कांतन्ना प्रगटई पाठनगर से ग्राम शराब श्रृंगार तंबोल रास सण दे सब खाम प्रभ स्वामी संत विहोनी आम ही तो सजन सब जाम नानक की बेनंती आम पर कृपा दीजै नाम हार मेलो स्वामी संग प्रभ जिसका निचल धाम चेत गोविंद अरदियै होवै आनंद घणा संत जना मिल पाई है रसना नाम भणा जिन पाया प्रभ अपना आई तिसहि गणा एक खेन तिस बिन जीवना बिरथा जन्म जना जल थाल महियल पूरिया रव्या विच वणा सो प्रभ चतन आवई कितड़ा दुख गणा जिन्नी राव्या सो प्रभु तिन्ना भाग मणा हार दर्शन कौ मन लोचदा नानक प्यास मना चेत मलाई सो प्रभु तिस कै पाए लगा वैसाख तीरन क्यों वाडियां जिन्ना प्रेम बिछोह हर साजन पुरख विसार कै लगी माया धोह तो पुत्र कलत्र न संग तना हर अबनासी ओह पालच पालच सगली मूई झूठ तंदै मोह एक सर के नाम बिन अगै लई है को हिंदै विसार बिगुच नाम प्रभ बिन वरना कोय प्रीतम चरणी जो लगे तिन की निर्मल सोए नानक की प्रभ बेनती प्रभ मिलो प्राप्त होए बैसाख सुहावा तान लगै जां संत भेटै हर सोए हर जेठ जुड़न दा लोड़ी है जिस अगै सब नवन हर सज्जन दावन लगियां किसै न देई बन माणक मोती नाम प्रभ उन लगै नाही सन रंग सभ्य नारायण ऐ जेते मन पावन जो हर लोड़े सो करे सोई जी करन जो प्रभ कीते अपने सही कहियां तन आपन लिया जे मिलै विछड़ त्यों रो बन साधु संग प्राप्ति नानक रंग माणन हर जेठ रंगीला तिस धनी जिसकै भाग मथन आषाढ़ बंदा तिस लगै हर नाहन जिन्ना पास जग जीवन पुरख त्याग कै मानस संधि आस दोऐ भाई विगुची ऐ गल पई सो जम की पास जेहा बीजा सो लुणै मथै जो लिखिया सु रैण विहानी पछताणी उठ चली गई निरासु जिन कौ साधु भेटी ऐ सो दरगह होई खलासु कर कृपा प्रभु अपनी तिर दर्शन होई प्यास प्रभ तुद बिन दूजा को नहीं नानक की अरदास आषाढ़ धुंदा तिस लगै जिस मन हारू चरण निवास सावन सरसी कावणी चरण कमल स्यों प्यारू मन तंग रत्ता सच रंग इको नाम आधारू बिख्या रंग कूड़ा व्या दिसन सभे शारू हर अमृत बूंद सुहावनी मिल साधु की बनहार वाण तैण प्रभ संग मौलया समरथ पुरख अपारू हर मिलने नो मन लोचदा करम मिला बनहारू जिन्नी सखी प्रभ पाया हो तिन कै सद बलिहारू नानक हर जी मया कारू शब्द सुवारण हारू सावन तना सुहागणी जन राम नाम उर हारू भादुएं परम भुलाणिया दूजा लगा हे तव लख शिंगार बनाया कार्ज नाही केत जित दिन देह बिन ससी तत वेलै कैसन प्रेत पकड़ जलायन दूत जम किसै न देनी भेत छड खड़ोते खिनै माही जिनस लगा हेत हथ मरूड़ै तन कपे स्याह होवा सेत जेहा बीजा सो लुणै करमा संदड़ा खेत नानक प्रभ शरणागति चरण बोहित प्रभ देत से भादो नरक न पाई है गुर रखन वाला हेत अस्तुन प्रेम अमाहड़ा क्यों मिली है हर जाई मन तन प्यास दर्शन घणी कोई आन मिलावे माई संत सहाई प्रेम के हम तन कै लागै पाई संत सहाई प्रेम के हों तिन कै लागा पाई बिन प्रभु क्यों सुख पाई है दूजी नाही जाई जिन्नी चाकिया प्रेम रासु से तृप्त रहे आगाई आप त्याग बिनती करहें लेहो प्रभु लड़ लाई जो हर कंत मिलाइया से बिछुड़ कतहे न जाई बिन प्रभु दूजा प्रभु बिन दूजा को नहीं नानक हर शरणाई अस्तु सुखी वसंदियां जिन्ना मया हर राई कातिक कर्म कमावणे दोष न काहू जोग परमेश्वर ते भुलिया व्यापन सभे रोग वेमुख होई राम ते लगन जन्म वियोग फिन मैं कौड़े होए गए जतड़े माया भोग बिचना कोई कर सकै तिस थै रूवै रोज कीता किसी न होवई लिखिया तुर संजोग
ਵਡ ਭਾਗੀ ਮੇਰਾ ਪ੍ਰਭ ਮਿਲੈ ਤਾਂ ਉਤਰਹਿ ਸਭ ਬਿਯੋਗ। ਨਾਨਕ ਕਉ ਪ੍ਰਭ ਰਾਖ ਲੇ ਮੇਰੇ ਸਾਹਿਬ ਬੰਦੀ ਮੋਚ। ਕਤਕ ਹੋਵੈ ਸਾਧ ਸੰਗ ਬਿਨਸਹਿ ਸਭੇ ਸੋਚ। ਮੰਗੇਰ ਪ੍ਰਭ ਮਾਹੇ ਸੁਹੰਦੀਆਂ ਹਰ ਫਿਰ ਸੰਗ ਬੈਠੜੀਆਂ। ਤਨ ਕੀ ਸੁਭਾ ਕਿਆ ਗਣੀ ਜੇ ਸਾਹਿਬ ਮਿਲਣੀਆਂ। ਤਨ ਮਨ ਮੌਲਿਆ ਰਾਮ ਸਿਉ ਸੰਗ ਸਾਧ ਸਹਿ ਲੜੀਆਂ। ਸਾਧ ਜਨਾਂ ਤੇ ਬਾਰੀ ਸੇ ਰਹਿਣ ਅਕੇ ਲੜੀਆਂ। ਤਨ ਦੁੱਖ ਨ ਕਬੂ ਉਤਰੈ ਸੇ ਜਮ ਕੈ ਬਸ ਪੜੀਆਂ। ਜਿਨੀ ਰਾਵਿਆ ਪ੍ਰਭ ਆਪਣਾ ਸੇ ਦਿਸਨ ਨਿਤ ਖੜੀਆਂ। ਰਤਨ ਜਵੇਹਰ ਲਾਲ ਹਾਰੂ ਕੰਠ ਤਿਨਾ ਜੜੀਆਂ। ਨਾਨਕ ਵੰਸ਼ ਧੂੜ ਤੈਨੂੰ ਪ੍ਰਭ ਸ਼ਰਣੀ ਦਰ ਪੜੀਆਂ। ਮੰਗੇ ਰਹੁ ਪ੍ਰਭ ਅਰਾਧਨਾ ਬੌੜ ਨਾ ਜਨਮ ਅੜੀਆਂ। ਪੋਖ ਤੁਫਾਰ ਨਾ ਵਿਆਪਈ ਕੰਠ ਮਿਲਿਆ ਹਰ ਨਾਹੁ। ਮਨ ਵਿਦਿਆ ਚਰਨਾ ਅਰਬਿੰਦ ਦਰਸਨ ਲਗੜਾ ਸਾਹੁ। ਓਟ ਗੋਬਿੰਦ ਗੋਪਾਲ ਰਾਈ ਸੇਵਾ ਸੁਆਮੀ ਲਾਹੁ। ਵਿਖਿਆ ਪੋਹ ਨ ਸਕਈ ਮਹਿਲ ਸਾਧੂ ਗੁਣ ਗਾਹੁ। ਜੈ ਤੇ ਉਪਜੀ ਤੈ ਮਿਲੀ ਸੱਚੀ ਪ੍ਰੀਤ ਸਮਾਹੁ। ਕਰ ਗੈ ਲੀਨੀ ਪਾਰ ਬ੍ਰਹਮ ਬੌੜ ਨਾ ਵਿਛੜਿਆ। ਬਾਹਰ ਜਾਉ ਲੱਖ ਬੇਰੀਆਂ ਹਰ ਸੱਜਣ ਅਗਮਾ ਗਾਹੁ। ਸ਼ਰਮ ਪਈ ਨਾਰਾਇਣ ਨਾਨਕ ਦਰ ਪਈ ਆਹੁ। ਭੋਗ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਬੇਪਰਵਾਹ। ਮਾਘ ਮੱਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ। ਹਰ ਕਾ ਨਾਮ ਧਿਆਇ ਸੋਣ ਸਭਨਾ ਨੂੰ ਕਰ ਦਾਨ। ਜਨਮ ਮਰਨ ਕਰਮ ਮਲ ਉਤਰੇ ਮਨ ਤੇ ਜਾਏ ਗੁਮਾਨ। ਕਾਮ ਕ੍ਰੋਧ ਨਾ ਮੋਹੀ ਹੈ ਬਿਨ ਸਹਿ ਲੋਭ ਸੁਆਨ। ਸੱਚੇ ਮਾਰਗ ਚਲਦੇ ਹਾਂ ਉਸਤ ਕਰੇ ਜਹਾਨ। ਆਠ ਸੱਠ ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ। ਜਿਸਨੂੰ ਦੇਵੈ ਦਇਆ ਕਰ ਸੋਈ ਪੁਰਖ ਸੁਜਾਣ। ਜਿਨ੍ਹਾਂ ਮਿਲਿਆ ਪ੍ਰਭ ਆਪਣਾ ਨਾਨਕ ਤਿਨ ਕੁਰਬਾਨ। ਮਾਘ ਸੁਚੇ ਸੇ ਕਾਂਢੀ ਆਏ ਜਿਨ ਪੂਰਾ ਗੁਰ ਮਿਹਰਬਾਨ। ਫਲ ਗੁਣ ਆਨੰਦ ਉਪਾਰਜਨ ਹਰ ਸੱਜਣ ਪ੍ਰਗਟੇ ਆਏ। ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ। ਸੇਜ ਸੁਹਾਵੀ ਸਰਬ ਸੁਖ ਹੁਣ ਦੁੱਖਾਂ ਨਾਹੀਂ ਜਾਏ। ਇਛ ਪੁੰਨੀ ਵਡ ਭਾਗਣੀ ਵਰ ਪਾਇਆ ਹਰ ਰਾਏ। ਮਿਲ ਸਹੀਆਂ ਮੰਗਲ ਗਾਵਹੀ ਗੀਤ ਗੋਬਿੰਦ ਅਲਾਏ। ਹਰ ਜਿਹਾ ਵਰਨਾ ਦਿਸਾਈ ਕੋਈ ਦੂਜਾ ਲਵੈ ਨਾ ਲਾਏ। ਹਲਤ ਪਲਤ ਸਵਾਰੇ ਉਹਨਾਂ ਨੇ ਚਲ ਦਿੱਤੀ ਅਨ ਜਾਈ। ਸੰਸਾਰ ਸਾਗਰ ਤੇ ਰੱਖੇ ਅਨ ਬੌੜ ਨਾ ਜਨਮੈ ਧਾਈ। ਜਿਹਵਾ ਏਕ ਅਨੇਕ ਗੁਣ ਤਰੀ ਨਾਨਕ ਚਰਨੀ ਪਾਏ। ਫਲ ਗੁਣ ਨਿਤ ਸਲਾਹੀ ਹੈ ਜਿਸਨੂੰ ਤਿਲ ਨਾ ਤਮਾਈ। ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੀ। ਹਰ ਗੁਰ ਪੂਰਾ ਅਰਾਧਿਆ ਦਰਗਾਹ ਸਚ ਖਰੀ। ਸਰਬ ਸੁਖਾਂ ਨਿਧ ਚਰਨ ਹਾਰ ਭਉ ਜਾਲ ਬਿਖਮ ਤਰੀ। ਪ੍ਰੇਮ ਭਗਤ ਤਿਨ ਪਾਈਆ ਵਿਖਿਆ ਨਾਹਿ ਜਰੀ। ਕੂੜ ਗਏ ਦੁਬਧਾ ਨਸੀ ਪੂਰਨ ਸਚ ਭਰੇ। ਪਾਰ ਬ੍ਰਹਮ ਪ੍ਰਭ ਸੇਵੰਦੇ ਮਨ ਅੰਦਰ ਏਕ ਧਰੇ। ਮਹਾਂਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੀ। ਨਾਨਕ ਮੰਗੈ ਦਰ ਸੁਦਾ ਨੂੰ ਕਿਰਪਾ ਕਰੋ ਹਰੇ। ਮਾਝ ਮਹੱਲਾ ਪੰਜਵਾਂ ਦਿਨ ਰਹਿਣ ਇੱਕ ਓਅੰਕਾਰੂ ਸਤਿਗੁਰ ਪ੍ਰਸਾਦ ਸੇਵੀ ਸਤਿਗੁਰ ਆਪਣਾ ਹਰ ਸਿਮਰੀ ਦਿਨ ਸਭ ਰਹਿਣੂ। ਆਪ ਤਿਆਗ ਸ਼ਰਣੀ ਪਵਾਂ ਮੁਖ ਬੋਲੀ ਮਿਠੜੇ ਬੈਣੂ। ਜਨਮ ਜਨਮ ਕਾ ਵਿਛੜਿਆ ਹਰ ਮੇਲੋ ਸੱਜਣ ਸੈਣੂ। ਜੋ ਜੀ ਹਰ ਤੇ ਵਿਛੜੇ ਸੇ ਸੁਖ ਨ ਵਸਣ ਭੈਣੂ। ਹਰ ਪਿਰ ਬਿਨ ਚੈਨ ਨ ਪਾਈਐ ਕੋਈ ਡਿੱਠੇ ਸਭ ਗਾਇਣੂ। ਆਪ ਕਮਾਣੇ ਵਿਛੜੀ ਦੋਸ਼ ਨ ਕਾਹੂ ਦੇਣੂ। ਪਰ ਕਿਰਪਾ ਪ੍ਰਭ ਰਾਖ ਲੇ ਹੋਰ ਨਾਹੀਂ ਕਰਨ ਕਰੇਣ। ਹਾਰ ਤੁਧ ਬਿਨ ਖਾਕੂ ਰੂਲਣਾ ਕਹੀਆ ਕਿਥੈ ਵੈਣੂ। ਨਾਨਕ ਕੀ ਬੇਨੰਤੀਆਂ ਹਾਰ ਸੁਰਜਣ ਦੇਖਾਂ ਨੈਣੂ। ਜੀ ਕੀ ਬਿਰਥਾ ਸੋ ਸੁਣੈ ਹਾਰ ਸਮ੍ਰਿਤ ਪੁਰਖਾ ਪਾਰੂ। ਮਰਨ ਜੀਵਨ ਆਰਾਧਨਾ ਸਭਨਾ ਕਾ ਆਧਾਰੂ। ਸਸੁਰੇ ਪਈਐ ਤਿਸ ਕੰਤ ਕੀ ਵੱਡਾ ਜਿਸ ਅਪਰਵਾਰ। ਊਚਾ ਗਮ ਅਗਾਧ ਬੋਧ ਕਿਸ਼ਾਂਤ ਨ ਪਾਰਾਵਾਰੂ। ਸੇਵਾ ਸਾਤ ਸੁਭਾਵ ਸੀਨਾ ਸੰਤਾਂ ਕੀ ਹੋਏ ਸਾਰੂ। ਦੀਨਾ ਦਿਨ ਨਾਥ ਦਇਆਲ ਦੇਵ ਪਤ ਤੋਂ ਉਧਾਰਨ ਹਾਰ। ਆਦਿ ਜੁਗਾਦੀ ਰੱਖਦਾ ਸੱਚ ਨਾਮ ਕਰਤਾਰੂ। ਕੀਮਤ ਕੋਏ ਨਾ ਜਾਣਈ ਕੋ ਨਾਹੀ ਤੋਲਣ ਹਾਰੂ। ਮਾਨ ਤਾਨੇ ਅੰਤਰ ਵਸ ਰਹੀ ਨਾਨਕ ਨਹੀਂ ਸੁਮਾਰ। ਰਹਿਣ ਦਿਨਸ ਜੇ ਪ੍ਰਭ ਕਉ ਸੇਵੰਦੇ ਤਿਨ ਕਹਿ ਸਦ ਬਲਿਹਾਰੂ। ਤਿਨ ਸੰਤ ਆਰਾਧਨ ਸਦ ਸਦਾ ਸਭਨਾ ਕਾ ਬਖ ਸਿੰਦ। ਜੀਉ ਪਿੰਡ ਜਿਨ ਸਾਜਿਆ ਕਰ ਕਿਰਪਾ ਦਿੱਤੀ ਅਨ ਜਿੰਦ।
ਗੁਰ ਸ਼ਬਦੀ ਆਰਾਧੀ ਹੈ ਜਪੀਆਂ ਨਿਰਮਲ ਮੰਤ ਕੀਮਤ ਕਹਿਣ ਨਾ ਜਾਈਐ ਪਰਮੇਸ਼ੁਰ ਬੇਅੰਤ ਜਿਸ ਮਨ ਵਸੈ ਨਾਰਾਇਣ ਸੋ ਕਹੀਐ ਭਗਵੰਤ ਜੀ ਕੀ ਲੋਚਾ ਪੂਰੀ ਹੈ ਮਿਲੈ ਸੁਆਮੀ ਕੰਤ ਨਾਨਕ ਜੀ ਵੈ ਜਪ ਹਰੀ ਦੁਖ ਸਭੈ ਹੀ ਅੰਤ ਦਿਨ ਰਹਿਣ ਜਿਸ ਨਾ ਵਿਸਰੈ ਸੋ ਹਰਿਆ ਹੋਵੈ ਜੰਤ ਸਰਬ ਕਲਾ ਪ੍ਰਭ ਪੂਰਨੋ ਮਾਂਜਨ ਵਾਣੀ ਥਾਉ ਹਰ ਊਟ ਗਈ ਮਨ ਅੰਦਰੀ ਜਪ ਜਪ ਜੀਵਾ ਨਾਉ ਕਰ ਕਿਰਪਾ ਪ੍ਰਭ ਆਪਣੀ ਜਨ ਧੂੜੀ ਸੰਗ ਸਮਾਉ ਜਿਉਂ ਤੂੰ ਰੱਖ ਹੈ ਤਿਉਂ ਰਹਾ ਤੇਰਾ ਦਿੱਤਾ ਪਹਿਨਾ ਖਾਉ ਉਦਮ ਸੋਈ ਕਰਾਏ ਪ੍ਰਭੁ ਮਿਲ ਸਾਧੂ ਗੁਣ ਗਾਉ ਦੂਜੀ ਜਾਏ ਨਾ ਸੁਜਈ ਕਿੱਥੇ ਕੂਪਣ ਜਾਉ ਅਗਿਆਨ ਬਿਨਾਸਨ ਤਮ ਹਾਰਨ ਉੱਚੇ ਅਗਮ ਅਮਾਉ ਨਾ ਵਿਛੜਿਆ ਹਾਰ ਮੇਲੀਐ ਨਾਨਕ ਇਹ ਸੁਆਉ ਸਰਬ ਕਲਿਆਣਾ ਤਿਤ ਜੈਨ ਹਰ ਪਰਸੀ ਗੁਰ ਕੇ ਪਾਉ ਵਾਰ ਮਾਜ ਕੀ ਤਥਾ ਸਲੋਕ ਮਹੱਲਾ ਪਹਿਲਾ ਮਲਕ ਮੁਰੀਦ ਤਥਾ ਚੰਦਰ ਹੜਾ ਸੋਹੀਆਂ ਕੀ ਧੁਨੀ ਗਾਵਣੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ ਗੁਰਦਾਤਾ ਗੁਰ ਹਿਵੈ ਘਰ ਗੁਰਦੀਪਕ ਤਹਿ ਲੋਏ ਅਮਰ ਪਦਾਰਥ ਨਾਨਕਾ ਮਨ ਮਾਨਿਆ ਸੁਖ ਹੋਏ ਮਹੱਲਾ ਪਹਿਲਾ ਪਹਿਲਾ ਪਿਆਰ ਲੱਗਾ ਥਣ ਦੁੱਧ ਦੂਜੈ ਮਾਏ ਬਾਪ ਕੀ ਸੁਧ ਤੀਜੈ ਭਇਆ ਭਾਬੀ ਵੇਵ ਚੌਥੇ ਪਿਆਰ ਪੰਨੀ ਖੇੜ ਪੰਜਵੇਂ ਖਾਣ ਪੀਣ ਕੀ ਧਾਤ ਛੇਵੇਂ ਕਾਮਨਾ ਪੁੱਛਿਆ ਜਾਤ ਸਤਵੇਂ ਸੰਜ ਕੀਆ ਘਰ ਵਾਸ ਅੱਠਵੇਂ ਕ੍ਰੋਧ ਹੋਆ ਤਨ ਨਾਸੁ ਨਾਵੇ ਧੌਲੇ ਉਬੇ ਸਾਹ ਦਸਵੇਂ ਬਿਧਾ ਹੋਆ ਸਵਾ ਗਏ ਸੰਗੀਤ ਪੁਕਾਰੀ ਧਾਹ ਉੱਡਿਆ ਹੰਸ ਦਸਾਏ ਰਾਹ ਆਇਆ ਗਇਆ ਮੋਇਆ ਨਾਉ ਪਿਛੇ ਪਤਲ ਸਦੇਹੋਂ ਕਾਵੂ ਨਾਨਕ ਮਨ ਮੁਖ ਅੰਧ ਪਿਆਰੂ ਬਾਜ ਗੁਰੂ ਡੁੱਬਾ ਸੰਸਾਰੂ ਮਹੱਲਾ ਪਹਿਲਾ ਦਸ ਬਾਲ ਤਨ ਵੀ ਸਰਵਣ ਤੀਸਾਂ ਕਾ ਸੁੰਦਰ ਕਹਾਵੈ ਚਾਲੀ ਸੀ ਪੁਰ ਹੋਏ ਪਚਾਸ ਹੀ ਪੱਗ ਖਿਸੈ ਸਠੀ ਕੇ ਵੱਡੇ ਪਾ ਆਵੇ ਸੱਤਰ ਕਾ ਮਤਹੀਣ ਅੱਸੀਆਂ ਕਾ ਵਿਵਹਾਰ ਨ ਪਾਵੇ ਨਵੈ ਕਾ ਸਹਿਜਾ ਸਣੇ ਮੂਲ ਨਾ ਜਾਣੇ ਆਪ ਬਲ ਢੰਡੋਲਿਮ ਢੂੰਡਮ ਡਿੱਠ ਮੈਂ ਨਾਨਕ ਜਗ ਧੂਏ ਕਾ ਧਵਲ ਹਾਰ ਪੌੜੀ ਤੂੰ ਕਰਤਾ ਪੁਰਖਾ ਗਮ ਹੈ ਆਪ ਸ੍ਰਿਸ਼ਟ ਪਾਤੀ ਰੰਗ ਪਰੰਗ ਉਪਾਰਜਨਾ ਬਹੁ ਬਹੁ ਬਿਧ ਭਾਤੀ ਤੂੰ ਜਾਣੇ ਜਿਨੋ ਪਾਈ ਹੈ ਸਭ ਖੇਲ ਤਮਾਤੀ ਇੱਕ ਆਵਹੀ ਇੱਕ ਜਾਹੀ ਉੱਠ ਬਿਨ ਨਾਵੇ ਮਰ ਜਾਤੀ ਗੁਰਮੁਖ ਰੰਗ ਚਲੂਲਿਆ ਰੰਗ ਹਾਰ ਰੰਗ ਰਾਤੀ ਸੋ ਸੇਵਹੁ ਸਤ ਨਿਰੰਜਨੋ ਹਰ ਪੁਰਖ ਵਧਾਤੀ ਤੂੰ ਆਪੇ ਆਪ ਪੰਚ ਸੁਜਾਣ ਹੈ ਵੱਡ ਪੁਰਖ ਵਡਾਤੀ ਜੋ ਮਨ ਚਿੱਤ ਤੁਧ ਧਿਆਇ ਹੁੰਦੇ ਮੇਰੇ ਸੱਚਿਆ ਬਲ ਬਲ ਹਾਂ ਤਿੰਨ ਜਾਤੀ ਸਲੋਕ ਮਹੱਲਾ ਪਹਿਲਾ ਜੀਓ ਪਾਏ ਤਨ ਸਾਜਿਆ ਰੱਖਿਆ ਬਣਤ ਬਣਾਈ ਅੱਖੀਂ ਦੇਖੈ ਜੇਵਾ ਬੋਲੇ ਕੰਨੀ ਸੁਤ ਸਮਾਏ ਪੈਰੀ ਚੱਲੈ ਹੱਥੀ ਕਰਨਾ ਦਿੱਤਾ ਪਹਿਨੈ ਖਾਈ ਜਿਨ ਰਚ ਰਚਿਆ ਤਿਸੈ ਨਾ ਜਾਣੈ ਅੰਧਾ ਅੰਧ ਕਮਾਈ ਜਾਂ ਭੱਜੈ ਤਾਂ ਠੀਕ ਰਹੋ ਵੈ ਘਾੜਤ ਘੜੀ ਨਾ ਜਾਈ ਨਾਨਕ ਗੁਰਬਿਣ ਨਾਹੀਂ ਪਤ ਪਤ ਬਿਨ ਪਾਰ ਨਾ ਪਾਈ ਮਹੱਲਾ ਦੂਜਾ ਦੇਂਦੇ ਥਾਵ ਹੋਂ ਦਿੱਤਾ ਚੰਗਾ ਮਨਮੁਖ ਐਸਾ ਜਾਣੀ ਆਏ ਸੁਰਤ ਮਤ ਚਤੁਰਾਈ ਤਾਂ ਕੀ ਕਿਆ ਕਰਿਆ ਖਾਣੀ ਐ ਅੰਤਰ ਬਹਿ ਕੈ ਕਰਮ ਕਮਾਵੇ ਸੋਚਾਂ ਕੁੰਡੀ ਜਾਣੀ ਐ ਜੋ ਧਰਮ ਕਮਾਵੇ ਤਿਸ ਧਰਮ ਨਾਮ ਹੋਵੇ ਪਾਪ ਕਮਾਣੇ ਪਾਪੀ ਜਾਣੀ ਐ ਤੂੰ ਆਪੇ ਖੇਲ ਕਰੈ ਸਬਦ ਕਰਤੇ ਕਿਆ ਦੂਜਾ ਆਖ ਵਖਾਣੀ ਐ ਜਿਚਰ ਤੇਰੀ ਜੋਤ ਤਿਚਰ ਜੋਤੀ ਵਿੱਚ ਤੂੰ ਬੋਲੈ ਵਣ ਜੋਤੀ ਕੋਈ ਕਿਛ ਕਰਿਓ ਦਿਖਾ ਸਿਆਣੀ ਹੈ ਨਾਨਕ ਗੁਰਮੁਖ ਨਦਰੀ ਆਇਆ ਹਰ ਇੱਕੋ ਸੁਗੜ ਸੁਜਾਣੀ ਹੈ ਪੌੜੀ ਤੁਧ ਆਪੇ ਜਗਤ ਪਾਏ ਕੈ ਤੁਧ ਆਪੇ ਧੰਦੈ ਲਾਇਆ ਅੰਬੋਠ ਗੌਲੀ ਪਾਏ ਕੈ ਤੁਧ ਆਪ ਹੋਂ ਜਗਤ ਖੁਆਇਆ ਤਿਸ਼ਨਾ ਅੰਦਰ ਅਗਨ ਹੈ ਨਹਿ ਤਿਪਤੈ ਤੁਕ ਭੁੱਖਾ ਤਿਹਾਇਆ ਸਹਸਾਈ ਸੰਸਾਰ ਹੈ ਮਰ ਜੰਮੈ ਆਇਆ ਜਾਇਆ ਬਿਨ ਸਤਿਗੁਰ ਮੋਹ ਨ ਟੁੱਟਈ ਸਭ ਥੱਕੇ ਕਰਮ ਕਮਾਇਆ ਗੁਰਮਤੀ ਨਾਮ ਧਿਆਈ ਹੈ ਸੁਖ ਰੱਜਾ ਜਾਂ ਤੁਧ ਪਾਇਆ ਕੁਲ ਉਧਾਰੇ ਆਪਣਾ ਧਨ ਜਣੇਂ ਦੀ ਮਾਇਆ ਸੁਭਾ ਸੁਰਤ ਸੁਹਾਵਣੀ ਜਿਨ ਹਰਸੇ ਤੀ ਚਿਤ ਲਾਇਆ ਸਲੋਕ ਮਹੱਲਾ ਦੂਜਾ
ਅੱਖੀਂ ਬਾਝੋਂ ਵੇਖਣ ਆਵਣ, ਕੰਨਾਂ ਸੁਣਨ ਆਵਣ, ਪੈਰਾਂ ਬਾਝੋਂ ਚੱਲਣ ਆਵਣ, ਹੱਥਾਂ ਕਰਨਾ, ਜੀਭੈ ਬਾਝੋਂ ਬੋਲਣਾ, ਇਉਂ ਜੀਵਤ ਮਰਨਾ, ਗੁਰਮੁਖ ਨਾਨਕ ਹੁਕਮ ਪਛਾਣ ਕਹਿ, ਤਾਉ ਖਸਮੈ ਮਿਲਣਾ ਮਹੱਲਾ ਦੂਜਾ, ਦਿਸੈ ਸੁਣੀਆਂ ਜਾਣੀਐ ਸਾਉ ਨਾ ਪਾਇਆ ਜਾਈ, ਰਹੁਲਾ ਟੁੰਡਲਾ ਟੁੰਡਾ ਅੰਦਲਾ, ਕਿਉਂ ਗਾਲ ਲੱਗੈ ਤਾਈ, ਭੈ ਕੇ ਚਰਨ ਕਰ ਭਾਵ ਕੇ ਲੋਇਣ ਸੁਰਤ ਕਰੀ, ਨਾਨਕ ਕਹੇ ਸਿਆਣੀਏ ਇਵ ਕੰਤ ਮਿਲਾਵਾ ਹੋਏ ਪੌੜੀ, ਸਦਾ ਸਦਾ ਤੂੰ ਏਕ ਹੈ ਤੁਦ ਦੂਜਾ ਕੇ ਦਰਚਾਇਆ, ਹੋਮੈ ਗਰਭ ਪਾਈ ਕਹਿ ਲੋਭ ਅੰਤਰ ਜਨਤਾ ਪਾਇਆ, ਜੋ ਭਾਵੈ ਤੋਂ ਰੱਖ ਤੂੰ ਸਭ ਕਰੇ ਤੇਰਾ ਕਰਾਇਆ, ਇੱਕ ਨਾ ਬਖਸ਼ੈ ਮੇਲ ਲਹਿ ਗੁਰਮਤੀ ਤੂੰ ਦੈ ਲਾਇਆ, ਇੱਕ ਖੜੇ ਕਰੇ ਤੇਰੀ ਚਾਕਰੀ ਵਿਣ ਨਾਵੇ ਹੋਰ ਨਾ ਭਾਇਆ, ਹੋਰ ਕਾਰ ਵਿਕਾਰ ਹੈ ਇੱਕ ਸੱਚੀ ਕਾਰੈ ਲਾਇਆ, ਪੁੱਤ ਕਲਾਤ ਕੁਟੰਬ ਹੈ ਕਾ ਲਿਪਤ ਰਹੇ, ਜੋ ਤੁਧ ਭਾਇਆ ਉਹ ਅੰਦਰ ਬਾਹਰੋਂ ਅੰਦਰੋਂ ਬਾਹਰੋਂ ਨਿਰਮਲੀ ਸੱਚੈ ਨਾਇ ਸਮਾਇਆ, ਸਲੋਕ ਮਹੱਲਾ ਪਹਿਲਾ। ਸੋਇਨੇ ਕੈ ਪਰਬਤ ਗੁਫਾ ਕਰੀ, ਕੈ ਪਾਣੀ ਪਾਇਆ ਲੋ, ਕੈ ਵਿੱਚ ਧਰਤੀ ਕੈ ਆਕਾਸ਼ੀ, ਉਰਧ ਰਹਾ ਸਿਰ ਭਾਰ, ਪੁਰ ਕਰ ਕਾਇਆ ਕੱਪੜ ਪਹਿਰਾ, ਧੋਵਾਂ ਸਦਾ ਕਾਰੂ, ਬੱਗਾਂ ਰਤਾ ਪੀਲਾ ਕਾਲਾ, ਬੇਦਾਂ ਕਰੀ ਪੁਕਾਰੂ, ਹੋਏ ਕੁਚੀਲ ਕਰਹਾ ਮਲਕਾਰੀ, ਦੁਰਮਤ ਮਤ ਵਿਕਾਰੂ, ਨਾ ਹੋ ਨਾਮੈ ਨਾ ਹੋ ਹੋਵਾ, ਨਾਨਕ ਸ਼ਬਦ ਵਿਚਾਰੂ। ਮਹੱਲਾ ਪਹਿਲਾ। ਵਸਤਰ ਪਖਾਲ ਪਖਾਲੇ ਕਾਇਆ, ਆਪੇ ਸੰਜਮ ਹੋਵੈ ਅੰਤਰ ਮੈਲ ਲੱਗੀ ਨਹੀਂ ਜਾਣੇ, ਬਾਹਰੋਂ ਮਲਮਲ ਧੋਵੈ ਅੰਧਾ ਭੂਲ ਪਇਆ ਜਮ ਜਾਲੇ, ਵਸਤ ਪਰਾਈ ਆਪਣੀ ਕਰ ਜਾਣੇ, ਹਉਮੈ ਵਿੱਚ ਦੁੱਖ ਘਾਲੇ, ਨਾਨਕ ਗੁਰਮੁਖ ਹਉਮੈ ਤੁਕੈ ਤਾਂ ਹਰ ਹਰ ਨਾਮ ਧਿਆਵੈ, ਨਾਮ ਜਪੇ ਨਾਮੋ ਆਰਾਧੇ, ਨਾਮੇ ਸੁਖ ਸਮਾਵੈ ਪਵੜੀ, ਕਾਇਆ ਹੰਸ ਸੰਯੋਗ ਮੇਲ ਮਿਲਾਇਆ, ਤਿਨਹੀ ਕੀਆ ਵਿਯੋਗ ਜਿਨ ਉਪਾਇਆ, ਮੂਰਖ ਭੋਗੇ ਭੋਗ ਦੁੱਖ ਸਬਾਇਆ, ਸੁਖੋਂ ਉੱਠੇ ਰੋਗ ਪਾਪ ਕਮਾਇਆ, ਹਰ ਕੋ ਸੋਗ ਵਿਯੋਗ ਉਪਾਏ ਖਪਾਇਆ, ਮੂਰਖ ਗਣਤ ਗਣਾਈ ਝਗੜਾ ਪਾਇਆ, ਸਤਿਗੁਰ ਹੱਥ ਨਿਬੇੜ ਝਗੜ ਚੁਕਾਇਆ, ਕਰਤਾ ਕਰੇ ਸੁਹੋਗ ਨਾ ਚੱਲੇ ਚਲਾਇਆ। ਸਲੋਕ ਮਹੱਲਾ ਪਹਿਲਾ। ਕੂੜ ਬੋਲ ਮੁਰਦਾਰ ਖਾਏ, ਅਵਰੀ ਨੋ ਸਮਝਾਵਣ ਜਾਏ, ਮੁੱਠਾ ਆਪ ਮੁਹਾਏ ਸਾਥ ਹੈ, ਐਸਾ ਨਾਨਕ ਐਸਾ ਆਗੂ ਜਾਪੈ। ਮਹੱਲਾ ਚੌਥਾ। ਜਿਸ ਦੇ ਅੰਦਰ ਸੱਚ ਹੈ ਸੋ ਸੱਚਾ ਨਾਮ ਮੁੱਖ ਸੱਚ ਆਲਾਏ, ਉਹ ਹਰ ਮਾਰਗ ਆਪ ਚੱਲਦਾ ਹੋਰਨਾਂ ਨੂੰ ਹਰ ਮਾਰਗ ਪਾਏ, ਜੇ ਅੱਗੇ ਸੇ ਤੀਰਥ ਹੋਏ ਤਾਂ ਮਲ ਲਹੇ, ਛੱਪੜ ਨਾਤੈ ਸਗਵੀ ਮਲ ਲਾਏ, ਤੀਰਥ ਪੂਰਾ ਸਤਿਗੁਰੂ ਜੋ ਅਨ ਦਿਨ ਹਰ ਹਰ ਨਾਮ ਧਿਆਈ, ਉਹ ਆਪ ਛੁੱਟਾ ਕੁਟੰਬ ਸਿਉਂ ਦੇ ਹਰ ਹਰ ਨਾਮ ਸਭ ਸ੍ਰੇਸ਼ਟ ਛੁਡਾਈ, ਜਨ ਨਾਨਕ ਤਿਸ ਬਲਹਾਰ ਨੈ, ਜੋ ਆਪ ਜਪੈ ਅਵਰਾ ਨਾਮ ਜਪਾਈ, ਪੌੜੀ ਇੱਕ ਕੰਧ ਮੂਲ ਚੁਣ ਖਾਈ, ਵਣ ਖੰਡ ਵਾਸਾ ਇੱਕ ਭਗਵਾਂ ਵੇਸ ਕਰ ਰਹੇ, ਫਿਰ ਕਰ ਫਿਰੈ ਜੋਗੀ ਸੰਨਿਆਸਾ, ਅੰਦਰ ਤ੍ਰਿਸ਼ਨਾ ਬਹੁਤ ਸਾਧਨ ਭੋਜਨ ਕੀ ਆਸਾ, ਬਿਰਥਾ ਜਨਮ ਗਵਾਈ ਨਾ ਗਿਰੀ ਨਾ ਉਦਾਸਾ, ਸਿਰੋ ਨਾ ਉਤਰੈ ਉਤਰੈ ਬਿਰਧ ਮਨਸਾ, ਜਮਕਾਲ ਸਿਰੋ ਨਾ ਉਤਰੈ ਤ੍ਰਿਬਧ ਮਨਸਾ, ਗੁਰਮਤੀ ਕਾਲ ਨਾ ਆਵੈ ਨੇੜੈ ਜਾਂ ਹੋਵੈ ਦਾਸਨ ਦਾਸਾ, ਸੱਚਾ ਸ਼ਬਦ ਸੱਚ ਮਾਨ ਘਰ ਹੀ ਮਾਹੇ ਉਦਾਸਾ, ਨਾਨਕ ਸਤਿਗੁਰ ਸੇਵਨ ਆਪਣਾ ਸੇ ਆਸਾ ਤੇ ਨਿਰਾਸਾ। ਸਲੋਕ ਮਹੱਲਾ ਪਹਿਲਾ। ਜੇ ਰਾਤ ਲੱਗੈ ਕੱਪੜੈ ਜਾਮਾ ਹੋਏ ਪਲੀ, ਤਉ ਜੋ ਰਾਤ ਪੀਵੈ ਮਾਨਸਾ ਤਿਨਕੋ ਨਿਰਮਲ ਚੀ, ਤਉ ਨਾਨਕ ਨਾਉ ਸੁਖਦਾਈ ਕਾਲ ਦਿਲ ਹੱਛੈ ਮੁਖਲੇ, ਅਵਰ ਦੇਵਾਜੇ ਦੁਨੀ ਕੇ ਝੂਠੇ ਅਮਲ ਕਰੇ। ਮਹੱਲਾ ਪਹਿਲਾ। ਜਾਂ ਹੋ ਨਾਹੀਂ ਤਾਂ ਕਿਆ ਕਾ, ਕਿਹਾ ਨਾਹੀਂ ਕਿਆ ਹੋਵਾ, ਕੀਤਾ ਕਰਨਾ ਕਹਿਆ ਕਥਨਾ, ਭਰਿਆ ਭਰਪਰ ਤੋਵਾ, ਆਪ ਨਾ ਬੁੱਝਾ ਲੋਕ ਬੁਝਾਈ, ਐਸਾ ਆਗੂ ਹੋਵਾ, ਨਾਨਕ ਅੰਧਾ ਹੋਈ ਕਹਿ ਦੱਸੇ ਰਾਹ ਹੈ, ਸਭ ਸੁਮਹਾਈ ਸਾਥ ਹੈ, ਅੱਗੇ ਗਿਆ ਮੁਹਿੰਮੋ ਪਾਹੀ, ਸੋ ਐਸਾ ਆਗੂ ਜਾਪੈ ਪੌੜੀ, ਮਹਾਰੁਤੀ ਸਭ ਤੂੰ ਘੜੀ ਮੂਰਤ ਵਿਚਾਰਾ, ਤੂੰ ਗਣਤੈ ਗਣਨ ਪਾਇਓ ਸੱਚੇ ਅਲਖ ਪਾਰਾ, ਪੜਿਆ ਮੂਰਖ ਆਖੀਐ ਜਿਸ ਲੱਭ ਲੋਭ ਅਹੰਕਾਰਾ, ਨਾਉ ਪੜ੍ਹੀਆ ਨਾ ਬੁੱਝੀਐ ਗੁਰਮਤੀ ਵਿਚਾਰਾ, ਗੁਰਮਤੀ ਨਾਮ ਧਨ ਖਟਿਆ ਭਗਤੀ ਭਰੇ ਭੰਡਾਰਾ, ਨਿਰਮਲ ਨਾਮ ਮੰਨਿਆ ਜਾ ਦਰਜ ਸੱਚ ਸਚਿਆਰਾ,
ਜਿਸ ਦਾ ਜੀਉ ਪ੍ਰਾਣ ਹੈ ਅੰਤਰ ਗੁਰ ਅੰਤਰ ਜੋਤ ਅਪਾਰਾ ਸੱਚਾ ਸਾਹ ਇੱਕ ਤੂੰ ਹੋਰ ਜਗਤ ਬਣਜਾਰਾ ਸਲੋਕ ਮਹੱਲਾ ਪਹਿਲਾ ਮਿਹਰ ਮਸੀਤ ਸਿਦਕ ਮੁਸੱਲਾ ਹੱਕ ਹਲਾਲ ਕੁਰਾਰ ਨੂੰ ਸ਼ਰਮ ਸੁਨਤ ਸੀਲ ਰੋਜਾ ਹੋ ਮੁਸਲਮਾਨ ਨੂੰ ਕਰਨੀ ਕਾਬਾ ਸੱਚ ਪੀਰ ਕਲਮਾ ਕਰਮ ਅੰਤ ਨਿਵਾਜ ਤਸਵੀ ਸਾਚ ਸੁਭਾਵ ਸੀ ਨਾਨਕ ਰੱਖੈ ਲਾਜ ਮਹੱਲਾ ਪਹਿਲਾ ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਈ ਗੁਰ ਪੀਰ ਹਮ ਤਾਂ ਭਰੇ ਜਾਂ ਮੁਰਦਾਰ ਨਾ ਕਾਈ ਗੱਲੀ ਪਿਸ ਨਾ ਜਾਈਐ ਛੁੱਟੈ ਸੱਚ ਕਮਾਈ ਮਾਰਨ ਪਾਹੀ ਹਰਾਮ ਮੈਂ ਹੋਏ ਹਲਾਲ ਨਾ ਜਾਈ ਨਾਨਕ ਗੱਲੀ ਕੂੜਈ ਕੂੜੋ ਪੱਲੇ ਪਾਈ ਮਹੱਲਾ ਪਹਿਲਾ ਪੰਜ ਨਿਵਾਜਾ ਵਖਤ ਪੰਜ ਪੰਜਾ ਪੰਜੇ ਨਾਉ ਪਹਿਲਾ ਸੱਚ ਹਲਾਲ ਦੋਈ ਤੀਜਾ ਕੈਨ ਖੁਦਾਈ ਚੌਥੀ ਨੀਅਤ ਰਾਸ ਮਨ ਪੰਜਵੀਂ ਸਿਫਤ ਸੁਣਾਈ ਕਰਨੀ ਕਲਮ ਆਖ ਕਹਿ ਤਾਂ ਮੁਸਲਮਾਨ ਸੁਦਾਈ ਨਾਨਕ ਜੇਤੇ ਕੂੜਿਆ ਰੂੜੈ ਕੂੜੀ ਪਾਏ ਪੌੜੀ ਇੱਕ ਰਤਨ ਪਦਾਰਥ ਬਣਜਦੇ ਇੱਕ ਕੱਚਾ ਦੇਹ ਵਪਾਰਾ ਸਤਿਗੁਰ ਤੁਠੈ ਪਾਈਆ ਨੂੰ ਅੰਦਰ ਰਤਨ ਭੰਡਾਰਾ ਵਿਣ ਗੌਰ ਕਿਨੈ ਨਾ ਲੱਦਿਆ ਪੰਦੇ ਭਾਉ ਕੇ ਮੂਏ ਕੂੜਿਆ ਰਾ ਮਨਮੁਖ ਦੂਜੈ ਪਚਮੂਏ ਨਾ ਬੂਝੈ ਵਿਚਾਰਾ ਇੱਕ ਸਬਾਜੋ ਦੂਜਾ ਕੋ ਨਹੀਂ ਕਿਸੇ ਅੱਗੇ ਕਰੇ ਪੁਕਾਰਾ ਇੱਕ ਨਿਰਤਨ ਸਦਾ ਪੌਂਕ ਦੇ ਇੱਕ ਨਾ ਭਰੇ ਤੁਜਾਰਾ ਬਿਣ ਨਾਵੇ ਹੋਰ ਧਨ ਨਹੀਂ ਕਿ ਹੋਰ ਕਿਆ ਸਭ ਹੋਰ ਵੇਖਿਆ ਸਭ ਇਸ਼ਾਰਾ ਨਾਨਕ ਆਪ ਕਰਾਈ ਕਰੀ ਆਪ ਹੁਕਮ ਸਵਾਰਨ ਹਾਰਾ ਸਲੋਕ ਮਹੱਲਾ ਪੰਜਵਾਂ ਮੁਸਲਮਾਨ ਕਹਾਵਣੋ ਮੁਸ਼ਕਲ ਜਾਂ ਕੋ ਹੋਈ ਤਾਂ ਮੁਸਲਮਾਨ ਕਹਾਵੇ ਅਵਲ ਔਲ ਦੀਨ ਕਰ ਮਿੱਠਾ ਮੁਸ਼ਕਲ ਮਾਨਾ ਮਾਲ ਮੁਸਾਵੇ ਹੋਏ ਮੁਸਲਮ ਦੀਨ ਮਹਾਨ ਹੈ ਮਰਨ ਜੀਵਨ ਕਾ ਭਰਮ ਉਚਗਾਵੇ ਰੱਬ ਕੀ ਰਜਾਈ ਮੰਨੇ ਸਰੂਪ ਰੂਪ ਕਰਤਾ ਮਨ ਮੰਨੇ ਆਪ ਗਵਾਵੇ ਕਹੋ ਨਾਨਕ ਸਰਬ ਜੀਆਂ ਮਿਹਰਾਮਤ ਹੋਏ ਤਾਂ ਮੁਸਲਮਾਨ ਕਹਾਵੇ ਮਹੱਲਾ ਚੌਥਾ ਪਰ ਹਰ ਕਾਮ ਕ੍ਰੋਧ ਝੂਠ ਨਿੰਦਾ ਤਾਜ ਮਾਇਆ ਅਹੰਕਾਰ ਚੁਕਾਵੇ ਤਜ ਕਾਮ ਕਾਮਨੀ ਮੋਹ ਤਜੈ ਤਾਂ ਅੰਜਨ ਮਾਇ ਨਿਰੰਜਨ ਪਾਵੇ ਤਜ ਮਾਨ ਅਭਮਾਨ ਪ੍ਰੀਤ ਸੁਤਦਾਰਾ ਤਾਜ ਪਿਆਸ ਆਸ ਰਾਮ ਲਿਵਲਾਵੇ ਨਾਨਕ ਸਾਚਾ ਮਨ ਵਸੈ ਸਾਚ ਸਾਚ ਸ਼ਬਦ ਹਰ ਨਾਮ ਤੇ ਸਮਾਵੇ ਪੌੜੀ ਰਾਜੇ ਰਹਿਤ ਸਿਕਦਾਰ ਕੋਇ ਨਾ ਰਹਿ ਸੀਓ ਹੱਟ ਪਟਨ ਬਾਜ਼ਾਰ ਹੁਕਮੀ ਢਹਿ ਸੀਓ ਪੱਕੇ ਬੰਕ ਦੁਆਰ ਮੂਰਖ ਜਾਣੇ ਆਪਣੇ ਦਰਬ ਭਰੇ ਭੰਡਾਰ ਜਿੱਤੇ ਇੱਕ ਖਣੇ ਤਾਜੀ ਰੱਥ ਤੁਖਾਰ ਹਾਥੀ ਪਾ ਕਰੇ ਬਾਗ ਮਿਲਕ ਘਰਵਾਰ ਕਿਸੈ ਸੇ ਆਪਣੇ ਤੰਬੂ ਪਲੰਗ ਨਿਵਾਰ ਸਰਾਏ ਤੇ ਲਾਲਤੀ ਨਾਨਕ ਸੱਚ ਦਾ ਤਾਰ ਸਨਾਖਤ ਕੁਦਰਤੀ ਸਲੋਕ ਮਹੱਲਾ ਪਹਿਲਾ ਨਦੀਆਂ ਹੋਵੇ ਧੇਣਵਾ ਸੁਮ ਹੋਵੇ ਦੁੱਧ ਘੀਓ ਸਗਲੀ ਧਰਤੀ ਸ਼ਕਰ ਹੋਵੇ ਖੁਸ਼ੀ ਕਰੇ ਨਿਤ ਜੀਓ ਪਰਬਤ ਸੋਇਨਾ ਰੂਪਾ ਹੋਵੇ ਹੀਰੇ ਲਾਲ ਜੁੜਾਓ ਕੀ ਤੂੰ ਹੈ ਸਲਾਹਣਾ ਆਖਣ ਲਹਿ ਨਾ ਚਾਹੂ ਮਹੱਲਾ ਪਹਿਲਾ ਭਾਰ ਅਠਾਰਾਂ ਮੇਵਾ ਹੋਵੇ ਗਰੁੜਾ ਹੋਈ ਸੁਭਾਊ ਚੰਦ ਸੂਰਜ ਦੋਏ ਫਿਰਦੇ ਰੱਖੀਐ ਨੀਚਲ ਹੋਵੇ ਥਾਓ ਕੀ ਤੂੰ ਹੈ ਸਲਾਹਣਾ ਆਖਣ ਲਹਿ ਨਾ ਚਾਹੂ ਮਹੱਲਾ ਪਹਿਲਾ ਜੇ ਦੇਹ ਦੁੱਖ ਲਾਈਐ ਪਾਪ ਗ੍ਰਹਿਣ ਦੋਏ ਰਾਤ ਰਤ ਪੀਣੇ ਰਾਜੇ ਸਿਰੇ ਉੱਪਰ ਕਰਕੀਆਂ ਵੈ ਜਾਪੈ ਭਾਉ ਕੀ ਤੂੰ ਹੈ ਸਲਾਹਣਾ ਆਖਣ ਲਹਿ ਨਾ ਚਾਹੂ ਮਹੱਲਾ ਪਹਿਲਾ ਅੱਗੀ ਪਾਲਾ ਕੇ ਕੱਪੜ ਹੋਵੇ ਖਾਣਾ ਹੋਵੇ ਵਾਉ ਸੁਰਗਿਆਂ ਦੀਆਂ ਮੋਹਣੀਆਂ ਇਸਤਰੀਆਂ ਹੋਵਣ ਨਾਨਕ ਸਭੋ ਜਾਓ ਪੀ ਤੂੰ ਹੈ ਸਲਾਹਣਾ ਆਖਣ ਲਹਿ ਨਾ ਚਾਹੂ ਪੌੜੀ ਬਦ ਫੈਲੀ ਗੈ ਬਾਨਾ ਖਸਮ ਨਾ ਜਾਣਈ ਸੋ ਕਹੀਐ ਦੇ ਬਾਨਾ ਆਪ ਨਾ ਪਛਾਣਈ ਕਲ ਹੈ ਬੁਰੀ ਅਵ ਸੰਸਾਰ ਵਾਦੇ ਥੱਪੀਐ ਬਿਣ ਨਾਵੇ ਬੇਕਾਰ ਭਰਮੇ ਪਚੀਐ ਰਾਹ ਦੋਵੇਂ ਇੱਕ ਜਾਣੈ ਸੋਈ ਸਜਸੀ ਕੁਫਰ ਗੋ ਕੁਫਰਾਣੈ ਪਾਇਆ ਦਜਸੀ ਸਭ ਦੁਨੀਆਂ ਸੁਭਾਨ ਸੱਚ ਸਮਾਈਐ ਸਿੱਜੈ ਦਰਦੀ ਬਾਣ ਆਪ ਗਵਾਈਐ ਮਹੱਲਾ ਪਹਿਲਾ ਸਲੋਕ ਸੋ ਜੀਵਿਆ ਜਿਸ ਮਨ ਵਸਿਆ ਸੋਏ ਨਾਨਕ ਵਰਨਾ ਜੀਵੈ ਕੋਈ ਜੇ ਜੀਵੈ ਪਤ ਲੱਥੀ ਜਾਈ ਸਭ ਹਰਾਮ ਜੇ ਤੱਕ ਸਿਖਾਈ ਰਾਜ ਰੰਗ ਮਾਲ ਰੰਗ ਰੰਗ ਨੱਥਾ ਰੰਗ ਰਤਾ ਨੱਚੈ ਨੰਗ ਨਾਨਕ ਠੱਗਿਆ ਮੁੱਠਾ ਜਾਈ ਬਿਣ ਨਾਵੇ ਪਤ ਗਿਆ ਗਵਾਈ ਮਹੱਲਾ ਪਹਿਲਾ ਕਿਆ ਪਖਾ ਦੈ ਕਿਆ ਪਹਿਦੈ ਹੋਈ ਜਾ ਮਨ ਨਾਹੀ ਸੱਚਾ ਸੋਈ ਕਿਆ ਮੇਵਾ ਕਿਆ ਘਿਓ ਗੁੜ ਮਿੱਠਾ ਕਿਆ ਮੈਦਾ ਕਿਆ ਮਾਸ ਕਿਆ ਕੱਪੜ ਕਿਆ ਸੇ ਸੁਖਾਲੀ ਕੀ ਜੈ ਭੋਗ ਬਿਲਾਸੂ ਲਸਕਰ ਕਿਆ ਲਸਕਰ ਕਿਆ ਕੇਵ ਨਿਵਾਸੀ ਆਵੈ ਮਹਿਲੀ ਵਾਸ ਨਾਨਕ ਸੱਚੇ ਨਾਮ ਵਿਣੋ ਸਭੇ ਟੋਲ ਵਿਣਾਸ ਪਵੜੀ
ਜਾਤੀ ਦੈ ਕਿਆ ਹੱਥ ਸੱਚ ਪਰਖੀਐ ਮੋਹਰਾ ਹੋਵੈ ਹੱਥ ਮਰੀਐ ਚੱਕੀਐ ਸੱਚੇ ਕੀ ਪਸੰਦ ਸਰਕਾਰੁ ਜੁਗ ਜੁਗ ਜਾਣੀਐ ਹੁਕਮ ਮੰਨੇ ਸਰਦਾਰੁ ਦਰਦੀ ਬਾਣੀਐ ਫੁਰਮਾਨੀ ਹੈ ਕਾਰ ਖਸਮ ਬਿਠਾਇਆ ਤਬਲ ਬਾਜ ਵਿਚਾਰ ਸ਼ਬਦ ਸੁਣਾਇਆ ਇੱਕ ਹੋਈ ਅਸਵਾਰ ਇੱਕ ਨਾ ਸਾਖਤੀ ਇੱਕ ਨੀ ਵੱਧੇ ਭਾਰ ਇੱਕ ਨਾ ਤਾਕਤੀ ਸਲੋਕ ਮਹੱਲਾ ਪਹਿਲਾ ਜਾਂ ਪੱਕਾ ਤਾਂ ਕੱਟਿਆ ਕਰ ਰਹੀ ਸੁਪਲ ਰਵਾੜੂ ਕਿਸਾਨ ਕਿਸਾਰਾ ਚਿੱਥਿਆ ਕਾਣ ਲਇਆ ਤਨ ਝਾੜੂ ਦੋਈ ਪੁੜ ਚੱਕੀ ਜੋੜ ਕੈ ਪੀ ਸੁਣਾਏ ਬੈਠ ਜੋ ਦਰ ਰਹੇ ਸੋ ਉਬਰੇ ਨਾਨਕ ਅਜ ਵਡੈਠ ਮਹੱਲਾ ਪਹਿਲਾ ਵੇਖ ਜੇ ਮਿੱਠਾ ਕੱਟਿਆ ਕੱਟ ਕੁੱਟ ਬੱਧਾ ਪਾਏ ਖੁੰਡਾ ਅੰਦਰ ਰੱਖ ਕਏ ਦੇਨ ਸੁਮਲ ਸਜਾਈ ਰਾਸ ਕਾਸ ਟਟਰ ਪਾਈਐ ਤਪੈ ਤੈ ਬਿਲ ਲਾਏ ਭੀ ਸੋ ਫੋਗ ਸੰਭਾਲੀਐ ਦੇਚੈ ਅੱਗ ਜਲਾਈ ਨਾਨਕ ਮਿੱਠੈ ਪਤਰੀਐ ਵੇਖੋ ਲੋਕਾਂ ਆਈ ਪਵੜੀ ਇੱਕ ਨਾ ਮਾਰਨ ਨਾ ਚਿਤ ਆਸ ਘਨੇਰਿਆ ਮਰਮਰ ਜੰਮੈ ਨਿਤ ਕਿਸੈ ਨਾ ਕੀਰਿਆ ਪੁਨੜੈ ਮਨ ਚਿਤ ਕਹਿਣ ਚੰਗੇਰਿਆ ਜਮ ਰਾਜੇ ਨਿਤ ਨਿਤ ਮਨਮੁਖ ਹੀਰਿਆ ਮਨਮੁਖ ਲੂਣ ਹਰਾਮ ਕਿਆ ਨਾ ਜਾਣਿਆ ਬੱਧੇ ਕਰਨ ਸਲਾਮ ਖਸਮ ਨਾ ਭਾਣਿਆ ਸੱਚ ਮਿਲੈ ਮੁਖ ਨਾਮ ਸਾਹਿਬ ਭਾਵ ਸੀ ਕਰਸਨ ਤਖਤ ਸਲਾਮ ਲਿਖਿਆ ਭਾਵ ਸੀ ਮਹੱਲਾ ਪਹਿਲਾ ਸਲੋਕ ਮੱਛੀ ਤਾਰੂ ਕਿਆ ਕਰੇ ਪੰਖੀ ਕਿਆ ਆਕਾਸ ਪੱਥਰ ਪਾਲਾ ਕਿਆ ਕਰੇ ਖੁਸਰੇ ਕਿਆ ਕਰਵਾਸ ਕੁੱਤੇ ਚੰਦਨ ਲਾਈਐ ਭੀ ਸੋ ਕੁੱਤੀ ਧਾਤ ਬੋਲਾ ਜੀ ਸਮਝਾਈਐ ਪੜ੍ਹੀਐ ਸਮਰਤ ਪਾਠ ਅੰਧਾ ਚਾਨਣ ਰੱਖੀਐ ਦੀਵੇ ਬਲੈ ਪਚਾਸ ਸੋਹਣੇ ਚਸੋਏ ਨਾ ਪਾਈਐ ਚੁਣ ਚੁਣ ਖਾਵੇ ਘਾਸ ਲੂਹਾ ਮਾਰਨ ਅਪਾਈਐ ਢਹੇ ਨਾ ਹੋਏ ਕਪਾਸੂ ਨਾਨਕ ਮੂਰਖ ਇਹ ਗੁਣ ਬੋਲੇ ਸਦਾ ਬਿਨਾਸ਼ ਮਹੱਲਾ ਪਹਿਲਾ ਕਹੇ ਕੰਚਨ ਟੁੱਟੈ ਸਾਰ ਅਗਨੀ ਗੰਢ ਪਾਏ ਲੋਹਾਰ ਗੋਰੀ ਸੇਤੀ ਟੁੱਟੈ ਪਤਾਰ ਪੁੱਤੀ ਗੰਢ ਪਵੇ ਸੰਸਾਰ ਰਾਜਾ ਮੰਗੈ ਜਿੱਤੈ ਗੰਢ ਪਾਈ ਮੋਂਗ ਭੁੱਖਿਆ ਗੰਢ ਪਵੇ ਜਾਂ ਖਾਈ ਕਾਲਾ ਗੰਢ ਨਦੀਆਂ ਮਹੀ ਝੋਲ ਗੰਢ ਪ੍ਰੀਤੀ ਮਿੱਠੇ ਬੋਲ ਵੇਦਾਂ ਗੰਢ ਬੋਲੇ ਸੱਚ ਕੋਏ ਮੋਇਆ ਗੰਢ ਨੇਕੀ ਸੱਚ ਹੋਏ ਤੇ ਗੰਢ ਵਰਤੈ ਸੰਸਾਰ ਮੂਰਖ ਗੰਢ ਪਵੇ ਮੋਹ ਮਾਰ ਨਾਨਕ ਆਖੈ ਇਹ ਵਿਚਾਰ ਸਿਫਤੀ ਗੰਢ ਪਵੈ ਦਰਬਾਰ ਪੌੜੀ ਆਪੇ ਕੁਦਰਤ ਸਾਜ ਕੈ ਆਪੇ ਕਰੇ ਵਿਚਾਰ ਇੱਕ ਖੋਟੇ ਇੱਕ ਖਰੇ ਆਪੇ ਪਰਖਣ ਹਾਰ ਖਰੇ ਖਜ਼ਾਨੇ ਪਾਈ ਐ ਖੋਟੇ ਸੱਟੀ ਐ ਬਾਹਰ ਵਾਰ ਖੋਟੇ ਸੱਚੀ ਦਰਗਹਿ ਮੰਨੀਐ ਕਿਸ ਆਗੈ ਕਰੇ ਪੁਕਾਰ ਸਤਿਗੁਰ ਪਿੱਛੈ ਭੱਜ ਪਵੈ ਇਹਾ ਕਰਨੀ ਸਾਰ ਸਤਿਗੁਰ ਖੋਟਿਓ ਕਰੇ ਕਰੇ ਸ਼ਬਦ ਵਿਸਵਾਰਨ ਹਾਰ ਸੱਚੀ ਦਰਗਹਿ ਬਹਿ ਮੰਨੀਐਨ ਗੁਰ ਕੈ ਪ੍ਰੇਮ ਪਿਆਰੁ ਗਣਤ ਜਨਾ ਦੀ ਕੋ ਕਿਆ ਕਰੇ ਜੋ ਆਪ ਬਖਸ਼ੇ ਕਰਤਾਰ ਸਲੋਕ ਮਹੱਲਾ ਪਹਿਲਾ ਹਮ ਜੇਰ ਜਮੀ ਦੀਨਾ ਦੁਨੀਆ ਪੀ ਰਾਮ ਸਾਹਿ ਕਰ ਆਇਆ ਮੇਰਾ ਬਦ ਬਾਦਸ਼ਾਹ ਫਜੂ ਖੁਦਾਈ ਇੱਕ ਤੂੰ ਹੀ ਮਹੱਲਾ ਪਹਿਲਾ ਨਾ ਦੇਵ ਦਾਨਵ ਨਰਾ ਨਾ ਸਿੱਧ ਸਾਧਕਾ ਧਰਾ ਸੇਕ ਦਿਗਰ ਕੋਈ ਇੱਕ ਤੂੰ ਹੀ ਮਹੱਲਾ ਪਹਿਲਾ ਨਾ ਦਾਦੇ ਦੇਹੰਦ ਆਦਮੀ ਨਾ ਸਾਪਤ ਸਜੇਰ ਜੇਮੀ ਅਸਤੇਕ ਦਿਗਰ ਕੋਈ ਇੱਕ ਤੂਈ ਮਹੱਲਾ ਪਹਿਲਾ ਨਾ ਸੂਰ ਸਸ ਮੰਡਲੋ ਨਾ ਸਪਤ ਦੀਪ ਨਾ ਜਲੋ ਅੰਨ ਪਾਉਣ ਫਿਰ ਨਾ ਕੋਈ ਇੱਕ ਤੂਈ ਮਹੱਲਾ ਪਹਿਲਾ ਨਾ ਰਿਜਕ ਦਸ ਆ ਕਸੇ ਹਮਾਰਾ ਆ ਏਕ ਆਸ ਵਸੇ ਆਸੇ ਏਕ ਦਿਗਰ ਕੋਈ ਇੱਕ ਤੂਈ ਮਹੱਲਾ ਪਹਿਲਾ ਪਰੰਦੇ ਨਾ ਗ੍ਰਹ ਜਾਰੂ ਦਾ ਰਖ ਤੇ ਆਪ ਆਸ ਕਾਰੂ ਦੇਹੰਦ ਸੂਈ ਇੱਕ ਤੂਈ ਮਹੱਲਾ ਪਹਿਲਾ ਨਾਨਕ ਲਲਾਰ ਲਿਖਿਆ ਸੋਏ ਮੇਟ ਨਾ ਸਕੈ ਕੋਈ ਕਲਾ ਹਿਰੈ ਧਰੈ ਹਿਰੈ ਸੂਈ ਇੱਕ ਤੂਈ ਪੌੜੀ ਸੱਚਾ ਤੇਰਾ ਹੁਕਮ ਗੁਰਮੁਖ ਜਾਣਿਆ ਗੁਰਮਤੀ ਆਪ ਵਜੈ ਗਵਾਈ ਸੱਚ ਪਛਾਣਿਆ ਸੱਚ ਤੇਰਾ ਦਰਬਾਰ ਸ਼ਬਦ ਨੀ ਸਾਣਿਆ ਸੱਚਾ ਸ਼ਬਦ ਵਿਚਾਰੂ ਸੱਚ ਨੀ ਸੰਸਮਾਣਿਆ ਮਨਮੁਖ ਸਦਾ ਕੂੜਿਆਰ ਭਰਮ ਭੁਲਾਣਿਆ ਵਿਸ਼ਟਾ ਅੰਦਰ ਵਾਸ ਸਾਧ ਨਾ ਜਾਣਿਆ ਬਿਨ ਨਾਵੈ ਸਦੁੱਖ ਜਾ ਪਾਏ ਆਬਣ ਜਾਣਿਆ ਨਾਨਕ ਪਾਰਖ ਆਪ ਜਿਨ ਖੋਟਾ ਖਰਾ ਪਛਾਣਿਆ ਸਲੋਕ ਮਹੱਲਾ ਪਹਿਲਾ ਸੀਹਾਂ ਬਾਝਾਂ ਚਰਗਾਂ ਕੂਈਆਂ ਇਹਨਾਂ ਖਵਾਲੇ ਘਾਹ ਘਾਹ ਸਾਨਤ ਨਮਾਗ ਸਖਵਾਲੇ ਇਹ ਚਲਾਈ ਰਾਹ ਰਲੀਆਂ ਵਿੱਚ ਟਿੱਬੇ ਦੇ ਖਾਲੇ ਥਲੀ ਕਰੇ ਅਸਗਾ ਕੀੜਾ ਥਾਪ ਦੇਹ ਪਾਤਸ਼ਾਹੀ ਲਸਕਰ ਕਰੇ ਸਵਾਉ ਜੇਤੇ ਜੀ ਜੀ ਵਹਿ ਲੈ ਸ਼ਾਹ ਦੀਵਾ ਜੀ ਵਾਲੇ ਤਾਂ ਕੀ ਅਸਾਹ ਨਾਨਕ ਜਿਉਂ ਜਿਉਂ ਸੱਚੇ ਭਾਵੇ ਤਿਉਂ ਤਿਉਂ ਦੇਹ ਗਿਰਾਹ ਮਹੱਲਾ ਪਹਿਲਾ ਇੱਕ ਮਾਸਾ ਹਾਰੀ ਤਰੈ ਇੱਕ ਤ੍ਰਿਣ ਖਾਹੀ ਇੱਕ ਨਾ ਛੱਤੀ ਅੰਮ੍ਰਿਤ ਪਾਹੀ ਇੱਕ ਮਿੱਟੀਆਂ ਮੈਂ ਮਿੱਟੀਆਂ ਖਾਹੀ ਇੱਕ ਪੌਣ ਸਮਾਰੀ ਪੌਣ ਸਮਾਰ ਇੱਕ ਨਿਰੰਕਾਰੀ ਨਾਮ ਆਧਾਰ ਜੀਵੈ ਦਾਤਾ ਦੇ ਮਰੇ ਨਾ ਕੋਈ ਮਾਂ ਨਾਨਕ ਮੁੱਠੇ ਜਾਈ ਆਪ ਨਾਹੀ ਮਨ ਸੋਈ ਪੌੜੀ
ਪੂਰੇ ਗੁਰ ਕੀ ਕਾਰ ਕਰਮ ਕਮਾਈ ਹੈ, ਗੁਰਮਤੀ ਆਪ ਗਵਾਈ, ਨਾਮ ਧਿਆਈ ਹੈ ਦੂਜੀ ਕਾਰ ਹੈ, ਅਲੱਗ ਜਨਮ ਗਵਾਈ ਹੈ, ਬਣਨਾਵੇ ਸਭ ਵਿਸ ਪੈਂਜੈ ਖਾਈ ਹੈ, ਸੱਚਾ ਸ਼ਬਦ ਸਲਾਹੀ ਸੱਚ ਚੋਂ ਸਮਾਈ ਹੈ, ਬਿਨ ਸਤਿਗੁਰ ਸੇਵੈ ਨਾਹੀ ਸੁਖ ਸੁਨਿਵਾਸ ਫਿਰ ਫਿਰ ਆਈ ਹੈ, ਦੁਨੀਆਂ ਖੋਟੀ ਰਾਸ ਕੂੜ ਕਮਾਈ ਹੈ, ਨਾਨਕ ਸੱਚ ਖਰਾ ਸਲਾਹੀ ਪਤ ਸਮਝਾਈ ਹੈ, ਸਲੋਕ ਮਹੱਲਾ ਪਹਿਲਾ, ਤੁਧ ਭਾਵੈ ਤਾਂ ਵਾਵੈ ਗਾਵੈ, ਤੁਧ ਭਾਵੈ ਜਲਨ ਆਵੈ, ਜਾਂ ਤੁਧ ਭਾਵੈ ਤਾਂ ਕਰੈ ਬਿਭੂਤਾ ਸਿੰਘੀ ਨਾਦ ਵਜਾਵੈ, ਜਾਂ ਤੁਧ ਭਾਵੈ ਤਾਂ ਪੜੈ ਕਤੇਬਾਂ ਮੁੱਲਾ ਸੇਖ ਕਹਾਵੈ, ਜਾਂ ਤੁਧ ਭਾਵੈ ਤਾਂ ਹੋਵੈ ਰਾਜੇ ਅਸਤਸ ਬਹੁਤ ਕਮਾਵੈ, ਜਾਂ ਤੁਧ ਭਾਵੈ ਤੀਕ ਵਗਾਵੈ ਸਿਰ ਮੁੰਡੀ ਕੱਟ ਜਾਵੈ, ਜਾਂ ਤੁਧ ਭਾਵੈ ਜਾਏ ਨਿਰਦ ਸੰਤਰ ਸੁਣ ਗੱਲਾਂ ਘਰ ਆਵੈ, ਜਾਂ ਤੁਧ ਭਾਵੈ ਨਾਇਰ ਚਾਵੈ ਤੁਧ ਭਾਣੇ ਤੂੰ ਭਾਵੈ, ਨਾਨਕ ਏਕ ਕਹਿ ਬੇਨੰਤੀ ਹੋਰ ਸਗਲੇ ਕੂੜ ਕਮਾਵੈ, ਮਹੱਲਾ ਪਹਿਲਾ, ਜਾਂ ਤੂੰ ਵੱਡਾ ਸਭ ਵਡਿਆਈਆਂ ਚੰਗਾ ਚੰਗਾ ਹੋਈ, ਜਾਂ ਤੂੰ ਸੱਚਾ ਤਾਂ ਸਭ ਕੋਈ ਸੱਚਾ, ਕੂੜਾ ਕੋਈ ਨਾ ਕੋਈ, ਆਖਣ ਵੇਖਣ ਬੋਲਣ ਚੱਲਣ ਜੀਵਨ ਮਰਨਾ ਧਾਤ ਹੁਕਮ ਸਾਜ ਹੁਕਮੈ ਵਿੱਚ ਰੱਖੇ, ਨਾਨਕ ਸੱਚਾ ਆਪ ਪੌੜੀ ਸਤਿਗੁਰ ਸੇਵਨ ਸੰਗ ਭਰਮ ਚੁਕਾਈਆ, ਸਤਿਗੁਰ ਆਖੈ ਕਾਰ ਸੁਕਾਰ ਕਮਾਈਆ, ਸਤਿਗੁਰ ਹੋਈ ਦਇਆਲਤਾ ਨਾਮ ਧਿਆਈਆ, ਲਾਹਾ ਭਗਤ ਸੁਸਾਰ ਗੁਰਮੁਖ ਪਾਈਆ, ਮਨਮੁਖ ਕੂੜ ਗਵਾਰ ਕੂੜ ਕਮਾਈਆ, ਸੱਚੇ ਦੈ ਦਰ ਜਾਈ ਸੱਚ ਜਵਾਈਆ, ਸੱਚੇ ਅੰਦਰ ਮਹਿਲ ਸੱਚ ਬੁਲਾਈਆ, ਨਾਨਕ ਸੱਚ ਸਦਾ ਸਚਿਆਰ ਸੱਚ ਸਮਾਈਆ, ਸਲੋਕ ਮਹੱਲਾ ਪਹਿਲਾ, ਕਲ ਕਾਤੀ ਰਾਜੇ ਕਸਾਈ ਧਰਮ ਪੰਥ ਕਰ ਉਡਰਿਆ, ਕੂੜ ਮਾਵਸ ਸੱਚ ਚੰਦਰਮਾ ਦੀਸੈ ਨਾਹੀ ਕਹਿ ਚੜਿਆ, ਹੋਂ ਭਾਲ ਵਿਕੁੰਨੀ ਹੋਈ ਅੰਧੇਰੇ ਰਾਹ ਨ ਕੋਈ, ਵਿੱਚ ਹਉਮੈ ਕਾਰ ਦੁੱਖ ਰੋਈ ਕਹੋ ਨਾਨਕ ਕਿਨ ਬਿਧ ਗਤ ਹੋਈ, ਮਹੱਲਾ ਤੀਜਾ ਕਾਲ ਕੀਰਤ ਪ੍ਰਗਟ ਚਾਨਣ ਸੰਸਾਰ ਗੁਰਮੁਖ ਕੋਈ ਉਤਰੈ ਪਾਰ, ਜਿਸਨੋ ਨਦਰ ਕਰੇ ਸਿਸ ਦੇਵੈ, ਨਾਨਕ ਗੁਰਮੁਖ ਰਤਨ ਸੋ ਲੇਵੈ, ਪੌੜੀ ਭਗਤਾਂ ਤੈ ਸੰਸਾਰੀਆਂ ਜੋੜ ਕਦੇ ਨਾ ਆਇਆ, ਕਰਤਾ ਆਪ ਭੁੱਲ ਹੈ ਨਾ ਭੁੱਲੈ ਕਿਸੇ ਦਾ ਭੁਲਾਇਆ, ਭਗਤ ਆਪੇ ਮਿਲਿਆ ਨਾ ਜਿਨੀ ਸੱਚੋ ਸੱਚ ਕਮਾਇਆ, ਸੰਸਾਰੀ ਆਪ ਖਵਾਇਆ ਨਾ ਜਿਨੀ ਕੋ ਕੂੜ ਬੋਲ ਬੋਲ ਵਿਖ ਖਾਇਆ, ਚੱਲਣ ਸਾਰ ਨਾ ਜਾਣਨੀ ਕਾਮ ਕ੍ਰੋਧ ਵਿਸ ਵਧਾਇਆ, ਭਗਤ ਕਰਨ ਹਰ ਚਾਕਰੀ ਜਿਨੀ ਅੰਦਰ ਨਾਮ ਧਿਆਇਆ, ਦਸਨ ਦਾਸ ਹੋਏ ਕਹਿ ਜਿਨੀ ਵਿੱਚੋਂ ਆਪ ਗਵਾਇਆ, ਉਹਨਾਂ ਖਸਮੈ ਕਹਿ ਦਰ ਮੁਖ ਉਜਲੇ ਸੱਚੇ ਸ਼ਬਦ ਸੁਹਾਇਆ, ਸਲੋਕ ਮਹੱਲਾ ਪਹਿਲਾ, ਸਬਾਹੀ ਸਲਾਹ ਜਿਨੀ ਧਿਆਇਆ ਇੱਕ ਮਾਨ ਸਹੀ, ਪੂਰੇ ਸ਼ਾਹ ਵਖਤ ਉੱਪਰ ਲੜ ਮੂਏ, ਦੂਜੇ ਬਹੁਤੇ ਰਾਗ ਮਨ ਕੀਆਂ ਖੁਸ਼ੀਆਂ ਮਤੀ ਖੰਡੀਆਂ, ਬਹੁਤ ਬਯਸ ਗਾ ਗੋਤੇ ਖਾਏ ਨਾ ਨਿਕਲੇ, ਤੀਜੇ ਮੋਈ ਗਰਾਹ ਗਰਾਹ ਭੁੱਖਾ ਤਿੱਖਾ ਦੋਏ ਭੌਂਕੀਆਂ, ਖਾਧਾ ਹੋਏ ਸੁਆਹ ਪੀ ਖਾਣੇ ਸਿਉਂ ਦੋਸਤੀ, ਚੌਥੀ ਆਈ ਚੌਥੇ ਆਈ ਊਂਗ ਅੱਖੀ ਮੀਟ ਪਵਾਰ ਗਿਆ, ਪੀ ਉੱਠ ਰਚਿਓਨ ਬਾਦ ਸਹਿ ਵਰਿਆ ਕੀ ਪਿੜ ਬੱਧੀ, ਸਭੇ ਵੇਲਾ ਵਖਤ ਸਭ ਜੇ ਅੱਠੀ ਪਾਉ ਹੋਏ, ਨਾਨਕ ਸਾਹਿਬ ਮਨ ਵਸੈ ਸੱਚਾ ਨਾਵਣ ਹੋਏ, ਮਹੱਲਾ ਦੂਜਾ, ਸਹੀ ਪੂਰੇ ਸ਼ਾਹ ਜਿੰਨੀ ਪੂਰਾ ਪਾਇਆ, ਅੱਠੀ ਬੇਪਰਵਾਹ ਰਹਿਣ ਕਤੈ ਰੰਗ ਦਰਸ਼ਨ ਰੂਪ, ਅਥਾਹ ਬਿਰਲੇ ਪਾਈ ਹੈ ਕਰਮ ਪੂਰਾ ਪੂਰਾ, ਗੁਰੂ ਪੂਰਾ ਜਾਂ ਕਬੋਲ, ਨਾਨਕ ਪੂਰਾ ਜੇ ਕਰੇ ਘਟੈ ਨਾਹੀਂ ਤੋਲ ਪੌੜੀ, ਜਾ ਤੂੰ ਤਾਂ ਕਿਆ ਹੋਰ, ਮੈਂ ਸੱਚ ਸੁਣਾਈ ਹੈ ਮੰਦੀ ਮੁੰਦੀ ਮੁੱਠੀ ਤੰਦੈ ਚੋਰ, ਮਹਿਲ ਨਾ ਪਾਈ ਹੈ ਇੰਨੇ ਚਿੱਤ ਕਠੋਰ, ਸੇਵ ਗਵਾਈ ਹੈ ਜਿਤ ਘੱਟ ਸੱਚ ਨਾ ਪਾਏ, ਸੋ ਭੰਨ ਕਢਾਈ ਹੈ ਕਿਉਂ ਕਰ, ਪੂਰੇ ਵੱਟ ਤੋਲ ਤੁਲਾਈ ਹੈ ਕੋਈ ਨਾ ਆਖੇ ਘੱਟ, ਹੋਮੈ ਜਾਈ ਹੈ ਲਈਅਨ ਸਰੇ ਪਰ ਕੋ ਦਰਬੀ ਨਾਈ ਹੈ, ਸੌਦਾ ਇਕਤ ਹੱਟ ਪੂਰੇ ਗੁਰ ਪਾਈ ਹੈ, ਸਲੋਕ ਮਹੱਲਾ ਦੂਜਾ, ਅੱਠੀ ਪੈਰੀ ਅੱਠ ਖੰਡ ਨਾਵਾ ਖੰਡ ਸਰੀਰ, ਇਸ ਵਿੱਚ ਨੌ ਨਿਦ ਨਾਮ ਏਕ ਭਾਲੈ ਗੁਣੀ ਗਹੀਰ, ਕਰਮਵੰਤੀ ਸਲਾਹਿਆ ਨਾਨਕ ਕਰ ਗੁਰ ਪੀਰ, ਚੌਥੇ ਪੈਰ ਸੁਭਾਅ ਕਹਿ ਸੁਰਤਿਆਂ ਉਪਜਿਆ ਚਾਉ, ਤਿੰਨਾਂ ਦਰਿਆਵਾਂ ਸਿਉਂ ਦੋਸਤੀ, ਮਾਨ ਮੁਖ ਸੱਚਾ ਨਾਉ, ਉੱਥੇ ਅੰਮ੍ਰਿਤ ਵੰਡੀ ਹੈ ਕਰਮੀ ਹੋਏ ਇਹ ਪਸਾਉ, ਕੰਚਨ ਕਾਇਆ ਕਸੀ ਹੈ ਬੰਨੀ ਚੜੈ ਚੜਾਉ, ਜੇ ਹੋਵੇ ਨਦਰ ਸਰਾਫ ਕੀ ਬਹੁੜ ਨਾ ਪਾਈ ਤਾਉ, ਸੱਤੀ ਪਹਿਰੀ ਸਤ ਭਲਾ ਬਹੀ ਹੈ ਪੜਿਆ ਪਾਸ, ਉੱਥੇ ਆਪ ਆਪ ਪੁੰਨ ਵਿਚਾਰੀ ਹੈ, ਕੂੜੈ ਘਟੈ ਰਾਸ, ਉੱਥੇ ਖੋਟੇ ਸਟੀ ਐ ਕਰੇ ਕੀ ਚੈ ਸਾਬਾਸ, ਬੋਲਣ ਫਾਦਲ ਨਾਨਕਾ ਦੁੱਖ ਸੁੱਖ ਖਸਮੈ ਪਾਸ, ਮਹੱਲਾ ਦੂਜਾ, ਪੌਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤ, ਦਿਨ ਸਰਾਤ ਦੁਇ ਦਾਈ ਦਾਇਆ, ਖੇਲ ਹੈ ਸਗਲ ਜਾਗਤ ਚੰਗਿਆਈਆਂ ਬੁਰਿਆਈਆਂ, ਵਾਚੇ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਜਿੰਨੀ ਨਾਮ ਧਿਆਇਆ ਗਏ ਮਸ਼ਕਤ ਘਾਲ, ਨਾਨਕ ਤੇ ਮੁਖ ਉਜਲੇ ਕੇਤੀ ਹੋਰ ਕੇਤੀ ਛੁੱਟੀ ਨਾਲ ਪੌੜੀ,
ਸੱਚਾ ਭੋਜਨ ਭਾਉ ਸਤਿਗੁਰ ਦੱਸਿਆ ਸੱਚੇ ਹੀ ਪਤੀ ਆਏ ਸੱਚ ਵਿਗਸਿਆ ਸੱਚੇ ਕੋਟ ਗਰਾਈ ਨਿਜ ਘਰ ਵਸਿਆ ਸਤਿਗੁਰ ਤੁਠੈ ਨਾਉ ਪ੍ਰੇਮ ਰਹੱਸਿਆ ਸੱਚੈ ਦਇ ਦੈ ਦੀਵਾਨ ਕੂੜ ਨਾ ਜਾਈਐ ਕੂ ਝੂਠੋ ਝੂਠ ਵਖਾਣ ਸੋ ਮਹਿਲ ਖੁਆਈਐ ਸੱਚੈ ਸ਼ਬਦ ਨਿਸ਼ਾਨ ਠਾਕ ਨਾ ਪਾਈਐ ਸੱਚ ਸੁਣ ਬੁਝ ਵਖਾਣ ਬ ਮਹਿਲ ਬੁਲਾਈਐ ਸਲੋਕ ਮਹੱਲਾ ਪਹਿਲਾ ਪਹਿਰਾ ਬਾ ਅਗਨ ਹਿਵੈ ਕਰ ਬਾਧਾ ਜੋ ਭੋਜਨ ਸਾਰ ਕਰ ਆਈ ਸਗਲੇ ਦੂਖ ਪਾਣੀ ਕਰ ਪੀਵਾਂ ਧਰਤੀ ਹਾਕ ਚਲਾਈ ਧਰ ਧਰਾ ਜੀ ਅੰਬਰ ਤੋਲੀ ਪਿੱਛੇ ਟੰਕ ਚੜ੍ਹਾਈ ਏ ਬੁੜ ਬੱਧਾ ਮਾਵਾ ਨਾਹੀ ਸਭ ਸਹਿ ਨੱਥ ਚਲਾਈਏ ਤਾਂ ਤਾਣ ਹੋਵੇ ਮਨ ਅੰਦਰ ਕਰੀ ਪੇ ਆਖ ਕਰਾਈ ਤੇ ਜੇਵੜ ਸਾਹਿਬ ਤੇਵੜ ਦਾਤੀ ਦੇ ਕਰੇ ਸਹਿ ਕਰੇ ਰਜਾਈ ਨਾਨਕ ਨਦਰ ਕਰੇ ਜਸੂ ਪਰ ਸੱਚ ਨਾਮ ਵਡਿਆਈ ਮਹੱਲਾ ਦੂਜਾ ਆਖਣ ਆਖ ਨਾ ਰੱਜਿਆਂ ਸੁਣਨ ਨਾ ਰੱਜੇ ਕੰਨ ਅੱਖੀ ਦੇਖਣ ਰੱਜੀਆਂ ਗੁਣ ਗਾਹ ਸਿੱਖ ਵੰਨ ਭੁੱਖਿਆਂ ਭੁੱਖ ਨਾ ਉਤਰੈ ਗੱਲੀ ਭੁੱਖ ਨਾ ਜਾਏ ਨਾਨਕ ਭੁੱਖਾ ਤਾਂ ਰੱਜੈ ਜਾਂ ਗੁਣ ਕਹਿ ਗੁਣੀ ਸਮਾਏ ਪੌੜੀ ਸਾ ਬਿਨ ਸੱਚੇ ਸਭ ਕੂੜ ਕੂੜ ਕਮਾਈਐ ਬਿਨ ਸੱਚੇ ਕੂੜਿਆਰ ਬੰਨ ਚਲਾਈਐ ਬਿਨ ਸੱਚੇ ਤਨ ਸਾਰ ਸਾਰ ਰਲਾਈਐ ਬਿਨ ਸੱਚੇ ਸਭ ਭੁੱਖ ਜੇ ਪੈ ਜੈ ਖਾਈਐ ਬਿਨ ਸੱਚੇ ਦਰਬਾਰ ਕੂੜ ਨਾ ਪਾਈਐ ਕੂੜੈ ਲਾਲਚ ਲੱਗ ਮਹਿਲ ਖਵਾਈਐ ਸਭ ਜਗ ਠੱਗਿਓ ਠੱਗ ਆਈਐ ਜਾਈਐ ਤਨ ਮੈਂ ਤ੍ਰਿਸ਼ਨਾ ਅੱਗ ਸ਼ਬਦ ਬੁਝਾਈ ਹੈ ਸਲੋਕ ਮਹੱਲਾ ਪਹਿਲਾ ਨਾਨਕ ਗੁਰ ਸੰਤੋਖ ਰੁੱਖ ਧਰਮ ਫੁੱਲ ਫਲ ਗਿਆਨ ਰਸ ਰਸਿਆ ਹਰਿਆ ਸਦਾ ਪੱਕੈ ਪਕਰਮ ਧਿਆਨ ਪੱਤ ਕੇ ਸਾਧ ਖਾਂਦਾ ਲੈ ਦਾਨਾ ਕੈ ਸਰਦਾਨ ਮਹੱਲਾ ਪਹਿਲਾ ਸੋਇਨੇ ਕਾ ਬਿਰਖ ਪੱਤ ਪਰਵਾਲਾ ਫੁੱਲ ਜਵੇਹਰ ਲਾਲ ਚਿੱਤ ਖਫਾਲ ਰਤਨ ਲੱਗੈ ਮੁਖ ਭਾਖਿਤ ਹਿਰਦੈ ਹਿਰਦੈ ਨਿਹਾਲੋ ਨਾਨਕ ਕਰਮ ਹੋਵੈ ਮੁਖ ਮਸਤਕ ਲਿਖਿਆ ਹੋਵੈ ਲੇਖ ਅੱਠ ਸੜ ਤੀਰਥ ਗੁਰ ਕੀ ਚਰਣੀ ਪੂਜੈ ਸਦਾ ਦਸੇਖ ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ ਪਵੈ ਦਜੈ ਨਾਨਕਾ ਤਰੀਆ ਕਰਮੀ ਲੱਗ ਪੌੜੀ ਜੀਵਨ ਅਮਰ ਮਾਰ ਨਾ ਪਛੋਤਾਈ ਹੈ ਝੂਠਾ ਏ ਸੰਸਾਰ ਕਿਨ ਸਮਝਾਈ ਹੈ ਸੱਚ ਨਾ ਧਰੇ ਪਿਆਰ ਧੰਦੈ ਧਾਈ ਹੈ ਕਾਲ ਬੁਰਾ ਖੈ ਕਾਲ ਸਿਰ ਦੁਨਿਆਈ ਹੈ ਹੁਕਮੀ ਸਿਰ ਜੰਦਾਰ ਮਾਰੇ ਦਾਈ ਹੈ ਆਪੇ ਦੇ ਪਿਆਰ ਮਨ ਵਸਾਈ ਹੈ ਮਹਤ ਨਾ ਚਸਾ ਬਿਲੰਬ ਭਰੀਆ ਪਾਈ ਹੈ ਸਾ ਗੁਰ ਪ੍ਰਸਾਦੀ ਬੁੱਝ ਸੱਚ ਸਮਾਈ ਹੈ ਸਲੋਕ ਮਹੱਲਾ ਪਹਿਲਾ ਤੁਮੀ ਤੁਮਾ ਵੈ ਸਿਆਕਤ ਧੂਰਾ ਨਿਮ ਫਲ ਮਨ ਮੁਖ ਵਸੈ ਤੈਸ ਜਿਸ ਤੂੰ ਚੇਤਨ ਆਵਈ ਨਾਨਕ ਕਹੀਐ ਕੈਸ ਹੰਡਨ ਕਰਮਾਂ ਬਾਰੀ ਮਹੱਲਾ ਪਹਿਲਾ ਮਤ ਪੰਖੇਰੂ ਕਿਰਤ ਸਾਥ ਕਬ ਉੱਤਮ ਕਬ ਨੀਚ ਕਬ ਕੰਚੰਦਨ ਕਬ ਅੱਕ ਡਾਲ ਕਬ ਉੱਚੀ ਪ੍ਰੀਤ ਨਾਨਕ ਹੁਕਮ ਚਲਾਈ ਆ ਸਾਹਿਬ ਲੱਗੀ ਰੀਤ ਪੌੜੀ ਕੇਤੇ ਕਹੈ ਵਖਿਆਣ ਕਹਿ ਕਹਿ ਜਾਵਣਾ ਵੇਦ ਕਹੈ ਵਖਿਆਣ ਅੰਤ ਨਾ ਪਾਵਣਾ ਪੜਿਆ ਨਾਹੀ ਭੇਦ ਬੁੱਝਿਆ ਪਾਵਣਾ ਖਟ ਦਰਸ਼ਨ ਕਹਿ ਭੇਖ ਕਿਸੈ ਜਾ ਕਿਸੈ ਸੱਚ ਸਮਾਵਣਾ ਸੱਚ ਪੁਰਖ ਅਲਖ ਸ਼ਬਦ ਸੁਹਾਵਣਾ ਮੰਨੈ ਨਾਉ ਬਿਸੰਖ ਦਰਗਹਿ ਪਾਵਣਾ ਖਾਲਕ ਕਵਾ ਦੇਸ ਢਾਡੀ ਗਾਵਣਾ ਨਾਨਕ ਜੁਗ ਜੁਗ ਏਕ ਮਨ ਵਸਾਵਣਾ ਸਲੋਕ ਮਹੱਲਾ ਦੂਜਾ ਮੰਤਰੀ ਹੋਇਆ ਠੂਹਿਆ ਨਾਂਗੀ ਲੱਗੈ ਜਾਈ ਆਪਣ ਹੱਥੀ ਆਪਣੇ ਦੇ ਕੂਚਾ ਆਪੇ ਲਾਈ ਹੁਕਮ ਪਇਆ ਤੁਰ ਖਸਮ ਕਾ ਤੀਹੂੰ ਧੱਕਾ ਖਾਈ ਗੁਰਮੁਖ ਸਿਆਉ ਮਨਮੁਖ ਅੜੈ ਡੁੱਬੇ ਹੱਕ ਨਿਆਈ ਦੋਹਾਂ ਸਰਿਆਂ ਆਪੇ ਬਖਸ਼ ਖਸਮ ਵੇਖਿਆ ਕਰ ਵਿਉ ਪਾਈ ਨਾਨਕੇ ਵੈ ਜਾਣੀਆਂ ਸਭ ਕੁਛ ਸਹਿ ਰਜਾਈ ਮਹੱਲਾ ਦੂਜਾ ਨਾਨਕੋ ਪਰਖੇ ਆਪ ਕੋ ਤਾਂ ਪਾਰਖ ਜਾਣ ਰੋਗ ਦਾਰੂ ਦੋਵੇਂ ਬੁੱਝੈ ਤਾਂ ਵੈਦ ਸੁਜਾਣ ਵਾਟ ਨਾ ਕਰੇ ਮਾਮਲਾ ਜਾਣੇ ਮੈਂ ਮਾਣ ਮੂਲ ਜਾਣ ਗੱਲਾਂ ਕਰੇ ਹਾਣ ਲਾਈ ਹਾਣ ਲੱਭ ਨਾ ਚੱਲੀ ਸੱਚ ਰਾਏ ਸੋ ਵੈਸ਼ਟ ਪ੍ਰਵਾਣ ਸਾਰ ਸੰਧਿਆ ਗਾਸ ਕਹੋ ਕਿਉਂ ਮੈਂ ਪਹੁੰਚੈ ਬਾਣ ਅੱਗੇ ਉਹ ਅਗੰਮ ਹੈ ਬੈਂਦੜ ਜਾਣ ਪੌੜੀ ਨਾਰੀ ਪੁਰਖ ਪਿਆਰ ਪ੍ਰੇਮ ਸ਼ਿੰਗਾਰੀ ਆ ਕਰਨ ਭਗਤ ਦਿਨ ਰਾਤ ਨਾ ਲਹਿਰੀ ਰਹਿਣੀ ਵਾਰੀ ਆ ਮਹਿਲਾ ਮੰਜ ਨਿਵਾਸ ਸ਼ਬਦ ਨਿਸਵਾਰੀ ਆ ਸੱਚ ਕਹਿਣ ਅਰਦਾਸ ਸੇ ਵਿਚਾਰੀ ਆ ਸੋਨ ਕਸਮੈ ਪਾਸ ਹੁਕਮ ਸੁਧਾਰੀ ਆ ਸਖੀ ਕਹਿਣ ਅਰਦਾਸ ਮਨੋ ਪਿਆਰੀ ਆ ਬਿਨ ਨਾਵੇ ਤ੍ਰਿਗ ਵਾਸ ਫਿਟ ਸੋ ਜੀਵਿਆ ਸ਼ਬਦ ਸੁਧਾਰੀ ਆ ਸਿਮਰਤ ਪੀਵਿਆ ਸਲੋਕ ਮਹੱਲਾ ਪਹਿਲਾ ਮਾਰੂ ਮਿਹਨਾ ਤ੍ਰਿਪਤਿਆ ਅੱਗੀ ਲਹਿ ਨਾ ਭੁੱਖ ਰਾਜਾ ਰਾਜਨਾ ਤ੍ਰਿਪਤਿਆ ਸਾਇਰ ਭਰੇ ਕੇ ਸੁੱਖ ਨਾਨਕ ਸੱਚੇ ਨਾਮ ਵੈਣ ਕੀਤੀ ਪੁੱਛਾ ਪੁੱਛ ਮਹੱਲਾ ਦੂਜਾ ਨੇ ਫੁਲੰਗ ਤਸ ਜਨਮ ਸੁਜਾਵਦ ਬ੍ਰਹਮ ਨਾ ਬਿੰਦ ਤੇ ਸਾਗਰੰ ਸੰਸਾਰ ਸਗੁਰ ਪ੍ਰਸਾਦੀ ਤਰੈ ਕੇ ਕਰਨ ਕਾਰਨ ਸਮਰੱਥ ਹੈ ਕਉ ਨਾਨਕ ਵਿਚਾਰ
ਕਾਰਨ ਕਰਤੇ ਵਸ ਹੈ ਜਿਨ ਕਲ ਰੱਖੀ ਧਾਰ ਪੌੜੀ ਖਸਮ ਕਹਿ ਦਰਬਾਰ ਢਾਡੀ ਵਸਿਆ ਸੱਚਾ ਖਸਮ ਕਲਾਣ ਕਮਲ ਵਿਗਸਿਆ ਖਸਮ ਪੂਰਾ ਪਾਏ ਮਨ ਰਹਸਿਆ ਦੁਸ਼ਮਣ ਕੱਢੇ ਮਾਰ ਸੱਜਣ ਸਰਸਿਆ ਸੱਚਾ ਸਤਿਗੁਰ ਸੇਵਨ ਸੱਚਾ ਮਾਰਗ ਦੱਸਿਆ ਸੱਚਾ ਸ਼ਬਦ ਵਿਚਾਰ ਕਾਲ ਵਿਧੋਸਿਆ ਢਾਡੀ ਕਥੇ ਅਕਥ ਸ਼ਬਦ ਵਿਸਵਾਰਿਆ ਨਾਨਕ ਗੁਣ ਗਹਿ ਰਾਸ ਹਰ ਜੀਉ ਮਿਲੇ ਪਿਆਰਿਆ ਸਲੋਕ ਮਹੱਲਾ ਪਹਿਲਾ ਖਤਿਓਂ ਜੰਮੇ ਖਤੇ ਕਰਨ ਤਾਂ ਖਤਿਆਂ ਵਿੱਚ ਪਾਏ ਤੋਤੇ ਮੂਲ ਨਾ ਉਤਰੈ ਜੇ ਸੋ ਧੋਵਣ ਪਾਏ ਨਾਨਕ ਬਖਸ਼ੇ ਬਖਸ਼ਿਆ ਨਾ ਬਖਸ਼ੀਆਂ ਨਾਹੀ ਤਾਂ ਪਾਹੀ ਪਾਈ ਮਹੱਲਾ ਪਹਿਲਾ ਨਾਨਕ ਬੋਲਣ ਝੱਖਣਾ ਦੁੱਖ ਛੱਡ ਮੰਗੀ ਹੈ ਸੁੱਖ ਸੁੱਖ ਦੁੱਖ ਦੁਇਦਰ ਕੱਪੜੇ ਪਹਿਰੈ ਜਾਈ ਮਨੁੱਖ ਜਿੱਥੇ ਬੋਲਣ ਹਾਰੀ ਹੈ ਤਿੱਥੇ ਚੰਗੀ ਚੁੱਪ ਪੌੜੀ ਚਾਰੇ ਕੁੰਡਾਂ ਦੇਖ ਅੰਦਰ ਭਾਲਿਆ ਪਸੱਚੈ ਪੁਰਖਾ ਲਾਖ ਸਰਜ ਸਮਾ ਨਿਹਾਲਿਆ ਉੱਜੜ ਬੁਲ ਭੁੱਲੇ ਰਾਹ ਗੁਰਵੇ ਖਾ ਲਿਆ ਸਤਿਗੁਰ ਸੱਚੇ ਵਾਹ ਸੱਚ ਸੰਭਾਲਿਆ ਪਾਇਆ ਰਤਨ ਘਰਾਹ ਦੀਵਾ ਬਾਲਿਆ ਸੱਚਾ ਸ਼ਬਦ ਸਲਾਹ ਸੁਖੀਏ ਸੱਚ ਵਾਲਿਆ ਨੇ ਡਰਿਆ ਡਰ ਲਾਗੂ ਗਰਬ ਸੇ ਗਾਲਿਆ ਨਾਵੋਂ ਭੁੱਲਾ ਜਾਗ ਬਿਰੈ ਬੇਤਾਲਿਆ ਸਲੋਕ ਮਹੱਲਾ ਤੀਜਾ ਭੈ ਵਿੱਚ ਜੰਮੈ ਭੈ ਮਰੈ ਭੀ ਭਾਉ ਮਨ ਤੇ ਮਨ ਮੈਂ ਹੋਈ ਨਾਨਕ ਭੈ ਵਿੱਚ ਜੇ ਰਲ ਮਰੈ ਸਹਿ ਲਾਇਆ ਸੋਈ ਮਹੱਲਾ ਤੀਜਾ ਭੈਵਣ ਜੀਵੈ ਬਹੁਤ ਬਹੁਤ ਖੁਸ਼ੀਆਂ ਖੁਸ਼ੀ ਕਮਾਈ ਨਾਨਕ ਭੈਵਣ ਜੇ ਮੇਰੇ ਮਰੈ ਮੂੰਹ ਕਾਲੇ ਉੱਠ ਜਾਈ ਪੌੜੀ ਸਤਿਗੁਰੂ ਹੋਏ ਦਇਆਲ ਤਾਂ ਸ਼ਰਧਾ ਪੂਰੀ ਹੈ ਸਤਿਗੁਰੂ ਹੋਏ ਦਇਆਲ ਨਾ ਕਬੂਲ ਧੂਰੀ ਹੈ ਸਤਿਗੁਰੂ ਹੋਏ ਦਇਆਲ ਤਾਂ ਦੁੱਖ ਨਾ ਜਾਣੀ ਹੈ ਸਤਿਗੁਰੂ ਹੋਏ ਦਇਆਲ ਤਾਂ ਹਰ ਰੰਗ ਮਾਣੀ ਹੈ ਸਤਿਗੁਰੂ ਹੋਏ ਦਇਆਲ ਤਾਂ ਜੰਮ ਕਾ ਡਰ ਕੇ ਆ ਸਤਿਗੁਰੂ ਹੋਏ ਦਇਆਲ ਤਾਂ ਸਦੀ ਸੁੱਖ ਦੇਹਾ ਸਤਿਗੁਰੂ ਹੋਏ ਦਇਆਲ ਤਾਂ ਨਵਨਿਧ ਪਾਈ ਹੈ ਸਤਿਗੁਰੂ ਹੋਏ ਦਇਆਲ ਤਾਂ ਸੱਚ ਸਮਾਈ ਹੈ ਸਲੋਕ ਮਹੱਲਾ ਪਹਿਲਾ ਸਿਰ ਖੁਹਾਏ ਪੀਐ ਮਲਵਾਣੀ ਜੂਠਾ ਮੰਗ ਮੰਖਾ ਹੀ ਫੋਲ ਫਦੀਅਤ ਮੂੰਹ ਲੈਣ ਪੜਾਸਾ ਪਾਣੀ ਦੇਖ ਸਗਾਈ ਭੇਡਾ ਵਾਂਗੀ ਸਿਰ ਖੁਹਾਏ ਨੂੰ ਟੱਬਰ ਭਰੀਅਨ ਹੱਥ ਸਵਾਈ ਮਾਉ ਪੀਓ ਕਿਰਤ ਗਵਾਇਨ ਟੱਬਰ ਰੋਵਣ ਧਾਹੀ ਦੋ ਉਹਨਾਂ ਪਿੰਡ ਨਾ ਪਤਲ ਕਰਿਆ ਨਾ ਦੀਵਾ ਮੂਹੇ ਕਥਾਉ ਪਾਈ ਆਸਣ ਤੀਰਥ ਦੇਣ ਨਾ ਢੋਈ ਬ੍ਰਾਹਮਣ ਅੰਨ ਨਾ ਖਾਈ ਸਦਾ ਕਚੀਲ ਰਹੇ ਦਿਨ ਰਾਤੀ ਮੱਥੇ ਟਿਕੈ ਨਾਹੀ ਝੁੰਡੀ ਪਾਏ ਬਹਿਣ ਨਿਤ ਮਰਨੈ ਦੜਦੀ ਬਾਣ ਨਾ ਜਾਹੀ ਲੱਕੀ ਕਾਸੇ ਹੱਥੀ ਫੁੰਮਣ ਅੱਗੋਂ ਪਿੱਛੇ ਜਾਈ ਨਾ ਹੋਏ ਜੋਗੀ ਨਾ ਹੋਏ ਜੰਗਮ ਨਾ ਹੋਏ ਕਾਜੀ ਮੁੱਲਾ ਦਇਬ ਗੋਏ ਫਿਰੈ ਬੈਗੁਤੇ ਫਿਟਾ ਬਤੈ ਗੱਲਾਂ ਜੀਆਂ ਮਾਰਜੀ ਵਾਲੇ ਸੋਈ ਅਵਰਨਾ ਕੋਈ ਰੱਖੈ ਦਾਨੋ ਤੈਸ਼ ਨਾਨੋ ਵੰਝੈ ਭਾਸ ਪਈ ਸਿਰ ਖੁਥੈ ਪਾਣੀ ਵਿੱਚੋਂ ਰਤਨੋ ਪੰਨੇ ਮੇਰ ਕੀ ਆਮਦਾਣੀ ਅਸਠ ਤੈ ਤੀਰਥ ਦੇਵੀ ਥਾਪੇ ਪੁਰਬੀ ਲੱਗੈ ਬਾਣੀ ਨਾਏ ਨਵਾਜਾ ਨਾਤਾ ਹੈ ਪੂਜਾ ਨਾਵਣ ਸਦਾ ਸੁਜਾਣੀ ਮੋਇਆ ਜੀਵਨਿਆ ਮਰ ਗਤ ਹੋਵੇ ਤਾਂ ਜਾਂ ਸਿਰ ਪਾਈਐ ਪਾਣੀ ਨਾਨਕ ਸਿਰ ਖੁਥੈ ਸਹਿ ਤਾਣੀ ਇਨ੍ਹਾਂ ਗੱਲ ਨਾ ਪਾਣੀ ਮੁੜ ਉੱਠੈ ਹੋਇਆ ਹੋਏ ਬਲਾਵਲ ਜੀਆਂ ਜੁਗਤ ਸਮਾਣੀ ਉੱਠੈ ਅੰਨ ਕਮਾਦ ਕਪਾਹਾ ਸਭ ਸਹਿ ਪੜਦਾ ਹੋਵੇ ਉੱਠੈ ਘਾਹ ਚਰੈ ਨੇ ਤਸੁਰ ਹੀ ਸਾ ਧਨ ਦਹੀਂ ਬਲੋਵੈ ਚਿਤ ਕੇ ਹੋਮ ਜਗ ਸਦ ਪੂਜਾ ਪਾਈਐ ਕਾਰਜ ਸੋਹੈ ਗੁਰੂ ਸਮੁੰਦ ਨਦੀ ਸਭ ਸਿੱਖੀ ਨਾਤੈ ਜਿਤ ਵਡਿਆਈ ਨਾਨਕ ਜੇ ਸਿਰ ਖੁਥੈ ਨਾਵਣ ਪੰਨਾਹੀ ਤਾਂ ਸਤ ਜੇ ਜਟੇ ਸਿਰ ਸਾਈ ਮਹੱਲਾ ਦੂਜਾ ਗੀ ਪਾਲਾ ਕੇ ਕਰੇ ਸੂਰਜ ਕੇ ਹੀ ਰਾਤ ਚਾਂਦਾ ਨੇਰਾ ਕੇ ਕਰੇ ਪੌਣ ਪਾਣੀ ਕਿਆ ਜਾਤ ਧਰਤੀ ਜੀ ਜੀ ਕੇ ਕਰੇ ਜਿਸ ਵਿੱਚ ਸਭ ਕਿਸ ਹੋਏ ਨਾਨਕ ਤਾਂ ਪਤ ਜਾਣੀ ਹੈ ਜਾਂ ਪਾਤਲ ਲੇਕਰ ਰੱਖੈ ਸੋਏ ਪੌੜੀ ਤੁਧ ਸੱਚੇ ਸੁਭਾਨ ਸਦਾ ਕਲਾਣਿਆ ਤੂੰ ਸੱਚਾ ਦੀ ਬਾਣ ਹੋਰ ਆਵਣ ਜਾਣਿਆ ਸੱਚ ਜੇ ਮੰਗੈ ਦਾਨ ਜੇ ਸੇ ਤੁਧ ਅਜਿਹੇ ਆ ਸੱਚ ਤੇਰਾ ਫੁਰਮਾਨ ਸਭ ਦੇ ਸੋਇਆ ਮੰਨਿਆ ਗਿਆਨ ਧਿਆਨ ਤੁਧੈ ਤੇ ਪਾਇਆ ਕਰਮ ਹੋ ਪਵੈ ਨਿਸ਼ਾਨ ਨਾ ਚੱਲੈ ਚਲਾਇਆ ਤੂੰ ਸੱਚਾ ਦਾ ਤਾਰ ਨਿਤ ਦੇਵ ਹੈ ਚੜੈ ਸਵਾਇਆ ਨਾਨਕ ਮੰਗੈ ਦਾਨ ਜੋ ਤੁਧ ਪਾਇਆ ਸਲੋਕ ਮਹੱਲਾ ਦੂਜਾ ਦੇਖਿਆ ਆਖ ਬੁਝਾਇਆ ਸਿਫਤੀ ਸੱਚ ਸਮੇਓ ਤਿੰਨ ਕਹੋ ਕਿਆ ਉਪਦੇਸੀ ਹੈ ਜਨ ਗੁਰੂ ਨਾਨਕ ਦੀ ਉਹ ਮਹੱਲਾ ਪਹਿਲਾ ਆਪ ਬੁਝਾਏ ਸੋਈ ਬੂਝੈ ਜਿਸ ਆਪ ਬੁਝਾਏ ਤੇ ਸਭ ਕਹਿ ਸੂਝੈ ਕਹਿ ਕਹਿ ਕਥਨਾ ਮਾਇਆ ਲੂਝੈ ਹੁਕਮੀ ਸਗਲ ਕਰੇ ਆਕਾਰੂ ਆਪੇ ਜਾਣੇ ਸਰਬ ਵਿਚਾਰ ਅੱਖਰ ਨਾਨਕ ਆਖਿਓ ਆਪ ਲੈ ਭਰਾਤ ਹੋਵੇ ਜਿਸ ਦਾਤ ਪੌੜੀ ਹਾਂ ਢਾਡੀ ਬੇਕਾਰ ਕਾਰੇ ਲਾਇਆ ਰਾਤ ਦੇ ਹੈ ਕਹਿ ਵਾਰ ਧੁਰੋਂ ਫਰਮਾਇਆ ਢਾਡੀ ਸੱਚੈ ਮਹਿਲ ਖਸਮ ਬੁਲਾਇਆ ਸੱਚੀ ਸਿਫਤ ਸਲਾਹ ਕੱਪੜਾ ਪਾਇਆ ਸੱਚਾ ਅੰਮ੍ਰਿਤ ਨਾਮ ਭੋਜਨ ਖਾਇਆ ਮੈਂ ਢਾਡੀ ਭੋਜਨ ਆਇਆ ਗੁਰਮਤੀ ਖਾਧਾ ਰੱਜ ਤਿੰਨ ਸੁੱਖ ਪਾਇਆ ਢਾਡੀ ਕਰੇ ਪਸਾਉ ਸ਼ਬਦ ਵਜਾਇਆ ਨਾਨਕ ਸੱਚ ਸਲਾਹੇ ਪੂਰਾ ਪਾਇਆ
ਰਾਗ ਗੌੜੀ ਗੁਆਰੇਰੀ ਮਹੱਲਾ ਪਹਿਲਾ ਚੌਪਦੀ ਕਾ ਦੋਪਦੀ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸਾਹਿਬ ਅੰਗੁਰ ਪ੍ਰਸਾਦ ਪਾਉ ਮੁੱਚ ਭਾਰਾ ਵੱਡਾ ਤੋਲ ਮਨ ਮਤ ਹੌਲੀ ਬੋਲੇ ਬੋਲ ਸਿਰ ਧਾਰ ਚੱਲੀ ਅਸਹੀ ਹੈ ਪਾਰ ਨਦਰੀ ਕਰਮੀ ਗੁਰ ਵਿਚਾਰ ਭੈ ਬਿਨ ਕੋਈ ਨਾ ਲੰਘ ਸਪਾਰ ਭੈ ਪਉ ਰੱਖਿਆ ਭਾਈ ਪਸਵਾਰ ਰਹਾਉ ਭੈ ਤਨ ਅਗਨ ਭਖੈ ਭੈ ਨਾਲ ਭੈ ਭਉ ਘੜੀਐ ਸ਼ਬਦ ਸਵਾਰ ਭੈ ਬਿਨ ਕਾੜਤ ਗਚਨ ਗਚ ਅੰਧਾ ਸੱਚਾ ਅੰਧੀ ਸੱਟ ਬੁੱਧੀ ਬਾਜੀ ਉਪਜੈ ਚਾਉ ਸਹਿ ਸਿਆਣਪ ਪਵੈ ਨ ਤਾਊ ਨਾਨਕ ਮਨਮੁਖ ਬੋਲਣ ਵਾਊ ਅੰਧਾ ਅੱਖਰ ਵਾਊ ਦਵਾਊ ਗੌੜੀ ਮਹੱਲਾ ਪਹਿਲਾ ਡਰ ਘਰ ਘਰ ਡਰ ਡਰ ਡਰ ਜਾਏ ਸੋ ਡਰ ਕਿਹਾ ਜੇਤ ਡਰ ਡਰ ਪਾਈ ਤੁਧ ਬਿੰਦੂ ਜੀ ਨਾਹੀ ਜਾਈ ਜੋ ਕਿਛ ਵਰਤੈ ਸਭ ਤੇਰੀ ਰਜਾਈ ਡਰੀਐ ਜੇ ਡਰ ਹੋਵੈ ਹੋਰ ਡਰ ਡਰ ਮਰਨਾ ਡਰਨਾ ਮਨ ਕਾ ਸੂ ਰਹਾਉ ਨਾ ਜੀਉ ਮਰੈ ਨਾ ਡੂਬੈ ਤਰੈ ਕਿ ਜਿਨ ਕਿਸੇ ਕੀ ਸਿਕੀਆ ਸੂ ਕਿਛ ਕਰੈ ਹੁਕਮੈ ਆਵੈ ਹੁਕਮੈ ਜਾਈ ਅਗੈ ਪਾਛੈ ਹੁਕਮ ਸਮਾਈ ਹੰਸ ਹੀਤ ਆਸਾ ਅਸਮਾਨ ਤਿਸ ਵਿੱਚ ਭੂਤ ਭੂਖ ਬਹੁਤ ਨਹਿਸਾਨ ਭਉ ਖਾਣਾ ਪੀਣਾ ਆਧਾਰ ਬਿਣ ਖਾਧੀ ਮਾਰ ਹੋਏ ਗਵਾਰ ਜਿਸ ਕਾ ਕੋਏ ਕੋਈ ਕੋਏ ਕੋਏ ਸਭ ਕੋ ਤੇਰਾ ਤੂੰ ਸਭ ਨਾ ਕਾ ਸੋਏ ਜਾ ਕੇ ਜੀ ਜੰਤ ਦਾ ਨਮਾਲ ਨਾਨਕ ਆਖਣ ਬਿਖਮ ਵਿਚਾਰ ਗੌੜੀ ਮਹੱਲਾ ਪਹਿਲਾ ਮਾਤਾ ਮਤ ਪਿਤਾ ਸੰਤੋਖ ਸੁਤ ਭਾਈ ਕਾਰ ਇਹ ਵਸੇਖ ਕਹਿਣਾ ਹੈ ਕਿਸ ਕਹਿਣਾ ਜਾਏ ਤਾਉ ਕੁਦਰਤ ਕੀਮਤ ਨਹੀਂ ਪਾਏ ਰਹਾਉ ਸਰਮ ਸੁਰਤ ਦੋਇ ਸਸੁਰ ਭਾਈ ਕਰਨੀ ਕਾਮਣ ਕਰ ਮਨ ਲਈ ਸਾਹਾਬ ਸੰਯੋਗ ਵਿਆਹ ਵਿਯੋਗ ਸੱਚ ਸੰਤਤ ਕਹੋ ਨਾਨਕ ਜੋਗ ਗੌੜੀ ਮਹੱਲਾ ਪਹਿਲਾ ਪਾਉਣੇ ਪਾਣੀ ਅਗਨੀ ਕਾ ਮੇਲ ਚਪਲ ਚੰਚ ਚੰਚਲ ਚਪਲ ਬੁੱਧ ਕਾ ਖੇਲ ਨੌ ਦਰਵਾਜੇ ਦਸਵਾਂ ਦੁਆਰ ਬੁਝਰੇ ਗਿਆਨੀ ਇਹ ਵਿਚਾਰ ਕਰਤਾ ਕਰਤਾ ਭਗਤਾ ਸੁਣਤਾ ਸੋਈ ਆਪ ਵਿਚਾਰੇ ਸੋ ਗਿਆਨੀ ਹੋਈ ਰਹਾਊਗਾ ਦੇਹੀ ਮਾਟੀ ਬੋਲੇ ਦੇਹੀ ਮਾਟੀ ਬੋਲੇ ਪਾਉਣ ਬੁਝਰੇ ਗਿਆਨੀ ਮੂੰਹ ਆਇਆ ਕੌਣ ਮੂਈ ਸੁਰਤ ਬਾਦ ਅਹੰਕਾਰ ਉਹ ਨਾ ਮੂਹ ਜੋ ਦੇਖਣ ਹਾਰ ਜੈ ਕਾਰਨ ਤੜ ਤੀਰਥ ਜਾਹੀ ਰਤਨ ਪਦਾਰਥ ਘੱਟ ਹੀ ਮਾਹੀ ਪੜ ਪੜ ਪੰਡਿਤ ਬਾਪ ਬਾਦ ਵਿਖਾਣੇ ਭੀਤਰ ਹੋਂਦੀ ਵਸਤ ਨੇ ਆਣੇ ਹਾਂ ਨਾਉ ਨਾ ਮੂਆ ਮੇਰੀ ਗਈ ਮੁਲਾ ਗਈ ਬੁਲਾਈ ਉਹ ਨਾ ਮੂਆ ਜੋ ਰਹਿਆ ਸਮਾਏ ਕਹੋ ਨਾਨਕ ਗੌਰ ਭਰਮ ਬ੍ਰਹਮ ਦਿਖਾਇਆ ਮਰਤਾ ਜਾਤਾ ਨਜ਼ਰ ਨਾ ਆਇਆ ਗੌੜੀ ਮਹੱਲਾ ਪਹਿਲਾ ਦੱਖਣੀ ਸੁਣ ਸੁਣ ਬੂਝੈ ਮਾਨੈ ਨਾਉਂ ਤਾਂ ਕਿ ਸਤਬਲ ਹਾਰੇ ਜਾਊਂ ਆਪ ਭੁਲਾਈ ਠੌਰ ਨਾ ਠਾਊ ਤੂੰ ਸਮਝਾਵੈ ਮੇਲ ਮਿਲਾਉ ਨਾ ਮਿਲੈ ਚੱਲੈ ਮੈਂ ਨਾਲ ਉਦਨ ਨਾਵੇ ਬਾਧੀ ਸਭ ਕਾਲ ਰਹਾਉ ਖੇਤੀ ਵਣਜ ਨਾਵੇ ਕੀ ਓਟ ਪਾਪ ਪੁੰਨ ਬੀਜ ਕੀ ਪੋਟ ਕਾਮ ਕ੍ਰੋਧ ਜੀ ਮੈਂ ਝੋਟ ਨਾਮ ਵਿਸਤਾਰ ਚੱਲੇ ਮਨ ਖੋਟ ਸਾਚੇ ਗੁਰ ਕੀ ਸਾਚੀ ਸੀਖ ਤਾਨ ਮਾਨ ਸਾ ਸੀਤਲ ਸਾਚ ਪਰੀਖ ਜਲ ਪੁਰਾਇਣ ਰਸ ਕਮਲ ਪਰੀਖ ਸ਼ਬਦ ਸਰਤੇ ਮਿੱਠੇ ਰਸ ਈਖ ਹੁਕਮ ਸੰਜੋਗੀ ਗੜ੍ਹ ਦਸ ਦੁਆਰ ਪੰਚ ਵਸੈਂ ਮਿਲ ਜੋਤ ਪਾਰੂ ਆਪ ਤਲੈ ਆਪੇ ਵਣਜਾਰੂ ਨਾਨਕ ਨਾਮ ਸਵਾਰਨ ਹਾਰੂ ਗੌੜੀ ਮਹੱਲਾ ਪਹਿਲਾ ਜਾ ਤੋ ਜਾਏ ਤਾਂ ਤੇ ਆਵੇ ਕਹੇ ਉਪਜੈ ਕਹੇ ਜਾਏ ਸੁਮਾਵੇ ਕਿਉਂ ਵਾਧਿਓ ਕਿਉਂ ਮੁਕਤੀ ਪਾਵੇ ਕਿਉਂ ਬਨਾ ਅਬਨਾਸੀ ਸਹਿ ਸੁਮਾਵੇ ਨਾਮ ਹਿਰਦੈ ਅਮਰਤ ਨਾਮ ਪ੍ਰਮੁੱਖ ਨਾਮ ਨਰ ਹਰ ਨਾਮ ਨਰ ਹਰ ਨੈ ਕਾਮ ਰਾਉ ਸਹਿਜੇ ਆਵੇ ਸਹਿਜੈ ਜਾਏ ਮਨ ਤੇ ਉਪਜੈ ਮਨ ਮਾਹੀ ਸੁਮਾਏ ਗੁਰਮੁਖ ਮੁਕਤੋ ਬੰਧ ਨ ਪਾਏ ਸ਼ਬਦ ਵਿਚਾਰ ਛੁਟੇ ਹਰ ਨਾਈ ਸਰਵਰ ਪੰਖੀ ਬਹੁ ਨਿਸ ਬਾਸ ਸੁਖ ਦੁਖੀਆ ਮਨ ਹੋਏ ਬਿਰਮੋਹ ਵਿਨਾਸੁ ਸਾਜ ਬਿਹਾਜੈ ਤਕੈ ਅਗਾਸੁ ਦਹਿ ਦਿਸ ਧਾਵੇ ਮਮ ਕਰਮ ਲਿਖਿਆਸੁ ਨਾਮ ਸੰਜੋਗੀ ਗੋਇਲ ਥਾਟ ਕਰਮ ਕਾਮ ਕ੍ਰੋਧ ਫੂਟੈ ਬਿਖ ਮਾਟ ਬਿਨ ਵਖਰ ਸੂਨੋ ਘਰ ਹਾਟ ਗੁਰ ਮਿਲ ਖੁੱਲੈ ਬਜਰ ਕਪਾਟ ਸਾਧ ਮਿਲੈ ਪੂਰਵ ਸੰਜੋਗ ਸਾਚਰ ਸਰਸੇ ਪੂਰੇ ਹਰ ਲੋਗ ਮਨ ਤਨ ਦੇ ਲੈ ਸਹਿ ਸੁਪਾਏ ਨਾਨਕ ਤਿਨ ਕਹਿ ਲਗ ਪਾਈ ਪਾਂ ਗੌੜੀ ਮਹੱਲਾ ਪਹਿਲਾ ਕਾਮ ਕ੍ਰੋਧ ਮਾਇਆ ਮਹਿ ਚੀਤ ਝੂਠ ਵਿਕਾਰ ਜਾਗੈ ਹੈ ਤਚੀਤ ਪੂੰਜੀ ਆਪ ਲੋਭ ਕੀ ਕੀਤ ਤਰ ਤਾਰੀ ਮਨ ਹੋ ਨਾਮ ਸੁਚੀਤ ਵਾਹ ਵਾਹ ਸਾਚੇ ਮੈਂ ਤੇਰੀ ਟੇ ਕਹੋਂ ਪਾਪੀ ਤੂੰ ਨਿਰਮਲ ਏ ਕਰਹਾਉ ਅਗਨ ਪਾਣੀ ਬੋਲੇ ਪੜਵਾਉ ਜੇ ਵਾਇੰਦਰੀ ਏ ਕਸਵਾਉ ਦਸ ਦ੍ਰਿਸ਼ਟੀ ਦਿਸ਼ਟ ਵਿਕਾਰੀ ਨਾਹੀ ਪਾਉ ਭਾਉ ਆਪ ਮਾਰੇ ਤਾਂ ਪਾਏ ਨਾਉ ਸ਼ਬਦ ਮਰੇ ਫਿਰ ਮਰਨ ਨਾ ਹੋਏ ਮਨ ਮੂਏ ਜੇ ਕਿਉਂ ਪੂਰਾ ਹੋਏ ਪਰ ਪੰਚ ਵਿਆਪ ਰਹਿਆ ਮਨ ਦੋਏ ਸਿਰ ਨਾਰਾਇਣ ਕਰੇ ਸੋ ਹੋਏ ਬੋਹਿਤ ਚੜ੍ਹੋਂ ਜਾਂ ਆਵੇ ਵਾਰੂ ਥਾ ਖਾ ਕੇ ਬੋਹਿਤ ਦਰਗਾਹ ਸਾ ਮਾਰੂ ਸੱਚ ਪੁਰਾਣੀ ਸੱਚ ਸਲਾਹੀ ਧੰਨ ਗੁਰਦੁਆਰੂ ਨਾਨਕ ਦਰ ਘਾਰੇ ਸੰਕਾਰ ਗੌੜੀ ਮਹੱਲਾ ਪਹਿਲਾ
ਉਲਟਿਓ ਮਾ ਕਮਲ ਬ੍ਰਹਮ ਵਿਚਾਰੂ ਅੰਮ੍ਰਿਤ ਨਾ ਅੰਮ੍ਰਿਤ ਧਾਰ ਗਗਨ ਦਸ ਦੁਆਰੂ ਤ੍ਰਿਪਵਨ ਵੇਦਿਆ ਆਪ ਮੁਰਾਰੂ ਰੇ ਮਨ ਮੇਰੇ ਭਰਮ ਨਾ ਕੀਜੈ ਮਨ ਮਾਨਿਆ ਅੰਮ੍ਰਿਤ ਰਸ ਪੀਜੈ ਰਹਾਉ ਜਨਮ ਜੀਤ ਜਨਮ ਮਰਨ ਮਨ ਮਾਨਿਆ ਆਪ ਮੂਆ ਮਨ ਮਨ ਤੇ ਜਾਣਿਆ ਨਜ਼ਰ ਭਈ ਤਾਂ ਘਰ ਦਰ ਤੇ ਜਾਣਿਆ ਜਾਤ ਸਤਸਾ ਤੀਰਥ ਮੱਜਨ ਨਾਮ ਨਾਦਿਕ ਵਿਸਾਰ ਕਰੋਂ ਕਿਸ ਕਾਮ ਨਰ ਨਾਰਾਇਣ ਅੰਤਰ ਜਾਮ ਆਨ ਮਨੋ ਤਾਉ ਪਾਰ ਘਰ ਜਾਓ ਕਿਸ ਜਾਚੋ ਨਾਹੀ ਕੋ ਥਾਉ ਨਾਨਕ ਗੁਰਮਤਿ ਸਹਿ ਸੁਮਾਉ ਗੌੜੀ ਮਹੱਲਾ ਪਹਿਲਾ ਸਤਿਗੁਰ ਮਿਲੈ ਸੋ ਮਰਨ ਦਿਖਾਈ ਮਰਨ ਰਹਿਣ ਰਸ ਅੰਤਰ ਭਾਈ ਗਰਭ ਨਿਵਾਰ ਗਗਨਪੁਰ ਪਾਈ ਮਾਰਨ ਲਿਖਾਈ ਆਈ ਨਹੀਂ ਰਹਿਣਾ ਹਰ ਜਪ ਜਾਪੁ ਰਹਿਣ ਹਰ ਸਰਨ ਰਾਉ ਸਤਿਗੁਰ ਮਿਲੈ ਤਦ ਉਹਦਾ ਭਾਗੈ ਕਮਲ ਵਿਗਾਸ ਮਾਨ ਪ੍ਰਭ ਮਨ ਹਰ ਪ੍ਰਭ ਲਾਗੈ ਜੀਵਤ ਮਰੈ ਮਹਾਰਸ ਆਗੈ ਸਤਿਗੁਰ ਮਿਲਿਆ ਅੰਮ ਸਾਭ ਸਚ ਸੰਜਮ ਪਸੂਚਾ ਗੁਰ ਕੀ ਪੌੜੀ ਉੱਚਾ ਉੱਚਾ ਕਰਮ ਮਿਲੈ ਇਸ ਜਮ ਕਾ ਭਾਉ ਮੂਚਾ ਗੁਰ ਮਿਲਿਆ ਮਿਲ ਅੰਕ ਸਮਾਇਆ ਕਰ ਕਿਰਪਾ ਕਰ ਮਹਿਲ ਬ ਦਿਖਾਇਆ ਨਾਨਕ ਹੋ ਮੈਂ ਮਾਰ ਮਿਲਾਇਆ ਗੌੜੀ ਮਹੱਲਾ ਪਹਿਲਾ ਕਿਰਤ ਪਿਆ ਨਹਿ ਭੇ ਮੇਟੈ ਕੋਏ ਕਿਆ ਜਾਣਾ ਕਿਆ ਆਗੈ ਹੋਏ ਜੋ ਤਿਸ ਭਾਣਾ ਸੋਈ ਹੂਆ ਵਰਨ ਕਰਨੇ ਵਾਲਾ ਦੂਆ ਨਾ ਜਾਣਾ ਕਿਆ ਕਰਮ ਕੇਵਲ ਤੇਰੀ ਦਾਤ ਕਰਮ ਧਰਮ ਤੇਰੇ ਨਾਮ ਕੀ ਯਾਦ ਰਹਾਓ ਇੱਕ ਦੁਆਰੇ ਦਾਤਾ ਦੇਵਨਹਾਰ ਤੂੰ ਏਵਟ ਦਾਤਾ ਦੇਵਨਹਾਰ ਤੇ ਉਟ ਨਾਹੀ ਤੁਧ ਭਗਤ ਭੰਡਾਰ ਕੀ ਆ ਗਰਭ ਨ ਆਵੇ ਰਾਸ ਪੀਨ ਜੀਓ ਪਿੰਡ ਸਭ ਤੇਰੇ ਪਾਸ ਤੂੰ ਮਾਰ ਜਿਵਾਲੈ ਬਖਸ਼ ਮਿਲਾਈ ਜਿਉਂ ਭਾਵੀ ਤਿਉਂ ਨਾਮ ਜਪਾਏ ਤੂੰ ਦਾਨਾ ਬੀਨਾ ਸਾਹਿਬ ਸਾਚਾ ਸਰਮ ਮੇਰਾ ਗੁਰਮਤਿ ਦੇ ਭਰੋਸਾ ਤੇਰਾ ਤਨ ਮਹਿ ਸਹਿ ਮੈਲ ਨਾਹੀ ਮਨ ਰਾਤਾ ਗੁਰਬਚਨੀ ਸੱਚ ਸ਼ਬਦ ਪਛਾਤਾ ਤੇਰਾ ਤਾਣ ਨਾਮ ਕੀ ਵੜਿਆਈ ਨਾਨਕ ਰਹਿਣਾ ਭਗਤ ਸਰਣ ਆਈ ਭੈਰੋਂ ਗੌੜੀ ਮਹੱਲਾ ਪਹਿਲਾ ਜਿਨ ਅਕਥ ਕਹਾਇਆ ਮੈਂ ਪਿਓ ਪੀ ਆਇਆ ਨ ਭੈ ਵਿਸਰੈ ਨਾਮ ਸਮਾਇਆ ਕਿਆ ਡਰੀਆ ਡਰ ਡਰੈ ਸਮਾਨਾ ਪੂਰੇ ਗੁਰ ਕੈ ਸ਼ਬਦ ਪਛਾਣਾ ਰਹਾਉ ਜਿਸ ਨਾਰ ਨਾਰਾਮ ਹਿਰਦੈ ਹਰ ਰਾਸੁ ਸਹਿ ਸੁਭਾਈ ਮਿਲੇ ਪ੍ਰਗਾਸ ਸਵਾਸੁ ਜਾਹਿ ਸਵਾਰੇ ਸਾਜ ਬਿਆਲ ਇਤ ਉਤ ਮਨਮੁਖ ਬਾਧੇ ਕਾਲ ਅਨਸ ਰਾਮ ਹਿਰਦੈ ਸੇ ਪੂਰੇ ਨਾਨਕ ਰਾਮ ਮਿਲੇ ਪ੍ਰਮ ਦੂਰੇ ਗੌੜੀ ਮਹੱਲਾ ਪਹਿਲਾ ਜਨਮ ਮਰੈ ਤ੍ਰੈ ਗੁਣ ਹਿਤਕਾਰ ਚਾਰੇ ਵੇਦ ਕਥੈ ਆਕਾਰ ਤੀਨ ਅਵਸਥਾ ਕਹੇ ਵਖਿਆਣ ਤੁਰੀ ਅਵਸਥਾ ਸਤਿਗੁਰ ਤੇ ਸਤਿਗੁਰ ਤੇ ਹਰ ਜਾਣ ਰਾਮ ਭਗਤ ਗੁਰ ਸੇਵਾ ਤਰਣਾ ਬਹੁੜ ਜਨਮ ਨਾ ਹੋਏ ਹੈ ਮਰਨਾ ਰਹਾਉ ਚਾਰ ਪਦਾਰਥ ਕਹੇ ਸਭ ਕੋਈ ਸਿਮਰਤ ਸਾਸਤ ਪੰਡਿਤ ਮੁਖ ਹੋਈ ਬੈਨ ਗੁਰ ਅਰਥ ਵਿਚਾਰ ਨਾ ਪਾਇਆ ਮੁਕਤ ਪਦਾਰਥ ਭਗਤ ਹਰ ਪਾਇਆ ਜਾਂ ਕਹਿ ਹਿਰਦੈ ਵਸਿਆ ਹਰ ਸੋਈ ਜਿਨ ਪਾਇਆ ਹਰ ਭਗਤ ਗੁਰ ਭਗਤ ਗੁਰਦੇਖ ਦਿਖਾਇਆ ਜਾਂ ਕਹਿ ਹਿਰਦੈ ਵਸਿਆ ਹਰ ਸੋਈ ਗੁਰਮੁਖ ਭਗਤ ਪ੍ਰਾਪਤ ਹੋਈ ਹਰ ਕਹਿ ਦਰਗਹ ਸਿਮੁਕਤ ਆਨੰਦ ਗੁਰਮਤ ਪਾਈ ਪਰਮਾਨੰਦ ਜਿਨ ਪਾਇਆ ਗੁਰਦੇਖ ਦਿਖਾਇਆ ਆਸਾ ਮਾਹੇ ਨਿਰਾਸ ਬੁਝਾਇਆ ਦੀਨਾ ਨਾਥ ਸਰਨ ਸੁਖਦਾਤਾ ਹਰ ਨਾਨਕ ਚਰਣੀ ਮਨ ਰਾਤਾ ਗੌੜੀ ਕੇਤੀ ਮਹੱਲਾ ਪਹਿਲਾ ਅੰਮ੍ਰਿਤ ਕਾਇਆ ਰਹਿ ਸੁਖਾਲੀ ਬਾਜੀ ਇਹ ਸੰਸਾਰੋ ਲਭ ਲੋਭ ਮੁਚ ਕੂੜ ਕਮਾਵੈ ਬਹੁਤ ਉਠਾਵੈ ਭਾਰੋ ਤੂੰ ਕਾਇਆ ਮੈਂ ਰੋਲਦੀ ਦੇਖੀ ਜਿਉਂ ਧਾਰੂ ਪ੍ਰਸ਼ਾਰੂ ਸੁਣ ਸੁਣ ਸਿੱਖ ਹਮਾਰੀ ਸੁਕਰਤ ਕੀਤਾ ਰਹਿਸੀ ਮੇਰੇ ਜੀ ਆੜੇ ਬਹੁੜ ਨਾ ਆਵੈ ਵਾਰੀ ਰਾਉ ਹਾਂ ਤੋ ਦਿਆਖਾ ਮੇਰੀ ਕਾਇਆ ਤੂੰ ਸੁਣ ਸੁਣ ਸਿੱਖ ਹਮਾਰੀ ਨਿੰਦਾ ਚਿੰਦਾ ਕਰੇ ਬਰਾਈ ਝੂਠੀ ਲਾਏ ਤਵਾਰੀ ਵੇਲ ਪਰਾਈ ਜੋ ਹੈ ਜੀ ਅੜੇ ਕਹੇ ਕਰੇ ਚੋਰੀ ਬੁਰਿਆਰੀ ਹੰਸ ਚੱਲਿਆ ਤੂੰ ਪਿੱਛੇ ਰਹੀ ਹੈ ਛੁੱਟੜ ਹੋਈ ਹੈ ਨਾਰੀ ਤੂੰ ਕਾਇਆ ਰਹਿੰਦੀ ਰਹੀ ਹੈ ਸੁਭਨੰਤਰ ਕਿਆ ਤੁਧ ਕਿਆ ਕਰਮ ਕਮਾਇਆ ਕਰ ਚੋਰੀ ਜੇ ਮੈਂ ਜਾਂ ਕਿਛ ਲਿਆ ਤਾਂ ਮਨ ਪਲਾ ਪਾਇਆ ਹਲਤਨਾ ਸੋਭਾ ਪਲਤਨਾ ਢੋਈ ਅਹਿਲਾ ਜਨਮ ਗਵਾਇਆ ਜਿਉਂ ਅੱਖੀ ਜਿਉਂ ਖਰੀ ਦੁਹੇਲੀ ਹੋਈ ਬਾਬਾ ਨਾਨਕ ਮੇਰੀ ਬਾਤ ਨਾ ਪੁੱਛੈ ਕੋਈ ਰਾਉ ਤਾਜੀ ਤੁਰਕੀ ਸੋਈ ਨਾ ਰੂਪਾ ਕੱਪੜ ਕੱਪੜ ਘੇਰੇ ਪਾਰਾ ਕਿਸੀ ਨਾਲ ਨਾ ਚੱਲੈ ਨਾਨਕ ਝਾਟੜ ਪਵੇ ਗਵਾਰਾ ਕਿਉਂ ਕੂਜਾ ਮੇਵਾ ਮੈਂ ਸਭ ਕੁਛ ਚਾਖਿਆ ਇੱਕ ਅੰਮ੍ਰਿਤ ਨਾਮ ਤੁਮਾਰਾ ਦੇ ਦੇ ਨੀਂਬ ਦਿਵਾਲ ਸਾਰੀ ਪਸ਼ ਮੰਦਰ ਕੀ ਟੇਰੀ ਸੰਚੈ ਸੰਚਨਾ ਦੇਈ ਕਰਨਾ ਕਿਸ ਹੀ ਅੰਧ ਜਾਣੇ ਸਭ ਮੇਰੀ
ਸੋਏ ਨਲੰਕਾ ਸੋਏ ਨਮਾੜੀ ਸੰਪੇ ਕਿਸੇ ਨਾ ਕੇਰੀ ਮੂਰਖ ਸੁਣ ਸੁਣ ਮੂਰਖ ਮਨ ਅਜਾਣਾ ਹੋਗ ਤਿਸੈ ਕਾ ਪਾਣਾ ਰਹਾਉ ਸਾਹ ਮਾਰਾ ਠਾਕੁਰ ਪਾਰਾ ਹਮ ਤਿਸ ਕੇ ਬਣ ਜਾ ਰੇ ਜੀਓ ਪਿੰਡ ਸਭ ਰਾਸ ਤਿਸੈ ਕੀ ਮਾਰ ਆਪੇ ਜੀ ਵਾਲੇ ਗੌੜੀ ਚੇਤੀ ਮਹੱਲਾ ਪਹਿਲਾ ਅਬਰ ਅਬਰ ਪੰਚ ਹਮ ਏਕ ਜਨਾ ਜੈ ਕਿਉਂ ਰੱਖ ਕਰ ਬਾਰ ਮਨਾ ਮਾਰੇ ਲੂਟਾ ਨੀਤ ਨੀਤ ਕਿਸੇ ਆਗੇ ਕਰੀ ਪੁਕਾਰ ਜਨਾ ਸ੍ਰੀ ਰਾਮ ਨਾਮ ਸ੍ਰੀ ਰਾਮ ਨਾਮਾ ਉਹ ਚਿਰਮਨਾ ਆਗੇ ਜਮ

ਦੂਜਾ ਹੋਰ ਨਾਸਤ ਕੰਧ ਮੂਲ ਮਨ ਲਵ ਸਤਾਰ ਆਉ ਮੂੰਡ ਮੁੰਡਾਇਆ ਜੇ ਗੁਰ ਪਾਈਐ ਹਮ ਗੁਰ ਕਿਨੀ ਗੰਗਾ ਤਾਤਰ ਭਵਨ ਤਾਰਨ ਹਾਰ ਸੁਆਮੀ ਏਕ ਨ ਚੇਤ ਸੰਦਾਤਾ ਕਾਰ ਪੁਟੰਬ ਗਲਨੀ ਮਨ ਲਾਵਸ ਸੰਸਾ ਮੂਲ ਨਾ ਹੋ ਜਾਵਸ ਦਾ ਏਕ ਸਵ ਚਰ ਚਰਣੀ ਜੇ ਚਿਤ ਲਾਵੇ ਤਾਂ ਲਭ ਲੋਭ ਸੀ ਧਾਵਸ ਦਾ ਜਾਪਸ ਨਿਰੰਜਨ ਰਚਸ ਮਨਾ ਕਾਹੇ ਬੋਲੇ ਜੋਗੀ ਕਪਟ ਘਣਾ ਰਹਾਉ ਕਾਇਆ ਕਮਲੀ ਹੰਸ ਅਣਾ ਮੇਰੀ ਮੇਰੀ ਕਰਦ ਵਿਹਾਣੀ ਤਾ ਰਣਵਤ ਨਾਨਕ ਨਾਨਕੀ ਦਾਜੈ ਫਿਰ ਪਾਛੈ ਪਛਤਾਣੀ ਤਾ ਗੌੜੀ ਚੇਤੀ ਮਹਲਾ ਪਹਿਲਾ ਔਖਦ ਮੰਤਰ ਮੂਲ ਮਨ ਏਕ ਹੈ ਜੇ ਕਾਰ ਸਿੱਧ ਦ੍ਰਿੜ ਚਿੱਤ ਕੀ ਜੈਰੀ ਜਨਮ ਮਾ ਜਨਮ ਕੇ ਪਾਪ ਕਰਮ ਕੇ ਦੇਖਣਹਾਰਾ ਲੀ ਜੈ ਕਟਣਹਾਰਾ ਲੀ ਜੈ ਰੇ ਮਨ ਏਕੋ ਸਾਹਿਬ ਭਾਈ ਰੇ ਤੇਰੇ ਗੁਰ ਤੀਨ ਗੁਣਾ ਸੰਸਾਰ ਸਮਾਵਮ ਲਖਣਾ ਲਖਣਾ ਜਾਈ ਰੇ ਰਹਾਉ ਸ਼ਕਰ ਖੰਡ ਮਾਇਆ ਤਨ ਮਿੱਠੀ ਹਮ ਤਾਉ ਪਾਂਡੋ ਚਾਈ ਰੇ ਰਾਤ ਹਨੇਰੀ ਸੂਜ ਸੁਨਾਹੀ ਲਾਜ ਟੂਕ ਸਮੂਸਾ ਭਾਈ ਰੇ ਮਨ ਮੁਖ ਕਰਹੇ ਤੇ ਤੈ ਦੁੱਖ ਲਾਗੈ ਸਤਿਗੁਰਮੁਖ ਮਿਲੈ ਬਡਾਈ ਰੇ ਜੋ ਤੈਨ ਕੀਆ ਸੋਈ ਜਾਣੈ ਕਿਰਤਨਾ ਮੇਟਿਆ ਜਾਈ ਰੇ ਸੋ ਪਰੇ ਨਾ ਹੋਵੈ।

ਤੇਰਾ ਹੈ। ਹਤਕੀ ਤਨਕੀ ਪੰਥ ਹੋਵੇ ਜੇ ਨਾਨਕ ਤਾਂ ਮੂੜਾ ਕਿਸ ਪਾਈ ਰੇ, ਗੌੜੀ ਚੇਤੀ ਮਹੱਲਾ ਪਹਿਲਾ। ਕਤਕੀ ਮਾਈ ਵਾਪ ਕਰਕੇ ਰਾ ਕਿਤੂ ਸਾਭ ਹਮ ਆਏ ਜਲ, ਅਗਨ ਬਿੰਬ ਜਾਲ ਪੀਤਰ ਉਪਜੈ ਕਾਹੀ ਕੰਮ ਪਾਏ। ਮੇਰੇ ਸਾਹਿਬਾ ਕੌਣ ਜਾਣੇ ਗੁਣ ਤੇਰੇ, ਕਹੀ ਨਾ ਜਾਣੇ ਜਾਨੀ ਔਗੁਣ ਮੇਰੇ ਰਹਾਉ। ਕੇਤੇ ਰੁੱਖ ਬਿਰਖਾ ਮਚੀਨੇ, ਕੇਤੇ ਪਸ਼ੂ ਪਾਏ, ਕੇਤੇ ਨਾਗ ਕੁਲੀ ਮਹਿ ਆਏ, ਕੇਤੇ ਪੰਖ ਉਡਾਏ। ਹੱਟ ਪਟਣ ਬਿਜ ਮੰਦਰ ਪੰਨੇ, ਕਰ ਝੋਰੀ ਕਰ ਆਵੇ, ਅੱਗੋਂ ਦੇਖੈ ਪਿੱਛੋਂ ਦੇਖੈ, ਤੁਝਤੇ ਕਹਾਂ ਛੁਪਾਵੇ। ਤਟ ਤੀਰਥ ਹਮ ਨਵ ਖੰਡ ਦੇਖੇ, ਹੱਟ ਪਟਣ ਬਾਜਾਰਾ ਲੈ ਕੇ ਤਕੜੀ ਤੋਲਣ ਲਾਗਾ, ਘੱਟ ਹੀ ਮੈਂ ਵਣਜਾਰਾ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗੁਣ ਹਮਾਰੇ, ਦਇਆ ਕਰੋ ਕਿਸ ਮਿਹਰ ਉਪਾਵੋ, ਡੁੱਬਦੇ ਪੱਥਰ ਤਾਰੇ। ਜੀਅੜ ਆਗਨ ਬਰਾਬਰ ਤਪੈ, ਪੀਤਰ ਵਗੈ ਕਾਤੀ ਪ੍ਰਣੋਤ, ਨਾਨਕ ਹੁਕਮ ਪਛਾਣੈ ਸੁਖੋ ਵੈ ਦਿਨ ਰਾਤੀ। ਗੌੜੀ ਬਰਾਗਣ ਮਹੱਲਾ ਪਹਿਲਾ, ਰਹਿਣ ਸਵਾਈ ਸੋਏ ਰਹਿਣ ਗਵਾਈ ਸੋਏ ਕਹਿ ਦਿਵਸੂ ਆਇਆ, ਖਾਏ ਹੀਰੇ ਜੈਸਾ ਜਨਮ ਹੈ ਗੌੜੀ ਬਦਲੇ ਜਾਏ। ਅਣਤ ਨਾ ਚਾਹਨ ਅਣਤ ਕੋ ਚਾਹਨ ਜੋਗ ਹੈ, ਇਸੇ ਆਏ ਅਣਤ ਗਵਾਈ ਆਪਣ ਲਿਆ, ਜੇ ਮਿਲੈ ਤਾਂ ਸਭ ਕੋ ਭਾਗਠ ਹੋਏ, ਕਰਮਾਂ ਉੱਪਰ ਨਿਬੜੈ ਜੇ ਲੋਚਾ ਸਭ ਕੋਈ। ਨਾਨਕ ਕਰਣਾ ਜਨਕੀਆ ਸੋਈ ਸਾਰ ਕਰੀ, ਹੁਕਮ ਨਾ ਜਾਪੀ ਖਤਮ ਕਾ ਕਿਸੈ ਬਡਾਈ ਦੇ। ਗੌੜੀ ਬੈਰਾਗਣ ਮਹੱਲਾ ਪਹਿਲਾ, ਹਰਣੀ ਹੋਵਾ ਬਨਵਸਾ, ਕੰਦ ਮੂਲ ਚੁਣ ਖਾਊਂ ਗੁਰ ਪ੍ਰਸਾਦੀ, ਮੇਰਾ ਸੌ ਮਿਲੈ ਵਾਰ ਵਾਰ, ਹੋਂ ਜਾਊ ਜੀਉ ਮੈਂ ਬਣਜਾਰਨ ਰਾਮ ਕੀ, ਮੈਂ ਤੇਰਾ ਨਾਮ ਕਰਵਾ ਪਾਰ ਜੀ ਰਾਉ। ਕੋ ਕਿਲ ਹੋਵਾ ਅੰਬ ਵਸਾਂ, ਸਹਿਜ ਸ਼ਬਦ ਵਿਚਾਰੂ, ਸਹਿ ਸੁਭਾਈ ਮੇਰਾ ਸੌ ਮਿਲੈ ਦਰਸ਼ਨ ਰੂਪ ਅਪਾਰੂ। ਮਛਲੀ ਜਾ ਹੋਵਾਂ ਜਲ ਵਸਾਂ, ਜੀ ਜੰਤ ਸਭ ਸਾਰੂ, ਉਰ ਬਾਰ ਪਾਰ ਕੇ ਮੇਰਾ ਸੌ ਵਸੈ ਹਾਂ, ਮਿਲੋਗੀ ਬਾਂਹ ਪਸਾਰੂ। ਨਾਗਨ ਹੋਵਾਂ ਧਰ ਵਸਾਂ, ਸ਼ਬਦ ਵਸੈ ਪਹੁ ਜਾਈ, ਨਾਨਕ ਦਰਸਦਾ ਸੁਹਾਗਣੀ, ਜਿਨ ਜੋਤੀ ਜੋਤ ਸਮਾਈ। ਗੌੜੀ ਪੂਰਵੀ ਦੀਪਕੀ ਮਹੱਲਾ ਪਹਿਲਾ, ਕੋ ਓਂਕਾਰ ਸਤਿਗੁਰ ਪ੍ਰਸਾਦ, ਜੈ ਕਰ ਕੀਰਤਾ ਕੀਆ ਕਰਤੇ ਕਹੋ ਵਿਚਾਰੋ, ਤਿਤ ਕਰ ਗਾਵੋ, ਸੋਹਿਲਾ ਸਿਭਰੇ ਸਿਰਜਣਹਾਰ, ਤੁਮ ਗਾਓ ਮੇਰੇ ਨਿਰਭਉ ਕਾ ਸੋਹਿਲਾ ਹਮਾਰੀਆ, ਸੋਹਿਲਾ ਰਾਸ ਕੋਈ ਰਾਉ। ਨੈਤ ਨਿਤ ਜੀ ਅੜੇ ਸੰਭਾਲੀ, ਉਹਨੂੰ ਦੇਖਿਆ ਕਦੇ ਉਣਹਾਰ, ਤੇਰੇ ਦਾ ਨੈ ਕਿਉਂ ਦਨਾ ਪਵੈ ਤਿਸਦਾ, ਤੇ ਕਵਣ ਸੁਮਾਰ। ਸਮਦ ਸਹਾ ਲਿਖਿਆ ਮਿਲ ਕਰ ਪਾਵੋ ਤੇਲ, ਦੇਹੋ ਸੱਜਣਾ ਸੀਸੜੀਆਂ ਜੋ ਹੋਵੇ ਸਾਹਿਬ ਸੁਮੇਲ। ਕਰ ਕਰ ਇਹੋ ਪਹੁੰਚਾ ਸੁਰਦੇ ਨਿਤ ਭਗਵਾਨ, ਸੁਰਨ ਹਾਰਾ ਸਿਮਰੀਆ ਨਾਲ ਕਿਸੇ ਦੇ ਅਵਨ ਰਾ। ਗੌੜੀ ਗਵਾਰੀ ਦੀ ਮਹੱਲਾ ਤੀਜਾ, ਚੌਪ ਦੇ ਓਅੰਕਾਰ ਸਤਿਗੁਰ ਪ੍ਰਸਾਦ, ਗੁਰ ਮਿਲਿਆ ਹਰ ਮੇਲਾ ਹੋਈ, ਆਪੇ ਮੇਲ ਮਿਲਾਵੈ ਸੋਈ। ਮੇਰਾ ਪ੍ਰਭ ਸਭ ਵਿਦ ਆਪਣੀ ਜਾਣੇ, ਹੁਕਮੇ ਮੇਲੇ ਸ਼ਬਦ ਪਛਾਣੇ, ਸਤਿਗੁਰ ਕਹਿ ਪੈ ਭ੍ਰਮ ਪਉ ਪਾਗਾ, ਪੈ ਰਾਚੇ ਸੱਚ ਰੰਗ ਲਾਗਰ। ਸਤਿਗੁਰ ਕਹਿ ਪੈ ਭ੍ਰਮ ਪਉ ਜਾਈ, ਪੈ ਰਾਚੇ ਸੱਚ ਰੰਗ ਸਮਾਈ ਰਹਾਉ। ਗੌਰ ਮਿਲਿਆ ਹਾਰ ਮਨ ਵਸੈ ਸੁਪਾਈ, ਮੇਰਾ ਪ੍ਰਭ ਭਾਰਾ ਕੀਮਤ ਨਹੀਂ ਪਾਈ, ਸ਼ਬਦ ਸਲਾਹੇ ਅੰਤ ਨ ਪਾਰਾ ਵਾਰ। ਮੇਰਾ ਪ੍ਰਭ ਬਖਸ਼ੇ ਬਖਸ਼ਣ ਹਾਰ, ਗੁਰ ਮਿਲਿਆ ਸਭ ਮਤ ਬੁੱਧ ਹੋਏ, ਨ ਮਨ ਨਿਰਮਲ ਵਸੈ ਸੱਚ ਸੋਏ, ਸਾਚ ਵਸਿਆ ਸਾਚੀ ਸਵਕਾਰ। ਊਤਮ ਕਰਨੀ ਸ਼ਬਦ ਵਿਚਾਰ, ਗੁਰਤੇ ਸਾਚੀ ਸੇਵਾ ਹੋਏ, ਗੁਰਮੁਖ ਨਾਮ ਪਛਾਣੈ ਕੋਈ।

ਦੇਵਨਹਾਰ ਨਾਨਕ ਨਾਮ ਹਰ ਨਾਮੇ ਲੱਗੇ ਪਿਆਰ ਗੌੜੀ ਗੁਆਰੇ ਰੀ ਮਹੱਲਾ ਤੀਜਾ ਗੁਰ ਤੇ ਗਿਆਨ ਪਾਏ ਜਨ ਕੋਈ ਗੁਰ ਤੇ ਬੂਝੇ ਸੀ ਜੈ ਸੋਏ ਗੁਰ ਤੇ ਨਾਮ ਗੁਰ ਤੇ ਸਹਿਜ ਜਾਣ ਪਰ ਵਿਚਾਰ ਗੁਰ ਤੇ ਪਾਏ ਮੁਖ ਦੁਆਰ ਪੂਰੇ ਭਾਗ ਮਿਲ ਗੁਰ ਆਈ ਸੱਚ ਸਹਿਜ ਸਾਚ ਸਮਾਈ ਰਹਾਉ ਗੁਰ ਮਿਲਿਆ ਤਿਸ ਨਾਗਨ ਬੁਝਾਈ ਗੁਰ ਤੇ ਸ਼ਾਂਤ ਵਸੈ ਮਨ ਆਈ ਗੁਰ ਤੇ ਪਵਿੱਤ ਪਾਵਨ ਸੁਚ ਹੋਏ ਗੁਰ ਤੇ ਸ਼ਬਦ ਮਿਲਾਵਾ ਹੋਏ ਬਾਜ ਗੁਰੂ ਸਭ ਪਰਮ ਫਲਾਰੀ ਬਿਣ ਨਾਵੈ ਬਹੁਤਾ ਦੁੱਖ ਪਾਈ ਗੁਰਮੁਖ ਹੋਵੇ ਸੋ ਨਾਮ ਤੇ ਆਈ ਦਰਸ਼ਨ ਸੱਚੇ ਸੱਚੀ ਪਤ ਹੋਈ ਜਿਸ ਨੂੰ ਕਹੀਏ ਦਾਤ ਆਇ ਕਸੋਈ ਕਿਰਪਾ ਕਰੇ ਸ਼ਬਦ ਮਿਲਾਵਾ ਹੋਈ ਮਿਲ ਪ੍ਰੀਤਮ ਸਾਚੇ ਗੁਣ ਗਾਵਾਂ ਨਾਨਕ ਸਾਚੇ ਸਾਚਾ ਪਾ ਸਾਚ ਸਮਾਵਾਂ ਗੌੜੀ ਗੁਆਰੀ ਦੀ ਮਹੱਲਾ ਤੀਜਾ ਸੋ ਥਾਉ ਸੱਚ ਮਨ ਨਿਰਮਲ ਹੋਏ ਸੱਚ ਨਿਵਾਸ ਕਰੇ ਸੱਚ ਸੋਏ ਸੱਚੀ ਬਾਣੀ ਜੁਗ ਚਾਰੇ ਜਾਪੈ ਸਭ ਕਿਸੇ ਸਾਚਾ ਆਪੇ ਆਪੇ ਕਰਮ ਹੋਵੇ ਸਤਸੰਗ ਮਿਲਾਏ ਨਾ ਹਰ ਗੁਣ ਗਾਵੇ ਬੈਸ ਸੋ ਥਾਈ ਰਹਾਉ ਜਲੋਂ ਇਹ ਜਿਹਵਾ ਦੂਜੈ ਪਾਏ ਹਰ ਰਾਸ ਨਾ ਚਾਖੇ ਫੀਕਾ ਲਾਏ ਬਿਨ ਬੂਝੇ ਤਾਨ ਮਨ ਫੀਕਾ ਹੋਏ ਬਿਨ ਨਾਵੇ ਦੁਖੀਆ ਚਲਿਆ ਰੋਏ ਰਸਨਾ ਹਰ ਰਾਸ ਚਾਖਿਆ ਸਹਿ ਸੁਪਾਏ ਗੁਰ ਕਿਰਪਾ ਤੇ ਸੱਚ ਸਮਾਈ ਸੱਚ ਰਾਤੀ ਗੁਰ ਸ਼ਬਦ ਵਿਚਾਰ ਅੰਮ੍ਰਿਤ ਪੀਵੈ ਨਿਰਮਲ ਤਾਰੂ ਨਾਵ ਸਮਾਵੈ ਨਾਮ ਸਮਾਵੈ ਜੋ ਪਾਂਡੈ ਹੋਏ ਉਂਦੈ ਪਾਂਡੈ ਟਿਕੈ ਨ ਕੋਏ ਗੁਰ ਸ਼ਬਦੀ ਮਾਨ

ਬਖਸ਼ੇ ਨਾਮ ਪਛਾਣੇ ਗੌੜੀ ਗੁਆਰੀ ਦੀ ਮਹੱਲਾ ਤੀਜਾ ਮਨ ਮਰੈ ਮਾਰੀ ਤਾਂ ਮਰ ਜਾਏ ਬਿਨ ਮੂਹੇ ਕੈਸੀ ਹਰ ਪਾਈ ਬਿਨ ਮਨ ਮਰੈ ਦਾਰੂ ਜਾਣੇ ਕੋਈ ਮਨ ਸ਼ਬਦ ਮਰੈ ਬੂਝੈ ਜਨ ਸੋਏ ਜਿਸ ਨੂੰ ਬਖਸ਼ੇ ਦੇ ਵਡਿਆਈ ਗੁਰਪ੍ਰਸਾਦ ਹਰ ਵਸੈ ਮਨ ਆਈ ਰਹਾਉ ਗੁਰਮੁਖ ਕਰਨੀ ਕਾਰ ਕਮਾਵੇ ਤਾਂ ਇਸ ਮਨ ਕੀ ਸੋਝੀ ਪਾਵੇ ਮਨ ਮੈਂ ਮਤ ਮੈਂਗਲ ਮਿਕਦਾਰਾ ਗੁਰ ਅੰਕ ਸਮਾਰ ਜੀ ਵਾਲਣਹਾਰਾ ਮਨ ਅਸਾਧ ਸਾਧੇ ਜਨ ਕੋਈ ਅਚਰ ਚਰੇ ਤਾਂ ਨਿਰਮਲ ਹੋਏ ਗੁਰਮੁਖ ਏ ਮਨ ਲਿਆ ਸਵਾਰੂ ਹਮੇ ਵਿੱਚੋਂ ਤਜੇ ਵਿਕਾਰੂ ਜੋ ਤੁਰ ਰਾਖਿਆ ਨੂੰ ਮੇਲ ਮਿਲਾਈ ਕਦੇ ਨਾ ਵਿਛੜੇ ਸ਼ਬਦ ਸਮਾਈ ਆਪਣੀ ਕਲਾ ਆਪੇ ਹੀ ਜਾਣੇ ਨਾਨਕ ਗੁਰਮੁਖ ਨਾਮ ਪਛਾਣੇ ਗੌੜੀ ਗੁਆਰੀ ਦੀ ਮਹੱਲਾ ਤੀਜਾ ਹਉ ਮੈਂ ਵਿੱਚ ਸਭ ਜਗ ਬਹੁਰਾਨਾ ਦੂਜੇ ਪਾਈ ਪਰਮ ਪੁਲਾਨਾ ਬਹੁ ਚਿੰਤਾ ਚਿਤ ਬਹਿ ਆਪਣਾ ਪਛਾਣਾ ਧੰਦਾ ਕਰ ਧਿਆਨ ਦਿਨ ਬਖਾਨਾ ਹਿਰਦੈ ਰਾਮ ਰਮ ਮੇਰੇ ਪਾਈ ਗੁਰਮੁਖ ਰਸਨਾ ਹਾਰ ਰਸਨ ਰਸਾਈ ਰਹਾਉ ਗੁਰਮੁਖ ਹਿਰਦੈ ਨਾਮ ਜਿਨ ਰਾਮ ਪਿਆਰਸਾ ਪਛਾਤਾ ਜਗ ਜੀਵਨ ਸੇਵ ਜੁਗ ਚਾਰੇ ਜਾਤਾ ਹਉ ਮੈਂ ਮਾਰ ਗੁਰ ਸ਼ਬਦ ਪਛਾਤਾ ਕਿਰਪਾ ਕਰੇ ਪ੍ਰਭ ਕਰਮ ਵਿਧਾਤਾ ਸੇ ਜਾਨ ਸਚੇ ਜੇ ਜੋ ਸ਼ਬਦ ਮਿਲਾਈ ਧਾਵਤ ਵਾਜਤ ਵਰਜਿ ਥਾ ਠਾ ਗ੍ਰਹਾਈ ਨਾਮ ਨਾਮ ਨਿਧ ਗੁਰ ਤੇ ਪਾਈ ਕਰ ਹਰ ਕਿਰਪਾ ਤੇ ਹਰ ਵਸੈ ਮਨ ਆਈ ਰਾਮ ਰਾਮ ਕਰਤਿਆਂ ਸੁਖ ਸ਼ਾਂਤ ਸਰੀਰ ਅੰਤਰ ਵਸੈ ਨਾ ਲਾਗੈ ਜਮ ਪੀਰ ਆਪੇ ਸਾਹਿਬ ਆਪ ਵਜੀਰ ਨਾਨਕ ਸੇਵ ਸਦਾ ਹਰ ਗੁਣੀ ਗਹੀਰ ਗੌੜੀ ਗੁਆਰੇ ਦੀ ਮਹੱਲਾ ਤੀਜਾ ਸੋ ਕਿਉਂ ਵਿਸਰੈ ਜੇ ਇਸ ਕੇ ਜੀ ਪਰਾਨਾ ਸੋ ਕਿਉਂ ਵਿਸਰੈ ਜੇ ਸਭ ਮਾਹੀ ਸਮਾਨਾ ਜਿਤ ਸੇਵਿਆ ਦਰਗਾਹ ਸੁਖ ਪਾਈ ਆਏ ਜਿਤ ਸੇਵਿਆ ਦਰਗਾਹ ਪਤ ਪ੍ਰਵਾਨਾ ਹਰ ਕਹਿ ਨਾਮ ਵਿਟੋ ਮਲ ਜਾਊ ਤੂੰ ਵਿਸਰੈ ਤਦ ਹੀ ਮਰ ਜਾਊ ਰਹਾਉ ਤੈਨ ਤੂੰ ਵਿਸਰੈ ਜੇ ਤੁਦ ਆਪ ਕਪਲਾਈ ਤੈਨ ਤੂੰ ਵਿਸਰੈ ਜੇ ਦੂਜੈ ਭਾਈ ਮਨਮੁਖ ਗਿਆਨੀ ਜੋ ਨੀ ਪਾਈ ਇੱਕ ਜਿਨ ਇੱਕ ਮਨ ਤੁਠਾ ਜੋ ਸੋਏ ਸਤਿਗੁਰ ਸੇਵਾ ਲਾਏ ਜਿਨ ਇੱਕ ਮਨ ਤੁਠਾ ਤਿਨ ਹਰ ਮਨ ਵਸਾਏ ਜਿਨ ਗੁਰਮਤੀ ਹਰ ਨਾਮ ਉਸਮਾਏ ਜਿਨ੍ਹਾਂ ਪੋਤੈ ਪੁੰਨ ਸੇ ਪਿੰਡ ਪ੍ਰਾਣੀ ਜਿਨ੍ਹਾਂ ਪੋਤੈ ਪੁੰਨ ਸੇ ਗਿਆਨ ਵਿਚਾਰੀ

0: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋ ਦਾਰੂ ਰਾਗ ਆਸਾ ਮਹੱਲਾ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੋ ਦਾਰੂ ਤੇਰਾ ਕਿਹਾ ਸੋ ਕਰ ਕਿਹਾ, ਜਿਤ ਬਹਿ ਸਰਬ ਸੰਭਾਲੇ। ਵਾਜੇ ਤੇਰੇ ਨਾਦ ਅਨੇਕ ਅਸੰਖਾ, ਕਿੱਥੇ ਤੇਰੇ ਵਾਵਣ ਹਾਰੀ, ਕਿੱਥੇ ਤੇਰੇ ਰਾਗ ਪਰੀ ਸਿਉਂ ਕਹੀ ਹੈ, ਕਿੱਥੇ ਤੇਰੇ ਗਾਵਣ ਹਾਰੀ। ਗਾਵਣ ਪੁਦਨੋ ਪਵਣ ਪਾਣੀ ਬਸੰਤਰੂ, ਗਾਵੇ ਰਾਜਾ ਧਰਮ ਦੁਆਰੀ। ਗਾਵਣ ਤੁਦਨੋ ਚਿਤ ਗੁਪਤ ਲਿਖ ਜਾਣਨ, ਲਿਖ ਲਿਖ ਧਰਮ ਵਿਚਾਰੇ। ਗਾਵਣ ਤੁਦਨੋ ਈਸ਼ਰ ਬ੍ਰਹਮਾ ਦੇਵੀ, ਸੋਹਨ ਤੇਰੇ ਸਦਾ ਸਵਾਰੇ। ਗਾਵਣ ਤੁਦਨੋ ਇੰਦਰ ਇੰਦਰਾਸਣ ਬੈਠੇ, ਦੇਵ ਤੇ ਆਂਦਰ ਨਾਲੇ। ਗਾਵਣ ਤੁਦਨੋ ਸਦ ਸਮਾਧੀ ਅੰਦਰ, ਗਾਵਣ ਤੁਦਨੋ ਸਾਧ ਵਿਚਾਰੀ। ਗਾਵਣ ਤੁਦਨੋ ਜਤੀ ਸਤੀ ਸੰਤੋਖੀ, ਗਾਵਣ ਤੁਦਨੋ ਵੀਰ ਕਰਾਰੀ। ਗਾਵਣ ਤੁਦਨੋ ਪੰਡਿਤ ਪੜਨ ਰੱਖੀ ਸਰ, ਯੁਗ ਯੁਗ ਵੇਦਾਂ ਨਾਲੇ। ਗਾਵਣ ਤੁਦਨੋ ਮੋਹਣੀਆ ਮਨ ਮੋਹਣ, ਸੁਰਗ ਮਛ ਪਿਆਲੇ। ਗਾਵਣ ਤੁਦਨੋ ਰਤਨ ਉਪਾਏ ਤੇਰੇ, ਅੱਠ ਸੱਠ ਤੀਰਥ ਨਾਲੇ। ਗਾਵਣ ਤੁਦਨੋ ਜੋਧ ਮਹਾਂਬਲ ਸੂਰਾ, ਗਾਵਣ ਤੁਦਨੋ ਖਾਣੀ ਚਾਰੇ। ਗਾਵਣ ਤੁਦਨੋ ਖੰਡ ਮੰਡਲ ਬ੍ਰਹਿਮੰਡਾ, ਕਰ ਕਰ ਰੱਖੇ ਤੇਰੇ ਤਾਰੇ। ਸਹੀ ਤੁਦਨੋ ਗਾਵਨ ਜੋ ਤੁਦ ਭਾਵਨ, ਰਤੇ ਤੇਰੇ ਭਗਤ ਰਸਾਲੇ। ਹੋਰ ਕੇਤੇ ਤੁਦਨੋ ਗਾਵਨ ਸੇ ਮੈਂ ਚਿਤਨ ਆਵਨ, ਨਾਨਕ ਕਿਆ ਵਿਚਾਰੇ। ਸੋਈ ਸੋਈ ਸਦਾ ਸੱਚ ਸਾਹਿਬ, ਸਾਚਾ ਸਾਚੀ ਨਾਈ, ਹੈ ਪੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ। ਰੰਗੀ ਰੰਗੀ ਭਾਤੀ ਕਰ ਕਰ, ਜਿਨ ਸੀ ਮਾਇਆ ਜਿਨ ਉਪਾਈ। ਕਰ ਕਰ ਦੇਖੈ ਕੀਤਾ ਆਪਣਾ, ਜਿਉਂ ਤਿਸ ਦੀ ਵਡਿਆਈ। ਜੋ ਤਿਸ ਭਾਵੈ ਸੋਈ ਕਰ ਸੀ, ਫਿਰ ਹੁਕਮ ਨ ਕਰਨ ਅੰਜਾਈ। ਸੋ ਪਾਤਸ਼ਾਹ ਸ਼ਾਹ ਪਤ ਸਾਹਿਬ, ਨਾਨਕ ਰਹਿਣ ਰਜਾਈ। ਆਸਾ ਮਹੱਲਾ ਪਹਿਲਾ, ਸੁਣ ਵੱਡਾ ਆਖੇ ਸਭ ਕੋਏ, ਕੇ ਵੱਡ ਵੱਡਾ ਡੀਠਾ ਹੋਏ। ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ।

ਮੈਲ ਸੁਰਤ ਕਮਾਈ ਸਭ ਕੀਮਤ ਮੈਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾ ਪੁਰਖਾਂ ਕੀਆਂ ਵਡਿਆਈਆਂ ਤੋਦ ਵੈਣ ਸਿੱਧੀ ਕਨੈਣ ਪਾਈਆਂ ਕਰਮ ਮਿਲੈ ਨਾਹੀ ਠਾਕਰ ਹਾਈਆਂ ਆਖਣ ਵਾਲਾ ਕਿਆ ਬੇਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹੇ ਤੇ ਸਹਿ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਉ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੈ ਭੂਖ ਪੁੱਤ ਭੁੱਖੈ ਖਾਏ ਚੱਲੀ ਐ ਦੁੱਖ।

जैन दैन करके कीती रात, खासम सारे ते कमजात, नानक नावै बाज सुनात।

ਕਿਰਮ ਸਤਿਗੁਰ ਸਰਨਾਈ ਕਰ ਦਇਆ ਨਾਮ ਪ੍ਰਗਾਸ਼ ਮੇਰੇ ਮੀਤ ਗੁਰਦੇਵ ਮੋਹ ਕਉ ਰਾਮ ਨਾਮ ਪ੍ਰਗਾਸ਼ ਗੁਰਮਤਿ ਨਾਮ ਮੇਰਾ ਪ੍ਰਾਣ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਾਉ ਹਰ ਜਨ ਕੇਵਡ ਭਾਗ ਵਡੇਰੇ ਜਨ ਹਰ ਹਰ ਸ਼ਰਧਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸ ਹੈ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿੰਨ ਤੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ਼ ਰਾਗੂਜਰੀ ਮਹੱਲਾ ਪੰਜਵਾਂ ਕਾਹੇ ਰੇ ਮਨ ਚਿਤ ਬੈ ਉਦਮ ਜਾ ਆਹਰ ਹਰ ਜੀਓ ਪਰਿਆ ਸੈਲ ਪੱਥਰ ਮੈਂ ਜਨ ਤੋ ਪਾਈ ਤਾਂ ਕਾਰੀ ਜਿਤਿਆ ਗੈ ਕਰ ਧਰਿਆ ਮੇਰੇ ਮਾਧੋ ਜੀ ਸਤਿ

ਤੇ ਕਿਆ ਗੁਣ ਆਖ ਵਖਾਣਾ ਜੋ ਸੇਵਾ ਹੈ ਜੋ ਸੇਵਾ ਤੁਦ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵਹਿ ਹਰ ਧਿਆਵਹਿ ਤੁਦ ਜੀ ਸੇ ਜਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਭਏ ਜਿਨ ਹਰ ਧਿਆ।

ਪੰਜਵਾਂ ਭਈ ਪ੍ਰਾਪਤ ਮਾਨੁਖ ਦੇਵਰੀਆ ਗੋਬਿੰਦ ਮਿਲਣ ਕੀ ਤੇਰੀ ਬਰੀਆ ਅਵਰ ਕਾਜ ਤੇਰਾ ਕਿਤੇ ਨਾ ਕਾਮ।

ਸੰਤ ਗੁਰ ਸਭ ਟਾਰੇ ਜੋ ਕਲ ਕੋ ਇੱਕ ਵਾਰ ਤੇ ਆਏ ਹੈ ਤਾਂ ਕਿ ਕਾਲ ਨਿਕਟ ਨਹੀਂ ਆਏ ਹੈ।

ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾ ਬਣ ਆਈਆਂ।

ਸਤਨਾਮ ਸ੍ਰੀ ਵਾਹਿਗੁਰੂ ਜੀਓ। ਪਹਿਲਾ ਰਾਹ ਗੋੜੀ ਜੀ ਕੀ ਮਹਲਾ ਪਹਿਲਾ ਸਿੱਖ ਓੰਕਾਰ ਸਤਿਗੁਰ ਪ੍ਰਸਾਦ ਜੈ ਕਰ ਚਿਰ ਦਾਸੀਐ ਕੋ ਕਰਤੇ ਕਾਵੇ ਵਿਚਾਰੋ ਚਿਤ ਕਰ ਗਾਵੋ ਸੋਹਿਲਾ ਸਿਵਰਿਓ ਸਜਣਹਾਰੋ ਤੁਮ ਗਾਵੋ ਮੇਰੇ ਨਿਰ ਭਉ ਕਾ ਸੋਹਿਲਾ ਆਹੋ ਵਾਰੀ ਜਿਤ ਸੋਹਿਲਾ ਹੈ ਸਦਾ ਸੁਖ ਹੋਏ ਰਹਾਓ। ਨਿਤ ਨਿਤ ਜੀ ਅੜੇ ਸੰਭਾਲੀਅਨ ਦੇਖੇਗਾ ਦੇਵਣਹਾਰ ਤੇਰੇ ਦਾਨੇ ਕੀਮਤ ਨਾ ਪਵੇ ਕਿਸ ਦਾਤੇ ਕਵਣ ਸੁਮਾਰ ਸਾਮਤ ਸਾਹ ਲਿਖਿਆ ਮਿਲ ਕਰ ਪਾਵੋ ਤੇਲ ਦੇਹੋ ਸਜਣਾ ਸੀ ਸੜੀਆਂ ਜੇ ਹੋਵੇ ਸਾਹਿਬ ਸੋ ਮੇਲ ਕਰ ਕਰ ਇਹੋ ਪਹੁੰਚਾ ਸਦੇ ਨਿਤ ਪਵਨ ਸਦਨ ਹਰ ਸਿਮਰੀਆ ਨਾਨਕ ਸੇ ਦੇ ਅਵਨ ਰਾਗ ਆਸਾ ਮਹੱਲਾ ਪਹਿਲਾ।

ਪਾਵਿਤਨ ਆਖਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਾਲਿਆਨ ਲੋ ਭਵਨ ਚਵਰੋ ਕਰੇ ਸਗਲ ਬਨਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਪੰਖੰਡ ਨਾ ਤੇਰੀ ਆਰਤੀ ਅਨਹਤਾ ਸ਼ਬਦ ਬਾਜੰਤ ਤੇਰੀ ਰਹਾਓ ਸਹਿ ਸਭ ਨੈਣ ਨਨ ਨੈਣ ਹੈ ਤੋਏ ਕਾਉ ਸਹਿ ਸਮੂਰਤ ਨਨਾ ਏਕ ਤੋਹੀ ਸਹਿਸ ਪਦ ਬਿਮਲ ਨਾਨੇਕ ਪਦ ਗੰਧ ਬੈਨ ਸਹਿਸ ਤਬ ਗਾਂਧੇ ਵਿਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਕਿਸਦਾ ਚਾਨਣ ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤ ਸੁਭਾਵ ਹੈ ਸੁਆਰਤੀ ਹੋਏ ਹਾਰ ਚਰਨ ਕਵਲ ਮਕਰੰਦ ਲੋਭਤ ਮਨ ਵਣ ਦਿਨ ਮੋਹਿਆ ਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਰਿੰਗ ਕਾ ਹੋਏ ਜਾਤੇ ਤੇਰੇ ਨਾਹੀਂ ਵਾਸਾ ਰਾਗ ਗੌੜੀ ਪੂਰਵੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਭਰਿਆ ਮਿਲ ਸਾਧੂ ਖੰਡਲ ਖੰਡਾ ਹੇ ਪੂਰਵ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੇ ਕਰ ਸਾਧੂ ਅੰਜਲੀ ਪੁੰਨ ਵੱਡਾ ਹੇ ਕਰ ਜੰਡਾਓ ਤੋ ਪੁੰਨ ਵੱਡਾ ਹੇ ਰਾਓ ਸਾਕਤ ਹਰ ਸਾਧ ਨ ਜਾਣਿਆ ਤਿਨ ਅੰਤਰ ਹਉਮੈ ਕੰਡਾ ਹੇ ਜਿਉਂ ਜਿਉਂ ਚਲਹੇ ਚੁਭੇ ਦੁਖ ਪਾਵਹੇ ਜਮ ਕਾਲ ਸਹਹੇ ਸਿਰ ਡੰਡਾ ਹੇ ਹਰ ਜਨ ਹਰ ਹਰ ਨਾਮ ਸੁਮਾਣੇ ਦੁਖ ਜਨ ਮਰਨ ਪਵ ਖੰਡਾ ਹੇ ਅਵਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋ ਵਖੰਡ ਬ੍ਰਹਿਮੰਡਾ ਹੇ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੇ ਜਨ ਨਾਨਕ ਨਾਮ ਉਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੇ ਰਾਗ ਗੌੜੀ ਪੂਰਵੀ ਮਹੱਲਾ ਪੰਜਵਾਂ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਪਹਿਲ ਕੀ ਵੇਲਾ ਈਹਾਂ ਖਾੜ ਚਲੋ ਹਰ ਲਾਹਾ ਆਗੇ ਬਸਮ ਸੁਹੇਲਾ।

0: ਕੇਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CIFK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.
3: Satnam Sri Vaheguru Ji, Gauri Mahalla Pehla, Duji Maya, Jagat Chit Vas, Ankur Ahankar Vinas. Ek Tam Brahm Hai, Utum Bakri Dusri Maya. ਮਾਇਆ ਦੇ ਮੂੰਹ 'ਚ ਲੱਗਣ ਕਰਕੇ ਜਿਹੜਾ ਜੀਵ ਆ ਕੀ ਆ ਚਿੱਤ ਜਿਹੜਾ ਉਹ ਸੰਸਾਰ 'ਚ ਵਸ ਰਿਹਾ, ਸੰਸਾਰ ਦੇ ਅੰਦਰ ਵਸ ਰਿਹਾ। ਇਹ ਜਿਹੜੇ ਪੰਜੇ ਵਿਕਾਰ ਆ ਇਹਨਾਂ ਵਿੱਚ ਲੱਗ ਕੇ ਜੀਵ ਦਾ ਨਾਸ ਹੋ ਰਿਹਾ। ਇੱਕ ਤਾਂ ਬ੍ਰਹਮ ਆ, ਦੂਜੀ ਮਾਇਆ, ਇਹਨਾਂ ਦੋਹਾਂ ਕਰਕੇ ਫਿਰ ਕਹਿੰਦੇ ਤਾਂ ਤਵੈਤ ਆ ਗਈ ਹੈ। ਪਾਤਸ਼ਾਹ ਦੇ ਦੂਜਾ ਕੌਣ ਕਹਾ ਨਹੀਂ ਕੋਈ, ਸਹਿਮੈਂ ਏਕ ਨਰੰਜਨ ਸੋਈ ਰਾਮ। ਜੇ ਅਸਲ 'ਚ ਦੇਖੀਏ ਦ੍ਰਿਸ਼ਟੀ ਕਰਕੇ ਦੂਜਾ ਕੌਣ ਆ, ਇਹ ਗੱਲ ਕਹਿਣਾ ਕਰੀਏ ਕੋਈ ਵੀ ਨਹੀਂ। ਸਾਰਿਆਂ ਦੇ ਅੰਦਰ ਇੱਕੋ ਇੱਕ ਨਿਰੰਜਨ ਮਾਰੂਪਿੰਜਨ ਕਾਲ ਸੁਰਤ ਪਰਮੇਸ਼ਰ ਆਪ ਹੀ ਵਿਆਪਕ ਸਰੂਪ ਹੈ। ਰਾਹੋ ਵਿਸ਼ਰਾਮ ਦੇ ਵੀ ਕਥਨ ਕਰਦੇ ਹਨ। ਦੂਜੀ ਦੁਰਮਤ ਆਖੈ ਦੋਏ, ਆਵੇ ਜਾਏ ਮਰ ਦੂਜਾ ਹੋਏ। ਇੱਕ ਗੁਰਮਤ ਹੁੰਦੀ ਹੈ ਉਤੋਂ ਵੱਖਰੀ ਦੂਸਰੀ ਦੁਰਮਤ ਹੈ। ਜਿਹੜਾ ਦੁਰਮਤ ਦੇ ਵਿੱਚ ਲੱਗ ਜਾਂਦਾ ਉਹ ਦੋਏ, ਉਹ ਦਵੈਤ ਨੂੰ। ਦਵੈਤ ਕੀ ਆ? ਰਾਗ ਦਵੈਸ਼ ਆ, ਹਰਖ ਹੋ ਗਿਆ। ਅਤੇ ਜੀਵ ਈਸ਼ਵਰ ਦਾ ਜਿਹੜਾ ਭੇਦ ਆ ਇਹਦਾ ਕਥਨ ਕਰਦਾ ਹੈ, ਉਹ ਜੰਮ ਕੇ ਆਉਂਦਾ ਆ, ਮਰ ਕੇ ਜਾਂਦਾ। ਇਸ ਵਾਸਤੇ ਦੂਜਾ ਫਿਰ ਕੀ ਜਮਾਂ ਦੇ ਵਸ ਪੈ ਰਿਹਾ, ਜਮਾਂ ਦਾ ਬਣ ਰਿਹਾ ਹੈ। ਧਰਨ ਗਗਨ ਦੇਖੋ ਦੋਏ, ਨਾਰੀ ਪੁਰਖ ਸਵਾਈ ਦੋਏ। ਧਰਨ ਧਰਤੀ, ਗਗਨ ਆਕਾਸ਼ ਵਿੱਚ, ਦੂਜਾ ਤਾਂ ਹੋਰ ਕੋਈ ਦੇਖਣ 'ਚ ਨਜ਼ਰ ਨਹੀਂ ਆਉਂਦਾ। ਔਰ ਇਸੇ ਤਰ੍ਹਾਂ ਇਸਤਰੀ ਆ ਪੁਰਖ ਸਾਰਾ ਸੰਸਾਰ ਦੇ ਅੰਦਰ ਇੱਕ ਦਾ ਲੋਹੇ ਪ੍ਰਕਾਸ਼ ਹੈ। ਨਿਰੰਕਾਰ ਪਰਮੇਸ਼ਰ ਦਾ ਹੀ ਲੋਹੇ ਮੈਨੇ ਸਵਾਈ, ਸਾਰਿਆਂ 'ਚ ਪ੍ਰਕਾਸ਼ ਹੈ। ਰੱਬ ਸਰਸ ਦੇਖੋ ਦੀਪ ਕੋਈ ਜਾਲਾ, ਸਰਵ ਨਿਰੰਤਰ ਪ੍ਰੀਤਮ ਬਾਲਾ। ਰੱਬ ਨਾਮ ਸੂਰਜ ਦਾ, ਸਸੀ ਨਾਮ ਚੰਦਰਮਾ। ਇਹ ਦੋ ਦੀਵਿਆਂ ਦੇ ਵਿੱਚ ਵੀ ਜਿਹੜਾ ਉਜਾਲਾ ਪ੍ਰਕਾਸ਼ ਹੈ ਉਹਦਾ ਹੀ ਨਜ਼ਰ ਆ ਰਿਹਾ। ਜਿਹੜਾ ਬਾਲਾ, ਉਹ ਬਾਲਾ ਮੈਨੇ, ਬਾਲ ਆਣ ਬਾਲ ਵੱਡਿਆਂ ਤੋਂ ਵੱਡਾ ਪ੍ਰੀਤਮ ਮੈਨੇ, ਪਿਆਰਾ ਜਿਹੜਾ ਪਰਮੇਸ਼ਰ ਆ ਸਾਰਿਆਂ ਵਿੱਚ ਨਿਰੰਤਰ ਮੈਨੇ ਇੱਕ ਰਸ, ਉਹ ਵੀ ਪਰਿਪੂਰਨ ਹੋ ਰਿਹਾ ਹੈ। ਕਰ ਕਿਰਪਾ ਮੇਰਾ ਚਿੱਤ ਲਾਇਆ, ਸਤਿਗੁਰ ਮੁਖੋ ਏਕ ਬੁਝਾਇਆ। ਉਸ ਨਿਰੰਕਾਰ ਨੇ ਕਿਰਪਾ ਕਰਕੇ ਮੇਰੇ ਚਿੱਤ ਦੀ ਵਿਰਤੀ ਸਤਿਗੁਰਾਂ ਦੇ ਚਰਨਾਂ ਨਾਲ ਲਾਈ, ਅਤੇ ਗੁਰੂ ਮਹਾਰਾਜ ਮੈਨੂੰ ਕਿਰਪਾ ਕਰਕੇ ਇਹ ਗੱਲ ਸਮਝਾ ਦਿੱਤੀ ਹੈ ਕਿ ਪਰਮੇਸ਼ਰ ਇੱਕੋ ਇੱਕ ਹੈ। ਏਕ ਨਿਰੰਜਨ ਗੁਰਮੁਖ ਅਜਾਤਾ, ਦੂਜਾ ਮਾਰ ਸਬਦ ਪਛਾਤਾ। ਗੁਰਮੁਖ ਪਿਆਰੇ ਨੇ ਸਤਿਗੁਰਾਂ ਦੁਆਰਾ ਸਾਰਿਆਂ ਦੇ ਵਿੱਚ ਇੱਕੋ ਇੱਕ ਪਰਮਾਤਮਾ ਨੂੰ ਪੂਰਨ ਤੌਰ 'ਤੇ ਜਾਤਾ ਮੈਨੇ ਜਾਣਿਆ, ਔਰ ਸਤਿਗੁਰੂ ਦੇ ਸ਼ਬਦ ਕਰਕੇ, ਉਪਦੇਸ਼ ਕਰਕੇ ਉਹਨੂੰ ਪਛਾਣ ਕੇ ਜਿਹੜੀ ਦਵੈਤ ਸੀ ਇਹਨੂੰ ਮਾਰ ਦਿੱਤਾ ਹੈ। ਦਵੈਤ ਭਾਵ ਨੂੰ ਜਦੋਂ ਮਾਰ ਦਿੱਤਾ ਫਿਰ ਇੱਕ ਸ਼ਬਦ ਬ੍ਰਹਮ ਨੂੰ ਪਛਾਣ ਲਿਆ ਹੈ। ਏਕੋ ਹੁਕਮ ਵਰਤੈ ਸਭ ਲੋਈ, ਏਕ ਸਤੇ ਸਭ ਉਪਤ ਹੋਈ। ਇੱਕ ਪਰਮਾਤਮਾ ਦਾ ਹੁਕਮ ਸਾਰੇ ਲੋਕਾਂ 'ਚ ਵਰਤ ਰਿਹਾ। ਇੱਕ ਪਰਮੇਸ਼ਵਰ ਤੋਂ ਬਿਨਾਂ ਸੰਸਾਰ ਦੀ ਉਤਪਤੀ ਨਹੀਂ ਹੋ ਸਕਦੀ। ਇਹਨਾਂ ਸਾਰਿਆਂ ਨੂੰ ਪੈਦਾ ਕਰਨ ਵਾਲਾ ਇੱਕ ਪਰਮਾਤਮਾ ਤੋਂ ਸਾਰਿਆਂ ਦੀ ਪੈਦਾਇਸ਼ ਹੋਈ, ਵਫ਼ਤ ਹੋਈ, ਪੈਦਾ ਹੋਏ ਹਨ। ਰਾਤ ਹੋਵੇ ਖਾਸ ਮੇਖੋ ਜਾਣ ਗੁਰ ਕਹਿ ਸਭ ਰੋਕਣ ਪਛਾਣ, ਦੋਰਾ ਕਿਹੜੇ ਹਿੰਦੂ ਆ ਮੁਸਲਮਾਨ, ਸਾਧੂ ਆ ਗ੍ਰਿਸਤੀ ਹੈ, ਗੁਰਮੁਖ ਆ ਮਨਮੁਖ ਆ, ਦੇਵਤੇ ਆ ਦੈਂਤ ਆ। ਇਹਨਾਂ ਸਾਰੇ ਰਾਸਤਿਆਂ 'ਚ ਇੱਕ ਖਸਮ ਨੇ, ਨਿਰੰਕਾਰ ਨੂੰ ਜਾਣਨਾ ਕਰੋ। ਔਰ ਸਤਿਗੁਰੂ ਜੀ ਦੇ ਹੁਕਮ ਦੁਆਰਾ ਪਰਮਾਤਮਾ ਦਾ ਜਿਹੜਾ ਹੁਕਮ ਆ ਉਹਨੂੰ ਪਛਾਣਨਾ ਕਰੋ। ਹੁਕਮ ਉਹਦਾ ਹੀ ਵਰਤ ਰਿਹਾ ਚਾਰ ਸਵੇਰੇ, ਸਗਲ ਰੂਪ ਕਰਨ ਮਨ ਮਾਹੀ ਕਹ ਨਾਨਕ ਕੋ ਸਾ ਲਾਹੀ। ਮਜ਼ਬੂਰ ਕਿਰਪਾ ਕਰਦੇ ਆ ਕਿ ਸਾਰਿਆਂ ਰੂਪਾਂ ਦੇ ਵਿੱਚ ਆ, ਵਰਨਾਂ ਦੇ ਵਿੱਚ ਆ, ਮਨ ਦੇ ਅੰਦਰ ਆ, ਉਹ ਹੀ ਨਿਰੰਕਾਰ ਆ। ਉਹਨੂੰ ਫੈਲਾਉਣਾ ਕਰੋ, ਉਹਦੀ ਉਤਪਤ ਕਰਨਾ ਕਰੋ। ਗੌੜੀ ਮਹੱਲਾ ਪਹਿਲਾ, ਅਧਿਆਤਮ ਕਰਮ ਕਰੇ ਤਾਂ ਸਾਚਾ ਮੁਕਤ ਭੇਦ ਕਿਆ ਜਾਣੇ ਸਾਚਾ। ਤਿੰਨ ਤਰ੍ਹਾਂ ਦੀ ਆਤਮਾ, ਇੱਕ ਤਾਂ ਮੁੱਖ ਆਤਮਾ ਜਿਹਦੀ ਸੱਤਾ ਨਾਲ ਸਾਰਾ ਕੁਛ ਹੋ ਰਿਹਾ, ਇਹਨ ਫੇ ਕੇ ਇਹਨ ਕਲ ਪਿਆ ਹੋਇਆ। ਦੇਖਿਆ ਆਤਮਾ ਅਤੇ ਤੀਜਾ ਗੌਣ ਆਤਮਾ, ਮੁੱਖ ਆਤਮਾ ਤਾਂ ਪਰਮੇਸ਼ਰ ਆ। ਦੇਖਿਆ ਆਤਮਾ ਸਰੀਰ ਹੈ, ਕਈ ਸਰੀਰ ਨੂੰ ਆਤਮਾ ਮੰਨ ਕੇ ਬੈਠੇ ਆ। ਗੌਣ ਆਤਮਾ ਕਿਹੜੇ? ਜਿਹੜੇ ਆਉਣ ਜਾਣ ਵਾਲੇ ਸੰਬੰਧੀ ਸੰਬੰਧੀ ਆ, ਰਿਸ਼ਤੇਦਾਰ ਆ। ਕਹਿੰਦੇ ਇਹ ਵੀ ਮੇਰੀ ਆਤਮਾ, ਇਉਂ ਭੁਲੇਖੇ 'ਚ ਪਏ ਆ। ਇੱਥੇ ਮੁੱਖ ਆਤਮਾ ਦਾ ਗ੍ਰਹਿਣ ਕਰਨਾ, ਕਹਿੰਦੇ ਉਹ ਜਿਹੜੀ ਮੁੱਖ ਆਤਮਾ ਹੈ ਉਹਦੀ ਪ੍ਰਾਪਤੀ ਵਾਸਤੇ, ਅਧੀਨ ਨੇ ਵਾਸਤੇ, ਜਿਹੜੇ ਸ੍ਰੇਸ਼ਟ ਪਵਿੱਤਰ ਕਰਮ ਹੈ ਉਹ ਕਰੇ। ਕਹਿੰਦੇ ਫਿਰ ਤਾਂ ਇਹ ਸੱਚਾ ਹੋ ਜਾਂਦਾ, ਜਿਹੜੇ ਕੱਚੇ ਆ ਸਕਾਮ ਕਰਮ ਕਰਨ ਵਾਲਾ, ਇਹ ਜੀਵ ਵੀ ਕੱਚਾ ਹੀ ਹੈ। ਇਹ ਵੀ ਮੁਕਤੀ ਦਾ ਜਿਹੜਾ ਭੇਦ ਆ, ਮੁਕਤ ਭੇਦ ਗਿਆ ਜਾਣੇ ਕਾਚਾ, ਕੱਚਾ ਮੁਕਤੀ ਦੇ ਭੇਦ ਨੂੰ ਕੀ ਜਾਣ ਸਕਦਾ, ਨਹੀਂ ਜਾਣ ਸਕਦਾ। ਐਸਾ ਜੋਗੀ ਯੁਗ ਤੋਂ ਵਿਚਾਰ ਹੈ, ਪੰਜ ਮਾਰ ਸਾਚ ਔਰ ਧਾਰ ਰਹੋ। ਹਜ਼ੂਰ ਪਾਤਸ਼ਾਹ ਕਹਿੰਦੇ ਜਿਹੜਾ ਸੱਚੇ ਨਾਮ ਨੂੰ ਆਪਣੇ ਮਨ ਦੇ ਵਿੱਚ ਧਾਰ ਲੈਂਦਾ, ਪੰਜੇ ਜਿਹੜੇ ਵਿਕਾਰ ਇਹਨਾਂ ਨੂੰ ਮਾਰ ਲੈਂਦਾ। ਔਰ ਜਿਹੜਾ ਇਸ ਤਰ੍ਹਾਂ ਦਾ ਜੋਗੀ ਹੈ ਉਹ ਪਰਮਾਤਮਾ ਜੁੜਨ ਦੀ ਯੋਗਤੀ ਨੂੰ ਵਿਚਾਰਦਾ ਹੈ, ਰਹਾਉ ਵਿਸਰਾਮ ਦੇ ਕੇ ਕਿਰਪਾ ਕਰਦੇ ਹਨ। ਜਿਸ ਕਹਿ ਅੰਤਰ ਸਾਜੋ ਸਾਹਿਬ ਹੈ, ਜੋ ਜੋ ਕੀ ਕਿਵੇਂ ਦਬਾਵ ਹੈ। ਜਿਹਨਾਂ ਵਿਅਕਤੀਆਂ ਦੇ ਮਨ ਦੇ ਅੰਦਰ ਸੱਚਾ ਨਾਮ ਵੱਸ ਜਾਂਦਾ ਉਹ ਭਗਤੀ ਯੋਗ ਵਿੱਚ ਜੁੜ ਜਾਂਦੇ ਆ, ਪਰਮਾਤਮਾ ਦੀ ਜਿਹੜੀ ਕੀਮਤ ਹੈ ਉਹਨੂੰ ਪਾ ਲੈਂਦੇ ਹਨ। ਰੱਬ ਸੇ ਕੋ ਗ੍ਰਹਿ ਉਦਿਆਨ ਹੈ, ਕਰਨੀ ਕੀਮਤ ਕਰਮ ਸਮਾਨ ਹੈ। ਰੱਬ ਸ ਸੂਰ ਚੰਦ, ਔਰ ਫਿਰ ਘਰ ਲੈ ਲਓ, ਜੰਗਲਾਂ 'ਚ ਲੈ ਲਓ, ਇੱਕ ਪਰਮਾਤਮਾ ਨੂੰ ਨਿਸ਼ਚੇ ਕਰੋ। ਹਰ ਜਗ੍ਹਾ ਤਾਂ ਉਹ ਹੀ ਹੈ ਪਰਮਾਤਮਾ ਦੀ ਜਿਹੜੀ ਵਡਿਆਈ ਕਰਨੀ, ਇਹ ਸਾਰਿਆਂ ਤੋਂ ਸ੍ਰੇਸ਼ਟ ਉੱਤਮ ਕਰਮ ਹੈ। ਬਾਕੀ ਕਰਮ ਸਮਾਨ ਕਰਮ ਆ, ਇਹ ਵਿਸ਼ੇਸ਼ ਕਰਮ ਹੈ। ਜਿਹੜੀ ਉਹਦੀ ਕੀਰਤੀ ਕਰਨੀ ਹੈ, ਵਡਿਆਈ ਕਰਨੀ ਹੈ, ਇਹ ਕਰਮ ਕਰਨ ਦੇ ਨਾਲ ਪਰਮਾਤਮਾ ਸਮਾਨ ਹੈ, ਮੈਨੇ ਉਹਦੇ ਵਿੱਚ ਅਭੇਦ ਹੋ ਜਾਂਦਾ ਹੈ। ਇੱਕ ਸਭ ਦੇ ਪੇਖਿਆ ਮਗ ਹੈ, ਗਿਆਨ ਧਿਆਨ ਜੋ ਸੱਚ ਜਾਗ ਹੈ। ਪਾਤਸ਼ਾਹ ਕਹਿੰਦੇ ਇੱਕੋ ਇੱਕ ਸਤਿਗੁਰਾਂ ਦਾ ਉਪਦੇਸ਼ ਰੂਪੀ ਜਿਹੜੀ ਪੇਖਿਆ ਇਹ ਮੰਗੇ, ਔਰ ਇੱਕ ਸਤਿਗੁਰਾਂ ਦਾ ਉਪਦੇਸ਼ ਦੁਆਰਾ ਨਾਮ ਰੂਪੀ ਪੇਖਿਆ ਨੂੰ ਮੰਗਣਾ ਪਵੇ। ਔਰ ਸੱਚਾ ਗਿਆਨ, ਸੱਚੇ ਧਿਆਨ ਦੀ ਜਿਹੜੀ ਯੋਗਤੀ ਹੈ ਉਹਦੇ ਵਿੱਚ ਜਾਗੇ ਮੈਨੇ, ਸਾਵਧਾਨ ਰਹੇ, ਔਰ ਸੱਚੇ ਧਿਆਨ ਵਿੱਚ ਯੋਗਤ ਮੈਨੇ ਜੁੜ ਜਾਏ, ਅਤੇ ਫਿਰ ਇਹ ਗਿਆਨ ਜਾਗਤ ਵਿੱਚ ਸਦਾ ਵਾਸਤੇ ਜਾਗਦਾ ਰਹੇਗਾ। ਪੈਰਾਂ 'ਚ ਰਹਿਣ, ਬਾਹਰ ਜਾਏ, ਕੀਮਤ ਪਾਉਣ, ਰਹਿ ਲਿਵਲਾਏ, ਪਰਮਾਤਮਾ ਦੇ ਜੇ ਭੈ ਵਿੱਚ ਰਹੇ, ਮਿਲਿਆ ਰਹੇ, ਅਤੇ ਫਿਰ ਡਰ ਤੋਂ ਬਾਹਰ ਨਾ ਜਾਵੇ। ਹੁਣ ਪਰਮਾਤਮਾ ਜੇ ਲਿਵਲਾ ਕੇ ਰਹਿੰਦਾ, ਫਿਰ ਉਹਦੀ ਕੀਮਤ ਨੂੰ ਕਿਹੜਾ ਵਿਅਕਤੀ ਭਲਾ ਕੋਈ ਕਹਿ ਸਕਦਾ, ਨਹੀਂ ਕਹਿ ਸਕਦਾ। ਉਹਦਾ ਜੀਵਨ ਤਾਂ ਫਿਰ ਬੜਾ ਅਮੋਲਕ ਬਣ ਜਾਂਦਾ। ਆਪੇ ਮੇਲੇ ਭਰਮ ਛਕਾਏ, ਗੁਰਪ੍ਰਸਾਦ ਪਰਮ ਪਦ ਪਾਏ, ਉਹ ਨਿਰੰਕਾਰ ਪਰਮੇਸ਼ਰ ਜਿਹਨੂੰ ਸਤਿਗੁਰਾਂ ਨਾਲ ਮਿਲਦਾ ਉਹ ਹੀ ਮਿਲਦਾ। ਔਰ ਗੁਰੂ ਮਹਾਰਾਜ ਦੀ ਪ੍ਰਸਾਦ ਕਿਰਪਾ ਨਾਲ ਭਰਮ ਨੂੰ ਛਕਾਏ ਮੈਨੇ ਦੂਰ ਕਰਕੇ, ਅਤੇ ਪਰਮ ਪਦ ਵੀ ਜਿਹੜੀ ਆਤਮਾ ਪਦ ਹੈ ਇਹਨੂੰ ਪ੍ਰਾਪਤ ਕਰ ਲੈਂਦਾ ਹੈ। ਗੁਰ ਕੀ ਸੇਵਾ ਸਬਦ ਵਿਚਾਰ ਹੋਂ ਮੈਂ ਮਾਰੇ ਕਰਨੀ ਸਾਰ। ਇਸ ਕਰਕੇ ਗੁਰੂ ਪਿਆਰੇ ਸਤਿਗੁਰਾਂ ਦੀ ਸੇਵਾ ਕਰਕੇ ਸ਼ਬਦ ਨੂੰ ਵਿਚਾਰਨਾ ਕਰੇ, ਔਰ ਹੋਮੇ ਜਿਹੜੀ ਹੈ ਜਿਹਨੂੰ ਮਾਰੇ ਇਹ ਕਰਨੀ ਸਾਰ ਮੈਨੇ ਸ੍ਰੇਸ਼ਟ ਹੈ। ਜਿਹੜਾ ਹੋਮੇ ਨੂੰ ਮਾਰਨਾ ਇਹ ਸਭ ਨੂੰ ਉੱਤਮ ਕਰਮ ਹੈ। ਜਪ ਤਲ ਸੰਜਮ ਪਾਠ ਪੁਰਾਣ ਕਹੋ ਨਾਨਕ ਪਰਮ ਪਰਮਾਨ। ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਪਰਮੇਸ਼ਰ ਦਾ ਮਨ ਦੇ ਵਿੱਚ ਮਾਨਵੇਂ ਨੇ ਮੰਨਣ ਕਰਨਾ, ਪਰਮੇਸ਼ਰ ਦੇ ਹੁਕਮ ਨੂੰ ਮੰਨਣਾ, ਔਰ ਫਿਰ ਜਿਹੜੇ ਗੁਰਮੁਖ ਜਨ ਹੈ ਉਹਨਾਂ ਦਾ ਜਪ ਤਪ ਸੰਜਮ ਪੁਰਾਣ ਦਾ ਪਾਠ ਵੀ ਇਹ ਹੀ ਹੈ, ਜਿਹੜਾ ਗੁਰੂ ਦਾ ਹੁਕਮ ਮੰਨਣਾ। ਹੁਕਮ ਮੰਨਣ ਵਿੱਚ ਸਾਰੇ ਸਾਧਨ ਆ ਜਾਂਦੇ ਆ। ਗੌੜੀ ਮਹੱਲਾ ਪਹਿਲਾ, ਸੀਮਾ ਗਈ ਪ੍ਰਤਸ਼ੀਲ ਸੰਤੋਖੰ ਰੋਗ ਨਾ ਵਿਆਪੈ ਨਾ ਜਮ ਦੋਖੰ ਜਿਹੜੇ ਗੁਰਮੁਖ ਪਿਆਰੇ ਜੀ ਗਿਆਸੂਆਂ ਨੇ ਹਿਮਾ ਰੂਪੀ ਤੁਹਾਨੂੰ ਗ੍ਰਹਿਣ ਕਰ ਲਿਆ, ਸੀਲ ਸੁਭਾਅ ਸੰਤੋਖ ਆਦਿ ਅਤੇ ਪਵਿੱਤਰ ਗੁਣਾਂ ਦਾ ਵਰਤ ਰੱਖ ਲਿਆ, ਗੁਣਾਂ ਨੂੰ ਵੀ ਪ੍ਰਤੱਖ ਰੋਗ ਜਿਹੜਾ ਕੋਈ ਰੋਗ ਹੈ ਜਾਂ ਹੋਮੇ ਆਦਿਕ ਦੇ ਰੋਗ ਇਹ ਨਹੀਂ ਵਿਆਪਦੇ ਨਾ ਜਮਾਂ ਦਾ ਉਹਨਾਂ ਨੂੰ ਦੁੱਖ ਉਹਨਾਂ ਨੇ ਦੁੱਖ ਹੁੰਦਾ ਹੈ। ਮੁਗਤ ਪੈ ਪ੍ਰਭ ਰੂਪ ਨਾ ਰੇਖ ਹਨ ਕਿਉਂਕਿ ਉਹ ਪਰਮਾਤਮਾ ਦਾ ਕੋਈ ਰੂਪ ਰੇਖਾ ਤੇ ਹੈ ਨਹੀਂ, ਮਛਕਾ ਸਾਧ ਨਾ ਉਹਦਾ ਰੇਖਾ ਹੀ ਹੈ ਅਤੇ ਨਾ ਉਹਦਾ ਕੋਈ ਰੂਪਾ ਹੀ ਹੈ ਅਤੇ ਜਿਹੜਾ ਉਸਨੂੰ ਪਾ ਲੈਂਦਾ ਹੈ ਉਹ ਮੁਕਤ ਹੋ ਜਾਂਦਾ ਹੈ। ਜੋਗੀ ਕਹੋ ਕੈਸਾ ਡਰ ਹੋਏ ਰੂਪ ਬਿਰਖ ਬਿਰਖ ਬਾਹਰ ਸੋਏ ਰਾਹ। ਜਿਹੜਾ ਇਸ ਤਰੀਕੇ ਨਾਲ ਭਜਨ ਸਿਮਰਨ ਕਰਦਾ ਐਸਾ ਜਿਹੜਾ ਜੋਗੀ ਜੁੜਨ ਵਾਲਾ ਉਹਨੂੰ ਕਿਸੇ ਪ੍ਰਕਾਰ ਦਾ ਕੋਈ ਡਰ ਨਹੀਂ ਹੁੰਦਾ, ਭਾਵ ਨਹੀਂ ਹੁੰਦਾ। ਜਿਹੜੇ ਯੋਗੀ ਲੋਕ ਜੰਗਲਾਂ ਰੁੱਖਾਂ ਬਾਗਾਂ ਬਿਰਖਾਂ ਬਾਹਰ ਸਾਰੀਆਂ ਜਗ੍ਹਾ ਜਿੱਥੇ ਵੀ ਚਲੇ ਜਾਣ ਉਹਨੂੰ ਕੋਈ ਭੈ ਨਹੀਂ, ਕਿਉਂਕਿ ਪਰਮਾਤਮਾ ਨੂੰ ਸਾਰੀਆਂ ਜਗ੍ਹਾ ਪਰਿਪੂਰਨ ਨਿਸ਼ਚੇ ਕਰਦੇ ਕਿ ਉਹ ਵਿਆਪਕ ਹੈ ਅਤੇ ਡਰ ਕਾਹਦਾ, ਪਰਮੇਸ਼ਰ ਤਾਂ ਨਾਲ ਹੀ ਹੈ। ਰਹਾਉ ਨਿਰਭਉ ਯੋਗੀ ਨਿਰੰਜਨ ਧਿਆਵੈ ਅੰਦਨ ਜਾਵੈ ਸੱਚ ਲਿਵ ਲਾਵੈ। ਐਸਾ ਜਿਹੜਾ ਯੋਗੀ ਹੈ ਨਿਰਭਉ ਨਿਰੰਜਨ ਨੂੰ ਦਿਨ ਰਾਤ ਧਿਆਉਂਦਾ ਅਤੇ ਦਿਨ ਰਾਤ ਤੇ ਜਾਗਦਾ, ਸਾਵਧਾਨ ਹੋ ਕੇ ਸੱਚੇ ਨਾਮ ਚਲੇ ਗਰਕੀ ਲਾਉਂਦਾ। ਅਤੇ ਜਿਹੜਾ ਯੋਗੀ ਸੰਸਾਰ ਦੀ ਲੋਕ ਲਾਜ ਵੱਲੋਂ ਨਿਰਭੈ ਹੋ ਗਿਆ ਉਹ ਹੀ ਪਰਮਾਤਮਾ ਨੂੰ ਚਾਹੁੰਦਾ। ਜਿਹੜਾ ਲੋਕ ਲਾਜ ਫਸਿਆ ਹੈ ਉਹ ਨਾਮ ਵੀ ਨਹੀਂ ਜਪ ਸਕਦਾ, ਅੰਮ੍ਰਿਤ ਵੀ ਨਹੀਂ ਛਕ ਸਕਦਾ, ਸੰਗਤ ਵੀ ਨਹੀਂ ਜਾ ਸਕਦਾ। ਲੋਕ ਹੀ ਕਹਿਣਗੇ ਲੈ ਜੀ ਇਹਨੂੰ ਹੁਣੇ ਅੰਮ੍ਰਿਤ ਛਕ ਲਿਆ, ਇਹ ਉੱਥੇ ਸੰਤਾਂ ਕੋਲ ਜਾਂਦਾ, ਇਹ ਗੁਰਦੁਆਰੇ ਜਾਂਦਾ, ਪਰ ਲੋਕ ਲਾਜ 'ਚ ਜਿਹੜਾ ਫਸਿਆ ਹੈ ਉਹ ਲੱਗ ਨਹੀਂ ਸਕਦਾ। ਅਤੇ ਇਹ ਗੁਰੂ ਪਿਆਰੇ ਦਿਨ ਦਾ ਸੱਚੀ ਲਗਨ ਵਿੱਚ ਲੱਗੇ ਆ ਜਾਗਦੇ ਆ। ਸੋ ਜੋਗੀ ਮੇਰਾ ਮਨ ਭਾਵ ਐਸਾ ਜਿਹੜਾ ਜੋਗੀ ਹੈ ਬੇਪਰਵਾਹ ਹੋ ਕੇ ਸੰਗਤ ਕਰਦਾ ਨਾਮ ਜਪਦਾ ਉਹ ਸਾਨੂੰ ਮਹਾਰਾਜ ਕਹਿੰਦੇ ਪਾਉਂਦਾ ਹੈ। ਕਾਲ ਜਾਲ ਬ੍ਰਹਮ ਅਗਨੀ ਜਾਰੇ ਗਿਆਰਾਂ ਵਰਨ ਗਤ ਗਰਮ ਨਿਵਾਰੇ। ਇਸ ਪ੍ਰਕਾਰ ਦਾ ਜਿਹੜਾ ਜੋਗੀ ਹੈ ਬ੍ਰਹਮ ਦ੍ਰਿਸ਼ਟੀ ਰੂਪੀ ਅੱਗ ਦੇ ਨਾਲ ਇਹ ਜਿਹੜਾ ਕਾਲ ਦੀ ਫਾਹੀ ਹੈ ਇਹਨੂੰ ਜਾਰੇ ਮੈਨੇ ਸਾੜ ਦਿੰਦਾ। ਉਹ ਜੋਗੀ ਜਰਾ ਜਰਾ ਰੋਗ ਕਹਿੰਦੇ ਜਰਾ ਨਾਮ ਹੈ ਵੱਡਾ ਫੇਰਾ, ਇਹਦੇ ਦੁੱਖ ਨੂੰ ਜੰਮਣ ਵਾਲੇ ਦੁੱਖ ਨੂੰ ਗਤ ਮੈਨੇ ਨਾਸ ਕਰ ਦਿੰਦਾ। ਔਰ ਜਾਤੀ ਵਿਦਿਆ ਜੋਗਨ ਜਵਾਨੀ ਦਾ ਜਿਹੜਾ ਹੰਕਾਰ ਹੈ ਇਹਨੂੰ ਵੀ ਦੂਰ ਕਰਨਾ ਗਰਭ ਨਿਵਾਰਾ, ਇਸ ਗਰਭ ਨੂੰ ਵੀ ਨਿਵਾਰਾ ਮੈਨੇ ਨਿਵਿਰਤ ਕਰ ਦਿੰਦਾ। ਆਪ ਤਰ੍ਹਾਂ ਪਿਤਰੀ ਨੇ ਸਤਾਰੇ। ਉਹ ਯੋਗੀ ਜਿਹੜਾ ਆਪ ਵੀ ਤਰ ਜਾਂਦਾ ਅਤੇ ਆਪਣੇ ਪਿੱਤਰਾਂ ਜਿਹੜੇ ਬਜ਼ੁਰਗ ਪਹਿਲਾਂ ਹੋਏ ਉਹਨਾਂ ਨੂੰ ਵੀ ਸੰਸਾਰ ਸਾਗਰ ਤੋਂ ਉਤਾਰ ਦਿੰਦਾ। ਸਤਿਗੁਰ ਸੇਵੇ ਤੋਂ ਯੋਗੀ ਹੋਏ ਪੈਰਾਂ 'ਚ ਰਹੇ ਤੋਂ ਨਿਰਭਉ ਹੋਏ। ਪਾਤਸ਼ਾਹ ਕਹਿੰਦੇ ਜਿਹੜਾ ਸ਼ਰਧਾ ਦੇ ਨਾਲ ਵਿਸ਼ਵਾਸ ਨਾਲ ਸਤਿਗੁਰੂ ਦੀ ਸੇਵਾ ਕਰਦਾ ਅਸਲੀ ਤਾਂ ਯੋਗੀ ਜੋੜਨ ਵਾਲਾ ਉਹ ਹੀ ਹੈ। ਉਹ ਜਿਹੜਾ ਯੋਗੀ ਹੈ ਨਿਰਭਉ ਪਰਮਾਤਮਾ ਦੇ ਭੈ ਵਿੱਚ ਰਹਿੰਦਾ, ਉਹਦੇ ਡਰ ਵਿੱਚ ਲੀਨ ਰਹਿੰਦਾ, ਉਹਦਾ ਭੈ ਰੱਖਦਾ, ਭਾਵੇਂ ਗੁਰੂ ਕੋਲ ਹੋਵੇ ਨਾ ਹੋਵੇ ਭੈ ਵਿੱਚ ਕੰਮ ਕਰਦਾ। ਐਸਾ ਜਿਹੜਾ ਯੋਗੀ ਹੈ ਉਹ ਭੈ ਤੋਂ ਰਹਿਤ ਹੋ ਜਾਂਦਾ। ਜੈਸਾ ਸੇਵਾ ਤੈਸੋ ਹੋਏ, ਜਿਸ ਤਰ੍ਹਾਂ ਦੀ ਕੋਈ ਸੇਵਾ ਕਰਦਾ ਉਹੋ ਜਿਹਾ ਉਹਨੂੰ ਫਲ ਮਿਲ ਜਾਂਦਾ ਹੈ। ਨਰ ਨੇ ਕੇਵਲ ਨਿਰਭਉ ਨਾਵ ਨਾਥ ਨਾਥ ਕਰੇ ਬਲ ਜਾਓ। ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਨਿਰਭਉ ਪਰਮਾਤਮਾ ਦਾ ਨਾਮ ਇਹ ਪੁਰਸ਼ਾਂ ਨੂੰ ਨੇ ਕੇਵਲ ਮੈਨੂੰ ਸ਼ੁੱਧ ਪਵਿੱਤਰ ਕਰਨ ਵਾਲਾ, ਜਿਹੜਾ ਅਨਾਥਾਂ ਨੂੰ ਅਨਾਥ ਕਰਨ ਵਾਲਾ। ਕਹਿੰਦੇ ਅਸੀਂ ਨਿਰੰਕਾਰ ਪਰਮੇਸ਼ਵਰ ਤੋਂ ਬਲਿਹਾਰ ਜਾਂਦੇ ਜਿਹਦਾ ਕੋਈ ਵੀ ਨਹੀਂ, ਮਾਲਕ ਉਹਦੇ ਸਹਾਇਕ ਬਣ ਜਾਂਦੇ ਆ। ਪੁਨਰਪ ਜਨਮ ਨਾ ਹੀ ਗੁਣ ਗਾਓ, ਜਿਹੜੇ ਪਰਮੇਸ਼ਵਰ ਦੇ ਗੁਣ ਗਾਉਣ ਵਾਲੇ ਆ ਉਹਨਾਂ ਨੂੰ ਪੁੰਨ ਮੁੜ ਕੇ ਫਿਰ ਇਸੇ ਕਰਕੇ ਜਨਮ ਉਹ ਜੰਮਣ ਵੱਲ ਦੇ ਰਹਿ ਤੋਂ ਹੋ ਜਾਂਦੇ। ਅੰਦਰ ਬਾਹਰ ਇੱਕ ਹੋ ਜਾਣਾ, ਗੁਰ ਕਾ ਸਭ ਦੇ ਆਪ ਪਛਾਣੇ। ਉਹ ਕਹਿੰਦੇ ਸਰੀਰ ਦੇ ਅੰਦਰ ਜਾਂ ਬਾਹਰ, ਬ੍ਰਹਿਮੰਡ ਦੇ ਅੰਦਰ ਜਾਂ ਬਾਹਰ, ਕਿ ਕੋਈ ਪਰਮਾਤਮਾ ਨੂੰ ਜਾਣਦੇ। ਸਤਿਗੁਰੂ ਸੱਚੇ ਪਾਤਸ਼ਾਹ ਦੇ ਉਪਦੇਸ਼ ਦੁਆਰਾ ਕਮਾਈ ਕਰਕੇ ਆਪਣੇ ਸਰੂਪ ਨੂੰ ਪਹਿਚਾਣ ਲੈਂਦੇ ਕਿ ਮੈਂ ਕੌਣ ਆ। ਸੱਚੇ ਸਬਜ਼ਦਾਰ ਨਿਸ਼ਾਨ ਸੱਚੇ ਸਤਿਗੁਰਾਂ ਦੇ ਉਪਦੇਸ਼ ਸਿੱਖਿਆ ਦੁਆਰਾ ਉਹਨਾਂ ਨੂੰ ਦੱਸ, ਹਾਂਜੀ ਦਰ ਕਹਿੰਦੇ ਅੰਦਰ ਪਰਮਾਤਮਾ ਨੂੰ ਨਿਸ਼ਾਨੇ ਮੈਂ ਪ੍ਰਗਟ ਹੁੰਦਾ, ਸ਼ਬਦ ਕਰਕੇ ਉਹਨਾਂ ਦੇ ਅੰਦਰੋਂ ਹੀ ਪਰਮਾਤਮਾ ਪ੍ਰਗਟ ਹੋ ਜਾਂਦਾ। ਸਬਦ ਮਰਿਆ ਅਤੇ ਸਨਿਜ ਕਰ ਵਾਸਾ ਆਦਿ ਨੇ ਜਾਵੇ ਚੁੱਕਿਆ ਆਸਾ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਸਤਿਗੁਰਾਂ ਦੇ ਉਪਦੇਸ਼ ਕਰਕੇ ਜੀਵਤ ਭਾਵ ਹੰਕਾਰ ਵੱਲੋਂ ਮਰ ਜਾਂਦੇ ਉਹਨਾਂ ਦਾ ਸਰੂਪ ਰੂਪੀ ਨਿੱਜ ਘਰ ਦੇ ਵਿੱਚ ਵਾਸਾ ਆਤਮ ਪਾਤੀ ਨਿਵਾਸ ਹੋ ਜਾਂਦਾ। ਇਹ ਪਦਾਰਥਾਂ ਦੀਆਂ ਜਿਹੜੀਆਂ ਆਸਾਂ ਮੁੱਕ ਜਾਂਦੀਆਂ ਔਰ ਸੰਸਾਰ ਦੇ ਵਿੱਚ ਉਹਨਾਂ ਦਾ ਫਿਰ ਆਉਣਾ ਜਾਣਾ ਨਹੀਂ ਹੁੰਦਾ। ਕਿ ਉਹਦੇ ਜਿਹੜੇ ਆਸਾਂ ਆ, ਪ੍ਰੇਸ਼ਨਾਂ ਆ, ਪੁਰਨੇ ਆ, ਇਹ ਜੰਮਣ ਮਰਨ 'ਚ ਮੁੜ ਮੁੜ ਕੇ ਲਈ ਆਉਂਦੇ ਨੇ। ਗੁਰ ਕਾ ਸ਼ਬਦ ਕਮਲ ਪਰਦਾਸਾ, ਸਤਿਗੁਰ ਸੱਚੇ ਪਾਤਸ਼ਾਹ ਦੀ ਸਿੱਖਿਆ ਦੁਆਰਾ ਹਿਰਦੇ ਕਮਲ ਹਾਂਜੀ ਗਿਆਨ ਦਾ ਪ੍ਰਕਾਸ਼ ਹੋ ਜਾਂਦਾ। ਉਹ ਗੁਰੂ ਮਹਾਰਾਜ ਦਾ ਉਪਦੇਸ਼ ਜਿਹੜਾ ਹਿਰਦੇ ਕਮਲ ਨੂੰ ਖੜਾਉਣ ਵਾਲਾ, ਹਿਰਦਾ ਕਮਲ ਖਿੜ ਜਾਂਦਾ। ਜੋ ਦੀ ਸਹਿ ਸੋ ਆਸ ਨਿਰਾਸਾ, ਕਾਮ ਕ੍ਰੋਧ ਵਿੱਚ ਭੁੱਖ ਪਿਆਸਾ। ਪਾਤਸ਼ਾਹ ਕਹਿੰਦੇ ਜਿਹੜਾ ਸੰਸਾਰ ਨਜ਼ਰ ਆ ਰਿਹਾ ਹੈ, ਇਹ ਜਿੰਨੇ ਬੰਦੇ ਆ ਇਹਨਾਂ ਦੀ ਆਸਾਂ ਇਹਦੇ 'ਚ ਲੱਗੀਆਂ, ਪਰ ਉਹ ਗੁਰਮੁਖ ਪਿਆਰੇ ਨਿਰਾਸ਼ ਰਹਿੰਦੇ ਕਿ ਜਿੰਨੇ ਵੀ ਵਿਕਾਰ ਆ ਪੇਸ਼ੀਆਂ ਕਰਕੇ ਭੁੱਖਾ ਪਿਆਸਾ ਰਹਿੰਦਾ। ਜਿੰਨੇ ਵਿਕਾਰ ਭੋਗੋ ਉਨੇ ਹੋਰ ਵਧੀ ਜਾਂਦੇ ਆ, ਜਿਵੇਂ ਹਾਂਜੀ ਅੱਗ 'ਚ ਲੱਕੜਾਂ ਪਾਓ ਹੋਰ ਮੱਚਦੀ ਆ, ਤੇਲ ਪਾਓ ਹੋਰ ਭਾਂਬੜ ਮੱਚਦੇ ਆ। ਇਹ ਵਿਸ਼ੇ ਵਿਕਾਰ ਜਿੰਨੇ ਭੋਗੋਗੇ ਹਾਂਜੀ ਉਨੀਆਂ ਲਾਲਸਾ ਉਨੀਆਂ ਇੱਛਾ ਹੋਰ ਵਧੀ ਜਾਂਦੀਆਂ। ਇਹ ਤਾਂ ਮਨ ਮਾਰੇ 'ਤੇ ਭਗਤੀ ਕੀਤੀ ਜਾਂਦੀ ਹੈ ਔਰ ਫਿਰ ਇਹ ਖਤਮ ਹੁੰਦੇ ਕਿ ਜਿਹਨਾਂ ਵੀ ਸੰਸਾਰ ਦੇ ਰਿਹਾ ਹੈ ਜੀ ਜਿਹੜੀ ਆਸਾ ਜਿਹੜਾ ਪੁਰਖੀ ਤੋਂ ਨਿਰਾਸ਼ ਰਹਿੰਦਾ ਉਹ ਫਿਰ ਜਿਹੜਾ ਮੈਨੂੰ ਠੀਕ ਹੈ, ਅਤੇ ਜਿਹੜਾ ਨਿਰਾਸ਼ ਨਹੀਂ ਰਹਿੰਦਾ ਉਹ ਫਿਰ ਦੁਖੀ ਰਹਿੰਦਾ। ਇਸ ਵਾਸਤੇ ਫਿਰ ਇਹ ਜਿਹੜੇ ਕਾਮ ਕ੍ਰੋਧ ਆਦਿ ਦੇ ਵਿਸ਼ਿਆਂ ਵੱਲੋਂ ਭੁੱਖਾ ਪਿਆਸਾ ਹੀ ਰੱਖਦਾ, ਭਾਵ ਇਹਨਾਂ ਨੂੰ ਭੁੱਖੇ ਪਿਆਸਾ ਹੀ ਰੱਖਦਾ। ਜਦੋਂ ਭੁੱਖੇ ਪਿਆਸੇ ਰਹਿੰਦੇ ਆ ਫਿਰ ਆਪੇ ਭੱਜ ਜਾਂਦੇ ਆ, ਇਹਨਾਂ ਨੂੰ ਖੁਰਾਕ ਨਹੀਂ ਨਾ ਮਿਲਦੀ, ਇਹ ਵੀ ਫਿਰ ਛੱਡ ਕੇ ਦੌੜ ਜਾਂਦੇ। ਨਾਨਕ ਵਿਰਲੇ ਮਿਲ ਹੈ ਉਦਾਸਾ। ਸੱਚੇ ਪਾਤਸ਼ਾਹ ਕਹਿੰਦੇ ਐਸੇ ਜਿਹੜੇ ਉਦਾਸੀਨ ਹਾਂਜੀ ਉਦਮੇ ਨੇ ਉੱਚੇ ਅਸੀਨ 'ਤੇ ਬੈਠਣ ਵਾਲੇ ਮਹਾਤਮਾ ਆ, ਉਹ ਸੰਸਾਰ ਵਿੱਚ ਵਿਰਲੇ ਭਾਗਾਂ ਨਾਲ ਮਿਲਦੇ ਆ। ਗੌੜੀ ਨਾਲ ਦਾ ਪਹਿਲਾਂ ਐਸੋ ਉਦਾਸ ਮਿਲਿਆ ਸੁੱਖ ਹੋਈ, ਦੁੱਖ ਵਿਸਰਿਆ ਪਾਵੇ ਸਦ ਹੋਈ। ਅੱਜ ਸੋਈ ਤੂੰ ਬਹਿ ਜਾਣਾ ਮੋਹਰੇ, ਮੋਹਰੇ ਟੋਲਣ ਵਾਲਾ ਭੰਨਾ ਜਾਂ ਤਾਂ ਪਿੱਛੇ ਬਹਿ ਜਾ ਕਰ। ਡਰਾਈਵਰ ਦੇ ਨਾਲ ਸੀਟ ਨਾ ਉਹ ਵੀ ਸੌਣ ਵਾਲੇ ਨੂੰ ਬਹਿਣ ਨਹੀਂ ਦਿੰਦਾ, ਡਰਾਈਵਰੀ ਤੂੰ ਕਰਦਾ ਰਿਹਾ ਹੈਂ। ਮੋਹਰੇ ਬਹਿਣਾ ਤਾਂ ਫਿਰ ਸੌਣਾ ਨਹੀਂ ਹੈਂ, ਰੋਜ਼ ਤੈਨੂੰ ਕਹਿੰਦੇ ਹਾਂ ਮੁੜ ਕੇ ਫਿਰ ਤੇਰਾ ਹੋ ਜਾਂਦਾ। ਗੌੜੀ ਮਹੱਲਾ ਪਹਿਲਾਂ ਐਸੋ ਉਦਾਸ ਮਿਲਿਆ ਸੁੱਖ ਹੋਈ, ਦੁੱਖ ਵਿਸਰਿਆ ਪਾਵੇ ਸਾਈ ਸੋਈ। ਇਸ ਤਰ੍ਹਾਂ ਦੇ ਜਿਹੜੇ ਦਾਸ ਆ ਉਹ ਮਿਲਣ ਕਰਕੇ ਫਿਰ ਸੁੱਖ ਸਰੂਪੀ ਪਰਮੇਸ਼ਰ ਦੇ ਨਾਮ ਦੀ ਪ੍ਰਾਪਤੀ ਹੁੰਦੀ ਹੈ। ਦੁੱਖ ਵਿਸਰਿਆ ਪਾਵੇ ਸਾਈ ਸੋਈ, ਜਿਹਨੂੰ ਦੁੱਖ ਵਿਸਰ ਜਾਂਦਾ ਆ ਉਹ ਫਿਰ ਭਾਣੇ ਵਿੱਚ ਆ ਜਾਂਦਾ, ਉਹ ਸੱਚੇ ਪਰਮੇਸ਼ਰ ਨੂੰ ਪਾ ਲੈਂਦਾ, ਦੁੱਖ ਨੂੰ ਦੁੱਖ ਮੰਨਦਾ ਹੀ ਨਹੀਂ। ਉਹ ਕਹਿੰਦਾ ਉਹਦੇ ਰਜ਼ਾ ਹੁਕਮ ਚਾਹੀਦਾ, ਦਰਸ਼ਨ ਦੇ ਸਹੀ ਮਤ ਪੂਰੀ ਅੜਸਨ ਵਜਨ ਚਰਨ ਧੂਰੀ ਰਾਹ। ਸਤਿਗੁਰੂ ਦਾ ਦਰਸ਼ਨ ਕਰਨ ਮਤ ਪੂਰੀ, ਉਹਨੂੰ ਪੂਰੀ ਸਿੱਖਿਆ ਪ੍ਰਾਪਤ ਹੁੰਦੀ ਹੈ, ਔਰ ਸਤਿਗੁਰ ਸੱਚੇ ਪਾਤਸ਼ਾਹਾਂ ਦੀ ਧੂੜੀ ਜਿਹੜੀ ਹੈ ਇਹ ਗ੍ਰਹਿਣ ਕਰਨ 68 ਤੀਰਥਾਂ ਦੇ ਪੁਰਬਾਂ ਦੇ ਇਸ਼ਨਾਨ ਕਰਨ ਦਾ ਜਿਹੜਾ ਫਲ ਆ ਉਹ ਇਹਨੂੰ ਪ੍ਰਾਪਤ ਹੋ ਜਾਂਦਾ ਹੈ। ਰਾਹੋ ਨੇਤਰ ਸੰਤੋਖ ਏਕ ਲਿਵਤਾਰਾਂ ਜਿਸ ਵਾ ਸੂਚੀ ਹਰ ਸਾਰਾਂ, ਇੱਕ ਪਰਮਾਤਮਾ ਦੇ ਵਿੱਚ ਕਹਿੰਦੇ ਤੇਲ ਧਾਰਾ, ਜਿਵੇਂ ਤੇਲ ਦੀ ਧਾਰ ਟੁੱਟਦੀ ਨਹੀਂ ਨਾ, ਇਸ ਤਰ੍ਹਾਂ ਜਿਹੜੀ ਅਖੰਡ ਲਿਵ ਲਾਉਣੀ ਹੈ ਅਤੇ ਇਹਦੇ ਕਰਕੇ ਫਿਰ ਨੇਤਰ ਜਿਹੜੇ ਸੰਤੋਖ ਨੂੰ ਪ੍ਰਾਪਤ ਹੋ ਜਾਂਦੇ ਆ। ਉਹਨਾਂ ਨੇਤਰਾਂ 'ਚ ਨੀਂਦ ਨਹੀਂ ਰਹਿੰਦੀ, ਉਹ ਤਾਂ ਗੁਰੂ ਦੇ ਦਰਸ਼ਨ ਵੱਲ ਦੇਖਦੇ ਆ। ਇਸ ਵਾਸਤੇ ਕਹਿੰਦੇ ਉਹ ਕਿ ਪਰਮਾਤਮਾ ਦੇ ਰਸ ਵਿੱਚ ਸਾਰਾ ਸੰਭਾਲਣ ਕਰਕੇ ਜਿਹੜੀ ਜਿਹਵਾ ਉਸ ਉੱਚੀ ਪਵਿੱਤਰ ਹੋ ਜਾਂਦੀ। ਕਥਾ ਸੁਣਦੇ ਮੂੰਹ 'ਚ ਸਤਨਾਮ ਦਾ ਜਾਪ ਕਰੋ, ਅੱਖਾਂ 'ਚ ਹੋਣਾ ਚਾਹੀਦਾ ਕਿ ਮਹਾਰਾਜ ਦਰਸ਼ਨ ਕਰਨੇ, ਮੂੰਹ ਜਾਪ ਕਰੋਗੇ ਆਪੇ ਨਹੀਂ ਹੈ ਹੈਂ। ਤੁਸੀਂ ਜਿਹੜੇ ਕਥਾ ਵਾਰਤਾ ਹੁੰਦੀ ਉਦੋਂ ਤੋਂ ਨੀਂਦ ਆਉਂਦੀ ਹੈ। ਨੇਤਰ ਸੰਤੋਖੇ ਲਿਵਤਾਰਾ ਜਿਹਵਾ ਸੂਚੀ ਹਰ ਸਾਰਾ, ਇੱਕ ਪਰਮਾਤਮਾ 'ਚ ਲਿਵਤਾਰਾ ਮੈਨੇ ਤੇਲ ਧਾਰਾ ਵਕਤ ਜਦੋਂ ਲਿਵ ਲਾ ਲਈਏ ਜਿਹੜੇ ਅੱਖਾਂ ਇਹ ਵੀ ਸੰਤੋਖ ਨੂੰ ਪ੍ਰਾਪਤ ਹੋ ਜਾਂਦੀਆਂ। ਨਾਮ ਜਪੀਏ ਰਸਨ ਸੁੱਚੀ ਹੋ ਜਾਂਦੀ, ਹਰ ਰਸ ਸਾਰਾ ਹੇ ਹਰੀ ਦੇ ਹਾਂਜੀ ਰਸ ਦਾ ਸਾਰਾ ਮੈਨੇ ਸੰਭਾਲਣ ਕਰਕੇ ਹੈਂ, ਨਾਮ ਜਪਣ ਕਰਕੇ ਜਿਹਾ ਸੂਚੀ ਮੈਨੇ ਪਵਿੱਤਰ ਹੋ ਜਾਂਦੀ ਹੈ। ਸੱਚ ਕਰਨੀ ਅਬ ਅੰਤਰ ਸੇਵਾ ਮੰਤਰ ਦਾ ਧਿਆਲਾ ਕਫੇਵਾ, ਅਬ ਨਾਮ ਹੈ ਹਿਰਦੇ ਦਾ, ਹਿਰਦੇ ਜਿਹੜਾ ਪਰਮਾਤਮਾ ਉਹਦੀ ਸੇਵਾ ਰੂਪੀ ਜਿਹੜੀ ਕਰਨੀ ਹੈ ਇਹ ਸੱਚੀ ਹੈ। ਇਸ ਵਾਸਤੇ ਕਹਿੰਦੇ ਆ ਹਿਰਦੇ ਦੇ ਅੰਦਰ ਜਿਹੜੀ ਸੇਵਾ ਦਾ ਉਤਸ਼ਾਹ ਆ ਇਹ ਸੱਚੀ ਕਰਨੀ, ਸ੍ਰੇਸ਼ਟ ਕਰਨੀ ਕਰਨੀ ਕਰੇ ਅਲੱਖ ਪੇ ਪਰਮਾਤਮਾ ਦਾ ਜਿਹੜਾ ਨਾਮ ਜਪਣ ਨਾਲ ਮਨ ਨੂੰ ਤ੍ਰਿਪਤੀ ਹੋ ਜਾਂਦੀ ਹੈ। ਜਹ ਜਹ ਦੇਖੋ ਤਹਿਤਾ ਸਾਚਾ ਬਿਨ ਬੂਝੇ ਝਗੜਾ ਜਾ ਕਾਚਾ, ਕਹਿੰਦੇ ਜਿੱਥੇ ਜਿੱਥੇ ਵੀ ਗਿਆਨ ਦ੍ਰਿਸ਼ਟੀਆਂ ਦੇਖਦੇ ਹਾਂ ਉਸੇ ਉਸੇ ਜਗ੍ਹਾ ਸੱਚਾ ਪਰਮੇਸ਼ਰ ਨਜ਼ਰ ਆਉਂਦਾ। ਇਸ ਭੇਦ ਨੂੰ ਸਮਝੇ ਤੋਂ ਬਿਨਾਂ ਇਹ ਜਿੰਨਾ ਵੀ ਕਹਿੰਦੇ ਕੱਚਾ ਕਹਿੰਦੇ ਜੀਵ ਹੈ ਇਹ ਸੰਸਾਰ 'ਚ ਹਰੇਕ ਨਾਲ ਝਗੜੇ ਰਗੜੇ ਕਰਦਾ, ਕਦੀ ਉਹਦੇ ਘਰ ਪੈ ਗਿਆ ਕਦੀ ਉਹਦੇ ਪੈ ਗਿਆ। ਜਦੋਂ ਉੱਥੇ ਸਾਰਿਆਂ ਦੀ ਜੋਤ ਦੇਖਦੇ ਫਿਰ ਝਗੜਾ ਰਗੜਾ ਕਿਹਦੇ ਨਾਲ ਕਰਨਾ। ਗੁਰ ਸਮਝਾਵੇ ਕੋਈ ਗੁਰ ਸਮਝਾਵੇ ਕੋਈ ਹੋਈ ਗੁਰੂ ਪਹਿਲਾਂ ਬੁਝਿਆ ਕੋਈ, ਜਿਨ੍ਹਾਂ ਨੂੰ ਸਤਿਗੁਰ ਸੱਚੇ ਪਾਤਸ਼ਾਹ ਸਮਝਾਉਂਦੇ ਆ ਉਹਨਾਂ ਨੂੰ ਇਹ ਸੋਝੀ ਜਿਹੜੀ ਹੈ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਪਰ ਗੁਜ਼ਰਲੇ ਗੁਰੂ ਮੈਂ ਕਿਹਾ ਜਿਹੜੇ ਇਸ ਭੇਦ ਗੁਜ਼ਰੇ ਆ ਸਮਝਦੇ ਆ, ਕਰਕੇ ਪਾਰਾ ਪਵਾਰ ਕਵਾਲੇ ਬਿਨ ਬੁਝੇ ਪਸ਼ੂ ਪਾਏ ਬੇਸਾਲੇ, ਫਿਰ ਰੱਖਿਆ ਕਰਨ ਵਾਲੇ ਪਰਮੇਸ਼ਰ ਕਿਰਪਾ ਕਰਕੇ ਸਾਡੀ ਲਾਜ ਰੱਖ। ਕਹਿੰਦੇ ਆਪ ਨੂੰ ਜਾਣੇ ਬਿਨਾਂ ਇਹ ਜਿੰਨੇ ਸਾਰੇ ਜੀਵ ਆ ਇਹ ਪਸ਼ੂ ਅਤੇ ਬੇਸਾਲੇ ਭੂਤਨੇ ਹੋ ਰਹੇ ਆ, ਬੇਸਾਲਮੇ ਨੇ ਭੂਤਨੇ ਬਣ ਰਹੇ ਆ, ਸੰਸਾਰ ਦੇ ਭੂਤਾਂ ਨੂੰ ਘੁੰਮੀ ਜਾਂਦੇ ਆ, ਨਾਮ ਨਹੀਂ ਜਪਦੇ। ਗੁਰ ਕਹਿਆ ਆਵਰਣੀ ਦੂਜਾ ਕਿਸ ਪਾਉ ਹੈ ਕਿਸ ਪਾਉ ਦੇਖ ਕਰੋ ਅਨਪੂਜਾ। ਸਤਿਗੁਰ ਸੱਚੇ ਨੇ ਪਾਸ਼ ਨੇ ਕਿ ਪਰਮਾਤਮਾ ਤੋਂ ਬਿਨਾਂ ਹੋਰ ਦੂਜਾ ਤਾਂ ਕੋਈ ਹੈ ਨਹੀਂ, ਆਤਮਾ ਕਰਕੇ ਉਹ ਹੀ ਹੈ, ਸਰੀਰਾਂ ਕਰਕੇ ਤਾਂ ਭਿੰਨਤਾ ਹੈ, ਕਰਮ ਕਰਕੇ ਵੀ ਭਿੰਨਤਾ, ਅੰਤਸ਼ਕਰਨ ਜੁੜੇ ਜੁੜੇ ਹੈ, ਆਤਮਾ ਇੱਕੋ ਹੀ ਹੈ। ਜਿਨ੍ਹਾਂ ਨੇ ਆਤਮਾ ਗਿਆਨ ਹੈ ਉਹ ਆਤਮਾ ਕਰਕੇ ਸ੍ਰਿਸ਼ਟੀ ਦੇਖਦੇ, ਕਿਸੇ ਦੇ ਔਗਣ ਦੇਵੇ। ਕਹਿੰਦੇ ਫਿਰ ਮੈਂ ਕਿਹਨੂੰ ਦੇਖਾਂ, ਕਿਹਦੀ ਪੂਜਾ ਕਰਾਂ, ਸਾਰਿਆਂ ਚੇਤਨ ਰੂਪੀ ਪਰਮੇਸ਼ਰ ਆਪ ਹੀ ਹੈ। ਸੰਤ ਹੇਤ ਪ੍ਰਭ ਕਿਰਪਾ ਉਤਾਰੇ, ਆਤਮ ਕਿਨੇ ਸੋ ਤਤ ਵਿਚਾਰੇ। ਸੰਤਾਂ ਦੇ ਸੈਲ ਪੱਟੇ ਵਾਸਤੇ ਪਰਮੇਸ਼ਰ ਨੇ ਤਿੰਨ ਭਵਨ ਬਣਾਇਆ, ਮਾਤ ਲੋਕ ਆ, ਸਵਰਗ ਆ, ਪਤਾਲ ਲੋਕ ਆ। ਕਹਿੰਦੇ ਉਹ ਪਰਮਾਤਮਾ ਨੇ ਤਿੰਨੇ ਭਵਨ ਬਣਾਇਆ, ਹਾਂਜੀ, ਸੰਤਾਂ ਦਾ ਉਸ ਪਰਮਾਤਮਾ ਦੇ ਵਿੱਚ ਹੇਤਮੇ ਨੇ ਪ੍ਰੇਮ ਆ, ਉਹਦੇ ਨਾਲ ਪ੍ਰੇਮ ਕਰਦੇ, ਉਸ ਪਰਮਾਤਮਾ ਦਾ ਸੰਤਾਂ ਨਾਲ ਹੇਤ ਪਿਆਰ ਹੈ, ਹਾਂਜੀ। ਤਿੰਨਾਂ ਭਵਨਾਂ ਦੀ ਕਲਿਆਣ ਵਾਸਤੇ ਸੰਤ ਧਾਰੇ, ਸੰਤ ਬਣਾਏ ਆ, ਕਿ ਜਿੱਥੇ ਵੀ ਜਾਣ ਲੋਕਾਂ ਨੂੰ ਸ਼ੁਭ ਉਪਦੇਸ਼ ਦੇ ਕੇ ਉਹਨਾਂ ਦੀ ਕਲਿਆਣ ਕਰਨ। ਕਿਉਂਕਿ ਜਿਹੜੇ ਸੰਤ ਆ, ਪੂਰਨ ਬ੍ਰਹਮ ਗਿਆਨੀ ਲੋਕ ਆ, ਉਹ ਪਰਮਾਤਮਾ ਦਾ ਨਿੱਤ ਅਵਤਾਰ ਆ। ਇਹਦਾ ਮਤਲਬ ਇਹ ਨਹੀਂ ਕਿ ਪੇਖੀਆਂ ਦੀ ਗੱਲ ਆ, ਕਮਾਈ ਵਾਲਿਆਂ ਦੀ ਗੱਲ ਆ। ਜੋ ਆਤਮ ਚੀਨੀ, ਜਿਹੜਾ ਆਪਣੇ ਸਰੂਪ ਨੂੰ ਚੀਨੇ ਮੈਨੇ ਜਾਣ ਲੈਂਦਾ, ਉਹੀ ਗੁਰੂ ਪਿਆਰਾ ਸਾਰੇ ਵੇਦਾਂ ਸ਼ਾਸਤਰਾਂ ਦੇ ਸੱਤ ਜਿਹੜਾ ਸਿਧਾਂਤ ਆ, ਹੈ ਉਹ ਸਿਧਾਂਤ ਰੂਪੀ ਜਿਹੜਾ ਪਰਮਾਤਮਾ ਉਹਨੂੰ ਵਿਚਾਰਦਾ ਹੈ, ਕਾਚ ਰਿਹਾ ਸੱਚ ਪ੍ਰੇਮ ਨਿਵਾਸ ਪ੍ਰਾਣਵਤ ਨਾਨਕ ਅਮਤਾਬ ਦੇ ਦਾਸ। ਸੱਚੇ ਪਾਤਸ਼ਾਹ ਕਹਿੰਦੇ ਜਿਨ੍ਹਾਂ ਦੇ ਹਿਰਦੇ ਪਰਮੇਸ਼ਰ ਦਾ ਨਾਮ ਹੈ, ਹਾਂਜੀ, ਔਰ ਸੱਚੇ ਪ੍ਰੇਮ ਦਾ ਨਿਵਾਸ। ਕਹਿੰਦੇ ਅਸੀਂ ਉਹਨਾਂ ਗੁਰਮੁਖ ਪਿਆਰਿਆਂ ਦੇ ਚਰਨਾਂ ਦੇ ਦਾਸ ਹੈ, ਜੋ ਪੁਰਸ਼ ਧਨ ਹਨ। ਗੌੜੀ ਮਹੱਲਾ ਪਹਿਲਾ, ਬ੍ਰਹਮ ਗਰਭ ਕੀਆ ਨਹੀਂ ਜਾਣਿਆ, ਬੇਨਤੀ ਵਿਰੁੱਧ ਬੜੀ ਪਛਤਾਣਿਆ। ਇੱਕ ਗੁਰਸਿੱਖ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਜੀ ਨੂੰ, ਗਰਭ ਹੰਕਾਰ ਕਹਿੰਦੇ ਉਹ ਕਿਹੋ ਜਿਹਾ ਐਸਾ ਦਾਦ ਜਿਹਨੂੰ ਇੰਨਾ ਬੁਰਾ ਕਿਹਾ, ਇਹ ਜਾਂਦਾ ਨਹੀਂ। ਹੁਣ ਕਮੁੱਤਕ ਨਿਆਂ ਦੇ ਢੰਗ ਨਾਲ ਉਪਦੇਸ਼ ਦਿੰਦੇ ਆ, ਬ੍ਰਹਮ ਗਰਭ ਕੀਆ ਨਹੀਂ ਜਾਣਿਆ। ਜਿਸ ਵੇਲੇ ਕਹਿੰਦੇ ਉਹ ਬ੍ਰਹਮਾ ਨੇ ਹੰਕਾਰ ਕੀਤਾ ਔਰ ਪਰਮਾਤਮਾ ਨੂੰ ਨਾ ਜਾਣਿਆ, ਔਰ ਕਿਹਾ ਕਿ ਸਾਰੇ ਸੰਸਾਰ ਦੀ ਮਰਿਆਦਾ ਨੂੰ ਮੈਂ ਹੀ ਚਲਾ ਰਿਹਾ, ਆਪੇ ਰੱਬ ਬਣ ਕੇ ਰਹਿ ਗਏ। ਜੇ ਕਹਿੰਦਾ ਮੈਂ ਨਾ ਹੁੰਦਾ ਇਹ ਮਰਿਆਦਾ ਨਹੀਂ ਚੱਲਣੀ, ਜਿਵੇਂ ਵੇਦ ਬਣਾਏ ਆ। ਅਤੇ ਭਗਵਾਨ ਨੇ ਇਸ ਗੱਲ ਦੀ ਵਿਚਾਰ ਕੀਤੀ ਦਾ ਹੰਕਾਰ ਜਿਹੜਾ ਦੂਰ ਕਰਨਾ ਚਾਹੀਦਾ। ਅਤੇ ਪਰਮੇਸ਼ਰ ਨੇ ਸੰਕਲਪ ਦੇ ਨਾਲ ਜਦ ਬ੍ਰਹਮਣ ਵੇਦਾਂ ਨੂੰ ਪੜ੍ਹਦਾ ਤਾਂ ਸੌ ਗਿਆ, ਕਿਤੇ ਸੌ ਗਿਆ ਅਤੇ ਸੰਖਾਹਰ ਜਿਹੜਾ ਧਿਆਨ ਸੀ ਉਹ ਫਿਰ ਇਹਦੇ ਵੇਦ ਚੋ ਕੇ ਪਤਾਲ 'ਚ ਰਹਿ ਗਿਆ। ਜਿਹੜੇ ਬ੍ਰਹਮੇ ਨੂੰ ਉੱਠ ਕੇ ਦੇਖਿਆ ਵੇਦ ਮਿਲੇ ਨਾ, ਤਾਂ ਕੀ ਗੱਲ ਹੋਈ। ਜਿਸ ਵੇਲੇ ਵੇਦਾਂ ਦੀ ਜਾਣ ਦੀ ਦੇਵਤਾ ਪੈ ਗਈ, ਇਹ ਬੜਾ ਪਛਤਾਇਆ, ਹਾਂਜੀ, ਕਿ ਲੋਕਾਂ ਨੂੰ ਤਾਂ ਪੜ੍ਹ ਪੜ੍ਹ ਸਿੱਖਿਆ ਦਿੰਦਾ, ਆਪ ਉਤਾਰਿਆ ਮੂਹਰਿਓ ਧਿਆਨ ਤੋਂ ਵੇਦੇ ਚੋਕੇ ਲੈ ਗਏ। ਉੱਤੇ ਬੰਦੇ ਜੋ ਮਰਜ਼ੀ ਹੋਈ ਹੈ, ਜਿਹੜੇ ਸਿਆਣੇ ਬੰਦੇ ਸੁਣਦੇ ਆ ਉਹ ਵੀ ਮੁਰਦੇ ਬਣ ਕੇ ਨਹੀਂ ਸੁਣਦੇ, ਥੋੜ੍ਹਾ ਜਿਹਾ ਚੇਤਨਾ ਨਹੀਂ ਸੁਣਦੇ। ਜੈ ਪ੍ਰਭ ਸਿਮਰੇ ਤਹੀ ਮਨ ਮਾਨਿਆ। ਕਹਿੰਦੇ ਫਿਰ ਜਦੋਂ ਬ੍ਰਹਮੇ ਨੇ ਇਸ ਮਨ ਹੋ ਕੇ ਪਰਮਾਤਮਾ ਨੂੰ ਸਿਮਰਿਆ, ਸਿਮਰੇ ਕਿਤਾ ਕੀਤਾ ਕਿ ਪਾਤਸ਼ਾਹ ਮੇਰੇ ਬਿਨਾਂ ਹੋਰ ਸਭ ਕੰਮ ਕਰ ਨਹੀਂ ਸਕਦਾ। ਫਿਰ ਕਹਿੰਦੇ ਬੜੀਆਂ ਦਿਲ ਘੜੀਆਂ ਘੜੀਆਂ ਦੀਨ ਹੋ ਕੇ ਬੇਨਤੀ ਕੀਤੀ ਕਿ ਪਰਮਾਤਮਾ ਨੇ ਮੱਛ ਦਾ ਰੂਪ ਧਾਰ ਕੇ ਪਤਾਲ ਜਾ ਕੇ ਉਹ ਜਿਹੜਾ ਸੰਖਾ ਸੁਰ ਬੈਨ ਸੀ ਉਹਨੂੰ ਯੁੱਧ ਕਰਕੇ ਉਹਨੂੰ ਮਾਰ ਕੇ ਜਿਹੜੇ ਬੇਦੀ ਸੀ ਉਹਨੂੰ ਲਿਆ ਕੇ ਬ੍ਰਹਮੇ ਨੂੰ ਦਿੱਤੀ। ਅਤੇ ਬ੍ਰਹਮਾ ਜਿਹੜਾ ਸੀ ਉਹਦਾ ਮਨ ਫਿਰ ਪਰਮਾਤਮਾ ਦੇ ਮਨ, ਅਤੇ ਦਸਵੇਂ ਪਾਤਸ਼ਾਹ ਨੇ ਉਹ ਦਸਵੇਂ ਗ੍ਰੰਥ ਜਿੱਥੇ ਮੱਛ ਅਵਤਾਰ ਦੀ ਕਥਾ ਆ ਉਹ ਲਿਖਿਆ, ਸੰਖਾ ਸੁਰ ਮਾਰੇ ਬੇਦ ਉਧਾਰੇ ਸਤਰ ਸੰਘਾਰੇ ਜਸਲੀ ਨੂੰ ਦੇਵੇ ਤੋ ਬੁਲਾਇਓ ਰਾਜ ਬਿਠਾਇਓ ਛਤਰ ਫਰਾਇਓ ਸੁਖ ਦੀਨੋ ਔਰ ਫਿਰ ਕੋਟੰਗ ਵਜੇ ਵਾਜੇ ਅਨਰੇਸ਼ਵਰ ਗਾਜੇ ਸੁੰਭ ਘਰ ਸਾਜੇ ਸੋਕ ਹਾਰੇ ਦੇ ਕੋਟੰਗ ਦਰਸ਼ਨਾ ਕਰੋੜ ਪ੍ਰਦਰਸ਼ਨਾ ਆਨ ਤੋਂ ਮੱਚ ਕੇ ਪਾਏ ਪਰੇ। ਇਹ ਦਸਵੇਂ ਗ੍ਰੰਥ ਸਿੰਘ ਮਹਾਰਾਜ ਨੇ ਇਹ ਸਾਰਾ ਪ੍ਰਸੰਗ ਲਿਖਿਆ। ਐਸਾ ਗਰ ਬੁਰਾ ਸੰਸਾਰ ਹੈ ਜੇ ਸੂਰ ਮਿਲਿਆ ਤਾਂ ਇਸ ਗਰਭ ਨਿਵਾਰਾ ਰਹੋ। ਕਹਿੰਦੇ ਇਸ ਤਰ੍ਹਾਂ ਦਾ ਸੰਸਾਰ 'ਚ ਹੰਕਾਰ ਕਰਨਾ ਬਹੁਤ ਬੁਰਾ ਭੈੜਾ ਹੈ। ਜਿਸ ਤਰ੍ਹਾਂ ਕਹਿੰਦੇ ਬ੍ਰਹਮੇ ਨੇ ਹੰਕਾਰ ਕਰਕੇ ਦੁੱਖ ਪਾਇਆ, ਅਤੇ ਜਿਨ੍ਹਾਂ ਨੂੰ ਪੂਰੇ ਸਤਿਗੁਰ ਸੱਚੇ ਪਾਤਸ਼ਾਹ ਮਿਲਦੇ ਆ ਉਹਨਾਂ ਦੇ ਹੰਕਾਰ ਨੂੰ ਗੁਰੂ ਮਹਾਰਾਜ ਨੇ ਦੂਰ ਕੀਤਾ, ਦੂਰ ਕਰ ਦਿੰਦੇ ਹਨ। ਰਾਓ ਬਲ ਰਾਜਾ ਮਾਇਆ ਹੰਕਾਰੀ ਹੁਣ ਅਗਲੇ ਹੋਰ ਦਿਸ਼ਾ ਦਿੰਦੇ ਆ ਅਤੇ ਹੰਕਾਰ ਕੈਸਾ ਭੈੜਾ ਹੈ ਅਤੇ ਜਗਨ ਕਰੈ ਬਹੁ ਭਾਰ ਉਪਾਰੀ। ਕਹਿੰਦੇ ਮਾਇਆ ਕਰਕੇ ਹੰਕਾਰੀ ਹੋ ਕੇ ਉਪਾਰੀ ਮੈਨੇ ਅਮੋੜ ਹੋਇਆ। ਜਿਹੜਾ ਬਲ ਰਾਜਾ ਸੀ ਉਹ ਵੀ ਬਹੁਤ ਸਾਰੀਆਂ ਚੀਜ਼ਾਂ ਇਕੱਠੀਆਂ ਕਰਕੇ ਜੱਗ ਕਰਨ ਲੱਗ ਪਿਆ, ਬੜੇ ਜੱਗ ਕਰਨ ਲੱਗ ਕਰਦਾ ਸੀ। ਜਿਹਨੂੰ ਫਿਰ ਪੁੱਛਿਆ ਜਾ ਕੇ ਆਪਣੇ ਗੁਰੂ ਜਿਹੜਾ ਜਿਹੜਾ ਗੁਰੂ ਸੀ ਸ਼ੁਕਰਾਚਾਰਿਆ ਜੈਨਤਾਂ ਦਾ ਗੁਰੂ, ਉਹਨੇ ਪੁੱਛੇ ਤੋਂ ਵੀ ਨਾ ਪਿਆਰੀ ਮੈਨੇ ਪਤਾਲ ਵਿੱਚ ਹਾਂਜੀ ਜਾਂਦਾ ਹੋਇਆ, ਕਿਉਂਕਿ ਗੁਰੂ ਦਾ ਬਚਨ ਗੁਰੂ ਤੋਂ ਸਿੱਖਿਆ ਲਈ ਨਹੀਂ, ਗੁਰੂ ਤੋਂ ਸਮਾਧ ਲਈ ਨਹੀਂ, ਆਪਣੀ ਚਿਤਰਾਈ ਕਰਨ ਲੱਗ ਪਿਆ ਅਤੇ ਪਤਾਲ 'ਚ ਧੱਕ ਦਿੱਤਾ ਸੀ। ਉਹ ਜਿਹੜੇ ਆਇਆ ਅਤੇ ਭਗਵਾਨ ਆ ਗਿਆ ਅਤੇ ਬਾਉਣਾ ਜਿਹਾ ਬਣ ਕੇ ਬਾਵਨ ਉਂਗਲ ਐਂ ਬਾਵਨ ਬਵੰਜਾ ਉਂਗਲ ਜੇਠ ਮੁਠੀਆ ਜਿਹਾ ਬਾਹਮਣ ਦਰੂਸਾ ਰਿਹਾ। ਕਹਿੰਦੇ ਦੱਖਣਾ ਦਿਓ, ਕਹਿੰਦੇ ਦੱਸੋ, ਕਹਿੰਦੇ ਸਿਰਫ ਢਾਈ ਕਦਮ ਧਰਤੀ ਚਾਹੀਦੀ ਹੈ। ਉਹ ਹੱਸ ਪਿਆ, ਕਹਿੰਦਾ ਤੂੰ ਟੀਚਰ ਕਿਉਂ ਕਰਦਾ ਕਿ ਜ਼ਿਆਦਾ ਲੈ ਲਾ, ਕਹਿੰਦਾ ਇੰਨੀ ਬਹੁਤ ਹੈ। ਕਹਿੰਦੇ ਚੁੜੀ ਚੜ੍ਹਦੇ ਚੜ੍ਹਦੀ ਹੁਣ ਇੰਨਾ ਵੱਡਾ ਰੂਪ ਧਾਰਿਆ, ਆਕਾਸ਼ ਨੇ ਸਿਰ ਲੈ ਲਿਆ ਪਤਾਲ 'ਚ, ਅਤੇ ਦੋ ਕਦਮ ਸਾਰਾ ਉਹਦਾ ਰਾਜ ਬਣ ਗਿਆ। ਕਹਿੰਦਾ ਵੀ ਅੱਧੀ ਕਰਮ, ਕਹਿੰਦੇ ਹੁਣ ਤਾਂ ਸਰੀਰ ਹੈ, ਕਹਿੰਦੇ ਪੈ ਜਾ ਲੰਮਾ, ਉਹ ਛਾਤੀ ਦੇ ਰੱਖ ਕੇ ਪਤਾਲ 'ਚ ਧੱਕ ਦਿੱਤਾ। ਹਾਂਜੀ ਕਹਿੰਦੇ ਉਹ ਪਤਾਲ ਵਿੱਚ ਜਾ ਵੜਿਆ। ਹਾਂਜੀ ਇਸ ਕਰਕੇ ਪ੍ਰਹਲਾਦ ਦਾ ਪੋਤਾ ਸੀ, ਬਲੋਚਨ ਦਾ ਪੁੱਤ ਸੀ, ਉਹ ਕਹਿੰਦਾ ਹੁਣ ਚਰਨਾਂ ਛੱਡੀ ਇਹ ਭਗਵਾਨ, ਫਿਰ ਉਹ ਚਰਨ ਧੋਤੇ, ਉਹ ਜਾਲਕ ਮੰਡਲ 'ਚ ਪਾ ਲਿਆ। ਬ੍ਰਹਮਾ ਕਹਿੰਦਾ ਮੈਨੂੰ ਦੇ ਦੇ, ਬ੍ਰਹਮਾ ਲੈ ਗਿਆ, ਸ਼ਿਵ ਜੀ ਕਹਿੰਦਾ ਮੈਨੂੰ, ਹੁਣ ਸਿਰ 'ਚ ਪਾ ਲਿਆ ਜਟਾਂ 'ਚ। ਕਹਿੰਦੇ ਉੱਥੋਂ ਗੰਗਾ ਪੈਦਾ ਹੋਈ। ਇਸ ਤਰ੍ਹਾਂ ਦੀ ਪੁਰਾਣੇ 'ਚ ਕਥਾ ਆ, ਹਰੀਚੰਦ ਦਾਨ ਕਰੇ ਜਾਂ ਸਲੇਵੈ ਬਿਨ ਗੁਰਾਂਤਨਾ ਪਾਏ ਭੇਵੈ। ਇਸ ਤਰ੍ਹਾਂ ਹਰੀਚੰਦ ਰਾਜਾ ਦਾਨ ਬੜੇ ਕਰਦਾ, ਸੰਸਾਰ ਬੜੀਆਂ ਬੜੀਆਂ ਜੀਆਂ ਜਸ ਲੈਂਦਾ, ਪਰ ਜਦੋਂ ਵਿਸ਼ੇਸ਼ ਗੁਰੂ ਤੋਂ ਬਿਨਾਂ ਅਭੇਵੇ ਭੇਦਾਂ ਤੋਂ ਰਹਿ ਪਰਮਾਤਮਾ ਦਾ ਅੰਤ ਨਹੀਂ ਪਾਇਆ ਉਸਨੇ, ਬਿਨ ਗੁਰ ਅੰਤ ਨਾ ਪਾਏ ਅਭੇਵੈ। ਅਭੇਵ ਜਿਹੜਾ ਪਰਮੇਸ਼ਰ ਦੀ ਭੇਦਾਂ ਤੋਂ ਰਹਿ ਉਹਦਾ ਅੰਤ ਨਾ ਪਾ ਸਕਿਆ, ਆਪ ਭਲਾਇਆ ਪੇਮਾ ਦੇਵੇ। ਸੱਚੀ ਗੱਲ ਤਾਂ ਹੈ, ਕਿਉਂਕਿ ਇਹ ਕਹਿੰਦਾ ਮੈਂ ਸਵਰਗ ਜਾਣਾ ਅਤੇ ਉਹ ਕਹਿੰਦਾ ਵੀ ਸਰੀਰ ਛੱਡ ਕੇ, ਇਹ ਕਹਿੰਦਾ ਮੈਂ ਇੰਨੇ ਜਾਣਾ। ਉਹ ਫਿਰ ਬੇਸਵਾ ਮਿੱਤਰ ਉੱਤੇ ਭੇਜਦਾ, ਉਹ ਉੱਤੇ ਨਹੀਂ ਜਾਣ ਦਾ ਵਿਚਾਲੇ ਲੜਕਦਾ। ਇਸ ਕਰਕੇ ਬਿਨਾਂ ਗੁਰੂ ਤੋਂ ਭੇਦ ਨਹੀਂ ਪਾਇਆ ਜਾਂਦਾ, ਬਿਨਾਂ ਗੁਰੂ ਤੋਂ ਜਦੋਂ ਕੋਈ ਕਰਮ ਕਰਦਾ ਉਹਨੂੰ ਸਫਲਤਾ ਨਹੀਂ ਮਿਲਦੀ, ਭਾਵੇਂ ਕਰੀ ਜਾਏ ਉਹਦੀ ਵਿੱਚੋਂ ਹੀ ਟੁੱਟ ਜਾਂਦੀ ਹੈ। ਇਸ ਵਾਸਤੇ ਕਿ ਸੱਚੀ ਗੱਲ ਹੈ, ਕਹਿੰਦੇ ਉਹ ਪਰਮਾਤਮਾ ਆਪੇ ਭੁਲਾ ਦਿੰਦਾ, ਆਪੇ ਮਤ ਦੇਵੇ, ਆਪੇ ਸ਼ੁੱਭ ਮਤ ਦਿੰਦਾ। ਦੁਰਮਨ ਹਰਨਾਕਸ ਦੁਰਾਚਾਰੀ ਪ੍ਰਭ ਨਾਰਾਇਣ ਗਰ ਪ੍ਰਹਾਰੀ ਅਤੇ ਕੋਟੀ ਦੁਰਮਨ ਕੋਟੀ ਮਾਤਮ ਧਾਰਨ ਵਾਲਾ ਜਿਹੜਾ ਹਰਨਾਕਸ, ਉਹ ਵੀ ਖੋਟੇ ਆਚਾਰੀ ਕਰਤੱਬਾਂ ਵਾਲਾ ਸੀ, ਗਰ ਪ੍ਰਹਾਰੀ। ਜਦੋਂ ਪ੍ਰਹਲਾਦ ਨੂੰ ਦੁੱਖ ਦਿੱਤਾ, ਪਰਮੇਸ਼ਵਰ ਨੇ ਉਹਦਾ ਨਾਸ ਕਰਨ ਵਾਲਾ ਨਾਰਾਇਣ ਦਾ ਰੂਪ ਧਾਰ ਲਿਆ ਅਤੇ ਹਰਨਾਕਸ ਨੂੰ ਪੱਟਾਂ 'ਤੇ ਰੱਖ ਕੇ ਨੋਹਾਂ ਨਾਲ ਚੀਰ ਕੇ ਅਤੇ ਉਹਦਾ ਜਿਹੜਾ ਹੰਕਾਰ ਸੀ ਚੰਗੀ ਤਰ੍ਹਾਂ ਦੂਰ ਕਰ ਦਿੱਤਾ। ਇਸੇ ਕਰਕੇ ਜਿਹੜਾ, ਕਿਉਂਕਿ ਉਹਨੂੰ ਬਰ ਲਿਆ ਨਾ ਅੰਦਰ ਮਰਾਂ ਨਾ ਬਾਹਰ ਮਰਾਂ, ਅਤੇ ਹੁਣ ਜਿਹੜੇ ਸਾਦਲ ਦਲੀਜ ਆ ਦਰਵਾਜ਼ੇ ਦਾ, ਉੱਥੇ ਕੋਈ ਨਿਆਣਾ ਖੜ ਜਾ, ਮਾਈਆਂ ਕਹਿੰਦੇ ਇੱਥੇ ਨਹੀਂ ਖੜੀ ਦਾ। ਕਹਿੰਦੇ ਕਿਉਂ ਨਿਆਣਾ ਕੋਈ ਰੱਖ ਬੁਰਾ ਹੁੰਦਾ, ਉਹ ਮਤਲਬ ਇਹ ਸੀ ਕਿ ਉਹਨੂੰ ਉੱਥੇ ਰੱਖ ਕੇ ਮਾਰਿਆ ਸੀ ਰਨਾਲ ਸਿੰਘ, ਅਤੇ ਭਗਵਾਨ ਨੇ ਇੱਕ ਵਾਰੀ ਆਪਣਾ ਆਸਣ ਬਣਾਇਆ ਸੀ, ਸਾਡੇ ਬਜ਼ੁਰਗ ਦਾ ਸਤਿਕਾਰ ਕਰਦੇ ਆ, ਇੱਕ ਵਾਰੀ ਭਗਵਾਨ ਨੇ ਇਹਨੂੰ ਆਸਣ ਬਣਾਇਆ ਸੀ। ਇਸ ਕਰਕੇ ਫਿਰ ਕਹਿੰਦੇ ਨਾਰਾਇਣ ਨੇ ਨਾਰਾਇਣ ਰੂਪ ਧਾਰ ਕੇ ਨਰਸਿੰਘ ਦਾ ਗਰਭ ਪ੍ਰਹਾਰੀ, ਉਹਦਾ ਹੰਕਾਰ ਹਰਨਾਕਸ਼ ਦਾ ਦੂਰ ਕੀਤਾ। ਪ੍ਰਹਲਾਦ ਅਧਾਰੀ ਕਿਰਪਾਧਾਰੀ, ਪ੍ਰਹਲਾਦ ਜਿਹੜਾ ਭਗਤੀ 5 ਸਾਲ ਦਾ ਬੱਚਾ ਰਾਮ ਰਾਮ ਕਰਦਾ ਸੀ, ਉੱਥੇ ਮਿਹਰ ਕਰਕੇ ਆਪਣੇ ਸੇਵਕ ਪ੍ਰਹਲਾਦ ਦੀ ਅਨੇਕਾਂ ਸੰਕਟਾਂ ਤੋਂ ਅਧਾਰੇ ਮੈਨੇ ਵਿਚਾਰਿਆ ਰੱਖਿਆ ਸੀ, ਕਦੀ ਤਾਂ ਉਹਨੂੰ ਸੋਇਆ ਸੱਪਾਂ ਦੇ ਕਮਰੇ 'ਚ ਰੱਖਿਆ, ਕਦੀ ਮੁਸ਼ਕਾਂ ਬੰਨ ਕੇ ਦਰਿਆ 'ਚ ਛੁੱਟਿਆ, ਕਦੀ ਅੱਗ ਛੁੱਟਣ ਦਾ, ਕਦੀ ਪਹਾੜਾਂ ਤੋਂ ਰੋੜਿਆ, ਕਦੀ ਤੱਤਿਆਂ ਥੰਮਣ, ਹਰ ਥਾਂ ਉਹਦੀ ਰੱਖਿਆ ਕੀਤੀ, ਪਰ ਉਹਦਾ ਸਿਦਕ ਨਹੀਂ ਡੋਲਿਆ। ਜਿਹਦਾ ਸਿਦਕ ਡੋਲ ਜਾ ਉਹਦੀ ਰੱਖਿਆ ਕਿਹਨੇ ਕਰਨੀ ਹੈ। ਭੁੱਲੋ ਰਾਵਣ ਮੋਹਤ ਅਚੇਤ ਲੁੱਟੀ ਲੰਕਾ ਸੀ ਸਮੇਤ। ਇਸ ਤਰ੍ਹਾਂ ਅਚੇਤ ਜਿਹੜਾ ਗਿਆਨੀ ਮਹਾਂਮੂਰਖ ਰਾਵਣ ਸੀ, ਉਹ ਵੀ ਪਰਮਾਤਮਾ ਨੂੰ ਭੁੱਲ ਗਿਆ, ਆਪੇ ਹੰਕਾਰੀ ਬਣ ਗਿਆ। ਫਿਰ ਕਹਿੰਦੇ ਉਹਦੇ ਸਿਰਾਂ ਦੇ ਸਮੇਤ ਉਹਦੀ ਲੰਕਾ ਨੂੰ ਲੁੱਟਿਆ, ਲੁੱਟੀ ਮੈਨੇ, ਲੁੱਟੀ ਭਾਵ ਛੱਡ ਗਈ ਕਿ ਹਨੂੰਮਾਨ ਜੀ ਨੇ ਫਿਰ

ਬੰਦਾ ਜਿਹੜਾ ਗੁਰੂ ਵਿੱਚ ਸ਼ਿਵ ਨੂੰ ਮੰਨਦਾ ਸੀ ਉਹਨਾਂ ਵਿੱਚ ਹੇਤ ਪ੍ਰੇਮ ਕੀਤੇ ਤੋਂ ਬਿਨਾਂ ਹੰਕਾਰੀ ਹੋ ਕੇ ਫਿਰਦਾ ਰਿਹਾ, ਹੈਂਜੀ, ਕਿ ਉਹਨਾਂ ਦੇ ਬਚਨ ਮੰਨੇ ਨਾ। ਅਤੇ ਸ਼ਿਵ ਨੇ ਕਿਹਾ ਕਿ ਰਾਮ ਚੰਦਰ ਹੀ ਸਾਡੇ ਗੁਰੂ ਆ, ਤੂੰ ਇਹਨਾਂ ਨਾਲ ਲੜਾਈ ਨਾ ਕਰ। ਪਰ ਰਾਵਣ ਨੇ ਗੁਰੂ ਦੀ ਗੱਲ ਮੰਨੀ ਨਹੀਂ, ਇਸ ਵਾਸਤੇ ਫਿਰ ਕਹਿੰਦੇ ਇਹਦੇ 'ਚ ਹੰਕਾਰ ਦਾ ਬਲ ਜ਼ਿਆਦਾ ਸੀ ਅਤੇ ਜਿਹਦੇ ਫਿਰ ਯੁੱਧ ਹੋਇਆ ਅਤੇ ਭਗਵਾਨ ਰਾਮ ਚੰਦਰ ਨੇ ਇਹਦਾ ਸਾਰਾ ਹੰਕਾਰ ਤੋੜ ਦਿੱਤਾ। ਗਰਵ ਗਿਆ ਬਿਨ ਸਤਿਗੁਰ ਹੇਤ, ਬਿਨਾਂ ਸਤਿਗੁਰੂ ਦੇ ਹੇਤ ਪ੍ਰੇਮ ਕਰਕੇ ਇਹਦਾ ਹੰਕਾਰ ਵੀ ਦੂਰ ਹੋ ਗਿਆ। ਨਹੀਂ ਦੇਖ ਲਿਆ ਮੈਂ ਕਿੰਨੇ ਵਜੋਗਾ ਹੈ। ਸਹਿ ਸੁਭਾਓ ਮਦ ਪੀਟ ਮੈਂ ਖਾਸਾ, ਹਰਨਾਮ ਚਲੇ ਨਫਾ ਹੋ ਵਿਦਾਸਾ। ਇਸ ਤਰ੍ਹਾਂ ਸਾਂਸਰ ਬਾਹੂ ਰਾਜਾ ਸੀ, ਮਦ ਪੀਟ ਮਦ ਕੈਟ ਵਿਦੈਂਤਾਂ ਨੂੰ ਅਤੇ ਮਥਾਸਰ ਦੈਂਤ ਜਿਹੜੇ ਸੀ ਜਿਹਨਾਂ ਨੂੰ ਭਗਵਾਨ ਨੇ ਮਾਰਨਾ ਕੀਤਾ, ਹਰਨਾਮ ਦੈਂਤ ਨੂੰ ਨੌਹਾਂ ਦੇ ਨਾਲ ਵਿਦਾਸਾ ਮੈਨੇ ਮਾਰਨਾ ਕੀਤਾ। ਬੜੇ ਬੜੇ ਹੰਕਾਰੀ ਜਿਹੜੇ ਸੀ ਭਗਵਾਨ ਨੇ ਇਹਨਾਂ ਦੇ ਹੰਕਾਰ ਚੰਗੀ ਤਰ੍ਹਾਂ ਤੋੜੇ ਸੀ। ਦੈਂਤ ਹੰਕਾਰੀ ਦਿਨ ਭਗਤ ਅਭਿਆਸਾਂ ਭਗਤੀ ਦੇ ਅਭਿਆਸ ਤੋਂ ਬਿਨਾਂ ਹੋਣ ਕਰਕੇ ਨਾਮ ਨਹੀਂ ਸੀ ਜਪਦੇ। ਇਹਨਾਂ ਦੈਂਤਾਂ ਨੂੰ ਸੰਘਾਰੇ ਮੈਨੇ ਮਾਰਨਾ ਕੀਤਾ। ਜਰਾਸੰਧ ਕਾਲ ਜਮਨ ਸੰਘਾਰੇ, ਰਕਤ ਬੀਜ ਕਾਲ ਨੀਮ ਬਦਾਰੇ। ਜਰਾਸੰਧ ਰਾਜਾ ਅੱਜ ਉੱਥੇ ਪਟਣਾ ਇੱਥੇ ਵੀ ਰਾਜਧਾਨੀ, ਔਰ ਕਾਲ ਜਮਨ ਤੀਨੂੰ ਭਗਵਾਨ ਨੇ ਮਾਰਿਆ। ਰਾਜ ਕੰਸ ਦਾ ਹਾਂਜੀ ਇਹ ਜਰਾਸੰਧ ਸਹੁਰਾ ਸੀ, ਅਤੇ ਜਿਸ ਵੇਲੇ ਕ੍ਰਿਸ਼ਨ ਨੇ ਫਿਰ ਕੰਸ ਮਾਰਿਆ ਅਤੇ ਕੰਸ ਦੇ ਘਰ ਵਾਲੀ ਜਿਹੜੀ ਸੀ ਆਪਣੇ ਪਿਓ ਜਰਾ ਨੂੰ ਜਾ ਕਹਿਣ ਲੱਗੀ ਕਿ ਕ੍ਰਿਸ਼ਨ ਨੇ ਮੇਰਾ ਪਿਓ ਮਾਰ ਜਿਹਦਾ ਬਦਲਾ ਲਓ। ਅਤੇ ਜਰਾ ਨੇ ਫੌਜਾਂ ਲੈ ਕੇ ਯੁੱਧ ਸ਼ੁਰੂ ਹੋ ਗਿਆ, ਯੁੱਧ ਹੁੰਦਾ ਰਿਹਾ ਅਤੇ ਅਖੀਰ ਜਰਾਸੰਧ ਮਰ ਗਿਆ। ਜਰਾਸੰਧ ਦਾ ਮੇਲਾ ਮਿਲਾਪ ਵਾਲਾ ਕਾਲ ਜਮੀ ਜਦੋਂ ਪਤਾ ਲੱਗਾ ਉਹ ਆ ਕੇ ਦੀ ਸਹਾਇਤਾ ਯੁੱਧ ਕਰਨ ਲੱਗ ਪਿਆ। ਉਸ ਵੇਲੇ ਫਿਰ ਕਹਿੰਦੇ ਸਾਹਮਣੇ ਕ੍ਰਿਸ਼ਨ ਜੀ ਸੀ, ਜਦ ਕੋਈ ਕ੍ਰਿਸ਼ਨ ਆ ਗਈ ਹਾਂਜੀ ਅਤੇ ਕ੍ਰਿਸ਼ਨ ਜੀ ਨੇ ਉਹਨੂੰ ਫਿਰ ਹੋਰ ਢੰਗ ਨਾਲ ਮਾਰਨ ਦਾ ਸੋਚੀ। ਕ੍ਰਿਸ਼ਨ ਜੀ ਉੱਥੋਂ ਦੌੜ ਪਿਆ ਹਾਂਜੀ, ਉਹ ਕਾਲ ਜਮਨ ਜਿਹੜਾ ਪਿੱਛੇ ਦੌੜਾ ਪਿਆ। ਰਾਹ ਦੇ ਵਿੱਚ ਇੱਕ ਮੁਛਬੰਦ ਰਿਸ਼ੀ ਬੈਠਾ ਤਪੱਸਿਆ ਕਰਦਾ ਸੀ ਅਤੇ ਕ੍ਰਿਸ਼ਨ ਜੀ ਨੇ ਕੀ ਕੀਤਾ, ਉਹ ਪੀਲਾ ਜਿਹੜਾ ਦੁਪੱਟਾ ਸੀ ਉਹ ਲਾ ਕੇ ਉਹਦੇ ਉੱਤੇ ਪਾਤਾ, ਆਪ ਤਾਂ ਦੌੜ ਗਏ। ਜਿਹੜੇ ਕਾਲ ਜਮਨ ਗਿਆ ਉਹਨੂੰ ਕਿਹਾ ਵੀ ਆ ਪੀਲਾ ਦੁਪੱਟਾ ਹੈ, ਕ੍ਰਿਸ਼ਨ ਬੈਠੇ ਆ, ਹੁਣ ਜਾ ਕੇ ਲੱਤ ਮਾਰੀ ਹੈ ਅਤੇ ਮੈਨੂੰ ਹੁਣ ਤੂੰ ਯੁੱਧ ਕਰਦਾ, ਹੁਣ ਭੱਜਿਆ ਆ ਅਤੇ ਹੁਣ ਪੀੜੇ ਰੀੜੇ ਪਾ ਕੇ ਇੱਥੇ ਮੋਨੀ ਬਣ ਕੇ ਬਹਿ ਗਿਆ, ਬੜਾ ਤਪੱਸਵੀ ਬਣਿਆ, ਯੁੱਧ ਕਰ। ਉਹ ਹੈਗਾ ਮਛਕੰਦ ਰਿਸ਼ੀ ਸੀ ਹਾਂਜੀ, ਉਹ ਤਾਂ ਭਜਨ ਕਰਦਾ ਇਹ ਕਾਲ ਕ੍ਰਿਸ਼ਨ ਮਹਾਰਾਜ ਨੇ ਨਿਕਲ ਲਿਆ ਕੇ ਅਤੇ ਮਛਕੰਦ ਰਿਸ਼ੀ ਨੇ ਜਿਹੜੇ ਦੇਖਿਆ ਉਹਨੂੰ ਫਿਰ ਤਿੰਨ ਵਾਰੀ ਕਿਹਾ ਭਸਮ ਭਸਮ, ਤਿੰਨ ਵਾਰੀ ਭਸਮ ਕਹਿਣ ਉਹ ਕਾਲ ਜਮਨ ਉੱਥੇ ਫਿਰ ਸਵਾਹ ਬਣ ਗਿਆ, ਭਸਮ ਹੋ ਗਿਆ। ਰਕਤ ਬੀਜ ਰਕਤ ਵੀਰ ਦੈਂਤ ਹੋਏ ਆ, ਕਹਿੰਦੇ ਇਹਦਾ ਅੱਜ ਅਸ਼ਟਭੁਜੀ ਦੇਵੀ ਨਾਲ ਬੜਾ ਯੁੱਧ ਹੋਇਆ, ਇਹਦੇ ਸਰੀਰ 'ਚੋਂ ਜਿੰਨੀਆਂ ਬੂੰਦਾਂ ਨਿਕਲਦੀਆਂ ਸੀ ਡਿੱਗਦੀਆਂ ਸੀ ਉਨੇ ਦੈਂਤ ਹੋਰ ਪੂਜਾ ਪੈਦਾ ਹੋ ਜਾਂਦੀ। ਇਸ ਵਾਸਤੇ ਤੁਸੀਂ ਅਸ਼ਟਭੁਜੀ ਦੇਵੀ ਜਿਹੜੇ ਉਹਦੀ ਪੇਸ਼ ਨਾ ਗਈ, ਇਹਨੇ ਫਿਰ ਚੰਡੀ ਨੂੰ ਪੈਦਾ ਕਰ ਲਿਆ ਹੈਂਜੀ, ਅਤੇ ਜਿਸ ਵੇਲੇ ਫਿਰ ਉਹ ਦੈਂਤ ਦੇ ਸਰੀਰ 'ਚੋਂ ਖੂਨ ਡਿੱਗਦਾ ਸੀ, ਚੰਡੀ ਜਿਹੜੀ ਖੱਪਰ ਵਿੱਚ ਬੋਝ ਕੇ ਉਹ ਪੀ ਲੈਂਦੀ ਥੱਲੇ ਡਿੱਗਣ ਆਉਂਦੇ। ਇਸ ਤਰ੍ਹਾਂ ਫਿਰ ਜਿਹੜਾ ਰਕਤ ਬੀਜ ਦੈਂਤ ਸੀ ਉਹਨੂੰ ਮਾਰਿਆ। ਕਾਲ ਨੇ ਅਤੇ ਰਾਮ ਚੰਦਰ ਦੇ ਹੁਕਮ ਨਾਲ ਜਿਹੜੇ ਹਨੂੰਮਾਨ ਲਕਸ਼ਮਣ ਵਾਸਤੇ ਉਹ ਸੰਜੀਵਨੀ ਬੂਟੀ ਹਾਂਜੀ ਸਖੈਨ ਵੈਦੇ ਕਹਿਣ ਤੋਂ ਲੈਣ ਗਿਆ। ਦੂਜੇ ਪਾਸੇ ਜਿਹੜਾ ਰਾਵਣ ਇਹ ਵੀ ਬੜਾ ਸ਼ਤਾਨ ਸੀ, ਇਹਨੂੰ ਕਾਲ ਨਿਮੀ ਜਿਹੜਾ ਸੀ ਉਹਨੂੰ ਸਿਖਾ ਲਿਆ ਸੀ, ਉਹ ਫਿਰ ਭੇਜਦਾ ਫਿਰ ਸੁੰਦਰ ਜਿਹੜੇ ਬਾਗ ਵਿੱਚ ਲਾ ਕੇ ਨਾ ਹਨੂੰਮਾਨ ਦੇ ਮਨ ਨੂੰ ਭਰਮਾ ਦੇਵੇ ਅਤੇ ਉਹਨੂੰ ਟਾਈਮ ਜ਼ਿਆਦਾ ਲੱਗ ਜਾਵੇ ਅਤੇ ਸੰਜੀਵਨੀ ਬੂਟੀ ਨਾ ਪਛਾਣ ਸਕੇ ਅਤੇ ਨਾ ਲਿਆ ਸਕੇ, ਲਕਸ਼ਮਣ ਜੀ ਨੂੰ ਮਰ ਜੂਗਾ। ਕਾਲ ਨਿਮੀ ਨੇ ਇਸ ਤਰ੍ਹਾਂ ਕੀਤਾ, ਹੁਣ ਆਪਣੀ ਸ਼ਕਤੀ ਨਾ ਮਾਇਆ ਨਾ ਸੁੰਦਰ ਬਗੀਚੇ ਰਾਸਤੇ ਬੜੀ ਸਜਾਵਟ ਕੀਤੀ ਹੋਈ। ਹਨੂੰਮਾਨ ਨੇ ਕਿਹਾ ਬੜਾ ਸੁੰਦਰ ਸਥਾਨ ਆ ਅਤੇ ਚਲੋ ਇੱਥੇ ਰਹੀਏ। ਹਨੂੰਮਾਨ ਸਮਝ ਗਿਆ ਕਿ ਮੇਰੇ ਨਾਲ ਛਾਲ ਕਰ ਰਿਹਾ ਅਤੇ ਹਨੂੰਮਾਨ ਨੇ ਫਿਰ ਪਹਿਲਾਂ ਉਹਨੂੰ ਮਾਰ ਦਿੱਤਾ। ਫਿਰ ਸੰਜੀਵਨੀ ਬੂਟੀ ਪਹਾੜ ਹੀ ਚੱਕ ਲਿਆ ਹੈ, ਪਤਾ ਨਹੀਂ ਬੂਟੀ ਕਿਹੜੀ ਹੈ, ਆਪੇ ਵੈਰ ਪਛਾਣ ਲੂਗਾ। ਇਸ ਤਰ੍ਹਾਂ ਕਹਿੰਦੇ ਉਹਨੂੰ ਫਿਰ ਮਾਰਿਆ। ਦੈਂਤ ਸੰਘਾਲ ਸੰਤ ਨੇ ਸਾਰੇ, ਇਸ ਤਰ੍ਹਾਂ ਪਰਮੇਸ਼ਰ ਨੇ ਇਹ ਜਿਹੜੇ ਦੈਂਤ ਸੰਤਾਂ ਬੰਦਗੀ ਵਾਲਿਆਂ ਨੂੰ ਦੁੱਖ ਦਿੰਦੇ ਸੀ ਉਹਨਾਂ ਨੂੰ ਮਾਰ ਕੇ ਸੰਤਾਂ ਨੂੰ ਨਿਸਤਾਰੇ ਮੈਨੇ ਤਾਰਨਾ ਕੀਤਾ। ਅਤੇ ਹੁਣ ਅੱਜ ਕੱਲ੍ਹ ਕਹਿੰਦੇ ਆ ਵੀ ਸੰਤ ਅਖਰੇ ਯਾਨੀ ਗੁਰੂ ਗ੍ਰੰਥ ਸਾਹਿਬ, ਹੁਣ ਇਹ ਪੁੱਛੋ ਕਿ ਸੰਤ ਕਿਹਦੇ ਵਾਸਤੇ ਲਿਖ ਰਿਹਾ, ਆਪੇ ਸਤਿਗੁਰ ਸ਼ਬਦ ਵਿਚਾਰੇ ਦੂਜਿਆ ਪਾਏ ਦੈਂਤ ਸੰਘਾਰੇ। ਇਸ ਵਾਸਤੇ ਨਿਰੰਕਾਰ ਪਰਮੇਸ਼ਰ ਆਪੇ ਸਤਿਗੁਰੂ ਰੂਪਿਆ, ਆਪੇ ਜਗਿਆ ਸੁਰੂਪਿਆ, ਆਪੇ ਸ਼ਬਦ ਨੂੰ ਵਿਚਾਰਨ ਵਾਲਾ ਹੈ, ਆਪੇ ਦਵੈਤ ਭਾਵ ਵਾਲੇ ਜਿਹੜੇ ਦੈਂਤਾਂ ਨੂੰ ਸੰਘਾਰੇ ਮੈਨੇ ਮਾਰਦਾ ਹੈ। ਗੁਰਮੁਖ ਸਾਜ ਭਗਤ ਨੇ ਸਾਰੇ ਜਿਹੜੇ ਸੱਚੀ ਭਗਤੀ ਕਰਨ ਵਾਲੇ ਗੁਰਮੁਖ ਪਿਆਰੇ ਆ ਉਹ ਨਿਰੰਕਾਰ ਪਰਮੇਸ਼ਰ ਕਿਰਪਾ ਕਰਕੇ ਸੰਸਾਰ ਸਮੁੰਦਰ ਤੋਂ ਉਹਨਾਂ ਨੂੰ ਤਾਰ ਲੈਂਦਾ। ਬੁੱਢਾ ਦੁਰਯੋਧਨ ਪਤ ਕੋਈ

0: ਜਾਣਿਆ ਕਰਤਾ ਕੋਈ ਅੱਗੇ ਹੋਰ ਦੱਸਦੇ ਵੀ ਦੁਰਯੋਧਨ ਵੀ ਬੜਾ ਹੰਕਾਰੀ ਸੀ, ਇਹ ਹੰਕਾਰ ਚ ਬੂਟਿਆਂ ਦੇ ਨੇ ਡੁੱਬਿਆ ਹੋਇਆ ਸੀ। ਹਾਂਜੀ, ਤੇ ਦੁਰਯੋਧਨ ਨੇ ਆਪਣੀ ਜਿਹੜੀ ਇੱਜ਼ਤ ਸੀ ਆਪੇ ਹੀ ਕੋਈ ਮੈਨੇ ਗੁਆ ਲਈ। ਜਿਸ ਵੇਲੇ ਕ੍ਰਿਸ਼ਨ ਜੀ ਗਾਏ ਤੇ ਚਲੋ ਸੁਲਾਹ ਕਰਾ ਲਈ, ਹਾਂਜੀ ਕ੍ਰਿਸ਼ਨ ਸਾਰਿਆਂ ਦੇ ਕਰਤੇ ਸੀ, ਪਰਮ ਨਹੀਂ ਹੋਏ ਰਾਮ ਪ੍ਰਭੂ ਉਹਦਾ ਸਰੂਪ, ਹਾਂਜੀ ਨਾ ਜਾਣ ਕੇ ਇਹ ਨਹੀਂ ਜਾਣਿਆ ਕਿ ਕ੍ਰਿਸ਼ਨ ਨੂੰ ਕਹਿੰਦਾ ਤਾਂ ਗੁਜਰਿਆ, ਹਾਂਜੀ ਇਹ ਗਵਾਲਿਆਂ ਦਾ ਮੁੰਡਾ ਹੈ, ਹਾਂਜੀ ਘੋੜਿਆਂ ਨੂੰ ਵੇਖਣ ਲਈ ਕਬੀਲੇ 'ਚ ਚਲੇ ਗਿਆ। ਹਾਂਜੀ ਮਹਾਰਾਜ ਫਿਰ ਗਿਦਰ ਦੇ ਯਾਦ ਕਰਿਆ ਉਹਨੂੰ ਵਡਿਆਈ ਦੇ ਸੀ, ਇਸ ਵਾਸਤੇ ਜਿਹੜਾ ਹੰਕਾਰੀ ਸੀਗੇ ਮਹਾਂਭਾਰਤ ਦਾ ਯੁੱਧ ਹੋਇਆ, ਦੇਖ ਲਓ ਇਹਦੀ ਦੁਰਦਸ਼ਾ ਕੀ ਹੋਈ, ਜਨ ਕੋ ਦੂਖ ਪਚਾ ਦੋ ਕੋਈ, ਜਿਹੜੇ ਹੰਕਾਰੀ ਬੰਦੇ ਪਰਮਾਤਮਾ ਦੇ ਸੇਵਕਾਂ ਨੂੰ ਹਾਂਜੀ ਦੁੱਖ ਪਚੇ ਪਹੁੰਚਾਉਂਦੇ ਆ ਉਹਨਾਂ ਨੂੰ ਵੀ ਦੁੱਖ ਪ੍ਰਾਪਤ ਹੁੰਦਾ, ਇਸ ਵਾਸਤੇ ਕਹਿੰਦੇ ਜਿਹੜਾ ਉਹਦੇ ਸੇਵਕਾਂ ਨੂੰ ਦੁਖੀ ਕਰਦਾ ਅਤੇ ਫਿਰ ਕਹਿੰਦੇ ਉਹਨਾਂ ਦਾ ਵੀ ਦੁੱਖਾਂ ਵਿੱਚ ਪਚੇ ਸੜਨਾ ਹੁੰਦਾ। ਸੰਤਨ ਦੁੱਖ ਪਾਏ ਤੇ ਦੁਖੀ, ਸੁੱਖ ਪਾਏ ਸਾਧਨ ਕੇ ਸੁਖੀ, ਜਿਹਨੇ ਮੇਜਿਆ ਗੁਰ ਸ਼ਬਦ ਨਾਲ ਜਾਂਦੇ ਹਾਂ ਅਤੇ ਉਹ ਦੁੱਖ ਪਾਵੇ ਭਰਮ ਪਲਨ। ਇਸ ਤਰ੍ਹਾਂ ਰਾਜਾ ਜਿਹਨ ਮੇਜਿਆ ਸੀ ਉਹਨੇ ਆਪਣੇ ਗੁਰੂ ਵਿਆਸ ਦੇ ਸ਼ਬਦ ਨੂੰ ਸਤ ਕਰਕੇ ਨਹੀਂ ਜਾਣਿਆ ਅਤੇ ਸ਼ੰਕਾ ਕੀਤੀ ਇਸੇ ਤਰ੍ਹਾਂ ਕਿ ਭੀਮ ਕਹਿੰਦੇ ਅਡਾਏ ਹਾਥੀ ਜਿਹੜੇ ਕਹਿੰਦੇ ਆਕਾਸ਼ ਤੋੜਦੇ ਆ, ਕਹਿੰਦੇ ਇਹ ਭੀਮ ਉਹਦਾ ਨੱਕ ਜਿਹਾ ਮਰੋੜਿਆ, ਕੋੜ ਹੋ ਗਿਆ ਸੀ। ਹੁਣ ਕਿਹਾ ਮਹਾਂਭਰ ਕਥਾ ਸੁਣ, ਕਥਾ ਸੁਣ ਕੋੜ ਦੂਰ ਹੋਇਆ, ਇਹਦੇ ਹਾ ਗੱਲ ਆਈ ਨੱਕ ਮਰੋੜੋ ਨੱਕ 'ਤੇ ਰਹਿ ਗਏ। ਇਸ ਵਾਸਤੇ ਕਹਿੰਦੇ ਕਿ ਮੈਂ ਨਹੀਂ ਮੰਨ ਸਕਦਾ, ਭਰਮ 'ਚ ਭੁੰਨਣ ਕਰਕੇ ਨੱਕ 'ਤੇ ਕੋੜ ਰਹਿ ਗਿਆ ਅਤੇ ਸੁੱਖ ਕਿਵੇਂ ਪਾਉਣਾ ਕਰੇਗਾ। ਜਦੋਂ ਗੁਰੂ ਦੇ ਬਚਨ 'ਤੇ ਸ਼ੰਕਾ ਕੀਤੀ ਹੈ, ਇੱਕ ਤਾਂ ਭੂਲੇ ਬਹੁਤ ਪਛਾਣਿਆ, ਕਹਿੰਦੇ ਇੱਕ ਥੋੜ੍ਹਾ ਮਾਤਰ ਵੀ ਜਿਹੜੇ ਭੁੱਲ ਕਰਨ ਕਰਕੇ ਉਹਨਾਂ ਨੂੰ ਪਛਤਾਉਣਾ ਪਿਆ, ਪਛਤਾਉਣਿਆ ਪਛਤਾਉਣਾ ਪਿਆ ਉਹਨਾਂ ਨੂੰ ਗੁਰੂ ਦੇ ਬਚਨ 'ਤੇ ਮਾੜੀ ਹੀ ਸ਼ੰਕਾ। ਅਤੇ ਅੱਜ ਹੁਣ ਅਸੀਂ ਗੁਰੂ ਦੇ ਬਚਨ 'ਤੇ ਸ਼ੰਕਾ ਕਰਦੇ ਹਾਂ, ਗੁਰੂ ਦੇ ਇਤਿਹਾਸ 'ਤੇ, ਗੁਰੂ ਦੇ ਨਿਤਨੇਮ 'ਤੇ, ਗੁਰੂ ਦੇ ਅੰਮ੍ਰਿਤ 'ਤੇ, ਰਹਿਤ ਮਰਿਆਦਾ 'ਤੇ, ਕਿ ਫਿਰ ਦੱਸੋ ਕੀ ਹਾਲ ਹੋਏ। ਤਾਂ ਕੇਸ ਚੰਡੂਰ ਨਾ ਕੋਈ, ਜੇ ਗੁਰੂ ਮਹਾਰਾਜ ਜੀ ਪੰਕਤੀ ਨੂੰ ਬਦਲਿਆ ਰਾਮ ਰਾਏ, ਮੈਂ ਉਹਨਾਂ ਦੇ ਸਪੁੱਤਰ ਸੀ, ਅਤੇ ਬਾਕੀ ਕੌਣ ਹੈ। ਕੰਸ ਕੇਸ ਚੰਡੂਰ ਨਾ ਕੋਈ, ਰਾਮ ਨਾ ਕਿਨੇ ਆਪਣੀ ਪਤ ਕੋਈ। ਇਸ ਤਰ੍ਹਾਂ ਕੰਸਾਂ ਨੂੰ ਕੰਸ 'ਤੇ ਜਿਹੜਾ ਸੀ ਅਤੇ ਕ੍ਰਿਸ਼ਨ ਮਰਨ ਮਾਰਨ ਵਾਸਤੇ ਕਿੰਨੇ ਯਤਨ ਕੀਤੇ, ਅਤੇ ਫਿਰ ਲੈ ਲਓ ਮਾਰਨ ਬੜੇ ਥੜਾ ਜਿਹਾ ਬਣਾ ਕੇ ਬਹਿ ਗਿਆ, ਉੱਤੋਂ ਮਾਰਨ ਫਿਰ ਬੂਟੇ ਤੋਂ ਵੜ ਕੇ ਥੱਲੇ ਸਿੱਟ ਕੇ ਇਹਨੂੰ ਮਾਰਿਆ, ਹਾਂਜੀ ਰਾਮ ਨਾ ਕਿਨੇ ਆਪਣੀ ਪਤ ਕੋਈ। ਇਸ ਤਰ੍ਹਾਂ ਚੰਡੂਰ ਅਤੇ ਮੁਸ਼ਤਕੀ ਦੇ ਦੋ ਪਹਿਲਵਾਨ ਸੀ, ਕੰਸ ਨੇ ਪਾਲੇ ਹੋਏ ਸੀ, ਇਹਨਾਂ ਨੂੰ ਵੀ ਕੋਈ ਸੁੱਖ ਨਾ ਹੋਇਆ, ਇਹਨੇ ਵੀ ਆਪਣੀ ਰਾਮ ਨਾ ਕਿਨਿਆ ਪਰਮਾਤਮਾ ਨੂੰ ਕਿਨਿਆ ਜਾਣਿਆ ਨਹੀਂ, ਇਸ ਕਰਕੇ ਉਹਨਾਂ ਨੇ ਵੀ ਆਪਣੀ ਪੱਤ ਕੋਈ ਆਪਣੀ ਇੱਜ਼ਤ ਗੁਆ ਲਈ, ਨਹੀਂ ਤਾਂ ਬੜੀ ਸੋਹਣੀ ਬਣੀ ਹੋਈ ਸੀ। ਭਗਵਾਨ ਨਾਲ ਪੰਗਾ ਲਿਆ ਕੇ ਉਹਨਾਂ ਦੀ ਚਲੋ ਹਾਲਤ ਕੀ ਹੋਈ, ਰਾਮ ਨੂੰ ਚੀਨਿਆ ਨਾ ਪਰਮਾਤਮਾ ਨੂੰ ਜਾਣਿਆ ਨਹੀਂ। ਬਿਨ ਜਗਦੀਸ਼ ਨਾ ਰੱਖਿਆ ਕੋਈ, ਕਹਿੰਦੇ ਜਗ ਦਾ ਈਸ਼ਰ ਜੋ ਮਾਲਕ ਪਰਮੇਸ਼ਰ ਹੈ ਉਹ ਤੋਂ ਬਿਨਾਂ ਜੀਵ ਦੀ ਰੱਖਿਆ ਕਰਨ ਵਾਲਾ ਹੋਰ ਕੋਈ ਨਹੀਂ, ਪਰ ਜਿਹਨੇ ਉਹਦੀ ਸ਼ਰਨ ਲੈ ਲਈ ਉਹਨਾਂ ਸੰਤਾਂ ਭਗਤਾਂ ਦੀ ਉਹ ਰੱਖਿਆ ਕਰਦਾ ਹੈ। ਬਿਨ ਗੁਰਗਰਬ ਨਾ ਮਿਟਿਆ ਜਾਏ ਗੁਰਮੁਖ ਧਰਮ ਧੀਰੇ ਹਰਨਾਏ, ਸਤਿਗੁਰ ਸੱਚੇ ਪਾਤਸ਼ਾਹ ਉਪਦੇਸ਼ ਤੋਂ ਬਿਨਾਂ ਇਹ ਹੰਕਾਰ ਨਹੀਂ ਮਿਟਿਆ ਮਿਟਾਇਆ ਜਾਂਦਾ। ਸਤਿਗੁਰੂ ਦੀ ਸਿੱਖਿਆ ਨਾਲ ਧਰਮ ਧੀਰੇ ਪਰਮੇਸ਼ਰ ਦੇ ਨਾਮ ਦੀ ਜਿਹੜੀ ਹੈ ਬਰਕਤ ਪ੍ਰਾਪਤ ਹੁੰਦੀ ਹੈ। ਨਾਨਕ ਨਾਮ ਮਿਲਿਆ ਗੁਣ ਗਾਏ, ਸੱਚੇ ਪਾਤਸ਼ਾਹ ਕਹਿੰਦੇ ਆ ਹਾਂਜੀ ਸਤਿਗੁਰਾਂ ਪਾਸੋਂ ਨਾਮ ਮਿਲਣ ਕਰਕੇ ਗੁਣ ਗਾਉਣ ਕਰਕੇ ਇਹ ਜਿਹੜਾ ਹੰਕਾਰ ਦਾ ਰੋਗ ਆ ਇਹ ਪਾਤਸ਼ਾਹ ਕਹਿੰਦੇ ਨਿਵਿਰਤ ਹੁੰਦਾ। ਇਹ ਸ਼ਬਦ ਵਿੱਚ ਦੱਸਿਆ ਜਿੰਨੇ ਵੀ ਸੰਤ ਦੁਖੀ ਬੜਬੜੇ ਹੰਕਾਰੀ ਸੀ ਉਹਨਾਂ ਨੂੰ ਭਗਵਾਨ ਨੇ ਫਿਰ ਆਪ ਆ ਕੇ ਖਤਮ ਕੀਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਸਤਨਾਮ। ਸ੍ਰੀ ਵਾਹਿਗੁਰੂ ਜੀਓ। ਗੌੜੀ ਮਹੱਲਾ ਪਹਿਲਾ, ਗੌੜੀ ਮਹੱਲਾ ਪਹਿਲਾ। ਚੋਆ ਚੰਦਨ ਅੰਕ ਚੜਾਵੋ, ਪਾਠ ਪਟੰਬਰ ਪਹਿਰ ਹਟਾਵੋ। ਕਹਿੰਦੇ ਜਿਹੜਾ ਸਰੀਰ ਹੈ ਇਹਨੂੰ ਭਾਵੇਂ ਚੰਦਨ ਆਦਿ ਜਿਹੜੀਆਂ ਸੁਗੰਧੀਆਂ ਇਹਨਾਂ ਨੂੰ ਚੁਆ ਕੇ ਨਾਲ ਰਲਾ ਕੇ ਅੰਕ ਮੈਨੇ ਅੰਗਾਂ 'ਤੇ ਚੜਾਉਣਾ ਕਰ, ਅੰਗਾਂ 'ਤੇ ਚੜਾ ਲਵੇ, ਭਾਵ ਇਹਨਾਂ ਦੀ ਲੇਪ ਵਗੈਰਾ ਕਰ ਲੈ। ਪਾਠ ਪਟੰਬਰ ਪਹਿਰ ਹਟਾਵੋ, ਪਾਠ ਪਟੰਬਰ ਚਾਹੇ ਤਾਂ ਸੂਚੀ ਪਾਠ ਨਾਮ ਹੁੰਦਾ ਵਸਤਰਾਂ ਦਾ, ਚਾਹੇ ਪਟੰਬਰ ਹੁੰਦਾ ਪਾਠ ਅੰਬਰ ਜਿਹੜੇ ਰੇਸ਼ਮੀ ਕੱਪੜੇ ਆ, ਇਹ ਭਾਵੇਂ ਸਰੀਰ 'ਤੇ ਪਹਿਨ ਲੈਣਾ ਕਰੋ। ਬਿਨ ਹਰ ਨਾਮ ਕਹਾਂ ਸੁੱਖ ਪਾਵੋ, ਹਜ਼ੂਰ ਪਾਤਸ਼ਾਹ ਕਹਿੰਦੇ ਪਰਮਾਤਮਾ ਦੇ ਨਾਮ ਦੀ ਕਮਾਈ ਤੋਂ ਬਿਨਾਂ ਕਿਸ ਤਰ੍ਹਾਂ ਸੁੱਖ ਪਾਓਗੇ, ਨਹੀਂ ਪਾ ਸਕਦੇ। ਕਿਆ ਪਹਿਰੋ ਕਿਆ ਓਠ ਦਿਖਾਵੋ, ਬਿਨ ਜਗਦੀਸ਼ ਕਹਾਂ ਸੁੱਖ ਪਾਵੋ ਰਹਾਓ। ਫਿਰ ਗਹਿਣਿਆਂ ਨੂੰ ਜੇ ਪਹਿਨ ਕੇ ਦਿਖਾ ਰਹੇ ਕਿ ਜਾਂ ਚੰਗੇ ਚੰਗੇ ਜਿਹੜੇ ਰੇਸ਼ਮੀ ਦੁਸ਼ਾਲੇ ਹੈ ਉਹਨਾਂ ਨੂੰ ਓਟ ਪਹਿਨ ਕੇ ਦਿਖਾ ਰਹੇ ਹੋ। ਇਹ ਦਿਖਾਵਾ ਮਾਤਰ ਚੀਜ਼ਾਂ ਹਨ, ਪਰਮਾਤਮਾ ਦੇ ਨਾਮ ਜਪੇ ਤੋਂ ਬਿਨਾਂ ਕਹਿੰਦੇ ਇਹਨਾਂ ਚੀਜ਼ਾਂ ਵਿੱਚ ਕਿਸ ਤਰ੍ਹਾਂ ਸੁੱਖ ਪਾਓਗੇ, ਕਿੱਥੋਂ ਸੁੱਖ ਪਾਓ, ਨਹੀਂ ਸੁੱਖ ਦੀ ਪ੍ਰਾਪਤੀ ਹੋਏਗੀ, ਰਹੋ ਵਿਸਰਾਮ ਦੇ ਕੇ ਕਿਰਪਾ ਕਰਦੇ ਹਨ। ਇਹ ਜਿਹੜੇ ਹਾਰ ਸ਼ਿੰਗਾਰ ਆ ਇਹਨਾਂ ਨੂੰ ਝੂਠਾ ਰਹਿੰਦੇ ਕਈ ਚੀਜ਼ਾਂ ਜਿੰਨੀਆਂ ਆ ਇਹ ਮਨ ਨੂੰ ਚੰਚਲ ਕਰਨ ਵਾਲੀਆਂ ਨੇ। ਕਾਨੀ ਕੁੰਡਲ ਗਲ ਮੋਤੀਆਂ ਕੀ ਮਾਲਾ, ਲਾਲ ਨਿਹਾਲੀ ਫੂਲ ਗੁਲਾਲਾ। ਕਾਨੀ ਮਤਲਬ ਇੱਥੇ ਹੈ ਕੰਨਾਂ, ਕੰਨਾਂ ਜੋ ਜਿਹੜੇ ਟੁੰਗਲ ਜਿਹਾ ਪਾਉਂਦੇ ਜਾਂ ਬਾਲੇ ਪਾਉਂਦੇ ਆ, ਇਹ ਗੁਲਾਮੀ ਦਾ ਚਿੰਨ੍ਹ ਹੈ। ਜਿਹੜੇ ਮੁਸਲਮਾਨਾਂ ਰਾਜ ਹੈ ਨੱਕ ਕੰਨ ਮਿਲ ਦਿੰਦੇ, ਇਹ ਸਾਡੇ ਗੁਲਾਮ ਹੈ। ਇਹ ਕੰਨਾਂ ਦੇ ਵਿੱਚ ਬਾਲੇ ਪਾ ਲਾ, ਗਲ ਦੇ ਵਿੱਚ ਮੋਤੀਆਂ ਦੀਆਂ ਮਾਲਾ ਪਾਲੀ, ਸੁੱਚੇ ਮੋਤੀਆਂ ਦੀਆਂ ਮਾਲਾ ਪਾਲੀ। ਲਾਲ ਨਿਹਾਲੀ ਫੂਲ ਗੁਲਾਲਾ, ਫਿਰ ਕਹਿੰਦੇ ਆ ਲਾਲ ਰੰਗ ਦੀਆਂ ਨਿਹਾਲੀ ਨਾਮ ਹੁੰਦਾ ਤੁਲਾਈਆਂ ਜਿਹੜੀਆਂ ਇਹ ਵਿਸ਼ਾਲ ਬੇਟ ਬਿਸਤਰਿਆਂ ਦੇ ਥੱਲੇ, ਤੇਜਾ ਦੇ ਉੱਤੇ ਗੁਲਾਬ ਦੇ ਜਿਹੜੇ ਫੁੱਲ ਆ ਸੁਗੰਧੀ ਵਾਸਤੇ ਉਹ ਵੀ ਵਿਛਾ ਲੈਣਾ ਕਰੇ, ਇਹ ਸੁਗੰਧੀ ਹੋਵੇ ਭੈਣ ਸਰ ਉਸੇ ਦੀ ਨੀਂਦ ਆ ਜਾਏ। ਬਿਨ ਜਗਦੀਸ਼ ਕਾਹਾਂ ਸੁੱਖ ਭਾਲਾ, ਜਗਦਾ ਈਸ਼ਰ ਜੋ ਮਾਲਕ ਪਰਮੇਸ਼ਰ ਆ ਉਹਦੇ ਨਾਮ ਜਪੇ ਤੋਂ ਬਿਨਾਂ ਕਿੱਥੋਂ ਤੂੰ ਸੁੱਖ ਪਾਲੇਂਗਾ, ਕਿੱਥੋਂ ਸੁੱਖ ਦੀ ਪ੍ਰਾਪਤੀ ਕਰੇਗਾ। ਨੈਣ ਸਲੋਨੀ ਸੁੰਦਰ ਨਾਰੀ, ਖੋੜ ਸ਼ਿੰਗਾਰ ਕਰੇ ਅਤ ਪਿਆਰੀ। ਕਹਿੰਦੇ ਘਰ ਦੇ ਵਿੱਚ ਭਾਵੇਂ ਸਲੋਨੀ, ਸਲੋਨੀ ਦਾ ਮਤਲਬ ਸੁੰਦਰ, ਨੈਣ ਨੇਤਰਾਂ ਵਾਲੀ ਇਹ ਚੇਤਨ ਮਾਇਆ ਹੋਵੇ, ਔਰ ਖੋੜ ਅਤੇ 16 ਪ੍ਰਕਾਰ ਦੇ ਜਿਹੜੇ ਸ਼ਿੰਗਾਰ ਆ ਉਹ ਵੀ ਭਾਵੇਂ ਕੀਤੇ ਹੋਣ, ਇਸ ਤਰ੍ਹਾਂ ਤੇਰੇ ਚੇਤਨ ਮਾਇਆ ਦੇ ਨਾਲ ਪਿਆਰ ਵੀ ਬਹੁਤਾ ਹੋਵੇ। ਬਿਨ ਜਗਦੀਸ਼ ਭਜੇ ਨਿਤ ਖੁਆਰੀ, ਪਰਮਾਤਮਾ ਦੇ ਭਜਨ ਕੀਤੇ ਤੋਂ ਬਿਨਾਂ, ਨਾਮ ਜਪੇ ਤੋਂ ਬਿਨਾਂ ਸੰਸਾਰ ਦੇ ਵਿੱਚ ਇਹ ਜਿੰਨੀਆਂ ਵੀ ਚੀਜ਼ਾਂ ਆ ਜਦੋਂ ਇਹਨਾਂ 'ਚ ਮਨ ਨੂੰ ਲਾ ਲਾਂਗੇ ਇਹ ਨਿਤਾ ਪ੍ਰਤੀ ਹਮੇਸ਼ਾ ਕਹਿੰਦੇ ਖੁਆਰੀ ਮੈਨੇ ਇਹਨਾਂ 'ਚ ਖਰਾਬੀ ਹੁੰਦੀ ਹੈ। ਘਰ ਘਰ ਮਹਿਲਾ ਸੇਜ ਤੋਂ ਖਾਲੀ, ਇਹਨਾਂ ਸਕੂਲ ਵਿਛਾਵੇ ਮਾਲੀ। ਚਾਹੇ ਕਹਿੰਦੇ ਘਰਾਂ ਦੇ ਦਰ ਅੰਦਰ ਮਹਿਲਾ ਜਿਹੜੀਆਂ ਚੇਤਨ ਮਾਇਆ ਸੁੱਖ ਦੇਣ ਵਾਲੀਆਂ ਹੋਣ, ਹੈਂ ਅਤੇ ਸੇਜਾ ਜਿਹੜੀ ਹੈ ਇਹ ਵੀ ਬੜੀ ਸੁੰਦਰ ਲੰਬੀ, ਹੈਂ ਬਿਸਤਰੇ ਚੰਗੇ ਕੱਪੜਿਆਂ ਦੇ ਨਾਲ ਸਜਾਈ ਹੋਈ ਹੋਵੇ, ਸੁੱਖ ਦੇਣ ਵਾਲੀ ਹੋਵੇ, ਅਤੇ ਇਹਨ ਦਿਨ ਰਾਤ ਤਾਜ਼ੇ ਜਿਹੜੇ ਫੁੱਲ ਆ ਉਹ ਸੇਜਾ ਦੇ ਉੱਤੇ ਮਾਲੀ ਜਿਹੜੇ ਆ ਕੇ ਸੇਵਾਦਾਰ ਆ ਉਹ ਰੋਜ਼ ਫੁੱਲ ਵਗੈਰਾ ਵਿਛਾਉਂਦੇ ਰਹਿਣ। ਬਿਨ ਹਰ ਨਾਮ ਸੋ ਦੇਹ ਦੇ ਖਾਲੀ, ਜਿਵੇਂ ਕਹਿੰਦੇ ਪਰਮਾਤਮਾ ਦੇ ਨਾਮ ਜਪੇ ਤੋਂ ਬਿਨਾਂ ਇਹਨਾਂ ਚੀਜ਼ਾਂ ਨੂੰ ਪ੍ਰਾਪਤ ਕਰਕੇ ਵੀ ਦੇਹ ਜਿਹੜੀ ਦੁਖੀ ਰਹਿੰਦੀ ਹੈ। ਜੇ ਸਰੀਰ ਵਿੱਚ ਕੋਈ ਰੋਗ ਆ ਜਾਂ ਮਨ 'ਚ ਚਿੰਤਾ ਆ, ਭਾਵੇਂ ਸੇਜਾ ਕਿੰਨੀ ਸੁੰਦਰ ਹੈ ਉੱਥੇ ਪਿਆ ਵੀ ਮਨ ਨੂੰ ਸ਼ਾਂਤੀ ਤਾਂ ਨਹੀਂ, ਫਿਰ ਵੀ ਸ਼ਾਂਤੀ ਨਹੀਂ। ਹੈਵਰ ਗੈਵਰ ਨੇਜੇ ਬਾਜੇ, ਲਸਕਰ ਨੇਬ ਖਵਾਸੀ ਪਾਜੇ। ਫਿਰ ਪਾਤਸ਼ਾਹ ਕਹਿੰਦੇ ਹੈ ਬਿਨ ਹਰ ਨਾਮ ਸੋ ਦੇ ਖਾਲੀ, ਹਰੀ ਦੇ ਨਾਮ ਤੋਂ ਇਹਨਾਂ ਦੇ ਦੁੱਖਾਂ ਦਾ ਆਲਾ ਘਰ ਹੀ ਬਣੀ ਹੋਈ ਹੈ। ਹੈਵਰ ਹੈ ਤੂੰ ਨਾਮ ਘੋੜਿਆਂ ਦਾ, ਪਰ ਘੋੜੇ ਵੀ ਸ੍ਰੇਸ਼ਟ ਹੋਣ ਸਵਾਰੀ ਦੇ, ਅਤੇ ਗੈਵਰ ਗੈਵੇਂ ਨੇ ਹਾਥੀ ਵੀ, ਪਰ ਸ੍ਰੇਸ਼ਟ ਹੋਣ ਸਵਾਰੀਆਂ ਵਾਸਤੇ। ਨੇਜੇ ਬਾਜੇ ਔਰ ਜਿਹੜੇ ਮਕਾਨ ਆ ਕੋਠੀਆਂ ਆ ਉਹਨਾਂ ਦੇ ਸਿਖਰ ਚੋਟੀਆਂ ਦੇ ਉੱਤੇ ਨੇਜੇ ਨਾਮ ਇੱਥੇ ਹੈਗਾ, ਝੰਡੇ ਵੀ ਝੂਲਦੇ ਹੋਣ। ਔਰ ਅਤੇ ਜਿਹੜੇ ਘਰਾਂ ਦੇ ਬੂਹੇ ਦਰਵਾਜ਼ੇ ਆ ਉਹਨਾਂ ਦੇ ਅੰਦਰ ਅੱਗੇ ਬਾਜੇ ਵੱਜਦੇ ਹੋਣ। ਹੁਣੇ ਸ਼ਾਹੂਕਾਰ ਨਿਕਲੇਗਾ ਜਾਂ ਰਾਜੇ ਮਹਾਰਾਜ ਨਿਕਲਣਗੇ, ਨੌਬਤਾਂ ਵੱਜਦੀਆਂ ਹੋਣ। ਲਸਕਰ ਫੌਜਾਂ ਜਿਹੜੀਆਂ ਹਰ ਵੇਲੇ ਉਹਦੇ ਸਵਾਗਤ ਲਈ, ਉਹਦੀ ਸੁਰੱਖਿਆ ਲਈ ਤਿਆਰ ਪਰ ਤਿਆਰ ਖੜੀਆਂ ਹੋਣ। ਨੇਵ ਮੈਨੇ ਕਿ ਜਿਹੜੇ ਚੋ ਵਧਾ ਰਿਹਾ ਉਹ ਚਾਂਦੀ ਦੀਆਂ ਜਾਂ ਸੋਨੇ ਦੀਆਂ ਛੜੀਆਂ ਲੈ ਕੇ ਖੜੇ ਹੋਣ। ਹਾਂਜੀ, ਅਤੇ ਉਹ ਜਿਹੜੇ ਚੋ ਵਧਾ ਰਿਹਾ ਉਹ ਛੀਟੀਆਂ ਲੈ ਕੇ ਦਰਵਾਜ਼ਿਆਂ ਦੇ ਅੱਗੇ ਖੜੋਤੇ ਹੋਣ। ਖਵਾਸੀ, ਖਵਾਸੀ ਹੁੰਦਾ ਜਿਹੜੇ ਚੌਰ ਕਰਨ ਵਾਲੇ, ਉਹ ਚੌਰ ਲੈ ਕੇ ਸਿਰ 'ਤੇ ਖੜੇ ਹੋਣ। ਆਪ ਸਿਰ ਤੇ ਚੌਰ ਚਲਾਉਂਦੇ ਹੋਣ। ਪਾਤਸ਼ਾਹ ਕਹਿੰਦੇ ਕਿ ਜਿੰਨੇ ਵੀ ਸਾਰੇ ਆ ਪਾਜੀ ਐਵੇਂ ਨੇ, ਇਹ ਝੂਠੇ ਦਿਖਾਵੇ ਆ, ਇਹਦੇ ਨਾਲ ਮਨ ਨੂੰ ਕੋਈ ਸ਼ਾਂਤੀ ਨਹੀਂ, ਐਵੇਂ ਟਾਟਾ ਵਾਗਾ ਹੈਗਾ। ਬਿਨ ਜਗਦੀਸ਼ ਝੂਠੇ ਦੇ ਵਾਜੇ, ਪਰਮਾਤਮਾ ਦੇ ਸਿਮਰਨ ਤੋਂ ਬਿਨਾਂ ਇਹ ਸਾਰੇ ਦਵਾਜੇ ਜਿਹੜੇ ਆ ਦਾਅਵੇ ਆ ਇਹ ਝੂਠੇ ਆ। ਦਵਾਜੇ ਐਵੇਂ ਨੇ ਜਿਹੜੇ ਦਾਅਵੇ ਆ ਇਹ ਝੂਠੇ ਆ। ਸਿੱਧ ਕਹਾਵੋ ਰਿਧ ਸਿੱਧ ਬੁਲਾਵੋ, ਤਾਜ ਕੁਲਹਿ ਸਿਰ ਛਤਰ ਬਣਾਵੋ। ਕਹਿੰਦੇ ਜੇ ਇਹਦੇ ਕੋਲ ਬਹੁਤ ਰਿਧੀਆਂ ਸਿੱਧੀਆਂ ਹੁਣ ਉਹਨਾਂ ਨੂੰ ਬੁਲਾਵੋ। ਆਪਣੇ ਆਪ ਨੂੰ ਸਿੱਧ ਵੀ ਕਾਲ ਪਈ, ਮੈਂ ਬਹੁਤ ਵੱਡਾ ਸਿੱਧ ਹਾਂ, ਸਿੱਧੀਆਂ ਵਾਲਾ, ਸ਼ਕਤੀਆਂ ਵਾਲਾ ਆ। ਹਾਂਜੀ, ਤਾਜ ਕੁਲਹਿ, ਹਾਂਜੀ, ਅਤੇ ਬਹੁਤ ਵੱਡੇ ਮਰਤਬੇ ਵਾਲੀ ਜਿਹੜੀ ਟੋਪੀ ਹੈ ਉਹ ਸਿਰ ਦੇ ਉੱਤੇ ਚਲਾ ਲਵੇ, ਪਹਿਨ ਲਵੇ। ਹਾਂਜੀ, ਕੁਲਹਿ ਹੁੰਦੀ ਹੈ ਲੰਮੀ ਜਿਹੀ ਟੋਪੀ ਹੁੰਦੀ ਹੈ, ਹਾਂਜੀ, ਆਮ ਇਹ ਮੁਸਲਮਾਨ ਆਉਂਦੇ ਆ ਸਿਰ ਦੇ ਉੱਤੇ। ਛਤਰ ਵੀ ਚਲਾ ਲਵੇ, ਛਤਰ ਬਣਾਇਆ ਹੋਵੇ। ਬਿਨ ਜਗਦੀਸ਼ ਕਹਾ ਸੱਚ ਪਾਵੋ। ਪਰ ਕਹਿੰਦੇ ਪਰਮੇਸ਼ਰ ਦੇ ਨਾਮ ਦੇ ਜਪੇ ਤੋਂ ਬਿਨਾਂ ਕਿੱਥੋਂ ਸੱਚ ਪਾਓਗੇ? ਝੂਠ ਦਾ ਆਸਰਾ ਲੈ ਕੇ ਸੱਚ ਨੂੰ ਕਿੱਥੋਂ ਪ੍ਰਾਪਤ ਕਰ ਲਓਗੇ? ਖਾਨ ਮਲੂਕ ਕਹਾਵੋ ਰਾਜਾ, ਅੱਬੇ ਤੱਬੇ ਕੂੜੇ ਹੈ ਪਾਜਾ। ਆਪਣੇ ਆਪ ਨੂੰ ਕਹਾਲਵੇ ਖਾਨ ਸਾਹਿਬ ਹੈ, 10,000 ਹੈ, 5,000 ਮਨ ਸੁਧਾਰ ਆ, ਇਹ ਕਹਾਲਵੇ। ਹਾਂਜੀ, ਚਾਹੇ ਉਹ ਬਲੋਚਾਂ ਦੇ ਵਿੱਚ ਜਿਹੜੇ ਵੱਡੇ ਚੌਧਰੀ, ਉਹਨਾਂ ਨੂੰ ਉਹ ਮਲੂਕ ਕਹਿੰਦੇ ਆ, ਮੁਲਕਾਂ ਦੇ ਮਾਲਕ ਆ, ਉਹ ਵੀ ਕਹਾਲ ਹੈ। ਚਾਹੇ ਆਪਣੇ ਆਪ ਨੂੰ ਇਹ ਕਹੇ ਮੈਂ ਤਾਂ ਰਾਜਾ ਹਾਂ ਜੀ, ਹਾਂਜੀ, ਅਤੇ ਪਾਜਾ ਮੈਨ, ਇਹ ਸਾਰੀਆਂ ਚੀਜ਼ਾਂ ਦਿਖਲਾਵੇ ਮਾਤਰ ਆ। ਅੱਬੇ ਤੱਬੇ ਕਹਿੰਦੇ ਇਹ ਜਿਹੜੇ ਹੰਕਾਰ ਦੇ ਸਹਿਤ ਜਿੰਨੇ ਕਰਮ ਕਰਨੇ ਆ ਇਹ ਸਾਰੇ ਕੂੜੇ ਆ, ਝੂਠੇ ਆ, ਹਾਂਜੀ, ਲਫਾਫੇ ਬਾਜ਼ੀ ਆਈਆਂ, ਇਹਨਾਂ ਨਾਲ ਮਨ ਨੂੰ ਸ਼ਾਂਤੀ ਨਹੀਂ ਹੁੰਦੀ। ਹਾਂਜੀ, ਅਤੇ ਇਸ ਕਰਕੇ ਸੱਚੇ ਪਾਤਸ਼ਾਹ ਕਹਿੰਦੇ ਆ ਕਿ ਇਹ ਆਖਦਾ ਆ ਕਿ ਮੈਂ ਆਹ ਕਰਾਂਗਾ, ਉਹ ਕਰਾਂਗਾ, ਇਹ ਸਾਰਾ ਝੂਠਾ ਹੀ ਪਾਜ ਹੈ, ਇਹ ਝੂਠਾ ਹੀ ਦਿਖਾਵਾ ਹੈ। ਬਿਨ ਗੁਰ ਸ਼ਬਦ ਨਾ ਸਬਰ ਸਕਾਜਾ, ਬਿਨਾਂ ਸਤਿਗੁਰ ਸੱਚੇ ਪਾਤਸ਼ਾਹ ਦੇ ਉਪਦੇਸ਼ ਦੀ ਕਮਾਈ ਤੋਂ ਬਿਨਾਂ ਜਿਹੜਾ ਮੁਕਤੀ ਰੂਪੀ ਕੰਮ ਆ ਇਹ ਨਹੀਂ ਸਬਰ ਦਾ, ਮੁਕਤੀ ਪ੍ਰਾਪਤ ਨਹੀਂ ਹੁੰਦੀ। ਓਮੇ ਮਮਤਾ ਗੁਰ ਸ਼ਬਦ ਦੇ ਸਾਰੀ ਗੁਰਮਤਿ ਜਾਣਿਆ ਹਿਰਦੈ ਮੁਰਾਰੀ। ਪਾਤਸ਼ਾਹ ਕਹਿੰਦੇ ਸਤਿਗੁਰਾਂ ਦੇ ਉਪਦੇਸ਼ ਦੁਆਰਾ ਅਸੀਂ ਤਾਂ ਇਹ ਜਿਹੜੀ ਹੰਸਤਾ ਮਮਤਾ ਵਾਲੀ ਬੁੱਧੀ ਸੀ ਵਿਸਾਰ ਦਿੱਤੀ, ਭੁਲਾ ਦਿੱਤੀ। ਸਤਿਗੁਰ ਸੱਚੇ ਪਾਤਸ਼ਾਹ ਸਿੱਖਿਆ ਦੁਆਰਾ ਹਿਰਦੇ ਮਨ ਦੇ ਅੰਦਰ ਮਰਾਰੀ ਮਨ ਰੂਪੀ ਦੈਂਤ ਨੂੰ ਮਾਰਨ ਵਾਲਾ ਜਿਹੜਾ ਪਰਮੇਸ਼ੁਰ ਉਹਨੂੰ ਜਾਣਿਆ ਹੈ। ਪ੍ਰਾਣਵਤ ਨਾਨਕ ਸਰਨ ਤੁਮਾਰੀ। ਇਹ ਸੱਚੇ ਪਾਤਸ਼ਾਹ ਅਸੀਂ ਬੇਨਤੀ ਕਰਦੇ ਹਾਂ ਤਾਂ ਤੁਹਾਡੀ ਚਰਨ ਸ਼ਰਨ ਵਿੱਚ ਆਉਣਾ ਕੀਤਾ, ਸਾਡੀ ਲਾਜ ਰੱਖ ਲਓ। ਗੌੜੀ ਮਹੱਲਾ ਪਹਿਲਾ। ਸੇਵਾ ਇੱਕ ਨਾ ਜਾਣ ਸਵਰੇ, ਪਾਠ ਪੰਚ ਵਿਆਹ ਦੱਸਿਆ ਗਿਆ ਕਵਰੇ। ਅਵਰੇ ਮੈਨੇ ਇਹ ਝੱਲੇ ਪੁਰਸ਼, ਇੱਕ ਦੀ ਸੇਵਾ ਕਰਨੀ ਤਾਂ ਜਾਣਦੇ ਨੇ, ਕਦੀ ਕਿਸੇ ਦੀ ਸੇਵਾ ਦੌੜਦੇ ਆ, ਅਤੇ ਉਸ ਵਾਸਤੇ ਫਿਰ ਸ਼ਾਂਤੀ ਵੀ ਨਹੀਂ ਆਉਂਦੀ, ਮਨ ਕਿਤੇ ਟਿਕਾਅ ਫੜਦਾ ਨਹੀਂ। ਇਹ ਜਿਹੜਾ ਵਿਆਧੀ ਰੂਪੀ ਸਾਰਾ ਸੰਸਾਰ ਆ, ਕਬਰ ਐਵੇਂ ਨੇ ਕੌੜਾ ਆ, ਦੁੱਖਦਾਈ। ਹਾਂਜੀ, ਉਹਨੂੰ ਕਬਰ ਐਵੇਂ ਨੇ ਕਿਸ ਤਰ੍ਹਾਂ ਤਿਆਗਣਗੇ? ਨਹੀਂ ਤਿਆਗ ਸਕਦੇ, ਮੋਹ ਜਾਲ 'ਚ ਫਸੇ ਹੋਏ ਆ। ਹਾਂਜੀ, ਸੇਵ ਕਰਤ ਜਨ ਜਨ ਕੀ, ਜਨਾ ਜਨਾਂ ਦੀ ਸੇਵਾ ਕਰਦੇ ਆ, ਮਨ ਨੂੰ ਸ਼ਾਂਤੀ ਆਉਂਦੀ ਨਹੀਂ ਹੈ। ਹਾਂਜੀ, ਇਸ ਵਾਸਤੇ ਕਹਿੰਦੇ ਆ ਜਿਹੜਾ ਵਿਅਕਤੀ ਇੱਕ ਪਰਮਾਤਮਾ ਤੋਂ ਕਬਰ ਐਵੇਂ ਨੇ ਹੋਰ ਦੀ ਸੇਵਾ ਕਰਨੀ। ਹਾਂਜੀ, ਜਿਹੜੇ ਵਿਅਕਤੀ ਇੱਕ ਪਰਮਾਤਮਾ ਤੋਂ ਬਿਨਾਂ ਅਵਰੇ ਮਨੇ ਹੋਰ ਦੀ ਸੇਵਾ ਕਰਨੀ ਨਹੀਂ ਜਾਣਦੇ, ਕਹਿੰਦੇ ਉਹ ਫਿਰ ਵਿਆਦ ਰੂਪੀ ਜਿਹੜਾ ਸੰਸਾਰ ਕਬਰ ਮਨੇ ਉਹਨੂੰ ਕੌੜਾ ਦਾਈ ਜਾਣ ਕੇ ਤਿਆਗ ਦਿੰਦੇ। ਅਤੇ ਆਮ ਜਿੰਨੇ ਉਹ ਫਿਰ ਕਦੀ ਕਿਸੇ ਦੁਆਰੇ ਫਿਰਦੇ ਆ, ਕਦੀ ਕਿਸੇ 'ਤੇ ਫਿਰਦੇ, ਮਨ ਨੂੰ ਸ਼ਾਂਤੀ ਮਿਲਦੀ ਨਹੀਂ। ਭਾਏ ਮਿਲਿਆ ਸੱਚ ਸੱਚ ਆ ਸੱਚ ਰੇ, ਸੱਚੇ ਪਾਤਸ਼ਾਹ ਜਿਹੜੇ ਵਿਅਕਤੀ ਭਾਏ ਪੂਰੇ ਗੁਰੂ ਦੇ ਪ੍ਰੇਮ ਵਿੱਚ ਮਿਲੇ ਰਹਿੰਦੇ ਆ, ਉਹ ਜਿਹੜੇ ਗੁਰੂ ਪਿਆਰੇ ਆ ਸੱਚ ਮੈਨੇ ਨਿਸ਼ਚੇ ਕਰਕੇ ਸੱਚ ਰੂਪ ਦੇ ਵਿੱਚ ਸੱਚ ਰੇ, ਉਹਦੇ ਸੱਚ ਦੇ ਵਿੱਚ ਪ੍ਰਵਿਰਤ ਰਹਿੰਦੇ ਆ। ਸੱਚੇ ਹੈ ਸੱਚ ਰੇ, ਹਾਂਜੀ, ਸੱਚੇ ਦੇ ਵਿੱਚ ਉਹ ਪ੍ਰਵਿਰਤ ਰਹਿੰਦੇ। ਰੇ ਜਿਹੜਾ ਹੁੰਦਾ ਸੰਬੋਧਨ ਕਰਨ ਲਈ ਸ਼ਬਦ ਨਾ, ਰਾਜਸਥਾਨੀ ਬੋਲੀ ਦਾ ਰੇ ਮੈਨੇ ਇਹ ਕਹਿੰਦੇ, ਇਹ ਗੁਰੂ ਪਿਆਰਿਓ ਉਹ ਸੱਚ ਦੇ ਵਿੱਚ ਪ੍ਰਵਿਰਤ ਰਹਿੰਦੇ ਆ ਸੱਚ ਰੇ, ਕਿਉਂਕਿ ਸੱਚੇ ਨੂੰ ਔਂਕੜਿਆ ਨਾ। ਐਸਾ ਰਾਮ ਭਗਤ ਜਨ ਹੋਈ, ਹਰ ਗੁਣ ਗਾਏ ਮਿਲੈ ਮਲ ਧੋਈ ਰਹੋ। ਕਹਿੰਦੇ ਰਾਮ ਉਸ ਪਰਮੇਸ਼ਰ ਦਾ ਐਸਾ ਭਗਤ ਸੰਸਾਰ ਦੇ ਵਿੱਚ ਕੋਈ ਬਿਰਲਾ ਗੁਰਮੁਖ ਪਿਆਰਾ, ਉਹ ਪਰਮਾਤਮਾ ਦੇ ਗੁਣਾਂ ਨੂੰ ਗਾ ਕੇ ਆਪਣੇ ਅੰਤਸ਼ਕਰਮ ਦੇ ਵਿੱਚੋਂ, ਅੰਤਸ਼ਕਰਮ ਜਿੱਥੇ ਆ ਜਾ ਮੰਨ ਲੈ ਲਓ ਵਿਕਾਰਾਂ ਦੀ ਜਿਹੜੀ ਮੈਲ ਹੈ ਉਹਨੂੰ ਧੋ ਕੇ ਪਰਮਾਤਮਾ ਨਾਲ ਜਾ ਕੇ ਮਿਲ ਪੈਂਦਾ। ਕਿਉਂਕਿ ਜਿਹੜੀ ਮੈਲ ਹੀ ਆ ਉਹਨੇ ਰੁਕਾਵਟ ਪਾਈ ਆ, ਪਰਮਾਤਮਾ ਸ਼ੁੱਧ ਆ, ਸ਼ੁੱਧ ਵਿੱਚ ਮਿਲਣ ਵਾਸਤੇ ਸ਼ੁੱਧ ਹੋਣਾ ਪੈਣਾ। ਕਿੰਨਾ ਸਿਮਰਨ ਸੇਵਾ ਕਰਦੇ ਉਹਦਾ ਮਤਲਬ ਤਾਂ ਇਹੀ ਹੈ, ਮਨ ਦੀ ਮੈਲ ਧੋਣ ਦਾ ਹੀ ਹੈ। ਹੁੰਦੋ ਕਵਲ ਸਗਲ ਸੰਸਾਰ ਹੈ, ਦੁਰਮਤ ਅਗਨ ਜਗਤ ਪਰਜਾਰ ਹੈ। ਕਹਿੰਦੇ ਜਿੰਨੇ ਵੀ ਸੰਸਾਰ ਦੇ ਜੀਵ ਆ ਇਹਨਾਂ ਦਾ ਜਿਹੜਾ ਹਿਰਦਾ ਰੂਪੀ ਕੰਮ ਲਿਆ ਹੁੰਦੋ ਮੈਨੇ ਮੁੰਦਾ ਆ। ਇਸ ਵਾਸਤੇ ਕਹਿੰਦੇ ਤੁਰਮਤ ਜਿਹੜੀ ਕੋਟੀ ਬੁੱਧੀ ਹੈ, ਇਹ ਕੋਟੀ ਬੁੱਧੀ ਰੂਪੀ ਜਿਹੜੀ ਅਗਨੀ ਹੈ, ਕੋਟੀ ਮਤ ਦੇ ਸਹਿਤ ਜਿਹੜੀ ਹੈ ਤ੍ਰਿਸ਼ਨਾ ਰੂਪੀ ਆ ਕੇ ਸਾਰੇ ਸੰਸਾਰ ਨੂੰ ਬੁਰੀ ਤਰ੍ਹਾਂ ਭੈੜੇ ਢੰਗ ਨਾਲ ਪ੍ਰਜਾਰੇ ਮੈਨੇ ਸਾੜ ਰਹੀ ਹੈ। ਦੁਰਮਤ ਅਗਨ ਜਗਤ ਪ੍ਰਜਾਰੇ, ਕੋਟੀ ਮਤ ਰੂਪੀ ਜਿਹੜੀ ਤ੍ਰਿਸ਼ਨਾ ਰੂਪੀ ਆ ਗਿਆ ਇਹ ਸੰਸਾਰ ਨੂੰ ਸਾੜ ਰਹੀ ਹੈ। ਇੱਕ ਦੂਏ ਦੀ ਈਰਖਾ ਨਾਲ ਸੜ ਰਿਹਾ, ਜਿਵੇਂ ਹੁਣ ਉਹ ਆ ਕੇ ਰਿਸ਼ਨੇਮੀ ਨਾਮ ਦਾ ਰਾਜਾ ਸੀ ਅਤੇ ਉਹ ਸੰਤਾਂ ਦੀ ਕਥਾ ਸੁਣਦਾ ਸੀ। ਉਹ ਕਹਿੰਦੇ ਵੀ ਜਵਾਨ ਉਮਰ ਵਿੱਚ ਹੀ ਭਜਨ ਨਹੀਂ ਹੁੰਦਾ, ਬੁਢਾਪੇ ਤਾਂ ਫਿਰ ਸਰੀਰ 'ਚ ਬਲ ਨਹੀਂ ਰਹਿੰਦਾ, ਉਹਨਾਂ ਨੂੰ ਵਿਰਾਗ ਹੋ ਗਿਆ। ਉਹ ਫਿਰ ਬੜੀ ਫਸਿਆ, ਹਾਂਜੀ ਗੰਧ ਮੰਦਨ ਪਰਬਤ 'ਤੇ ਜਾ ਕੇ ਲੱਗ ਪੈ ਸਨ ਅਤੇ ਇੰਦਰ ਨੂੰ ਡਰ ਪੈ ਗਿਆ ਕਿ ਮੇਰੀ ਕੁਰਸੀ ਨੂੰ ਖੋਲ੍ਹਵੇ। ਹੁਣ ਫਿਰ ਆਪਣਾ ਦੂਤ ਭੇਜਿਆ ਕਿ ਪੁੱਛੋ ਕਿਉਂ ਤਪੱਸਿਆ ਕਰਦਾ, ਤੁਹਾਨੂੰ ਸਵਰਗ ਲੈ ਚਲੀਏ। ਉਹ ਜਿਹੜੇ ਆਏ ਉਹ ਕਹਿੰਦੇ ਸਵਰਗ 'ਚ ਕੀ ਹੈ? ਕਹਿੰਦੇ ਉੱਥੇ ਜੀ ਤਿੰਨ ਤਰ੍ਹਾਂ ਦੇ, ਇੱਕ ਉੱਤਮ ਇੱਕ ਮੱਧਮ ਇੱਕ ਨਿਸ਼ਟ ਆ, ਤਿੰਨ ਤਰ੍ਹਾਂ ਦੇ ਪੁੰਨੀ ਲੋਕ ਆ। ਜਿਹੜੇ ਉੱਤਮ ਆ ਉਹਨੇ ਬਹੁਤ ਪੁੰਨ ਕੀਤੇ ਹੁੰਦੇ ਆ ਅਤੇ ਫਿਰ ਉਹਨਾਂ ਨੂੰ ਹੰਕਾਰ ਹੋ ਜਾਂਦਾ ਵੀ ਸਾਡੇ ਵਰਗਾ ਕੋਈ ਪੁੰਨੀ ਨਹੀਂ, ਤਾਂ ਹੀ ਸੁੱਖ ਭੋਗਦੇ ਹਾਂ। ਜਿਹੜੇ ਮੱਧਮ ਕਨਿਸ਼ਟ ਆ ਉਹ ਦੇਖ ਕੇ ਸਾੜਾ ਕਰਦੇ ਵੀ ਜਿਹੜਾ ਉਹਨਾਂ ਨੂੰ ਸੁੱਖ ਆ ਉਹ ਸਾਨੂੰ ਹੈ ਨਹੀਂ। ਈਰਖਾ ਜੀ ਉਹ ਕਹਿੰਦੇ ਵੀ ਜਿੱਥੇ ਆ ਈਰਖਾ ਆ ਹੰਕਾਰ ਇਹਦੇ, ਮੈਂ ਉੱਥੇ ਕੀ ਲੈਣਾ, ਮੈਂ ਨਹੀਂ ਜਾਂਦਾ ਉੱਥੇ, ਹਾਂਜੀ ਅਤੇ ਮੈਂ ਤਾਂ ਇੱਥੇ ਹੀ ਆਨੰਦ ਦੇ ਵਿੱਚ ਹਾਂ। ਸੋ ਇਸ ਵਾਸਤੇ ਉਹ ਇੰਦਰ ਦਾ ਜਿਹੜਾ ਭਰਮ ਦੂਰ ਹੋ ਗਿਆ, ਕਿਉਂਕਿ ਜਿਹੜੇ ਪੁੰਨ ਨਾਸ ਹੋ ਜਾਂਦੇ ਉਹਨਾਂ ਨੂੰ ਫਿਰ ਮਾਤ ਤੋਂ ਡਿੱਗਣਾ ਪੈਂਦਾ, ਕਿਉਂਕਿ ਮੈਂ ਦੋ ਬੰਦਗੀ ਕਰਨੀ ਹੈ ਜਿਹੜਾ ਮੁੜ ਕੇ ਪੁਨਰ ਜਨਮ ਦੁਬਾਰਾ ਨਾ ਹੋਵੇ। ਸੋ ਉਭਰੈ ਗੁਰ ਸ਼ਬਦ ਵਿਚਾਰ ਹੈ, ਉਹ ਬ੍ਰਹਮਣ ਬਚਦੇ ਆ ਜਿਹੜੇ ਗੁਰੂ ਮਹਾਰਾਜ ਦੇ ਸ਼ਬਦ ਉਪਦੇਸ਼ ਦੀ ਵਿਚਾਰ ਕਰਕੇ ਉਸ ਵਿਚਾਰ ਦੇ ਮੁਤਾਬਕ ਆਪਣਾ ਜੀਵਨ ਬਣਾ ਲੈਂਦੇ ਹਨ। ਭ੍ਰਿੰਗ ਪਤੰਗ ਕੁੰਚਰ ਅਰ ਮੀਨਾ ਮਿਰਗ ਮਰੇ ਸਹਿ ਆਪਣਾ ਕੀਨਾ। ਭ੍ਰਿੰਗ ਜਿਵੇਂ ਭੌਰਾ ਆ, ਪਤੰਗਾ ਆ ਜਿਹਨੂੰ ਭਵਕੜ ਕਹਿੰਦੇ ਆ, ਅਤੇ ਕੁੰਚਰ ਹਾਥੀ ਹੈ, ਮੀਨਾ ਮੱਛੀ ਹੈ, ਮਿਰਗ ਹਰਨ ਹੈ। ਇਹ ਸਾਰੇ ਆਪਣੇ ਕੀਤੇ ਕਰਮਾਂ ਦੇ ਮੁਤਾਬਕ ਦੁੱਖਾਂ ਨੂੰ ਸਹਿ ਮੈਨੇ ਸਹਾਰ ਸਹਾਰ ਕੇ ਮਰਦੇ ਆ। ਇਸੇ ਤਰ੍ਹਾਂ ਸਾਰੇ ਜੀਵ ਆਪੋ ਆਪਣੇ ਕਰਮਾਂ ਦੇ ਮੁਤਾਬਕ ਦੁਖੀ ਹੋ ਕੇ ਮਰ ਰਹੇ ਆ। ਤ੍ਰਿਸ਼ਨਾ ਰਾਜ ਤੱਤ ਨਹੀਂ ਬੀਨਾ, ਅਤੇ ਮਾਇਆ ਦੀ ਪਦਾਰਥਾਂ ਦੀ ਤ੍ਰਿਸ਼ਨਾ ਵਿੱਚ ਰਚੇ ਮਿਚੇ ਹੋਣ ਕਰਕੇ ਤੱਤ ਜਿਹੜਾ ਸਧਾਰਨ ਰੂਪੀ ਨਿਰੰਕਾਰ ਹੈ ਉਹਨੂੰ ਬੀਨਾ ਦੇਖਦੇ ਨਹੀਂ, ਬੀਨਾ ਮੈਨੇ ਦੇਖਣਾ। ਕਾਮ ਚਿੱਤੈ ਕਾਮਣ ਹਿਤਕਾਰੀ ਕ੍ਰੋਧ ਵਿਨਾਸ਼ ਸਗਲ ਵਿਕਾਰੀ। ਜਿਹੜੇ ਪੁਰਖ ਆਪਣੇ ਵਿਕਾਰੀ ਹੈ ਉਹ ਇਸ ਤਰ੍ਹਾਂ ਚੇਤਨ ਮਾਇਆ ਦੇ ਹਿਤਕਾਰੀ ਪ੍ਰੇਮੀ ਹੋ ਕੇ ਵਿਕਾਰਾਂ ਨੂੰ ਹੀ ਹਰ ਵੇਲੇ ਚੇਤੇ ਕਰਦੇ ਰਹਿੰਦੇ। ਵਿਕਾਰਾਂ ਦਾ ਮੂਲ ਕੀ ਹੈ? ਕ੍ਰੋਧ। ਉਹ ਵੀ ਇਹਨੂੰ ਨਾਸ ਕਰੀ ਜਾਂਦਾ, ਕ੍ਰੋਧ ਵੀ ਦਿਨ ਰਾਤ ਸਾੜੀ ਜਾਂਦਾ ਹੈ। ਮਤ ਵੱਤ ਹੋ ਗਿਆ ਨਾਮ ਵਿਸਾਰੀ। ਕਹਿੰਦੇ ਜਿੰਨੇ ਵੀ ਜੀਵ ਜੰਤੂ ਆ ਪਰਮਾਤਮਾ ਦੇ ਨਾਮ ਵਿਸਾਰੀ ਮੈਨੇ ਭੁਲਾ ਕੇ, ਮਤ ਪਤ ਹੈਂਜੀ ਅਤੇ ਮਤ ਬੁੱਧੀ ਅਤੇ ਪਤ ਇੱਜ਼ਤ, ਇਹ ਦੋਹਾਂ ਨੂੰ ਖੋਵੇ ਮੈਨੇ ਗੁਆ ਲੈਂਦੇ ਆ। ਨਾ ਤਾਂ ਬੁੱਧੀ ਰਹਿੰਦੀ ਹੈ, ਨਾ ਇੱਜ਼ਤ ਰਹਿੰਦੀ ਹੈ, ਨਾ ਜੇ ਪਾਰ ਘਰ ਚੀਤ ਮਨਮੁਖ ਡੋਲਾਏ ਗਲ ਜੇਵਰੀ ਧੰਦਾ ਲਪਟਾਏ। ਜਿਹੜੇ ਮਨਮੁਖ ਬੰਦੇ ਆ ਉਹ ਪਰਾਏ ਘਰਾਂ ਦੇ ਲੁੱਟਣ ਵਿੱਚ ਲੱਗੇ ਹੋਏ ਆ। ਇਸ ਤਰ੍ਹਾਂ ਪਰਾਏ ਜਿਹੜੇ ਸਰੀਰ ਆ ਉਹਨਾਂ ਦੇ ਮਗਰ ਲੱਗ ਕੇ ਪਰਾਏ ਘਰਾਂ 'ਚ ਤੇ ਕੀ ਹੈ, ਜਾਂ ਭੂਤਾਂ ਪ੍ਰੇਤਾਂ ਦੀ ਉਪਾਸ਼ਨਾ 'ਚ ਲੱਗੇ ਹੋਏ ਆ, ਆਪਣੇ ਜਿੱਤ ਨੂੰ ਡਲਾ ਰਹੇ ਆ। ਉਹਨਾਂ ਦਾ ਮਨ ਇੱਕ ਨਿਰੰਕਾਰ ਦੇ ਉੱਤੇ ਟਿਕਦਾ ਹੀ ਨਹੀਂ, ਉਹਦਾ ਸਿਮਰਨ ਹੀ ਕਰਦੇ। ਉਹਨਾਂ ਦੇ ਗਲ ਦੇ ਵਿੱਚ ਬੇਹੰਗਤਾ ਮਮਤਾ ਰੂਪੀ ਜੇਵਰੀ ਮੈਨੇ ਜਿਹੜੀ ਰੱਸੀ ਪਈ ਹੋਈ ਹੈ। ਇਸ ਵਾਸਤੇ ਉਹ ਧੰਦਿਆਂ ਦੇ ਵਿੱਚ ਦਿਨ ਰਾਤ ਲੰਪਟ ਹੋ ਰਹੇ ਹੈ, ਇਸ ਵਾਸਤੇ ਉਹ ਦਿਨ ਰਾਤ ਧੰਦਿਆਂ ਦੇ ਵਿੱਚ ਫਸੇ ਹੋਏ ਹੈ। ਬਸ ਕਰ ਤੂੰ ਰਹਿਣ ਦੇਣਾ ਇਹਨੂੰ, ਪੁੰਨ ਨੂੰ ਇੱਥੇ ਡਿਗਨ ਪਾਉਣ ਡਿਆ। ਅਗਰ ਇਹਨਾਂ 2 ਮਿੰਟ ਗੱਲ ਕਰ ਦਿਓ ਵੀ ਫੇਰ ਕਰ ਲਿਓ। ਗੁਰਮੁਖ ਛੂਟਤ ਹਰ ਗੁਣ ਗਾਏ, ਉਹਨਾਂ ਚਿੰਬੜ ਜਾਂਦੇ ਮੁੜ ਕੇ ਹਟਦੇ ਹੀ ਨਹੀਂ। ਹੈ ਜੀ, ਮੁਕਤਸਰ ਗੱਲ ਕਰੋ ਕਿ ਕਥਾ ਹੁੰਦੀ ਹੈ ਕਿ ਭਾਈ ਬਾਅਦ ਚ ਗੱਲ ਕਰੀ। ਗੁਰਮੁਖ ਛੂਟਤ ਹਰ ਗੁਣ ਗਾਏ, ਜਿਹੜੇ ਗੁਰਮੁਖ ਪਿਆਰੇ ਆ ਉਹ ਪਰਮਾਤਮਾ ਦੇ ਗੁਣ ਗਾਉਣ ਕਰਕੇ ਜਿਹੜੇ ਗੁਰਮੁਖ ਲੋਕ ਆ ਉਹਨਾਂ ਦਾ ਤਿੰਨ ਵਿਕਾਰਾਂ ਤੋਂ ਛੁਟਕਾਰਾ ਹੋ ਜਾਂਦਾ। ਜਿਉਂ ਤਨ ਵਿਧਵਾ ਪਰ ਕੋ ਦੇਈ, ਕਾਮ ਦਾਮ ਚਿਤ ਪਰਵਸ ਸੇਈ। ਹੁਣ ਇੱਥੇ ਹਜ਼ੂਰ ਦ੍ਰਿਸ਼ਟਾਂਤ ਦਿੰਦੇ ਆ, ਜਿਸ ਤਰ੍ਹਾਂ ਵਿਧਵਾ ਜਿਹੜੀ ਹੈ, ਹਾਂਜੀ, ਰੰਡੀ ਔਰਤ ਹੈ, ਉਹ ਆਪਣਾ ਜਿਹੜਾ ਸਰੀਰ ਹੈ ਉਹ ਪਰਾਏ ਘਰਾਂ 'ਚ ਸੌਂਪ ਦਿੰਦੀ ਹੈ ਅਤੇ ਵਿਕਾਰਾਂ ਦੇ ਬਸ ਵਿੱਚ ਹੋ ਕੇ ਦਾਮ ਦਮੜਿਆਂ ਦੇ ਲਾਲਚ ਕਰਕੇ ਫਿਰ ਇਸ ਤਰ੍ਹਾਂ ਜਿਹੜੀ ਉਹ ਇਸ ਤਰ੍ਹਾਂ ਵਿਧਵਾ ਔਰਤ ਹੈ ਆਪਣੇ ਚਿੱਤ ਨੂੰ ਪਰਾਇਆਂ ਦੇ, ਹਾਂਜੀ, ਬਸ਼ੀ ਕਰਕੇ ਉਹਦੀ ਸੇਵਾ ਕਰਦੀ, ਆਪਣਾ ਜੀਵਨ ਬਰਬਾਦ ਕਰ ਲੈਂਦੀ। ਇਸ ਤਰ੍ਹਾਂ ਜਿਹੜੀ ਜੀਵ ਰੂਪੀ ਇਸਤਰੀ ਇਹਦੀ ਮਾਇਆ ਦੇ ਲਾਲਚਾਂ ਕਰਕੇ ਆਪਣੇ ਆਪ ਨੂੰ ਪਰਾਏ ਜਿਹੜੇ ਦੇਵੀ ਦੇਵਤੇ ਆ ਜਾਂ ਹੋਰ ਬੜੀਆਂ ਮਸਾਣੀਆਂ ਹੈ ਉਹਨਾਂ ਦੇ ਬਸ਼ੀਕਾਰ ਕਰਕੇ ਅਕਾਲ ਪੁਰਖ ਤੋਂ ਮੁਕਤ ਹੋ ਜਾਂਦੀ ਹੈ। ਬਿਨ ਫਿਰ ਤ੍ਰਿਪਤ ਨਾ ਕਬੂ ਹੋਏ। ਪਾਤਸ਼ਾਹ ਕਹਿੰਦੇ ਆ ਜਿੰਨੀਆਂ ਮਰਜ਼ੀ ਹੋਰ ਇਹ ਪੂਜਾ ਪ੍ਰਤਿਸ਼ਠਾ ਕਰ ਲੈਣ, ਲੇਕਿਨ ਪਰਮਾਤਮਾ ਰੂਪੀ ਜਿਹੜਾ ਪਤੀ ਹੈ ਉਹਦੀ ਸੇਵਾ ਉਹਦਾ ਸਿਮਰਨ ਕੀਤੇ ਦੇ ਬਿਨਾਂ ਕਦੇ ਮਨ ਨੂੰ ਤ੍ਰਿਪਤੀ ਨਹੀਂ ਹੁੰਦੀ, ਮਨ ਨੂੰ ਸ਼ਾਂਤੀ ਨਹੀਂ ਹੁੰਦੀ। ਪੜ ਪੜ ਪੋਥੀ ਸਿਮਰਤ ਪਾਠਾ, ਵੇਦ ਪੁਰਾਣ ਪੜੈ ਸੁਣ ਥਾਟਾ। ਪਾਤਸ਼ਾਹ ਕਹਿੰਦੇ ਚਾਹੇ ਕਿੰਨੀਆਂ ਪੋਥੀਆਂ ਗ੍ਰੰਥ ਪੜ੍ਹ ਲੈ ਜਾਣ, ਹਾਂਜੀ, ਸਦਾਈ ਸਿਮਰਤੀਆਂ ਦੇ ਪਾਠ ਪੜ੍ਹ ਲੈ ਜਾਣ, ਪੁਰਾਣ 18 ਪੜ੍ਹ ਲੈ ਜਾਣ, ਵੇਦ 4 ਪੜ੍ਹ ਲੈ ਜਾਣ, 18 ਪੁਰਾਣ ਪੜ੍ਹ ਲੈ ਜਾਣ, ਚਾਹੇ ਠਾਟਾ ਮਹੀਨੇ ਮਹਾਂਭਾਰਤ ਨੂੰ ਵੀ ਪੜ੍ਹ ਸੁਣ ਲਿਆ ਜਾਏ, ਹਾਂਜੀ, ਵੇਦ ਪੁਰਾਣ ਪੜ੍ਹੇ ਸੁਣ ਠਾਟਾ, ਠਾਟਾ ਦਾ ਮਤਲਬ ਇੱਥੇ ਮਹਾਂਭਾਰਤ ਹੈ, ਹਾਂਜੀ, ਉਹ ਵੀ ਪੜ੍ਹ ਸੁਣ ਲਿਆ, ਕਿਉਂਕਿ ਉੱਥੇ ਰਾਜਿਆਂ ਦੀ ਠਾਠ ਵਾਠ ਦੀ ਕਥਾ ਹੁੰਦੀ ਨਾ। ਬਿਨ ਰਸ ਰਾਤੇ ਮਨ ਬਹੁ ਨਾਟਾ। ਸੱਚੇ ਪਾਤਸ਼ਾਹ ਕਹਿੰਦੇ ਆ ਜਿੰਨਾ ਚਿਰ ਇਹਦਾ ਮਨ ਆਤਮਾ ਦੇ ਰਸ ਵਿੱਚ ਨਹੀਂ ਰੰਗਿਆ ਜਾਂਦਾ, ਇਹ ਤੋਂ ਬਿਨਾਂ ਜਿਹੜਾ ਮਨ ਆ, ਹਾਂਜੀ, ਨਾਟਾ ਮੈਨੇ ਨੱਟਦੀ ਨਹੀਂ ਆਈ, ਬਹੁਤ ਚੰਚਲਿਆ, ਨੱਚਦਾ ਆ, ਟੱਪਦਾ ਆ, ਮਨ ਟਕੂਸੀਆਂ ਮਾਰਦਾ, ਪੱਗਾਂ ਮੈਨੂੰ ਹੁਰੀਆ ਮਾਰਦਾ, ਬਦਨੇ ਮੈਨੂੰ ਫਿਰ ਫਿਰ ਹਾਸਦਾ, ਇਹਦੀ ਇਹ ਹਾਲਤ ਆ। ਜਿਉਂ ਚਾਤਰਕ ਜਲ ਪ੍ਰੇਮ ਪਿਆਸਾ, ਜਿਉਂ ਮੀਨਾ ਜਲ ਮਾਹੇ ਉਲਾਸਾ। ਜਿਸ ਤਰ੍ਹਾਂ ਪਾਤਸ਼ਾਹ ਕਹਿੰਦੇ ਚਾਤਰਕ ਨਾਮ ਹੁੰਦਾ ਪਪੀਹੇ ਦਾ, ਪ੍ਰੇਮ ਦੇ ਨਾਲ ਉਹ ਕੀ ਹੈ, ਜਲ ਜਿਹੜਾ, ਜਲ ਦਾ ਮਤਲਬ ਇੱਥੇ ਸਵੰਤੀ ਬੁਣਦਾ, ਪਿਆਸਾ ਮੈਨੇ ਇਹਦੀ ਇੱਛਾ ਵਾਲਾ ਹੁੰਦਾ, ਅਤੇ ਜਦੋਂ ਦਾ ਕੁਛ ਜੇ ਤਾਂ ਉਹਨੂੰ ਸ਼ਾਂਤੀ ਬੁੰਦ ਮਿਲ ਜਾਏ ਇਹਦਾ ਉਹ ਖੁਸ਼ ਹੋ ਜਾਂਦਾ। ਇਸੇ ਤਰ੍ਹਾਂ ਮੱਛੀ ਹੈ, ਉਹਦਾ ਵੀ ਪਾਣੀ ਵਿੱਚ ਉਲਾਸਾ, ਹੈ, ਪਾਣੀ ਵਿੱਚ ਜਿੰਨਾ ਪਾਣੀ ਜ਼ਿਆਦਾ ਹੋਵੇ ਉਹ ਪ੍ਰਸੰਨ ਰਹਿੰਦੀ, ਖੁਸ਼ ਰਹਿੰਦੀ ਹੈ। ਪਰ ਜਿਹੜੇ ਗੁਰਮੁਖ ਪਿਆਰੇ ਆ, ਨਾਨਕ ਹਰ ਰਸ ਪੀ ਤ੍ਰਿਪਤਾ ਸਾ। ਪਾਤਸ਼ਾਹ ਕਹਿੰਦੇ ਆ ਜਿਹੜੇ ਗੁਰਮੁਖ ਪਿਆਰੇ ਆ ਉਹ ਪਰਮਾਤਮਾ ਦਾ ਨਾਮ ਰਸ ਪੀ ਕੇ ਤ੍ਰਿਪਤ ਹੋ ਜਾਂਦੇ, ਕੋਈ ਇੱਛਾ ਹੀ ਨਹੀਂ ਰਹਿ ਜਾਂਦੀ ਉਹਨਾਂ। ਗੌੜੀ ਮਾਲਾ ਪਹਿਲਾ ਹੱਠ ਕਰ ਮਰੈ ਨਾ ਲੇਖੈ ਪਾਵੈ, ਵੇਸ ਕਰੈ ਬਹੁ ਭਸਮ ਲਗਾਵੈ। ਕਈ ਪੁਰਖ ਹੱਠ ਕਰਕੇ ਮਰ ਜਾਂਦੇ, ਉਹ ਲੇਖਿਆਂ 'ਚ ਨਹੀਂ ਪੈਂਦਾ ਕਿੰਨੇ ਆ, ਹੈਂ, ਉਹ ਕਿਸ ਤਰ੍ਹਾਂ ਦੇ ਭੇਖ ਧਾਰਨ ਕਰ ਲੈ, ਉਹ ਜਿਹੜਾ ਤਿੰਨ ਰੰਗ ਚੁਣ ਲਿਆ ਉਹ ਕਹਿੰਦਾ ਬਸ ਇਹ ਅਕਾਲ ਪੁਰਖ ਦਾ ਰੰਗ ਆ, ਇਹ ਨੀਲਾ ਆ ਕਹਿੰਦਾ ਇਹ ਅਕਾਲ ਪੁਰਖ ਦਾ ਪਾਣਾ, ਉਹ ਭਗਵੇਂ ਵਾਲੇ ਆ ਉਹ ਕਹਿੰਦੇ ਭਗਵਾਨ ਦਾ ਪਾਣਾ, ਬਸ ਲੀਰਾਂ ਦੇ ਵਿੱਚ ਫਸੇ ਹੋਏ। ਹਾਂਜੀ, ਇਸ ਵਾਸਤੇ ਕਹਿੰਦੇ ਜਿੰਨੇ ਮਰਜ਼ੀ ਇਸ ਤਰ੍ਹਾਂ ਦੇ ਭੇਸ ਕਰ ਲਵੇ, ਕਈ ਕੱਪੜਾ ਪਾਉਂਦੇ ਹੀ ਨਹੀਂ, ਉਹ ਪੇ ਪਿੰਡੇ ਨੂੰ ਭਸਮ ਲਗਾ ਲੈਂਦੇ, ਭਗੂਤੀ ਮਲ ਲੈਂਦੇ ਆ, ਕਈ ਕਾਲੇ ਪਾਈ ਕਰਦੇ ਆ, ਕੋਈ ਪੀਲੇ ਪਾਉਂਦੇ ਆ, ਹੈਂ, ਇਸ ਤਰ੍ਹਾਂ ਉਹ ਭੇਸ ਕਿੰਨੇ ਤਰ੍ਹਾਂ ਦੇ ਵੀ ਕਰ ਲਏ। ਨਾਮ ਵਿਸਾਰ ਬਹੁਤ ਪਛਤਾਵੈ, ਪਰਮੇਸ਼ਰ ਦੇ ਨਾਮ ਨੂੰ ਭੁਲਾਉਣ ਕਰਕੇ ਪਾਤਸ਼ਾਹਤਾਪ ਇਹ ਕਰਨਾ ਪੈਂਦਾ ਹੈ। ਤੂੰ ਮਨ ਹਰ ਜੀਓ ਤੂੰ ਮਨ ਸੂਖ, ਨਾਮ ਵਿਸਾਰ ਸਹਿ ਜਮ ਦੂਖ ਰਾਵ। ਮਨ ਨੂੰ ਸੰਬੋਧਨ ਕਰਕੇ ਕਹਿੰਦੇ ਆ ਕਿ ਤੂੰ ਹਰ ਜੀ ਨੂੰ ਮਨ, ਹਰੀ ਕੌਣ ਹੈ, ਜਿਹੜਾ ਸਾਰਿਆਂ ਨੂੰ ਹਰਿਆ ਭਰਿਆ ਕਰਨ ਵਾਲਾ ਜੀਓ, ਹਾਂਜੀ, ਸਤਿਕਾਰਯੋਗ ਪਰਮੇਸ਼ਰ ਆ, ਉਹਦੇ ਨਾਮ ਨੂੰ ਮੰਨਣ ਕਰਕੇ ਤੈਨੂੰ ਸੁੱਖ ਹੋ ਜਾਏਗਾ, ਸੁਖੀ ਹੋ ਜਾਏਗਾ। ਨਾਮ ਵਿਸਾਰ ਸਹਿ ਹੈ ਜਮ ਦੂਖ ਰਾਹ, ਪਰਮਾਤਮਾ ਦੇ ਨਾਮ ਦਾ ਮੰਨਣ ਕਰ, ਜੇ ਉਹਦਾ ਨਾਮ ਮੰਨ ਲਏਗਾ ਤਾਂ ਸੁਖੀ ਹੋ ਜਾਏਗਾ। ਪਰਮਾਤਮਾ ਦੇ ਨਾਮ ਨੂੰ ਭੁਲਾਉਣੇ ਕਰਕੇ ਕਹਿੰਦੇ ਫਿਰ ਤੈਨੂੰ ਜਮ ਦੂਖ ਸਹਿ ਹੈ, ਜਮਾਂ ਦਾ ਦੁੱਖ ਸਹਿਣਾ ਪਏਗਾ, ਸਹਾਰਨਾ ਪਏਗਾ। ਰਾਹ ਵਿਸਰਾਮ ਦੇ ਕੇ ਕਹਿੰਦੇ ਹਨ ਚੋਆ ਚੰਦਨ ਅਗਰ ਕਪੂਰ, ਮਾਇਆ ਮਗਨ ਪਰਮ ਪਦ ਦੂਰ, ਅਗਰ ਤੇ ਚੰਦਨ, ਇਹ ਬਾਵਨ ਚੰਦ ਨੂੰ ਕਹਿੰਦੇ ਚੁਆ ਕੇ ਕਪੂਰ ਨੂੰ ਕਹਿੰਦੇ ਸਰੀਰ ਦੇ ਉੱਤੇ ਮਲਦਾ ਹੈ ਸੁਗੰਧੀ ਵਾਸਤੇ, ਤੇ ਮਾਇਆ ਦੇ ਵਿੱਚ ਦਿਨ ਰਾਤ ਮਸਤ ਰਹਿ ਰਿਹਾ ਇਹ ਮਸਤ ਹੋਇਆ ਕਰਦਾ। ਇਹਨਾਂ ਗੱਲਾਂ ਚ ਮਸਤ ਹੋਣ ਕਰਕੇ ਜਿਹੜਾ ਪਰਮ ਪਦ ਆਤਮਾ ਪਦ ਆ ਉਦੋਂ ਦੂਰ ਰਹਿੰਦਾ ਹੈ, ਝੂਠੀਆਂ ਚੀਜ਼ਾਂ ਦੇ ਵਿੱਚ ਫਸਿਆ ਹੋਇਆ। ਨਾਮ ਵਸਾਰਿਆ ਸਭ ਕੂੜੋ ਕੂੜ, ਕਿਉਂਕਿ ਪਰਮਾਤਮਾ ਦਾ ਨਾਮ ਭੁਲਾਉਣ ਕਰਕੇ ਜਿੰਨਾ ਵੀ ਉਹ ਕੂੜੋ ਕੂੜ ਮੈਨੇ ਪਹਿਲਾਂ ਕੂੜੋ ਆ ਦੂਜਾ ਕੂੜ ਆ, ਕਹਿੰਦੇ ਸਾਰਾ ਝੂਠਾ ਹੀ ਝੂਠਾ ਹੈ। ਕੂੜੋ ਕੂੜ, ਕੂੜ ਦਾ ਮਤਲਬ ਵੀ ਝੂਠਾ ਹੈ, ਕਿਸੇ ਡਾੜੇ ਨਾਲ ਵੀ ਹਰਾੜੇ ਨਾਲ ਵੀ ਹੈ, ਇਸ ਕਰਕੇ ਝੂਠੋ ਹੀ ਝੂਠ ਹੈ। ਨੇਜੇ ਵਾਜੇ ਤੱਕ ਸਲਾਮ ਅਧ ਕਿਸ ਰਿਤਨਾ ਵਿਆਪਿਆ ਕਾਮ। ਹੁਣ ਪਾਤਸ਼ਾਹ ਦੱਸਦੇ ਆ ਆਪਣੇ ਜਿਹੜੇ ਮਕਾਨ ਹੈ ਉਹਨਾਂ 'ਤੇ ਨੇਜੇ ਮੈਨੇ ਝੰਡੇ ਵੀ ਚਲਾ ਲਏ, ਜਿਵੇਂ ਉਹ ਦੁਨੀਆਂ ਚਾਹੁੰਦੇ ਆਪਣੇ ਹਾਂਜੀ ਝੰਡੇ ਸੱਤ ਝੰਡੇ ਚੁਲਦੇ ਸੀ, ਅਤੇ ਸੱਤ ਪਾਤਸ਼ਾਹਾਂ ਦਾ ਇਹਦੇ ਕੋਲ ਧੰਨ ਹੈ। ਅਤੇ ਇਹਦੇ ਦਰਵਾਜ਼ਿਆਂ ਅੱਗੇ ਵਾਜੇ ਵੁਜੇ ਬੜੇ ਵੱਜਦੇ ਆ, ਹਾਂਜੀ ਵੀ ਰਾਜਿਆਂ ਵਾਲੇ ਤਖਤਾਂ ਉੱਤੇ ਬੈਠਾ ਹੋਵੇ ਅਤੇ ਲੋਕ ਸਲਾਮਾਂ ਕਰਦੇ ਹੋਣ। ਇੰਨਾ ਕੁਝ ਪਾ ਕੇ ਵੀ ਅੰਦਰ ਜਿਹੜੀ ਤ੍ਰਿਸ਼ਨਾ ਅਧਕੀ ਅਧਕੀ ਮੈਨੇ ਬਹੁਤ ਹੁੰਦੀ ਹੈ, ਅਤੇ ਫਿਰ ਹੋਰ ਜਿਹੜੀਆਂ ਕਾਮਨਾ ਇਹਨੂੰ ਵਿਆਪਦੀਆਂ ਰਹਿੰਦੀਆਂ, ਅਤੇ ਇਹਨੂੰ ਇਸ ਤਰ੍ਹਾਂ ਕਾਮ ਜਿਹੜੇ ਵਕਾਰ ਵੀ ਵਿਆਪਦੇ ਆ। ਜਿਵੇਂ ਉਹ ਰਾਜਾ ਇੱਕ ਬਹੁਤ ਹੰਕਾਰੀ ਹੁੰਦਾ ਸੀ, ਕਿਸੇ ਨੂੰ ਕਿਸੇ ਨੇ ਪਤਾ ਆਪ ਹੰਕਾਰੀ ਇਹੋ ਜਿਹਾ ਸੀ, ਇੱਕ ਛੋਟੀ ਉਮਰ ਦਾ ਸੰਤ ਆ ਗਿਆ, ਹੁਣ ਆ ਕੇ ਉਹਨੂੰ ਕੋਈ ਸਲਾਮ ਨਾ ਕੀਤੀ ਨਮਸਕਾਰ ਨਾਲ ਖੜਾ ਹੋ ਗਿਆ, ਕਹਿੰਦਾ ਆਪ ਫਕੀਰਾ ਕਿਵੇਂ ਆ, ਕਹਿੰਦਾ ਵੈਸੇ ਆ, ਕਹਿੰਦੇ ਬੋਲਦਾ ਕਿਵੇਂ ਆ, ਕਹਿੰਦੇ ਜਿਵੇਂ ਤੂੰ ਬੋਲਦਾ ਮੈਂ ਬੋਲਦਾ, ਹੈਂ ਕਹਿੰਦੇ ਦੱਸ ਕੀ ਚਾਹੀਦਾ, ਕਹਿੰਦਾ ਤੇਰੇ ਕੋਲ ਹੈ ਕੀ ਹੈ ਮੈਨੂੰ ਦੇਣ ਨੂੰ, ਮੈਨੂੰ ਤਾਂ ਤੂੰ ਤਾਂ ਦੇਵੇਂ ਜੇ ਤੇਰੇ ਕੋਲ ਹੋਵੇ, ਹੈਂ ਕਹਿੰਦੇ ਮੈਂ ਰਾਜਾ, ਕਹਿੰਦੇ ਰਾਜਾ ਤੈਨੂੰ ਕਿਨ ਬਣਾਇਆ, ਹੈਂ ਪਰਜਾ ਨਹੀਂ ਦਿੱਤਾ, ਆਹ ਜਿਹੜਾ ਤਖਤ ਲਈ ਫਿਰਦਾ ਇਹ ਵੀ ਪਰਜਾ ਦੀ ਟੈਕਸ ਦੀ ਮਾਇਆ ਤੋਂ ਬਣਾਈ ਬੈਠਾ, ਜਿਹੜਾ ਸਰੀਰ ਆ ਹੈਂ ਇਹ ਮਾਂ ਪਿਓ ਦੁਆਰਾ ਮਿਲਿਆ, ਹੈਂ ਇਹ ਪੈਦਾ ਪਰਮਾਤਮਾ ਦੀ ਸ਼ਕਤੀ ਨਾ ਹੋਇਆ ਆਤਮਾ ਸ਼ਕਤੀ ਉਹਦੇ ਆ, ਤੇਰੇ ਕੋਲ ਕੀ ਹੈ, ਬੜਾ ਚੰਦਾ ਦੱਸਦਾ ਵਾਕਿਆ ਹੀ ਹੈ, ਹੈਂ ਉਹ ਥੱਲੇ ਉਤਰਿਆ, ਕਹਿੰਦੇ ਜੀ ਮਾਫ਼ ਕਰ ਦਿਓ, ਕਹਿੰਦੇ ਹੰਕਾਰ ਨਹੀਂ ਕਰੀਦਾ ਹੁੰਦਾ, ਇਹ ਕਿ ਪੁੰਨ ਨਾਲ ਤੈਨੂੰ ਸੱਤਾ ਮਿਲ ਗਈ ਹੈ, ਅਤੇ ਗਰੀਬਾਂ ਦੇ ਜ਼ੁਲਮ ਨਹੀਂ ਕਰੀਦੇ, ਨਿਆਂ ਇਨਸਾਫ ਦੇਈਦਾ, ਹਾਂਜੀ ਉਹ ਲੀਲਾ ਪਰਮੇਸ਼ਰ ਨੇ ਕੀਤੀ ਅਤੇ ਇਉਂ ਹੰਕਾਰ ਤੋੜ ਦਿੰਦਾ। ਬਿਨਾਂ ਹਰ ਜਾਚੇ ਭਗਤ ਨਾ ਨਾਮ, ਇਸ ਵਾਸਤੇ ਪਰਮਾਤਮਾ ਤੋਂ ਇਹਨੂੰ ਨਾਮ ਭਗਤੀ ਦੇ ਨਾ ਹੋਰ ਕੁਝ ਵੀ ਜਾਚਿਆ ਮੰਗਣਾ ਨਹੀਂ ਚਾਹੀਦਾ, ਇਹ ਮੰਗਣਾ ਚਾਹੀਦਾ ਪਰਮਾਤਮਾ ਦੀ ਭਗਤੀ ਦੇ ਮੰਗੇ ਤੋਂ ਬਿਨਾਂ ਇਹ ਜਿਹੜਾ ਜੀਵ ਹੈ ਇਹਦਾ ਤਰਨਾ ਵੀ ਨਹੀਂ ਹੋ ਸਕਦਾ। ਭਗਤੀ ਰੂਪੀ ਬੇੜੀ ਜਿਹੜੀ ਇਹ ਤਾਰਦੀ ਹੈ, ਬਾਦ ਅਹੰਕਾਰ ਨਾਹੀਂ ਪ੍ਰਭ ਮੇਲਾ, ਮਨ ਦੇ ਪਾਵ ਹੈ ਨਾਮ ਸੁਹੇਲਾ, ਬਾਦ ਵਾਹਵੇ ਨ ਵਾਦ, ਵਾਦ ਨਮ ਝਗੜੇ ਕਰਨ ਅਹੰਕਾਰ ਕਰਨ, ਪਰਮਾਤਮਾ ਦਾ ਮਿਲਾਪ ਨਹੀਂ ਹੁੰਦਾ। ਹਾਂਜੀ ਕਈ ਹੁਣ ਐਵੇਂ ਝਗੜੀ ਜਾਂਦੇ ਆ ਗੱਲਾਂ 'ਤੇ, ਬਹਿਸੀ ਜਾਂਦੇ ਇਉਂ ਨਹੀਂ ਐਂ ਆ, ਹਾਂਜੀ ਉਹ ਕਈ ਵਾਰੀ ਐਂ ਹੁੰਦਾ ਨਾ ਸਟੇਜਾਂ 'ਤੇ, ਉਹ ਇੱਕ ਨੇ ਕਹਿਤਾ ਸਾਈਂ ਮੀਆਂ ਮੀਰ ਜੀ ਤੋਂ ਨਹੀਂ ਈਰਖਾ ਜੀ ਸੀ, ਦੂਆ ਬਾਬੇ ਬੁੱਢੇ ਤੋਂ, ਇੰਨੀ ਗੱਲ 'ਚ ਕਿਰਪਾਨਾ ਕੱਢ ਕੇ ਦਾ ਕਿ ਬਾਬਾ ਬੁੱਢਾ ਵੀ ਉਹਦਾ ਹੀ ਆ, ਮੀਆਂ ਮੀਰ ਵੀ ਉਹਦਾ ਹੀ, ਉਹ ਤਾਂ ਦੋਨੋਂ ਹੀ ਬ੍ਰਹਮ ਗਿਆਨੀ, ਅਤੇ ਤੁਸੀਂ ਗੱਲ ਝਗੜੀ ਜਾਂਦੇ ਨਾ, ਤਾਂ ਮੀਆਂ ਮੀਰ ਜੀ ਦਾ ਝਗੜਾ ਹੋਇਆ ਨਾ ਬਾਬੇ ਬੁੱਢੇ ਦਾ ਝਗੜਾ ਹੋਇਆ, ਹੈਂ ਇਹ ਮੱਲੋ ਮਲੀ ਵੀ ਝਗੜੀ ਜਾਂਦੇ, ਇਹ ਹਾਲ ਹੈ ਪ੍ਰਚਾਰਕਾਂ ਦਾ। ਸੋ ਇਸ ਵਾਸਤੇ ਉਹ ਸੰਗਤ ਨੂੰ ਵੀ ਡਰਾਮੇ ਬਾਈ ਦੇ ਹਾਲ ਦੇ, ਉਹ ਕਹਿੰਦਾ ਮੈਂ ਅਕਲ ਵਾਲਾ ਜ਼ਿਆਦਾ, ਮੈਂ ਅਕਲ ਵਾਲਾ ਜ਼ਿਆਦਾ, ਵਾਦ ਅਹੰਕਾਰ ਕਰਨ ਕਰਕੇ ਨਾ ਹੀ ਪਰਮ ਮੇਲਾ ਪਰਮਾਤਮਾ ਦੇ ਨਾਲ ਮਿਲਾਪ ਨਹੀਂ ਹੁੰਦਾ। ਮਨ ਦੇ ਪਾਵ ਹੈ ਨਾਮ ਸੇਲ, ਜਿਨ੍ਹਾਂ ਨੇ ਸਤਿਗੁਰਾਂ ਨੂੰ ਆਪਣਾ ਮਨ ਦੇ ਦਿੱਤਾ, ਹਾਂਜੀ ਕਿ ਪਰਮਾਤਮਾ ਦਾ ਨਾਮ ਸਿਮਰਨ ਪਾ ਲਿਆ, ਉਹ ਸੇਲਾ ਮੈਨੇ ਸੁਖੀ ਹੋ ਜਾਂਦੇ ਹਨ। ਦੂਜਾ ਭਾਏ ਅਗਿਆਨ ਦੁਹੇਲਾ, ਦੂਜਾ ਭਾਵ ਕੀ ਹੈ, ਦਵੈਸ਼ ਭਾਵ ਦੇਣਾ, ਇਹ ਅਗਿਆਨਤਾ ਕਰਕੇ ਹਮੇਸ਼ਾ ਦੁਹੇਲਾ ਮੈਨੇ ਇਹ ਦੁਖੀ ਰਹਿੰਦਾ, ਅਗਿਆਨਤਾ ਕਰਕੇ ਦੁੱਖ ਹੈ, ਜਿਹੜਾ ਗਿਆਨਵਾਨ ਹੈ ਉਹਨਾਂ ਦਾ ਕੋਈ ਦੁੱਖ ਹੀ ਨਹੀਂ। ਬਿਨ ਦਮ ਕੇ ਸੌਦਾ ਨਹੀਂ ਹਾਟ, ਬਿਨ ਬੋਹਿਤ ਸਾਗਰ ਨਹੀਂ ਬਾਟ, ਜਿਸ ਤਰ੍ਹਾਂ ਦਮ ਨਾ ਮੈਂ ਦਮੜਿਆਂ ਦਾ ਮਾਇਆ ਦਾ, ਮਾਇਆ ਤੋਂ ਬਿਨਾਂ ਹੱਟੀ ਤੋਂ ਸੌਦਾ ਨਹੀਂ ਨਾ ਮਿਲਦਾ, ਉਹਨੂੰ ਉੱਥੇ ਜਾ ਕੇ ਖੜ ਜਾ, ਉਹ ਦੁਕਾਨਦਾਰ ਪੁੱਛੇ ਕਿਵੇਂ ਆਇਆ, ਹਾਂਜੀ ਕਿਹਾ ਸੌਦਾ ਲੈਣਾ, ਕਹਿੰਦੇ ਮਾਇਆ, ਕਹਿੰਦੇ ਮਾਇਆ ਤਾਂ ਹੈ ਨਹੀਂ, ਕਹਿੰਦੇ ਫੇਕ ਐਵੇਂ ਮਗਜ ਗਾਲੇ ਖਾਣ ਡਿਆ ਤੁਰਦਾ, ਉਹ ਦੁਕਾਨਦਾਰ ਖੜਾ ਹੋਣ ਦਿੰਦਾ ਉੱਥੋਂ, ਮਾਇਆ ਬਿਨਾਂ ਸੌਦਾ ਕਿੱਥੋਂ ਹੱਡੀ ਤੋਂ ਮਿਲੇਗਾ। ਬਿਨ ਬੋਹਿਤ, ਇਸ ਤਰ੍ਹਾਂ ਜਿਵੇਂ ਬੋਹਿਤ ਮੈਨੇ ਜਹਾਜ਼ ਤੋਂ ਬਿਨਾਂ ਸਮੁੰਦਰ ਦੀ ਜਿਹੜੀ ਬਾਟ ਆ ਉਹ ਨਹੀਂ ਲੰਘੀ ਜਾਂਦੀ, ਬਿਨ ਬੋਹਿਤ ਸਾਗਰ ਨਹੀਂ ਬਾਟ, ਜਿਹੜਾ ਸਮੁੰਦਰ ਦਾ ਬਾਟ ਰਸਤਾ ਕਿਵੇਂ ਲੰਘਿਆ ਜਾਏਗਾ। ਸਤਿਗੁਰ ਦੀ ਸੇਵਾ ਤੋਂ ਬਿਨਾਂ ਕਹਿੰਦੇ ਜਿਹੜਾ ਮਨੁੱਖ ਨੂੰ ਘਾਟਾ ਹੀ ਘਾਟਾ ਰਹਿੰਦਾ, ਔਰ ਸ਼ਰਧਾ ਰੂਪੀ ਦੰਬੜਿਆਂ ਹੈਂਜੀ ਰੁਪਈਆਂ ਤੋਂ ਬਿਨਾਂ ਇਹ ਜਿਹੜੀ ਸਤਸੰਗਤ ਰੂਪੀ ਹੱਟੀ ਹੈ ਇੱਥੋਂ ਨਾਮ ਰੂਪੀ ਸੌਦਾ ਨਹੀਂ ਮਿਲਦਾ। ਇਹ ਨਾਮ ਗਿਆਨ ਰੂਪੀ ਜਹਾਜ਼ ਤੋਂ ਬਿਨਾਂ ਸੰਸਾਰ ਸਮੁੰਦਰ ਦੀ ਜਿਹੜੀ ਬਾਟ ਹੈ ਇਹਨੂੰ ਨਹੀਂ ਲੰਘਿਆ ਜਾ ਸਕਦਾ। ਬਿਨ ਗੁਰ ਸੇਵੇ ਘਾਟੇ ਘਾਟ, ਪੂਰੇ ਸਤਿਗੁਰੂ ਦੀ ਸੇਵਾ ਕੀਤੇ ਬਿਨਾਂ ਹੈਂ ਘਾਟ ਮੈਨੇ ਅੰਤ ਸ਼ਕਰਨ ਵਿੱਚ ਹਮੇਸ਼ਾ ਘਾਟਾ ਹੀ ਘਾਟਾ ਹੈ, ਉੱਥੇ ਨਫ਼ਾ ਕਿੱਥੋਂ ਹੋਣਾ। ਤਿਸ ਕੋ ਵਾਹੋ ਵਾਹੋ ਜੇ ਬਾਟ ਦਿਖਾਵੈ, ਤਿਸ ਕੋ ਵਾਹੋ ਵਾਹੋ ਜੇ ਸ਼ਬਦ ਸੁਣਾਵੈ। ਕਹਿੰਦੇ ਉਹਨਾਂ ਸਤਿਗੁਰਾਂ ਨੂੰ ਅਸੀਂ ਵਾਹੋ ਵਾਹ ਮੈਨੇ ਧੰਨ ਧੰਨ ਕਹਿੰਦੇ ਹਾਂ, ਜਿਹੜੇ ਸਤਿਗੁਰੂ ਸਾਨੂੰ ਪਰਮਾਤਮਾ ਦੀ ਪ੍ਰਾਪਤੀ ਦਾ ਰਾਹ ਦਿਖਾਉਂਦੇ। ਕਹਿੰਦੇ ਉਹਨਾਂ ਸਤਿਗੁਰਾਂ ਅਸੀਂ ਧੰਨ ਧੰਨ ਕਥਨ ਕਰਦੇ ਹਾਂ, ਕਥਨ ਕਰੋ ਜਿਹੜੇ ਸਾਨੂੰ ਪਰਮੇਸ਼ਰ ਦੀ ਪ੍ਰਾਪਤੀ ਦਾ ਸ਼ਬਦ ਮੈਨੇ ਉਪਦੇਸ਼ ਸੁਣਾਉਂਦੇ। ਇਸ ਕੋ ਵਾਹੋ ਵਾਹੋ ਜੇ ਮੇਲ ਮਿਲਾਵੈ, ਅਸੀਂ ਉਹਨਾਂ ਸਤਿਗੁਰਾਂ ਨੂੰ ਵਾਹੋ ਵਾਹੋ ਧੰਨ ਧੰਨ ਕਹਿੰਦੇ ਹਾਂ ਜਿਹੜੇ ਸਾਨੂੰ ਪਰਮਾਤਮਾ ਦਾ ਮੇਲ ਦੇ ਕੇ ਅਤੇ ਮਿਲਾ ਦੇਣ, ਉਹਦੇ ਨਾਲ ਮਿਲਾਪ ਕਰਾ ਦੇਣ। ਵਾਹੋ ਵਾਹੋ ਤਿਸ ਕੋ ਜਿਸ ਕਾ ਇਹੋ ਜੀਓ, ਗੁਰਸਬ ਦੀ ਮਤ ਅੰਮ੍ਰਿਤ ਪੀਓ। ਕਹਿੰਦੇ ਉਸ ਪਰਮਾਤਮਾ ਨੂੰ ਵੀ ਅਸੀਂ ਧੰਨ ਧੰਨ ਵਾਹੋ ਵਾਹੋ ਕਹਿੰਦੇ ਹਾਂ ਜਿਹਨੇ ਸਾਨੂੰ ਇਹ ਜੀਵ ਕਲਾ ਦਿੱਤੀ ਹੈ, ਕੀਰਤਨ ਕਲਾ, ਔਰ ਜਿਹੜੇ ਗੁਰੂ ਦੇ ਸ਼ਬਦ ਦੀ ਕਮਾਈ ਕਰਦੇ ਹੈ, ਸ਼ਬਦ ਦੀ ਮਤ ਵਿਚਾਰ ਕਰਕੇ ਨਾਮ ਰੂਪੀ ਅੰਮ੍ਰਿਤ ਨੂੰ ਪੀਣਾ ਕਰੋ। ਕਿਉਂਕਿ ਗੁਰ ਸ਼ਬਦ ਦੀ ਮਤ ਅੰਮ੍ਰਿਤ ਪੀਓ, ਗੁਰੂ ਦੇ ਉਪਦੇਸ਼ ਨੂੰ ਗ੍ਰਹਿਣ ਕਰਕੇ ਅਤੇ ਗੁਰੂ ਦੇ ਸ਼ਬਦ ਦੀ ਮਤ ਮੈਨੇ ਵਿਚਾਰ ਕਰਕੇ ਨਾਮ ਰੂਪੀ ਅੰਮ੍ਰਿਤ ਪੀਣਾ ਕਰੋ। ਨਾਮ ਵਡਾਈ ਤੋਂ ਭਾਣੇ ਦਿਓ। ਕਹਿੰਦੇ ਉਹ ਪਰਮਾਤਮਾ ਆਪਣੇ ਭਾਣੇ 'ਚ ਨਾਮ ਦੀ ਜਿਹੜੀ ਵਡਿਆਈ ਬਰਕਤ ਆ ਇਹ ਗੁਰਮੁਖ ਪਿਆਰਾਂ ਨੂੰ ਦਿੰਦਾ ਜੀ, ਅਤੇ ਉਹਦੀ ਪ੍ਰਸੰਨਤਾ ਹੁੰਦੀ ਹੈ ਅਤੇ ਬਖਸ਼ਿਆ ਕਰ ਦਿੰਦਾ। ਕਹਿੰਦੇ ਹੇ ਗੁਰਮੁਖ ਪਿਆਰਿਓ, ਉਹਦੇ ਭਾਣੇ ਵਿੱਚ ਤੁਰ ਨਾ ਕਰੋ, ਕਿਉਂਕਿ ਜਿਹਨੇ ਤੈਨੂੰ ਨਾਮ ਦੀ ਵਡਿਆਈ ਦਿੱਤੀ ਹੈ ਉਹਦੇ ਭਾਣੇ 'ਚ ਰਹੋ, ਉਹਦੀ ਰਜ਼ਾ ਵਿੱਚ ਰਹੋ। ਨਾਮ ਬਿਨਾਂ ਕਿਉਂ ਜੀਵਾ ਮਾਏ, ਅੰਦਨ ਜਪਤ ਰਹੋ ਤੇਰੀ ਸਰਣ ਆਏ। ਮਾਏ ਮੈਨੇ ਇਹ ਮਾਇਆ ਦੇ ਪਤੀ ਕੌਣ, ਨਿਰੰਕਾਰ ਪਰਮੇਸ਼ਰ ਆਪ ਜੀ ਤੋਂ ਨਾਮ ਤੋਂ ਬਿਨਾਂ ਅਸੀਂ ਕਿਵੇਂ ਜੀਣਾ ਰਹਿ ਜੀਣਾ ਕਰ ਸਕਦੇ, ਤੇਰੇ ਨਾਮ ਦੇ ਨਾਲ ਸਾਡਾ ਜੀਵਨ ਕਿਵੇਂ ਹੋਏਗਾ। ਹਾਂਜੀ ਇਹ ਕਿਰਪਾ ਕਰ ਦਿਓ, ਅਸੀਂ ਤੁਹਾਡੀ ਸ਼ਰਨ ਵਿੱਚ ਆ ਕੇ ਦਿਨ ਰਾਤ ਤੁਹਾਡਾ ਜਿਹੜਾ ਪਵਿੱਤਰ ਨਾਮ ਆ ਇਹਨੂੰ ਜਪਦੇ ਰਹੀਏ। ਨਾਨਕ ਨਾਮ ਰੱਤੇ ਪਤ ਪਾਏ, ਹਜ਼ੂਰ ਪਾਤਸ਼ਾਹ ਕਿਰਪਾ ਕਰੇ, ਜਿਹੜਾ ਨਾਮੀ ਕੌਣ ਹੈ ਪਰਮੇਸ਼ਰ, ਉਹਦੇ ਨਾਮ ਵਿੱਚ ਜਿਹੜੇ ਆਪਣੇ ਆਪ ਨੂੰ ਰੰਗ ਲੈਂਦੇ ਆ ਉਹ ਗੁਰਮੁਖ ਪਿਆਰੇ ਫਿਰ ਪਤ ਇੱਜ਼ਤ ਨੂੰ ਪ੍ਰਾਪਤ ਕਰ ਲੈਂਦੇ ਹਨ। ਗੌੜੀ ਮਹੱਲਾ ਪਹਿਲਾ, ਮੈਂ ਤੱਕ ਭੇਕੀ ਨਹੀਂ ਜਾਂਦੇ ਹਾਂ, ਗੁਰਮੁਖ ਭਗਤ ਵਿਰਲੇ ਮਨ ਮਾਨਿਆ। ਜਿਹੜੇ ਭੇਖ ਧਾਰਨ ਵਾਲੇ ਆ ਉਹ ਭੇਖਾਂ ਦੀ ਹੰਗਤਾ ਤਸੇ ਹੋਇਆ ਭੇਖ ਭਗਵਾਨ ਆ, ਕਹਿੰਦੇ ਭੇਖ ਨੂੰ ਭਗਵਾਨ ਕਹਿੰਦੇ ਆ। ਉਹ ਹੰਗਤਾ ਮਮਤਾ ਕਰਕੇ ਉਹਨਾਂ ਨੇ ਪਰਮਾਤਮਾ ਨੂੰ ਜਾਣਿਆ ਜੀ, ਔਰ ਕੋਈ ਬਿਰਲੇ ਗੁਰਮੁਖ ਪਿਆਰੇ ਆ ਜਿਨ੍ਹਾਂ ਦਾ ਮਨ ਪਰਮਾਤਮਾ ਦੀ ਭਗਤੀ 'ਤੇ ਮੰਨ ਗਿਆ। ਹਾਂਜੀ ਅਤੇ ਭਗਤੀ ਤੋਂ ਬਿਨਾਂ ਛੁਟਕਾਰਾ ਨਹੀਂ ਹੋਣਾ। ਓਹੋ ਕਰਤ ਨਹੀਂ ਸੱਚ ਪਾਈਏ, ਹੁਣ ਜਾਏ ਪਰਮ ਪੰਜ ਪਾਈਏ, ਰਾਓ ਵਿਸਰਾਮ ਦੇ ਕਹਿੰਦੇ ਆ। ਓਮੇ ਮੈਨੇ ਹੋਣ ਦਾ ਮਤਲਬ ਮੈਂ ਕਰਦੇ ਹਾਂ, ਕੋਈ ਜਿਹੜਾ ਸੱਚਾ ਨਿਰੰਕਾਰ ਪਰਮੇਸ਼ੁਰ ਉਹ ਨਹੀਂ ਪ੍ਰਾਪਤ ਕੀਤਾ ਜਾਂਦਾ। ਓਮੇ ਦੇ ਮਿਟਣ ਨਾਲ ਹੀ ਕਹਿੰਦੇ ਪਰਮ ਪਦ ਜਿਹੜਾ ਆਤਮ ਪਦ ਆ ਇਹਦੀ ਪ੍ਰਾਪਤੀ ਹੁੰਦੀ ਆ, ਹੋਰ ਕੋਈ ਤਰੀਕਾ ਨਹੀਂ। ਰਾਵ ਵਿਸਰਾਮ ਦੇ ਵੀ ਕਿਰਪਾ ਕਰਦੇ ਹਨ। ਓਮੇ ਕਰ ਰਾਜੇ ਬਹੁਤ ਆਵ ਹੈ, ਓਮੇ ਕਪ ਹੈ ਜਨਮ ਮਰ ਆਵ ਹੈ। ਓਮੇ ਅਹੰਕਾਰ ਕਰਕੇ ਰਾਜੇ ਲੋਕ ਜਿਹੜੇ ਬਹੁਤ ਧਾਵ ਹੈ ਦੌੜਦੇ ਆ, ਉੱਥੇ ਹਮਲਾ ਕਰਦੇ, ਉੱਧਰ ਲੜਾਈ ਕਰਦੇ ਹੋ, ਆਪਣੀ ਯੋਧਰ ਵਾਸਤੇ ਕਿੰਨਾ ਵੱਡ ਵਡਾਂਗਾ ਕਰਦੇ ਆ। ਉਸ ਸਿਕੰਦਰ ਜ਼ਿਲ੍ਹੇ ਆਇਆ, ਉੱਥੇ ਸੰਤ ਸੀ, ਕਹਿੰਦੇ ਇੱਥੇ ਸੰਤ ਬੜੇ ਹੁੰਦੇ। ਉਹ ਆ ਗਿਆ, ਕਹਿੰਦੇ ਸੇਵਾ, ਕਹਿੰਦੇ ਸੇਵਾ ਕੀ ਕਰਨੀ ਹੈ, ਮੈਂ ਤਾਂ ਸੂਰੀ ਧੁੱਪ ਸੇਕਦਾ ਸੀ, ਤੂੰ ਉਹ ਵੀ ਰੋਕਦੇ ਤਾਂ ਕਰਦੀ ਨਹੀਂ। ਕਹਿੰਦੇ ਵੀ ਕਿੱਥੋਂ ਆਇਆ, ਅਸੀਂ ਜਨਾਨ ਤੋਂ। ਕਹਿੰਦੇ ਕਿੰਨੇ ਕੁਇੰਟਲ ਅਨਖਾਨਾ, ਅਸੀਂ ਕੁਇੰਟਲ ਕਿਹੜਾ ਜੀ, ਦੋ ਚਾਰ ਪੰਜ ਸੱਤ ਫੁਲਕੇ ਹੁੰਦੇ ਆ। ਕਹਿੰਦੇ ਫਿਰ ਉੱਥੇ ਰੋਟੀਆਂ ਨਾ ਮਿਲੀਆਂ, ਪਾਣੀ ਕਿੰਨੇ ਗੈਲਣ ਪੀਣਾ, ਡਰੰਮ ਪੀਣਾ। ਕਹਿੰਦੇ ਜੀ ਐਂ ਥੋੜ੍ਹੀ ਪੈਂਦਾ ਕੋਈ, ਉਹ ਵੀ ਇੱਕ ਦੋ ਕਿਲੋ ਹੀ ਹੁੰਦਾ। ਕਹਿੰਦੇ ਉੱਥੇ ਪਾਣੀ ਨਾ ਮਿਲਿਆ, ਕੱਪੜੇ ਕਿੰਨੇ ਥਾਨ ਪਾਉਣਾ। ਕਹਿੰਦੇ ਥਾਨ ਕਿਹੜੇ ਮਾਰੋ, ਹੋਏ ਪੰਜ ਸੱਤ ਗਜ ਦਾ ਬਣ ਜਾਂਦਾ ਸੂਟ ਬੜਾ ਵਧੀਆ। ਕਹਿੰਦੇ ਉੱਥੇ ਨਾ ਮਿਲਿਆ। ਹਾਂਜੀ ਫਿਰ ਕਹਿੰਦੇ ਹੁਣ ਕਰਕੇ ਕੀ ਕਰੇਗਾ। ਕਹਿੰਦੇ ਉਹ ਕਿਲੇ ਬਣਾਵਾਂਗਾ, ਖਾਲੀ ਪਾਣੀ ਬਣਾਵਾਂਗਾ, ਬੋਡੀ ਗਾਰਡ ਜਾਲ ਲਾਵਾਂਗਾ, ਅਤੇ ਫਿਰ ਬੈੱਡ ਡਾ ਕੇ ਆਰਾਮ ਨਾਲ ਸੌਵੇਗਾ। ਕਹਿੰਦਾ ਪਹਿਲਾਂ ਇੰਨੀ ਦੁਨੀਆ ਵੱਢ ਟੋਕ ਕੀਤੀ ਅਤੇ ਹੁਣ ਸੌਣ ਵਾਸਤੇ ਹੋਰ ਨਵੇਂ ਛਾਪੇ ਆ ਬੋਡੀ ਗਾਰਡਾਂ ਦੇ, ਅਤੇ ਜੇ ਨਾ ਇਹ ਡੰਬਰ ਕਰਦਾ ਅਤੇ ਆਰਾਮ ਨਾਲ ਸੌ ਜਾਂਦਾ, ਉੱਥੇ ਤੈਨੂੰ 3,500 ਨਾ ਮਿਲੀ। ਉਹਦਾ ਅਹੰਕਾਰ ਟੁੱਟ ਗਿਆ। ਸੋ ਇਸ ਵਾਸਤੇ ਇਨਸਾਨ ਕਿੱਡੇ ਕਿੱਡੇ ਅਡੰਬਰ ਸੁੱਖ ਵਾਸਤੇ ਕਰਦਾ, ਦੂਜਿਆਂ ਦੀਆਂ ਜਾਨਾਂ ਲੈ ਕੇ ਉਹਨਾਂ ਨੇ ਲਾਸ਼ਾਂ ਦੇ ਉੱਤੇ ਬੈਡ ਰਾਹ ਕੇ ਭਾਲਦਾ ਸੋ ਕਿੱਥੋਂ ਮਿਲੇਗਾ, ਪੂਰਾ ਵੀ ਲੇਖਾ ਜੋਖਾ ਦੇਣਾ ਪੈਂਦਾ ਫਿਰ। ਹੁਣ ਮੈਂ ਖਪਿਆ ਜਨਮ ਮਰ ਆਵੇ, ਉਹ ਮੈਂ ਹੰਕਾਰ ਦੇ ਦਿਨ ਰਾਤ ਖਪ ਰਹੇ ਤੇ ਹਾਂਜੀ ਮਰ ਮਰ ਕੇ ਜੂਨਾਂ ਵਿੱਚ ਹਾਂਜੀ ਵਾਰ ਵਾਰ ਆਉਂਦੇ ਜਾਂਦੇ ਰਹਿੰਦੇ। ਹਉਮੈ ਨਿਵਰਿਆ ਗੁਰ ਸਭ ਦੀ ਵਿਚਾਰਿਆ ਚੰਚਲ ਮਤ ਆਗਿਆ ਮਨ ਪੰਜ ਸੰਘਾਰਾ। ਜਿਹੜੇ ਸਤਿਗੁਰ ਸੱਚੇ ਪਾਤਸ਼ਾਹ ਦੇ ਸ਼ਬਦ ਨੂੰ ਵਿਚਾਰਦੇ ਆ, ਉਸ ਵਿਚਾਰ ਤੇ ਟਿਕ ਜਾਂਦੇ ਆ, ਉਹਨਾਂ ਦੀ ਹਉਮੈ ਜਿਹੜੀ ਹੰਗਤਾ ਇਹ ਨਿਵਿਰਤ ਹੋ ਜਾਂਦੀ, ਦੂਰ ਹੋ ਜਾਂਦੀ, ਨਿਵਰਿਆ ਮੈਨੇ ਨਿਵਿਰਤ ਹੋ ਜਾਂਦੀ। ਜਦੋਂ ਚੰਚਲ ਮਤ ਨੂੰ ਤਿਆਗ ਦਿੱਤਾ ਜਾਏ ਫਿਰ ਇਹ ਜਿਹੜੇ ਪੰਜ ਕਾਮ ਕਰੋ ਦੇ ਸੰਘਾਰੇ ਫਿਰ ਮਰਦੇ ਆ ਇਹ, ਕਿਉਂਕਿ ਜਿਹੜੀ ਚੰਚਲ ਬੁੱਧੀ ਹੈ ਇਹ ਵਿਕਾਰਾਂ ਨੂੰ ਵੀ ਫਿਰ ਪ੍ਰਚੰਡ ਕਰਦੀ ਹੈ। ਅੰਤਰ ਸਾਜ ਸਹਿਜ ਕਰੇ ਆਵ ਹੈ ਰਾਜਨ ਜਾਣ ਪਰਮਗਤ ਭਾਵ ਹੈ, ਜਿਨ੍ਹਾਂ ਦੇ ਅੰਦਰ ਕਹਿੰਦੇ ਪਰਮੇਸ਼ਰ ਦਾ ਸੱਚਾ ਨਾਮ, ਉਹ ਸਹਿਜ ਮੈਨੇ ਗਿਆਨ ਦੁਆਰਾ ਕਿ ਆਪਣੇ ਸਰੂਪ ਰੂਪੀ ਘਰ ਵਿੱਚ ਆ ਜਾਂਦੇ। ਰਾਜਿਆਂ ਦਾ ਰਾਜਾ ਕੌਣ ਹੈ? ਹਾਂਜੀ ਪਰਮੇਸ਼ਰ। ਉਹ ਪਰਮੇਸ਼ਰ ਰਾਜਨ ਜਿਹੜਾ ਪ੍ਰਕਾਸ਼ ਰੂਪ ਪਰਮਾਤਮਾ ਨੂੰ ਜਾਣ ਕੇ ਪਰਮਗਤ ਪਰਮਗਤੀ ਮੈਨੇ ਜਿਹੜੀ ਕੈਵਲ ਮੋਕਸ਼ ਹੈ ਉਹਨੂੰ ਪ੍ਰਾਪਤ ਕਰ ਲੈਂਦੇ, ਅਭੇਦ ਮੁਕਤੀ ਪ੍ਰਾਪਤ ਕਰ ਲੈਂਦੇ ਹਨ। ਸੱਚ ਕਰਨੀ ਗੁਰ ਭਰਮ ਜਗਾਵੈ, ਨਿਰਭਉ ਅਗਰ ਤਾੜੀ ਲਾਵੈ, ਸਤਿਗੁਰਾਂ ਦੀ ਸੱਚੀ ਭਗਤੀ ਰੂਪੀ ਕਰਨੀ ਕਰਕੇ ਉਹ ਭਰਮ ਨੂੰ ਚੁਕਾਵੈ ਮੈਨੇ ਦੂਰ ਕਰ ਦਿੰਦੇ। ਨਿਰਭਉ ਜਿਹੜਾ ਪੈਦੋਰ ਪਰਮੇਸ਼ਰ ਹੈ ਉਹਦੇ ਸਰੂਪ ਰੂਪ ਘਰ 'ਚ ਤਾੜੀ ਮੈਨੇ ਸਮਾਧੀ ਲਾ ਦਿੰਦੇ, ਵਿਅਕਤੀ ਨੂੰ ਲਿਵ ਨੂੰ ਜੋੜ ਲੈਂਦੇ ਹਨ। ਹੋ ਹੋ ਕਰ ਮਰਨਾ ਕਿਆ ਪਾਵੈ, ਪੂਰਾ ਗੁਰ ਭੇਟੇ ਸੋ ਝਗੜ ਜੁਗਾਵੈ। ਪਾਤਸ਼ਾਹ ਕਹਿੰਦੇ ਜਿਹੜੇ ਵਿਅਕਤੀ ਹੋ ਹੋ ਮੈਂ ਕਰਦੇ ਮਰ ਜਾਂਦੇ ਆ, ਉਹਨੀ ਕਹਿੰਦੇ ਕੀ ਪ੍ਰਾਪਤ ਕਰਨਾ, ਉਹ ਤਾਂ ਹੋ ਹੋ ਕਰਦੇ ਮਰ ਜਾਂਦੇ। ਜਿਹਨਾਂ ਨੂੰ ਪੂਰਾ ਸਤਿਗੁਰ ਮਿਲਦਾ ਉਹ ਜਨਮ ਮਰ ਕੇ ਜਿਹੜਾ ਝਗੜਾ ਚੁਕਾਵੇ ਮੈਨੇ ਇਹਨੂੰ ਦੂਰ ਕਰ ਦਿੰਦੇ। ਜੇਤੀ ਹੈ ਤੇਤੀ ਕਿਉਂ ਨਾ ਹੀ ਗੁਰਮੁਖ ਗਿਆਨ ਭੇਟ ਗੁਣ ਗਾਹੀ। ਇਹ ਜਿੰਨੀ ਵੀ ਦੁਨੀਆ ਉਤਨੀ ਕੁਝ ਵੀ ਨਹੀਂ, ਅਥਵਾ ਝੂਠੀ ਹੈ ਮਿੱਥਿਆ ਹੈ। ਇਹ ਜਿੰਨੀ ਕੁ ਦੁਨੀਆ ਤੇਤੀ ਉੱਨੀ ਕੁਝ ਵੀ ਆਪਣੇ ਆਪ ਨਹੀਂ ਕਰ ਸਕਦੀ। ਜੇ ਉਹ ਸੱਤਾ ਨਾ ਦੇਵੇ ਤਾਂ ਕੀ ਕੁਝ ਕਰ ਸਕਦਾ ਹੈ ਜੀ। ਇਹ ਗੁਰਮੁਖ ਜਿਹੜੇ ਆ ਉਹ ਮੁਖੀ ਸਤਿਗੁਰਾਂ ਨਾਲ ਭੇਟ ਮੈਨੇ ਮਿਲ ਕੇ ਮਿਲਾਪ ਕਰਕੇ ਉਹਦੇ ਗੁਣਾਂ ਨੂੰ ਗਾਉਂਦੇ ਆ, ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ। ਹਉਮੈ ਬੰਧਨ ਬੰਧ ਪਵਾਵੈ, ਨਾਨਕ ਰਾਮ ਭਗਤ ਸੁਖ ਪਾਵੈ। ਜਿਹੜੇ ਮਨਮੁਖ ਲੋਕ ਆ ਉਹ ਤਾਂ ਹਉਮੈ ਹੰਕਾਰ ਦੇ ਬੰਧਨਾਂ 'ਚ ਬੱਝੇ ਹੋਏ, 84 ਲੱਖ ਜੂਨਾਂ 'ਚ ਪਵਾਵੇ ਮੈਨੇ ਫੇਰੇ ਜਾਂਦੇ, ਘੁਮਾਏ ਜਾਂਦੇ। ਸੱਚੇ ਪਾਤਸ਼ਾਹ ਦੇ ਗੁਰਮੁਖ ਪਿਆਰੇ ਆ ਉਹ ਪਰਮਾਤਮਾ ਦੀ ਭਗਤੀ ਕਰਕੇ ਸੁੱਖਾਂ ਨੂੰ ਪਾ ਲੈਂਦੇ ਆ। ਗੌੜੀ ਮਹੱਲਾ ਪਹਿਲਾ, ਪ੍ਰਥਮੇ ਬ੍ਰਹਮ ਕਾਲਿਆ ਕਰ ਆਇਆ, ਬ੍ਰਹਮ ਕਮਲ ਪੈ ਆਲ ਨਾ ਪਾਇਆ। ਕਹਿੰਦੇ ਸਾਰੇ ਜੀਵਾਂ ਤੋਂ ਪਹਿਲਾਂ ਕੌਣ ਸੀ? ਪਹਿਲਾ ਜੀਵ ਕਿਹੜਾ? ਉਹ ਬ੍ਰਹਮ ਹੈ। ਉਹ ਵੀ ਕਹਿੰਦੇ ਕਾਲ ਦੇ ਘਰ ਵਿੱਚ ਆ ਗਿਆ, ਮੌਤ ਦਾ ਸ਼ਿਕਾਰ ਹੋ ਗਿਆ। ਕਾਲ ਪੈ ਬ੍ਰਹਮਾ ਬਖਤਰਾ, ਕਾਲ ਪੈ ਸ਼ਿਵਜੀ ਬਖਤਰਾ, ਕਾਲ ਪੈ ਕਰ ਬਿਸ਼ਨ ਪ੍ਰਕਾਸ਼ ਸਗਲ ਕਾਲ ਕਾ ਕੀਆ ਤੁਮਾਸਾ। ਕਹਿੰਦੇ ਜਿਹੜਾ ਬ੍ਰਹਮਾ ਸੀ ਉਹ ਵਿਸ਼ਨੂੰ ਦਾ ਜਿਹੜਾ ਨਾਭੀ ਕਵਲ ਸੀ ਉਹਦਾ ਪਿਆਲ ਮੈਨੇ ਅੰਤ ਜਿਹੜਾ ਸੀ ਉਹ ਬ੍ਰਹਮਾ ਨੇ ਨਹੀਂ ਪਾਇਆ, ਕਿਉਂਕਿ ਬ੍ਰਹਮਾ ਨੂੰ ਹੰਕਾਰ ਹੋ ਗਿਆ ਕਿ ਮੈਂ ਤਾਂ ਆਪੇ ਹੀ ਹਾਂ ਸਭ ਕੁਛ। ਮੈਂ ਕਿ ਆਕਾਸ਼ਬਾਣੀ ਦੁਆਰਾ ਕਹਿਣ ਲੱਗੇ ਹੈ ਤੂੰ ਤਾਂ ਕਬਲ ਦੇ ਵਿੱਚੋਂ ਪੈਦਾ ਹੋਇਆ। ਉਹ ਕਹਿਣ ਲੱਗਾ ਮੈਂ ਇਹਦੇ ਕਬਲ 'ਚੋਂ ਕਿਵੇਂ ਹੋ ਸਕਦਾ? ਇਹ ਗੱਲ ਜਿਹਦੇ ਨੂੰ ਸੁਣੀ ਬ੍ਰਹਮੇ ਨੂੰ ਗੁੱਸੇ ਨਾ ਕੇ ਉਹ ਕਬਲ ਦੇ ਵਿੱਚ ਲੱਤ ਮਾਰੀ। ਹਾਂਜੀ ਉਹ ਫਿਰ ਕੀ ਕੀਤਾ? ਭਗਵਾਨ ਨੇ ਉਹਦੀ ਨਾਲੀ ਵਿੱਚ ਸੁੱਟ ਦਿੱਤਾ। 88,000 ਜੋ ਕਹਿੰਦੇ ਵਿੱਚੇ ਘੁੰਮਦਾ ਰਿਹਾ ਉਹ ਨਾਲੀ ਦਾ ਅੰਤ ਨਹੀਂ ਪਾ ਸਕਿਆ। ਇਸ ਤਰ੍ਹਾਂ ਦੀਆਂ ਪੁਰਾਣਾਂ ਵਿੱਚ ਕਥਾ ਜਿਹੜੀਆਂ ਲਿਖੀਆਂ ਹੋਈਆਂ। ਬ੍ਰਹਮ ਕਮਲ ਪਿਆਲ ਨਾ ਪਾਇਆ, ਉਹ ਜਿਹੜਾ ਬ੍ਰਹਮਾ ਸੀ ਉਸਨੇ ਕਮਲ ਦਾ ਹਾਂਜੀ ਅਤੇ ਜਿਹੜਾ ਅੰਤ ਸੀ ਉਸਨੇ ਨਹੀਂ ਪਾਇਆ। ਅਤੇ ਕਿੰਨਾ ਪਾਇਆ ਹਾਂਜੀ, ਅਤੇ ਘੁੰਮਦਾ ਰਿਹਾ, ਕਦੀ ਉੱਪਰ ਘੁੰਮਦਾ ਰਿਹਾ ਪਤਾਲ ਵੱਲ ਨੂੰ, ਕਦੀ ਆਕਾਸ਼ ਵੱਲ ਨੂੰ। ਉਹਦਾ ਜਿਹੜਾ ਬ੍ਰਹਮਾ ਸੀ ਉਸਨੇ ਅੰਤ ਨਹੀਂ ਪਾਇਆ, ਉਹ ਨਾਲੀ ਦਾ ਜਿਹੜਾ ਅੰਤ ਸੀ ਉਹਨੂੰ ਤਾਂ ਉਹ ਪਾ ਹੀ ਨਹੀਂ ਸਕਿਆ। ਇਸ ਕਰਕੇ ਮਹਾਰਾਜ ਸੱਚੇ ਪਿਆਲ ਮੈਨੇ ਅੰਤ ਬ੍ਰਹਮਾ ਨੇ ਨਹੀਂ ਪਾਇਆ, ਪਿਆਲ ਮੈਨੇ ਇਹਦਾ ਅੰਤ ਨਹੀਂ ਪਾਇਆ। ਆਗਿਆ ਨਹੀਂ ਲੈਣੀ ਭਰਮ ਭੁਲਾਇਆ, ਕਿਉਂ ਪਰਮਾਤਮਾ ਦੀ ਆਗਿਆ ਹੈ ਨਾ ਮੰਨਣ ਕਰਕੇ ਉਹ ਭਰਮ ਵਿੱਚ ਭੁਲਾ ਗਿਆ। ਜੋ ਉਪਜਿਆ ਸੋ ਕਾਲ ਸੰਘਾਰਿਆ, ਹਾਂਜੀ ਜਿਹੜਾ ਵੀ ਉਪਜਵੇਂ ਨਹੀਂ ਪੈਦਾ ਹੋਇਆ ਉਹ ਕਾਲ ਨੇ ਉਹਨੂੰ ਮਾਰ ਦਿੱਤਾ। ਅਮਹਰ ਰੱਖ ਕੇ ਗੁਰਕਬਦ ਵਿਚਾਰਿਆ ਰਹੋ, ਕਹਿੰਦੇ ਸਾਨੂੰ ਤਾਂ ਗੁਰੂ ਦੇ ਸ਼ਬਦ ਨੂੰ ਵਿਚਾਰਿਆ ਅਤੇ ਸ਼ਬਦ ਅਨੁਸਾਰ ਅਸੀਂ ਤੁਰ ਪਏ, ਇਸ ਕਰਕੇ ਪਰਮਾਤਮਾ ਨੇ ਸਾਨੂੰ ਰੱਖ ਲਿਆ, ਸ਼ਬਦ ਨਾਲ ਜੁੜ ਗਿਆ, ਨਾਮ ਦੀ ਕਮਾਈ ਕੀਤੀ, ਨਾਮ ਨੇ ਸਾਡੀ ਰੱਖਿਆ ਕੀਤੀ। ਰਾਹ ਵਿਸਰਾਮ ਦੇ ਕੇ ਕਹਿੰਦੇ ਹਨ ਮਾਇਆ ਮੋਹੇ ਦੇਵੀ ਸਭ ਦੇਵਾ, ਕਾਲ ਨਾ ਛੋਟਿਆ ਦਿਨ ਗੁਰ ਕੀ ਸੇਵਾ। ਇਹ ਸਾਰੇ ਦੇਵੀਆਂ ਦੇਵਤੇ ਜਿੰਨੇ ਵੀ ਹੈ ਤਾਂ ਮਾਇਆ ਨੇ ਮੋਹੇ ਹੋਏ। ਸਤਿਗੁਰ ਦੀ ਸੇਵਾ ਤੋਂ ਬਿਨਾਂ ਕਾਲ ਕਿਸੇ ਨੂੰ ਵੀ ਛੱਡਦਾ ਨਹੀਂ। ਉਹ ਅਵਨਾਸੀ ਇਲਾਕਾ ਸੇਵਾ, ਇਸ ਵਾਸਤੇ ਕਹਿੰਦੇ ਇੱਕੋ ਇੱਕ ਨਿਰੰਕਾਰ ਜਿਹੜਾ ਅਲੱਖ ਪੇ ਪਰਮਾਤਮਾ ਉਹ ਵਿਨਾਸ਼ੀ ਨਾਸ ਤੋਂ ਰਹਿ ਪਿਆ। ਸੁਲਤਾਨ ਖਾਨ ਬਾਦਸ਼ਾਹ ਨਹੀਂ ਰਹਿਣਾ, ਨਮਹ ਭੁੱਲੇ ਜਮਕਾ ਦੁੱਖ ਸਹਿਣਾ। ਐਂ ਪਾਤਸ਼ਾਹ ਕਹਿੰਦੇ ਕੋਈ ਕਿੱਡਾ ਵੱਡਾ ਸੁਲਤਾਨ ਬਾਦਸ਼ਾਹ, ਚਾਹੇ ਕੋਈ ਖਾਨ ਕਹਾਉਂਦਾ ਮੈਂ 10,000 ਪੰਜ ਹਜ਼ਾਰੀ ਹਾਂ, ਚਾਹੇ ਕਹਿੰਦਾ ਮੈਂ ਬਾਦਸ਼ਾਹ, ਸੰਸਾਰ ਕਿਸੇ ਨੂੰ ਵੀ ਅੱਜ ਤੱਕ ਸਥਿਰ ਹੋ ਕੇ ਨਹੀਂ ਰਹਿਣਾ। ਚਾਹੇ ਕੋਈ ਸ਼ਹਿਨਸ਼ਾਹ ਕਹਾਈ ਜਾਂਦਾ, ਚਾਹੇ ਕੋਈ ਬਾਦਸ਼ਾਹ ਕਹਾਈ ਜਾਂਦਾ, ਜਿਹੜੇ ਪਰਮਾਤਮਾ ਦੇ ਨਾਮ ਤੋਂ ਭੁੱਲੇ ਹੋਏ ਹੈ ਉਹਨਾਂ ਨੂੰ ਅੰਤ ਸਮੇਂ ਜਮਾਂ ਦਾ ਦੁੱਖ ਸਹਿਣਾ ਸਹਾਰਨਾ ਹੀ ਪਏਗਾ। ਮੈਂ ਤਾਂ ਨਾਮ ਜੋ ਰੱਖਾ ਹੋ ਰਹਿਣਾ, ਇਹ ਸੱਚੇ ਪਾਤਸ਼ਾਹ ਮੈਨੂੰ ਤਾਂ ਆਪ ਦੇ ਨਾਮ ਦਾ ਧਾਰਾ ਆਸਰਾਇਆ ਹੈ, ਜਿਵੇਂ ਆਪ ਰੱਖਦੇ ਹਾਂ ਉਵੇਂ ਅਸੀਂ ਰਹਿਣਾ ਕਰਦੇ ਹਾਂ। ਚੌਧਰੀ ਰਾਜੇ ਨਹੀਂ ਕਿਸੇ ਮੁਕਾਮ, ਸਾਹਾ ਮਰਹਿ ਸੰਚੈ ਮਾਇਆ ਦਾਮ। ਚੌਧਰੀ ਜਾਂ ਰਾਜੇ ਕਿਸੇ ਨੇ ਮੁਕਾਮ ਨਹੀਂ ਇਸ ਸੰਸਾਰ ਦੇ ਉੱਤੇ, ਇਹ ਸਥਿਰ ਹੋ ਕੇ ਨਹੀਂ ਰਹਿਣਾ। ਇਹ ਮਾਇਆ ਰੂਪੀ ਜਿਹੜੀ ਇਹ ਮਾਇਆ ਛਲ ਰੂਪ ਹੈ, ਜਾਂ ਦਮੜੇ ਆ ਰੁਪਈਏ ਹੈ, ਦਾਮੇ ਨੇ ਫਾਹੀ ਰੂਪ ਮਾਇਆ ਨੂੰ ਇਕੱਠਾ ਕਰਦੇ ਆ। ਇੱਥੇ ਕਹਿੰਦੇ ਆ ਉਹ ਜਿਹੜੇ ਸ਼ਾਹੂਕਾਰ ਉਹ ਵੀ ਮਰ ਜਾਣਗੇ, ਸਾਰੀ ਉਮਰ ਬਾਕੌਡਾਂ ਗਿਣਦੇ ਗਿਣਦੇ ਤੁਰ ਗਏ। ਮੈਂ ਤੁਹਾਨੂੰ ਦੀਜਿਆ ਹਰ ਅੰਮ੍ਰਿਤ ਨਾਮ ਸੱਚੇ ਪਾਤਸ਼ਾਹ ਕਿਰਪਾ ਕਰਕੇ, ਧੰਨਤਾ ਯੋਗ ਗੁਰੂ ਪਰਮੇਸ਼ਰ ਸਾਨੂੰ ਕਿਰਪਾ ਕਰਕੇ ਪਰਮਾਤਮਾ ਦਾ ਨਾਮ ਰੂਪੀ ਅੰਮ੍ਰਿਤ ਦੇ ਦਿਓ। ਅੰਮ੍ਰਿਤ ਕਹਿੰਦੇ ਅੰਮ੍ਰਿਤ ਅਮਰ ਕਰਨ ਵਾਲਾ ਕੀ ਹੈ, ਪਰਮੇਸ਼ਰ ਦਾ ਨਾਮ ਰੂਪੀ ਸਾਨੂੰ ਦੇ ਦਿਓ। ਰਈਅਤ ਮਹਿਰ ਮੁਕੱਦਮ ਸਿਕਦਾਰ ਹੈ, ਨਿਸ਼ਚਲ ਕੋਈ ਨਾ ਦਿਸਦਾ ਸੰਸਾਰ ਹੈ। ਇਹ ਜਿੰਨੀ ਵੀ ਰਈਅਤ ਨਾਮ ਹੈਗਾ ਪਰ ਜ਼ਿਆਦਾ ਸੰਸਾਰ ਦਾ ਸ੍ਰਿਸ਼ਟੀ ਦਾ ਚਾਹੇ ਕੋਈ ਮਹਿਰ ਆ। ਹਾਂਜੀ, ਉਹ ਜਿਹੜੇ ਅਰਾਈਆਂ ਤੋਂ ਵੱਡੇ ਆ ਉਹ ਮਹਿਰ ਕਹਿੰਦੇ ਆ। ਇੱਧਰ ਆਪਣੇ ਹੈਗੇ ਆਨੰਦਪੁਰ ਵੱਲ ਜਾਈਏ, ਉਹ ਉਹਨਾਂ ਦੀ ਮਹਿਰ ਪਦਵੀ ਆ। ਕੋਈ ਮੀਂਹ ਕਹਾਉਣ ਡਿਆ, ਕੋਈ ਰਾਣੇ ਕਹਾ ਰਿਹਾ, ਕੋਈ ਮਹਿਰ ਕਹਾ ਰਿਹਾ। ਹਾਂਜੀ, ਇਸ ਵਾਸਤੇ ਚਾਹੇ ਕੋਈ ਮੁਕੱਦਮ ਮੈਨੇ ਵੱਡਾ ਆਪਣੇ ਨੂੰ ਚੌਧਰੀ ਕਹਾਉਂਦਾ, ਚਾਹੇ ਕੋਈ ਸਕਦਾਰੇ ਮੈਨੇ ਥਾਣੇਦਾਰ ਕਹਾ ਰਿਹਾ। ਹਾਂਜੀ, ਇਸ ਤਰ੍ਹਾਂ ਦੇ ਜਿਹੜੇ ਨਾਂ ਆ ਸੰਸਾਰ 'ਚ, ਕੋਈ ਵੀ ਅਚਲ ਰਹਿਣ ਵਾਲਾ ਨਜ਼ਰ ਨਹੀਂ ਆ ਰਿਹਾ ਹੈ। ਕੋਈ ਨਾ ਦਿਸਦਾ ਸੰਸਾਰ ਹੈ, ਨਿਸ਼ਚਲ ਕੋਈ ਨਾ ਸੰਸਾਰ ਹੈ। ਇਹਨਾਂ ਸੰਸਾਰ ਵਿੱਚ ਇਹਨਾਂ 'ਚ ਨਿਸ਼ਚਲ ਰਹਿਣ ਵਾਲਾ ਕੋਈ ਵੀ ਨਜ਼ਰ ਨਹੀਂ ਆਉਂਦਾ। ਅਫਰਿਓ ਕਾਲ ਕੂੜ ਸਿਰ ਮਾਰਾ ਹੈ, ਅਫਰਿਓ ਮੈਨੇ ਅਮੋੜ ਜਿਹੜਾ ਕਾਲ ਆ, ਉਹ ਕੂੜ ਮੈਨੇ ਜਿਹੜੇ ਝੂਠੇ ਪੁਰ ਗਿਆ ਉਹਨਾਂ ਨੂੰ ਕੀ ਕਰਦਾ, ਸਿਰ ਤੋਂ ਫੜ ਕੇ ਮਾਰਦਾ। ਨਿਸ਼ਚਲ ਏਕ ਸੱਚਾ ਸੱਚ ਤੋਈ, ਜਿਨ ਕਰ ਸਾਜੀ ਤਿੰਨ ਸਭ ਗੋਈ। ਸੱਚ ਉਹਨੇ ਨਿਸ਼ਚੇ ਕਰਕੇ ਇੱਕ ਪਰਮਾਤਮਾ ਸਦਾ ਨਿਸ਼ਚਲ ਰਹਿਣ ਵਾਲਾ, ਜਿਹਨੇ ਸਾਰੀ ਸ੍ਰਿਸ਼ਟੀ ਦੀ ਸਿਰਜਣਾ ਕੀਤੀ ਹੈ, ਉਸ ਪਰਮਾਤਮਾ ਨੇ ਸਾਰੀ ਸ੍ਰਿਸ਼ਟੀ ਨੂੰ ਸਥਿਤ ਵੀ ਉਹਨੇ ਕੀਤਾ, ਗੋਈ ਮੈਨੇ ਬਲਾਈ ਮਲਾਈ ਛੁਪਾਈ ਵੀ ਉਹਨੇ ਆ, ਇਹਦਾ ਨਾਸ ਵੀ ਉਹੀ ਕਰਨ ਵਾਲਾ ਆ। ਉਹ ਗੁਰਮੁਖ ਜਾਪਿਆ ਤਾਂ ਪਤ ਹੋਈ। ਮਹਾਰਾਜ ਕਹਿੰਦੇ ਉਹ ਜਿਹੜਾ ਨਿਰੰਕਾਰ ਆ ਉਹਨੂੰ ਸਤਿਗੁਰਾਂ ਦੁਆਰਾ ਜਾਪੇ ਜਾਣਿਆ ਜਾਂਦਾ, ਜਿਹਨ ਜਾਣ ਲਿਆ ਉਹਦੀ ਪਦ ਇੱਜ਼ਤ ਜਿਹੜੀ ਬਚ ਜਾਂਦੀ ਹੈ, ਬਾਕੀ ਤਾਂ ਆਪਣੀ ਇੱਜ਼ਤ ਗੁਆ ਕੇ ਜਾਂਦੇ ਹਨ। ਕਾਜੀ ਸੇਖ ਭੇਕ ਫਕੀਰਾ ਵੱਡੇ ਕਹਾਵੇ ਹੁਣੇ ਤਨ ਪੀਰਾ। ਪਾਤਸ਼ਾਹ ਕਹਿੰਦੇ ਆ ਕਾਜੀ ਹੈ, ਸ਼ੇਖ ਹੈ, ਫਕੀਰਾਂ ਦੇ ਭੇਕ ਹੈ, ਸਾਰੇ ਆਪਣੇ ਉਹਨੂੰ ਕਹਾਉਂਦੇ ਤਾਂ ਬਹੁਤ ਵੱਡੇ ਅਹੰਕਾਰ ਕਰਕੇ ਹੈ, ਕਿਉਂਕਿ ਇਹਨਾਂ ਦੇ ਸਾਰਿਆਂ ਦੇ ਸਰੀਰ ਦੇ ਵਿੱਚ ਹਉਮੇ ਰੂਪੀ ਪੀੜਾ ਮੈਨੇ ਪੀੜਾ ਲੱਗੀ ਹੈ। ਹੈਂ, ਦੂਏ ਨੂੰ ਦੇਖ ਦੇਖ ਕੇ ਕਿਵੇਂ ਪੀੜ ਹੁੰਦੀ ਹੈ, ਇਹ ਸਭ ਤੋਂ ਵੱਡਾ ਕਿਉਂ ਕਾਲ ਨਾ ਛੋਟਿਆ ਤੈਨੂੰ ਸਤਿਗੁਰ ਕੀ ਧੀਰਾ। ਸੱਚੇ ਪਾਤਸ਼ਾਹ ਜੇ ਧੀਰੇ ਦੇਣ, ਧੀਰੇ ਦੀ ਪ੍ਰਾਪਤੀ ਤੋਂ ਬਿਨਾਂ ਕਾਲ ਕਹਿੰਦੇ ਇਹਨਾਂ ਨੂੰ ਛੱਡਦਾ ਨਹੀਂ ਹੈ। ਕਾਲ ਜਲ ਜਿਹਵਾਰ ਨੈਣੀ ਕਾਨੀ, ਕਾਲ ਸੁਣੇ ਵਿਖ ਵਿਖ ਬੈਣੀ। ਸੱਚੇ ਪਾਤਸ਼ਾਹ ਦੇ ਜਿਹੜੀ ਰਸਨਾ ਜੀਵ ਨੂੰ ਸਵਾਦ ਖਾਣ ਰੂਪੀ ਕਾਲ ਦਾ ਫਾਹਾ ਪਿਆ ਹੈ, ਅਤੇ ਨੈਣੀ ਅੱਖਾਂ ਨੂੰ ਵਿਕਾਰ ਦ੍ਰਿਸ਼ਟੀ ਸੁੰਦਰ ਰੂਪ ਵੇਖਣ ਰੂਪੀ ਕਾਲ ਦਾ ਜਾਲ ਫਾਹਾ ਲੱਗ ਰਿਹਾ। ਕਾਨੀ ਕੰਨਾਂ ਨੂੰ ਵਿਖ ਬੈਣੀ, ਵਿਸ਼ੇ ਵਿਕਾਰਾਂ ਸੰਬੰਧੀ ਜਿਹੜੇ ਬਚਨਾਂ ਨੂੰ ਸੁਣਨੇ ਰੂਪੀ ਇਹ ਕਾਲ ਦਾ ਫਾਹਾ ਲੱਗ ਰਿਹਾ। ਬਿਨ ਸ਼ਬਦ ਹੈ ਮੂਠੇ ਦਿਨ ਰਹਿਣੀ, ਸਤਿਗੁਰ ਸੱਚੇ ਪਾਤਸ਼ਾਹ ਦੇ ਉਪਦੇਸ਼ ਤੋਂ ਬਿਨਾਂ ਐਸੇ ਜਿਹੜੇ ਲੋਕ ਆ ਉਹ ਦਿਨ ਦਾ ਇਸ ਤਰ੍ਹਾਂ ਮੁੱਠੇ ਮਿਹਨੇ ਲੁੱਟੇ ਜਾਂਦੇ ਆ। ਹਿਰਦੈ ਸਾਜ ਵਸੈ ਹਰ ਨਾਏ, ਸਾਧਨਾ ਜੋ ਹੈ ਸਤਹਿ ਗੁਣ ਗਾਏ। ਪਾਤਸ਼ਾਹ ਕਹਿੰਦੇ ਜਿਹਨੇ ਮਨ ਵਿੱਚ ਪਰਮਾਤਮਾ ਦਾ ਸੱਚਾ ਨਾਮ ਨਿਵਾਸ ਕਰ ਰਿਹਾ, ਬਾਣੀ ਦੁਆਰਾ ਪਰਮਾਤਮਾ ਦੇ ਗੁਣ ਗਾਉਂਦੇ ਆ, ਉਹਨਾਂ ਨੂੰ ਕਾਲ ਨਹੀਂ ਜੋ ਹੈ, ਉਹਨਾਂ ਨੂੰ ਕਾਲ ਨਹੀਂ ਦੇ ਸਕਦਾ। ਹਾਂਜੀ, ਕਾਲ ਨਾ ਜੋ ਹੈ ਸਕੈ ਗੁਣ ਗਾਏ, ਜਿਹੜੇ ਉਹਦੇ ਗੁਣ ਗਾਉਂਦੇ ਆ ਉਹਨਾਂ ਨੂੰ ਕਾਲ ਜੋ ਹੈ ਨਾ ਸਕੈ ਨਹੀਂ ਦੇਖ ਸਕਦਾ। ਨਾਨਕ ਜੋ ਹੈ ਮੈਨੇ ਦੇਖਣ ਦਾ ਨਾ ਨੂੰ ਗੁਰੂ ਸ਼ਬਦ ਸਮਾਏ। ਪਾਤਸ਼ਾਹ ਕਹਿੰਦੇ ਐਸੇ ਜਿਹੜੇ ਗੁਰੂ ਪਿਆਰੇ ਆ ਉਹ ਸੱਚੇ ਪਾਤਸ਼ਾਹ ਸ਼ਬਦ ਨਾਮ ਵਿੱਚ ਬ੍ਰਹਮ ਦਾ ਉਹਦੇ 'ਚ ਭੇਦ ਹੋ ਜਾਂਦੇ ਆ। ਗੌੜੀ ਮਹੱਲਾ ਪਹਿਲਾ, ਮਿਥਿਆ ਸਾਚ ਬੋਲੇ ਸਾਚ, ਮਿਥਿਆ ਨਹੀਂ ਰਾਈ ਚੱਲ ਹੈ ਗੁਰਮੁਖ ਹੁਕਮ ਰਜਾ। ਜਿਹੜੇ ਗੁਰੂ ਪਿਆਰੇ ਉਹ ਤਾਂ ਸਦਾ ਸੱਚ ਬੋਲਦੇ ਆ, ਰਾਈ ਮੈਨੇ ਥੋੜ੍ਹਾ ਮਾਤਰ ਵੀ ਰਾਈ ਹੁੰਦੀ ਹੈ, ਸਰ ਉਹਨਾਂ ਵੀ ਬਰੀਕ ਹੁੰਦੀ ਹੈ, ਇੰਨਾ ਵੀ ਝੂਠ ਨਹੀਂ ਬੋਲਦੇ। ਗੁਰਮੁਖ ਸਦਾ ਖੁਸ਼ ਰਹਿੰਦੇ ਆ, ਉਹਦੀ ਰਜਾਈ ਪਰਮਾਤਮਾ ਦੇ ਹੁਕਮ ਦੇ ਵਿੱਚ ਚੱਲਦੇ ਰਹੇ ਅਤੀਤ ਸੱਚੇ ਸਰਣਾਈ ਉਹ ਮਹਾਰਾਜ ਦੀ ਸ਼ਰਨ ਵਿੱਚ ਪੈ ਕੇ ਸਾਰਿਆਂ ਤੋਂ ਅਤੀਤ ਉਹਨਾਂ ਨੇ ਅਸੰਗ ਰਹਿੰਦੇ ਸੱਚਗੁਰ ਵਿਰਸਾ ਕਾਲਨਾ ਜੋ ਹੈ ਉਸ ਰੂਪੀ ਜਿਹੜਾ ਸੱਚਾ ਘਰ ਹੈ ਉਹਦੇ ਵਿੱਚ ਸਥਿਤ ਹੋ ਜਾਂਦੇ ਹੈ ਇਸ ਕਰਕੇ ਉਹਨਾਂ ਨੂੰ ਕਾਲ ਨਾ ਜੋ ਹੈ ਉਹਨਾਂ ਦਾ ਰਾਸਤਾ ਕਾਲ ਨਹੀਂ ਵੇਖਦਾ ਮਨਮੁਖ ਆਵਤ ਜਾਵਤ ਦੁੱਖ ਮੋਹ ਰਹੋ ਜਿਸ ਰਾਮ ਜੀ ਕਹਿੰਦੇ ਜਿਹੜੇ ਮਨਮੁਖ ਆਵਤ ਜਾਵਤ ਜੰਮਣ ਮਨ ਦਾ ਦੁੱਖ ਮੋਹ ਹੈ ਉਹਨਾਂ ਨੂੰ ਮੂਰਛਾ ਕਰ ਰਿਹਾ ਉਹ ਦੁੱਖਾਂ 'ਚ ਮੋਹੇ ਹੋਏ ਹੈ ਔਰ ਮਨਮੁਖਾਂ ਨੂੰ ਆਉਣਾ ਜਾਣਾ ਬਣਿਆ ਰਹਿੰਦਾ ਹਾਂਜੀ ਅਪਿਓ ਪੀਓ ਅਕਾਥ ਕੱਥ ਰਹੀ ਹੈ ਨਿਜ ਕਰ ਵਹਿ ਸਹਿਜ ਕਰ ਰਹੀ ਹੈ ਇਹ ਨਾਮ ਰੂਪੇ ਉਹ ਕਹਿੰਦੇ ਨੇ ਅੰਮ੍ਰਿਤ ਨੂੰ ਜੇ ਪੀਂਦੇ ਰਹੋ ਅਕਥਨੀ ਪਰਮਾਤਮਾ ਦੇ ਜਸ ਨੂੰ ਕਰਦੇ ਰਹੋ ਇਸ ਰੂਪ ਰੂਪੇ ਜਿਹੜਾ ਆਪਣਾ ਸਵੈਮ ਘਰ ਆ ਨਿਜਗਾਰੀ 'ਚ ਬੈਠ ਕੇ ਸਹਿਜ ਉਹਨਾਂ ਨੇ ਸ਼ਾਂਤੀ ਦਾ ਘਰ ਕੀ ਹੈ ਪਰਮਾਤਮਾ ਉਹਦੇ ਨਾਮ ਨੂੰ ਲੈਣਾ ਕਰੋ ਸਹਿਜ ਕਰ ਲਈਏ ਨਿਰਵਿਕਲਪ ਸਮਾਧੀ ਵਿੱਚ ਸਦਾ ਵਾਸਤੇ ਲੀਨ ਹੋ ਕੇ ਰਹੀਏ ਸਾਰੇ ਸੰਕਲਪਾਂ ਨੂੰ ਤਿਆਗ ਕੇ ਅਤੇ ਚੇਤਨ ਦੇ ਆਨੰਦ ਵਿੱਚ ਉਹਦੇ 'ਚ ਲੀਨ ਹੋ ਕੇ ਰਹੀਏ ਹਰ ਰਸ ਮਾਤੇ ਇਹ ਸੁੱਖ ਕਹੀ ਹੈ ਜਿਹੜੇ ਪਰਮਾਤਮਾ ਦੇ ਰਸ ਮਾਤੇ ਮਸਤ ਹੋਏ ਹੈ ਇਹ ਸਮਾਧੀ ਦਾ ਸੁੱਖ ਉਹਨਾਂ ਗੁਰਮੁਖ ਪਿਆਰਿਆਂ ਨੂੰ ਹੋਣਾ ਕਿਹਾ ਦੂਏ ਨੂੰ ਨਹੀਂ ਜਿਹੜੇ ਉਹਦੇ ਨਾਮ 'ਚ ਲੀਨ ਹੋ ਜਾਂਦੇ ਮਸਤ ਹੋ ਜਾਂਦੇ ਵੇਲੇ ਸਮਾਧੀ 'ਚ ਹੀ ਹੈ ਗੁਰਮੁਖ ਚਾਲ ਨਿਸ਼ਚਿਤ ਨਹੀਂ ਡੋਲਾ ਹੈ ਗੁਰਮੁਖ ਸਾਹਿਬ ਸਾਹਿਜ ਹਰ ਬੋਲਾ ਹੈ ਜਿਹੜੇ ਗੁਰੂ ਦੀ ਮੱਤ ਧਾਰਨ ਵਾਲੇ ਉਹਨਾਂ ਦੀ ਚਾਲ ਜਿਹੜੀ ਉਹ ਨਿਸ਼ਚਿਤ ਹੈ ਉਹ ਡਾਮਾਡੋਲ ਨਹੀਂ ਹੁੰਦੇ ਜਗਮਗ ਹਾਂਜੀ ਛਾੜ ਰਹੇ ਮਨ ਗੌਰਾਂ ਉਹ ਤਾਂ ਫਿਰ ਇੱਕ ਜਿਹੜੀ ਗੁਰੂ ਦੀ ਚਾਲ ਚੱਲੇ ਉੱਥੇ ਚੱਲਦੇ ਉਹ ਆਪਣੀ ਚਾਲ ਤੋਂ ਡੋਲਦੇ ਨਹੀਂ ਮਰਜ਼ਾਦਾ ਤੋਂ ਡੋਲਦੇ ਗੁਰੂ ਦੀ ਮੱਤ ਗੁਰੂ ਦੀ ਸਿੱਖਿਆ ਦੁਆਰਾ ਸਹਿਜੇ ਸੁਤੇ ਸਿਰ ਪਰਮਾਤਮਾ ਦੇ ਨਾਮ ਨੂੰ ਬੋਲਦੇ ਰਹਿੰਦੇ ਪੀਵੇ ਅੰਮ੍ਰਿਤ ਸੱਤ ਬਰੋਲਾ ਉਹ ਨਾਮ ਰੂਪੇ ਅੰਮ੍ਰਿਤ ਪੀਂਦੇ ਆ ਸੱਤ ਮਿੱਥਿਆ ਜਿਹੜਾ ਝੂਠ ਨੂੰ ਬਰੋਲੇ ਮੈਂ ਇਹਦਾ ਵਿਵੇਚਨ ਕਰਦੇ ਆ ਔਰ ਸੱਤ ਨੂੰ ਛੱਡ ਦਿੰਦੇ ਸੱਚ ਨੂੰ ਗ੍ਰਹਿਣ ਕਰਦੇ ਆ ਸਤਿਗੁਰ ਦੇਖਿਆ ਦੇਖਿਆ ਲੀਨੀ ਮੰਤਨ ਅਰਥਿਓ ਅੰਤਰਗਤ ਕੀਨੀ ਸਤਿਗੁਰ ਸੱਚੇ ਪਾਤਸ਼ਾਹ ਦਾ ਦਰਸ਼ਨ ਕਰਦੇ ਹਾਂ ਹੀ ਉਹ ਜਿਹੜੇ ਗੁਰੂ ਪਿਆਰੇ ਆ ਉਹਨਾਂ ਨੇ ਗੁਰੂ ਮਹਾਰਾਜ ਤੋਂ ਦੇਖਿਆ ਸਿੱਖਿਆ ਲੈ ਲਈ ਹੈ ਸਤਿਗੁਰਾਂ ਅੱਗੇ ਆਪਣਾ ਤਨ ਵੀ ਮਨ ਤਨ ਸਾਰਾ ਅਰਪਣ ਕਰ ਦਿੰਦੇ ਔਰ ਜਿਹੜੀ ਭੇਦ ਦੀ ਗੱਤ ਹੈ ਇਹਨੂੰ ਉਹਨਾਂ ਨੇ ਦੂਰ ਕਰ ਲਿਆ ਅੰਤਰ ਦੀ ਗੱਤ ਜਿਹੜੀ ਭੇਦ ਪਾਉਣ ਵਾਲੀ ਹੈ ਗੱਲ ਮਨ ਦੇ ਵਿੱਚ ਵਿਕਾਰ ਭੇਦ ਪਾਉਂਦੇ ਆ ਫਰਕ ਪਾਉਂਦੇ ਆ ਇਹਨਾਂ ਦੀ ਜਿਹੜੀ ਚਾਲ ਸੀ ਇਹਨੂੰ ਨਿਵਰਤ ਕਰਦਾ ਹੈ ਗੱਤ ਮਦ ਪਾਈ ਆਤਮ ਚੀਨੀ ਜਿਹਨਾਂ ਨੇ ਮੁਕਤੀ ਦੀ ਗੱਤ ਮਰਜ਼ਾਦਾ ਪਾ ਲਈ ਹੈ ਉਹ ਆਤਮ ਜਿਹੜਾ ਚੇਤਨ ਸਾਰਿਆਂ ਦੇ ਵਿੱਚ ਵਿਆਪਕ ਹੈ ਉਹਨੂੰ ਨਹੀਂ ਜਾਣ ਲਿਆ ਗੱਤ ਮਿਤ ਮੈਨੂੰ ਮੁਕਤੀ ਦੀ ਮਰਜ਼ਾਦਾ ਪਾ ਲਈ ਹੈ ਗੁਰਮੁਖਾਂ ਨੇ ਆਤਮ ਚੇਤਨ ਸੱਤਾ ਜਿਹੜੀ ਸਾਰੇ ਵਿਆਪਕ ਹੈ ਇਹਨੂੰ ਜਾਣ ਲਿਆ ਭੋਜਨ ਨਾਮ ਨਿਰੰਜਨ ਸਾਰ ਪਰਮਹੰਸਾ ਜੋਤ ਅਪਾਰ ਨਿਰੰਜਨ ਜਿਹੜਾ ਸ਼ੁੱਧ ਪਰਮਾਤਮਾ ਦਾ ਨਾਮ ਰੂਪੀ ਭੋਜਨ ਸਾਰ ਮੈਨੇ ਇਹ ਸ੍ਰੇਸ਼ਟ ਇਹਨੂੰ ਪਾ ਲਿਆ ਪਰਮਹੰਸ ਕੀ ਜਿਹੜੇ ਤੱਤਵ ਅਤੇ ਗਿਆਨਵਾਨ ਮਹਾਂਪੁਰਖ ਹੈ ਉਹਨਾਂ ਦੁਆਰਾ ਜਿਹੜੇ ਆਤਮਾ ਦਾ ਵਿਚਾਰ ਕਰਨ ਕਰਕੇ ਅਪਾਰ ਜੀ ਦਾ ਪਾਰਾਵਰਨ ਪਾਇਆ ਉਹ ਪਰਮਾਤਮਾ ਦੀ ਸੱਚੀ ਜੋਤ ਜਿਹੜੀ ਹੈ ਉਹਨਾਂ ਦੇ ਅੰਦਰ ਪ੍ਰਗਟ ਹੋ ਜਾਂਦੀ ਹੈ ਜਿਹਾ ਦੇਖੋ ਤਾਂ ਇੱਕ ਓਂਕਾਰ ਜਿੱਧਰ ਵੀ ਗਿਆਨ ਦ੍ਰਿਸ਼ਟੀ ਦੇਖਦੇ ਉਹਨਾਂ ਨੂੰ ਇੱਕ ਓਂਕਾਰ ਹੀ ਨਜ਼ਰ ਆਉਂਦਾ ਰਹਿ ਨਿਰਾਲਮ ਏਕਾ ਸਜ ਕਰਨੀ ਪਰਮਪਦ ਪਾਇਆ ਸੇਵਾ ਗੁਰ ਚਰਨੀ ਮਹਾਰਾਜ ਉਹਨਾਂ ਨੂੰ ਕਹਿਣ ਲੱਗੇ ਮਹਾਰਾਜ ਤੁਸੀਂ ਕਈ ਵਾਰੀ ਜੰਗਲਾਂ 'ਚ ਚੱਲ ਜਾਂਦੇ ਪਹਾੜਾਂ 'ਚ ਉੱਥੇ ਤੁਹਾਨੂੰ ਸਾਧੂ ਮਿਲਦੇ ਆ ਦੁਨੀਆਂ ਸੂਬਿਆਂ ਵਿੱਚ ਅਤੇ ਫਿਰ ਬੋਲੀ ਕਿੰਨੇ ਸਮਝ ਆਉਂਦੀ ਹੈ ਮਹਾਰਾਜ ਕਹਿੰਦੇ ਜਿਹੜੇ ਉੱਥੇ ਪਹੁੰਚ ਜਾਂਦਾ ਉਹਨਾਂ ਦੀ ਬੋਲੀ ਇੱਕੋ ਹੋ ਜਾਂਦੀ ਹੈ ਕਹਿੰਦੇ ਮਹਾਰਾਜ ਉਹ ਬੋਲੀ ਜਿਹੜੀ ਕਹਿੰਦੇ ਇੱਕ ਉਹ ਓਂਕਾਰ ਕਹਿੰਦੇ ਆਹ ਬੋਲੀ ਬਣ ਜਾਂਦੀ ਗਿਆਨਵਾਨ ਨੂੰ ਗਿਆਨ ਦੇਖੋ ਤਾਂ ਇੱਕ ਜਿੱਧਰ ਦੇਖਦੇ ਆ ਇੱਕ ਓਂਕਾਰ ਨੂੰ ਦੇਖਦੇ ਰਹਿ ਨਿਰਾਲਮ ਏਕਾ ਸਜ ਕਰਨੀ ਪਰਪਦ ਪਾਇਆ ਸੇਵਾ ਗੁਰ ਚਰਨੀ ਕਹਿੰਦੇ ਜਿਹੜੇ ਗੁਰਮੁਖ ਪਿਆਰਿਆਂ ਨੇ ਪਦਾਰਥਾਂ ਵੱਲੋਂ ਨਿਰਾਲਮ ਅਸੰਗ ਹੋ ਕੇ ਸੱਚਾ ਨਾਮ ਜਪਣ ਰੂਪੀ ਜਿਹੜਾ ਕਰਤੱਵ ਆ ਇਹਨੂੰ ਉਹ ਕਰਦੇ ਆ ਪਦਾਰਥਾਂ ਘਰ ਬਿਰਤੀ ਤੋਂ ਉੱਪਰ ਉੱਠ ਕੇ ਨਿਰਲੇਪ ਹੋ ਕੇ ਆਤਮਾ ਚਿੰਤਨ ਕਰਦੇ ਉਹਨਾਂ ਗੁਰਮੁਖ ਪਿਆਰਿਆਂ ਨੇ ਸਤਿਗੁਰਾਂ ਦੇ ਚਰਨ ਦੀ ਸੇਵਾ ਕਰਕੇ ਆਤਮ ਪਦਵੀ ਜਿਹੜੀ ਇਹਨੂੰ ਪਾ ਲਿਆ ਮਨ ਤੇ ਮਨ ਮੰਨਿਆ ਚੂਕੀ ਅੰਗ ਭਰਮਣੀ ਜਦੋਂ ਕਹਿੰਦੇ ਸਤਿਗੁਰਾਂ ਦੇ ਮਨ ਮੰਤਰ ਉੱਤੇ ਇਹਦਾ ਮਨ ਮੰਨ ਗਿਆ ਨਾ ਪ੍ਰਦੇਸ਼ 'ਤੇ ਉਸ ਵੇਲੇ ਜਿਹੜਾ ਅੰਗ ਮੈਨੇ ਅੰਗਤਾ ਦੇ ਸਕ ਭਰਮਣੀ ਮੈਨੇ ਭ੍ਰਾਂਤੀ ਭਰਮ ਪਿਆ ਸੀ ਉਹ ਟੁੱਟ ਗਿਆ ਦੂਰ ਹੋ ਗਿਆ ਤਿੰਨ ਵਿਦ ਕੌਣ ਕੌਣ ਹੀ ਕਰਿਆ ਪਾਤਸ਼ਾਹ ਕਹਿੰਦੇ ਜਿਨ੍ਹਾਂ ਨੇ ਇਸ ਵਿਧੀ ਮਰਜ਼ਾਦਾ ਨੂੰ ਧਾਰ ਲਿਆ ਕਿਹੜਾ ਕਿਹੜਾ ਨਹੀਂ ਕਰਿਆ ਜਿਨ ਵੀ ਗੁਰੂ ਦੀ ਮਰਜ਼ਾਦਾ ਨੂੰ ਧਾਰ ਲਿਆ ਹੈਂ ਉਹ ਕਹਿੰਦੇ ਆਪ ਵੀ ਤਾਰ ਗਿਆ ਉਹਨੇ ਸਾਰਿਆਂ ਨੂੰ ਵੀ ਤਾਰ ਦਿੱਤਾ ਹਰ ਜਾ ਸੰਤ ਭਗਤ ਨੇ ਤਾਰਿਆ ਪ੍ਰਭ ਪਾਏ ਹਮ ਅਵਰਨਾ ਭਾਰਿਆ ਹਾਂਜੀ ਤਾਰਿਆ ਇਨ ਵਿਦ ਕੌਣ ਕੌਣ ਹੀ ਤਾਰਿਆ ਇਹ ਵਿਧੀ ਨਾ ਕੌਣ ਕੌਣ ਕਿਹਨੂੰ ਕਿਹਨੂੰ ਨਹੀਂ ਤਾਰਿਆ ਬੇਅੰਤਾਂ ਨੂੰ ਤਾਰਿਆ ਹਰ ਜਾ ਸੰਤ ਭਗਤ ਨਿਸਤਾਰਿਆ ਪ੍ਰਭ ਪਾਏ ਹਮ ਅਵਰ ਨਾ ਭਾਰਿਆ। ਸੱਚੇ ਪਾਤਸ਼ਾਹ ਦੇ ਵਿਚਾਰ ਨਾ ਦੇਖੀਏ ਪਰਮਾਤਮਾ ਦਾ ਜਸ ਜਿਹੜਾ ਆ ਕਰਨੇ ਨੂੰ ਇਹ ਜਸ ਕਿੰਨੀ ਬਰਕਤ ਆ ਜਿੰਨੇ ਵੀ ਸੰਤ ਭਗਤ ਸਾਰਿਆਂ ਨੂੰ ਧਾਰ ਦਿੱਤਾ। ਔਰ ਕਹਿੰਦੇ ਉਹਦਾ ਜਸ ਕਹਿੰਦੇ ਅਸਾਂ ਨੇ ਵੀ ਕਰਨਾ ਪਾ ਲਿਆ ਪਰਮੇਸ਼ੁਰ ਦੀ ਭਗਤ। ਕਹਿੰਦੇ ਹੋਰ ਕੋਈ ਯਤਨ ਨਹੀਂ ਹੈ ਜਿਹਦੇ ਦੁਆਰਾ ਉਹਨੂੰ ਭਾਲਿਆ ਨਹੀਂ, ਕਿਉਂਕਿ ਵੱਡਾ ਯਤਨ ਸਿਮਰ ਨਹੀਂ ਹੈ। ਇਸ ਵਾਸਤੇ ਹੋਰ ਕਿਸੇ ਯਤਨ ਦੁਆਰਾ ਉਹਨੂੰ ਭਾਲਿਆ ਨਹੀਂ, ਸਿਰਫ ਨਾਮ ਜਪਣ ਪੂਰੇ ਭਾਲਿਆ। ਮੈਨੇ ਭਾਲਣ ਦਾ ਹੋਰ ਕੋਈ ਸਾਧਨ ਹੀ ਹੈ ਨਹੀਂ, ਕੇਵਲ ਇੱਕੋ ਇੱਕ ਸ਼ੁੱਧ ਸਾਧਨ ਕੀ ਹੈ, ਉਹਦਾ ਜਸ ਕਰਨਾ, ਉਹਦੇ ਨੂੰ ਮਿਲ ਜਾਂਦਾ। ਜਦੋਂ ਪਰਮਾਤਮਾ ਨੂੰ ਪਾਉਣ ਕਰਕੇ ਸਿਰ ਦੇ ਉੱਤੇ ਵਿਕਰਮਾਂ ਦਾ ਭਾਰ ਆ, ਜਿਹੜਾ ਭਾਰ ਸੀ ਨਾ ਉਹ ਨਹੀਂ ਰਿਹਾ, ਸਾਰਾ ਭਾਰ ਚੱਕਿਆ ਗਿਆ। ਫਿਰ ਤਾਂ ਹੌਲੇ ਫੁੱਲ ਹੋ ਜਾਂਦੇ ਆ, ਤਾਜ ਮਹਿਲ ਗੁਰ ਅਲੱਖ ਲਗਾਇਆ, ਸੱਚਾ ਮਹਿਲ ਹੀ ਹੁਣ ਨਿਰੰਕਾਰ ਅਲੱਖ ਨਹੀਂ ਲੱਗਿਆ ਜਾਣਾ ਪਰਮੇਸ਼ੁਰ। ਸਤਿਗੁਰਾਂ ਨੇ ਲਿਖਾਇਆ ਮੈਨੇ ਜਣਾ ਦਿੱਤਾ, ਮੇਰੇ ਚਿਲ ਮਹਿਲ ਨਹੀਂ ਛਾਇਆ ਮਾਇਆ, ਸਾਜ ਸੰਤੋ ਕੇ ਭਰਮ ਚੁਗਾਇਆ। ਮਹਿਲ ਕਹਿੰਦੇ ਸਰੂਪ ਵਾਲਾ ਜਿਹੜਾ ਪਰਮਾਤਮਾ ਤਾਂ ਨਿਸ਼ਚਲ ਹੈ, ਉਹਦੇ ਵਿੱਚ ਛਾਇਆ ਛਾਇਆ ਮੈਨੇ ਅਵਿਦਿਆ ਵੀ ਨਹੀਂ, ਇਹਨਾਂ ਮਾਇਆ ਦਾ ਉੱਥੇ ਕੋਈ ਪ੍ਰਭਾਵ ਆ। ਐਸਾ ਜਿਹੜਾ ਸੱਚਾ ਪਰਮਾਤਮਾ ਦੇ ਨਾਮ ਨੂੰ ਜਿਹਨਾਂ ਨੇ ਜਪਿਆ, ਕਹਿੰਦੇ ਜਿਹਨਾਂ ਦਾ ਮਨ ਹਾਂਜੀ ਸੰਤੋਖ ਨੂੰ ਪ੍ਰਾਪਤ ਹੋ ਗਿਆ, ਉਹਨਾਂ ਨੇ ਫਿਰ ਭਰਮ ਨੂੰ ਚੁਕਾਇਆ। ਦੂਰ ਕਾਲ ਤੱਕ ਕੋਈ ਭਰਮ ਰਿਹਾ ਹੀ ਨਹੀਂ, ਅਗਿਆਨਤਾ ਕਰਕੇ ਭਰਮ ਆ। ਜਦੋਂ ਗਿਆਨ ਅਵਸਥਾ ਹੋ ਗਈ ਤੇ ਭਰਮ ਕਾਹਦਾ, ਮੇਰੇ ਹੀ ਰੱਸੀ ਪਈ ਆ, ਪ੍ਰਕਾਸ਼ ਨਾ ਹੋਣ ਕਰਕੇ ਰੱਸੀ ਸੱਪ ਦੀ ਵੀ ਆ, ਪ੍ਰਕਾਸ਼ ਮਿਲ ਗਿਆ ਫਿਰ ਅਸੀਂ ਸੱਪ ਥੋੜ੍ਹੀ ਡਰਾਊਗੀ ਬਣ ਕੇ। ਇਸੇ ਤਰ੍ਹਾਂ ਅਗਿਆਨਤਾ ਕਰਕੇ ਜਦੋਂ ਹਿਰਦੇ ਗਿਆਨ ਦਾ ਪ੍ਰਕਾਸ਼ ਹੋ ਗਿਆ ਤੇ ਭਰਮ ਵੀ ਦੂਰ ਹੋ ਗਿਆ। ਜਿਹਨਾਂ ਕਿ ਮਨ ਵਸਿਆ ਸੱਚ ਹੋਈ, ਤਿੰਨ ਕੀ ਸੰਗਤ ਗੁਰਮੁਖ ਹੋਈ, ਜਿਹਨਾਂ ਗੁਰਮੁਖ ਪਿਆਰਿਆਂ ਦੇ ਮਨ ਵਿੱਚ ਸੱਚਾ ਪਰਮੇਸ਼ੁਰ ਵਸ ਗਿਆ, ਨਾਮ ਵਸ ਗਿਆ, ਉਹਨਾਂ ਗੁਰਮੁਖਾਂ ਦੀ ਸੰਗਤ ਜਿਹਨਾਂ ਜਗਿਆਸੂਆਂ ਨੂੰ ਹੋ ਗਈ ਹੈ, ਨਾਨਕ ਸਾਚ ਨਾਮ ਮਲਕ ਹੋਈ। ਕਹਿੰਦੇ ਉਹਨਾਂ ਗੁਰਮੁਖ ਪਿਆਰਿਆਂ ਨੇ ਸੱਚੇ ਨਾਮੀ ਕੌਣ ਪਰਮੇਸ਼ੁਰ, ਉਹਦੇ ਨਾਮ ਦੇ ਪ੍ਰਤਾਪ ਕਰਕੇ ਜਿਹੜੀ ਪਾਪਾਂ ਰੂਪੀ ਮੈਲ ਸੀ ਕੋਈ ਇਹਨਾਂ ਨੇ ਨਾਸ ਕਰ ਦਿੱਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਿਆਰੇ ਸਾਧ ਸੰਗਤ ਜੀ, ਸਾਧ ਸੰਗਤਾਂ ਸਾਹ ਮਾਏ ਪਾਏ ਪਿਆਰ ਨਾ ਬੋਲੋ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਸੰਗਤਾਂ ਗੁਰੂ ਕੇ ਦਰਬਾਰ ਵਿੱਚ ਆਪਣੀਆਂ ਹਾਜ਼ਰੀਆਂ ਲਾਉਣ ਵਾਸਤੇ, ਸਤਿਗੁਰੂ ਨੂੰ ਨਮਸਕਾਰ ਕਰਨ ਵਾਸਤੇ ਗੁਰੂ ਦੇ ਦਰਬਾਰ ਵਿੱਚ ਸੰਗਤਾਂ ਨਿਤ ਨੇਮ ਅਨੁਸਾਰ ਪੁੱਜੀਆਂ ਹਨ। ਸਤਿਗੁਰੂ ਖੁਸ਼ੀਆਂ ਬਖਸ਼ਣ। ਹੁਣੇ ਹੁਣੇ ਆਪਾਂ ਕਥਾ ਦੇ ਵਿਚਾਰ ਧੰਨ ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਉਹਨਾਂ ਦੀਆਂ ਕਥਾ ਕਹਾਣੀਆਂ ਜਿਹੜੀਆਂ ਆਪਾਂ ਗੋਇੰਦਵਾਲ ਸਾਹਿਬ ਵਿੱਚ ਬੈਠੇ ਹਨ ਉਹ ਸੁਣ ਰਹੇ ਸੀ ਧੰਨ ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ। ਤੇ ਆਪਾਂ ਦੁਪਹਿਰ ਦੇ ਦੀਵਾਨ ਵਿੱਚ ਢਾਡੀ ਸਿੰਘਾਂ ਪਾਸੋਂ ਸੁਣ ਰਹੇ ਸੀ ਲੜੀਵਾਰ ਇਤਿਹਾਸ, ਬਾਬਾ ਬੰਦਾ ਸਿੰਘ ਬਹਾਦਰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਭੇਜਿਆ ਹੋਇਆ ਉਹ ਚੱਪੜਚਿੜੀ ਦੇ ਮੈਦਾਨ ਵਿੱਚ ਆ ਕੇ ਚਲਿਆ ਗਿਆ। ਲਿਖ ਲਿਖ ਚਿੱਠੀਆਂ ਸੀ ਜਿਹੜੀਆਂ ਇਸ ਨੇ ਸਾਰੇ ਪਿੰਡਾਂ ਵਿੱਚ ਪਾ ਦਿੱਤੀਆਂ ਹਨ। ਚਿੱਠੀਆਂ ਪੜ੍ਹ ਕੇ ਸਤਿਗੁਰੂ ਦੇ ਸਿੱਖੀ ਸੀ ਜਿਹੜੇ ਇਹ ਜਾਗ ਪਏ। ਚਿੱਠੀਆਂ ਪੜ੍ਹ ਕੇ ਥਾਲੀਆਂ ਨੇ ਹਲ ਛਲ ਦਿੱਤੇ, ਵਗਦੇ ਖੂਹ ਸੀ ਜਿਹੜੇ ਘਰਿਆਰ ਦਿੱਤੇ, ਕਿਰਤੀਆਂ ਨੇ ਹਥੌੜੇ ਰੱਖ ਦਿੱਤੇ, ਬੰਗਾਲੀਆਂ ਵਾਲੀਆਂ ਤਲਵਾਰਾਂ ਛੱਤਾਂ ਵਿੱਚ ਟੰਗੇ ਹੋਏ ਬਰਸ਼ੇ ਕੰਨਾਂ ਵਿੱਚ ਦਿੱਤੀਆਂ, ਬਲੋਕਾਂ ਦੇ ਸਫਾਈ ਹੋ ਗਏ। ਗੱਲ ਕੇ ਜਿਹੜੇ ਘਰ ਵਿੱਚ ਬਾਬਾ ਜੀ ਦੀ ਚਿੱਠੀ ਪੁੱਜੀ ਹੈ, ਜਿਹੜੇ ਪਿੰਡ ਵਿੱਚ ਬਾਬਾ ਜੀ ਦੀ ਚਿੱਠੀ ਪੁੱਜੀ ਹੈ, ਜਿੱਥੋਂ

ਦਸ ਸਿੰਘ ਤੁਰੇ ਆ, ਅਗਲੇ ਪਿੰਡ ਜਾਂਦਿਆਂ ਨੂੰ 20 ਹੋ ਗਏ, ਅਗਲੇ ਪਿੰਡ ਜਾਂਦਿਆਂ ਨੂੰ 30 ਹੋ ਗਏ। ਭਾਰੀ ਗਿਣਤੀ ਦਾ ਜੱਥਾ ਜਿਹਦਾ, ਇਹ ਕਹਿੰਦੇ ਬਾਬੇ ਬੰਦਾ ਸਿੰਘ ਬਹਾਦਰ ਕੋਲੇ, ਕਹਿੰਦੇ ਮਾਝਾ ਮਾਲਵਾ ਰਿਆੜ ਕੇ ਤਿਹਾੜੇ ਦੁਆਬੇ ਦੇ ਸਿੰਘ ਹੈ ਜਿਹੜੇ, ਜਦੋਂ ਇਹਨਾਂ ਨੇ ਵੇਖਿਆ ਬਾਬਾ ਬੰਦਾ ਸਿੰਘ ਬਹਾਦਰ ਸਮਾਣਾ ਸਦੌਰਾ ਛੱਤ ਮਨੋੜ ਦੀਆਂ ਛੱਤਾਂ ਨੂੰ ਅਡਾਉਂਦਾ ਹੋਇਆ, ਉਹ ਜ਼ੁਲਮ ਦੇ ਖਿਲਾਫ ਜ਼ੁਲਮ ਨੂੰ ਸੋਧਣ ਵਾਸਤੇ ਚੱਪਰ ਚਿਰੇ ਦੇ ਮੈਦਾਨ ਵਿੱਚ ਪੁੱਜ ਗਏ। ਤੇ ਕਹਿੰਦੇ ਸੂਬਾ ਸਰਹੰਦ ਨੂੰ ਪਤਾ ਤਾਂ ਲੱਗ ਗਿਆ ਸੀ ਵੀ ਬੰਦਾ ਸਿੰਘ ਆ ਰਿਹਾ। ਕਹਿੰਦੇ ਇਹਨਾਂ ਨੇ, ਬਾਬਾ ਜੀ ਨੇ ਇੱਕ ਚਿੱਠੀ ਲਿਖੀ ਹੈ ਸੂਬਾ ਸਰਹੰਦ ਨੂੰ, ਸਰਦਾਰ ਅਜੀਤ ਸਿੰਘ ਨੇ ਇਹ ਚਿੱਠੀ ਸੀ ਜਿਹੜੇ ਪਹਿਰੇਦਾਰ ਨੂੰ ਜਾ ਕੇ ਫੜਾਈ ਹੈ, ਉਸ ਨੇ ਸੂਬਾ ਸਰਹੰਦ ਨੂੰ ਇਹ ਚਿੱਠੀ ਸੀ ਜਿਹੜੇ ਇਹ ਫੜਾ ਦਿੱਤੇ। ਤੇ ਚਿੱਠੀ ਪੜ੍ਹ ਕੇ ਜਦੋਂ ਵੇਖਿਆ ਬੰਦਾ ਸਿੰਘ, ਕਹਿੰਦੇ ਸੂਬਾ ਸਰਹੰਦ ਨੇ ਇਹ ਵੇਖਿਆ ਤੇ ਥੱਲੇ ਦਸਤਖਤ ਵੇਖੇ ਆ ਨਾ ਬੰਦਾ ਸਿੰਘ ਬਹਾਦਰ ਦੇ, ਇਸ ਨੇ ਨੀਵੀਂ ਪਾ ਲਈ। ਇਹ ਚਿੱਠੀ ਦੀ ਜਿਹੜੇ ਕਹਿੰਦੇ ਸੁੱਚਾ ਆਨੰਦ ਨੂੰ ਫੜਾ ਦਿੱਤੇ ਗਏ, ਉਸ ਨੇ ਵੇਖਿਆ ਬਾਬਾ ਬੰਦਾ ਸਿੰਘ ਬਹਾਦਰ ਦੇ ਦਸਤਖਤ, ਉਸ ਨੇ ਵੀ ਨੀਵੀਂ ਪਾ ਲਈ। ਤੇ ਕਹਿੰਦੇ ਦੋ ਚਾਰ ਬੰਦਿਆਂ ਨੇ ਫੌਜ ਵਿੱਚੋਂ ਵੀ ਚਿੱਠੀ ਹੈ ਜਿਹੜੀ ਇਹ ਪੜ੍ਹੀ ਹੈ, ਕਿਉਂਕਿ ਬਾਕੀ ਦੀਆਂ ਫੌਜਾਂ ਜਿਹੜੀਆਂ ਉਹ ਤਾਂ ਸਾਰੀਆਂ ਅਨਪੜ੍ਹ ਹੁੰਦੀਆਂ ਸੀ। ਉਸ ਵੇਲੇ ਪੜ੍ਹਾਈ ਦਾ ਕੋਈ ਇੰਤਜ਼ਾਮ ਹੈ ਜਿਹੜਾ ਉਹ ਨਹੀਂ ਸੀ। ਅੱਜ ਸਾਨੂੰ ਕਾਵੇਂ ਕਾਵੇਂ ਸਕੂਲ ਆ ਜਿਹੜੇ, ਇਹ ਕਿਤੇ ਸਕੂਲ ਜਿਹੜੇ ਮਦਰਸਿਆਂ ਵਿੱਚ ਬੱਚੇ ਆ ਜਿਹੜੇ ਉਹ ਪੜ੍ਹਦੇ ਹੁੰਦੇ ਸੀ, ਉਹ ਵੀ ਕਿਤੇ ਦੋ ਸਕੂਲ ਬਹੁਤ ਵੱਡੇ ਸੀਗੇ, ਇੱਕ ਸਰਹੰਦ ਵਿੱਚ ਤੇ ਇੱਕ ਮੁਕਤਸਰੋਂ ਥੋੜੇ ਦੂਰ ਪਿੰਡ ਮਦਰਸਾ, ਇੱਥੇ ਦੇ ਸਕੂਲ, ਪਰ ਇੱਥੇ ਮੁਗਲਾਂ ਦੇ ਬੱਚੇ ਆ ਜਿਹੜੇ ਉਹ ਪੜ੍ਹਦੇ ਸੀ, ਹੋਰ ਕੋਈ ਪੜ੍ਹਾ ਨਹੀਂ ਸੀ ਸਕਦਾ। ਤੇ ਕਹਿੰਦੇ ਤਿੰਨ ਚਾਰ ਬੰਦਿਆਂ ਨੇ ਚਿੱਠੀ ਦੇ ਦਸਤਖਤ ਵੇਖੇ ਹਨ, ਨੀਵੀਂ ਪਾ ਲਏ। ਸੂਬਾ ਸਰਹੰਦ ਦੇ ਕਚਹਿਰੀ ਉਸ ਦਿਨ ਭਰੀ ਹੋਈ ਸੀ।

ਉੱਥੇ ਕਿਸੇ ਜੰਗਾਂ ਯੁੱਧਾਂ ਵਿੱਚ ਮਾਰਿਆ ਗਿਆ। ਜਦੋਂ ਚਿੱਠੀ ਆ ਜਿਹੜੇ ਬਾਬਾ ਬੰਦਾ ਸਿੰਘ ਬਹਾਦਰ ਦੀ ਇਹ ਪੁੱਜ ਗਏ ਤੇ ਇਹਨੇ ਨੀਵੀਂ ਪਾ ਲਈ, ਨੀਵੀਂ ਪਾ ਲਈ ਤੇ ਜਿਹੜੀਆਂ ਦੂਜੀਆਂ ਫੌਜਾਂ ਸਨ ਬੈਠੀਆਂ ਐਰਕਾਰ ਬੈਠੇ ਸੀ, ਜਿਨ੍ਹਾਂ ਨੇ ਚਿੱਠੀ ਨਹੀਂ ਪੜੀ ਸੀ ਉਹਨਾਂ ਨੇ ਵੀ ਨੀਵੀਂ ਪਾ ਲਈ। ਸੂਬਾ ਸਰਹੰਦ ਦਾ ਮਾਨ ਜਿਹੜਾ ਇੱਕ ਵਾਰੀ ਡੋਲ ਗਿਆ ਭਰਾ। ਕਹਿੰਦੇ ਨੇ ਇਹਨੇ ਧੌਣ ਜਦੋਂ ਉੱਚੀ ਕੀਤੀ ਇਹਨੇ ਵੇਖਿਆ ਵੀ ਆ ਸਾਰੇ ਜਿਹੜੇ ਫੌਜੀ ਹਨ ਦੂਜੇ ਤੀਜੇ ਹੈ ਸਾਹਮਣੇ ਨੀਵੀਆਂ ਕਾਹਤੋਂ ਪਾਈਆਂ ਹੋਈਆਂ। ਇਹਨੇ ਆਖਿਆ ਇਸ ਤਰ੍ਹਾਂ ਧੌਣਾ ਕਰੀ ਬੈਠੀ ਜਿਵੇਂ ਗੱਡੀ ਦਾ ਸਿੰਗਲ ਡਾਊਨ ਜਾ ਹੋਇਆ ਹੁੰਦਾ ਨਾ। ਇਹਨੇ ਧੌਣ ਉੱਚ ਗਏ ਤੇ ਸੂਬਾ ਸਰਹੰਦ ਨੇ ਤੇ ਪੁੱਛਿਆ ਵੀ ਤੁਸੀਂ ਇਹ ਨੀਵੀਆਂ ਕਿਉਂ ਪਾਈਆਂ? ਉਹ ਕਹਿੰਦੇ ਜੀ ਤੁਹਾਨੂੰ ਵੇਖ ਕੇ ਅਸੀਂ ਨੀਵੀਆਂ ਪਾ ਰਹੀ ਹਾਂ। ਅਸੀਂ ਸੋਚਿਆ ਵੀ ਆ ਜਿਹੜੀ ਚਿੱਠੀ ਆਈ ਹੈ ਨਾ ਤੇ ਇਹ ਵੇਖ ਕੇ ਸੂਬੇ ਨੇ ਨੀਵੀ ਪਾ ਲਈ ਹੈ। ਅਸੀਂ ਸੋਚਿਆ ਵੀ ਸੂਬੇ ਦੇ ਕਿਸੇ ਰਿਸ਼ਤੇਦਾਰੀ ਵਿੱਚ ਕੋਈ ਬੰਦਾ ਬੁੜੀ ਮਰ ਗਿਆ ਹੋਣਾ ਜਿਸ ਕਰਕੇ ਇਹਨੇ ਨੀਵੀ ਪਾਈ, ਤੁਹਾਨੂੰ ਵੇਖ ਕੇ ਅਸੀਂ ਨੀਵੀਆਂ ਪਾ ਲਈਆਂ ਹਨ। ਕਹਿੰਦਾ ਇਹ ਗੱਲ ਨਹੀਂ, ਇਹ ਬੰਦਾ ਸਿੰਘ ਬਹਾਦਰ ਦੀ ਚਿੱਠੀ ਹੈ। ਇਹ ਚਿੱਠੀ ਦਾ ਅਸਰ ਆ ਜਿਹੜਾ ਸੂਬੇ ਸਰਹੰਦ ਤੇ ਕੀ ਹੋਇਆ ਸੁਣੋ। ਢਾਡੀ ਜੱਥਾ ਇਉਂ ਬਿਆਨ ਕਰਦਾ ਹੈ।

ਸੂਬਾ ਸਰਹੰਦ ਨੂੰ ਸੀਆਈਡੀ ਨੇ ਖਬਰ ਪਹਿਲਾਂ ਹੀ ਦੇ ਦਿੱਤੇ ਸੀ। ਬੰਦਾ ਸਿੰਘ ਤਾਂ ਲੋਹੇ ਦਾ ਸੁਹਾਗਾ ਬਣ ਕੇ ਆ ਰਿਹਾ, ਉਸਨੇ ਤੈਨੂੰ ਬਖਸ਼ਣਾ ਨਹੀਂ। ਸ਼ਕਤੀ ਆ ਜਿਹੜੇ ਐਸੀ ਆ ਉਹਨਾਂ ਵਿੱਚ, ਸਾਰੇ ਸਿੰਘ ਆ ਜਿਹੜੇ ਜੋਸ਼ ਇੰਨਾ ਉਹਨਾਂ ਦੇ ਵਿੱਚ, ਛੱਡਦੇ ਹੋਏ ਜਕਾਰੇ। ਉਹ ਬੰਦਾ ਸਿੰਘ ਬਹਾਦਰ ਚੱਪਰ ਚਿੜੀ ਦੇ ਮੈਦਾਨ ਵਿੱਚ ਬੈਠਾ, ਇਸ ਨੇ ਬੜੀ ਵੱਡੀ ਤਿਆਰੀ ਆ ਜਿਹੜੀ ਉਹ ਸਰਹੰਦ ਵਿੱਚ ਕੀਤੀ ਵੀ ਸੀ। ਜਿਉਂ ਜਿਉਂ ਨੂੰ ਖਬਰਾਂ ਮਿਲ ਰਹੀਆਂ ਸਨ, ਇਸ ਨੇ ਪੁਰਾਣੇ ਸਮੇਂ ਅਨੁਸਾਰ ਪਿੰਡਾਂ ਦੇ ਪਿੰਡ ਸੀ ਜਿਹੜੇ, ਕਿਉਂਕਿ ਪਹਿਲਾਂ ਫੌਜਾਂ ਬੜੀਆਂ ਘੱਟ ਹੁੰਦੀਆਂ ਸਨ, ਜਦੋਂ ਕਿਤੇ ਜੰਗਾਂ ਯੁੱਧਾਂ ਦਾ ਵੇਲਾ ਆਉਂਦਾ, ਉਸ ਵੇਲੇ ਕਹਿੰਦੇ ਪਿੰਡਾਂ ਦੇ ਵਿੱਚੋਂ ਵੰਗਾਰ ਕੇ ਬੰਦੇ ਆ ਨੰਬਰਦਾਰ ਆ ਜਿਹੜੇ ਇਹ ਲਿਆਉਂਦੇ ਸਨ। ਤੇ ਕਹਿੰਦੇ ਇਸ ਨੇ ਕਹਿੰਦੇ ਜਿਹੜੇ ਪੁਰਾਣੇ ਜਨਰਲ ਕਰਨਲ ਸੀ ਨਾ, ਉਹ ਸਾਰੇ ਸਰਹੰਦ ਵਿੱਚ ਸੱਦੇ ਹੋਏ ਸੀ। ਜਹਾਨ ਖਾਨ ਰੋਹਿਲਾ, ਜਨਰਲ ਮੀਤ ਖਾਨ ਦਿੱਲੀ, ਜਲਾਲ ਖਾਨ ਰੜਵਾਲਾ, ਜਲਾਲਦੀਨ ਸਹਾਰਨਪੁਰੀਆ, ਜਨਰਲ ਗੁਲਾਮ ਸੂਰ ਜੰਮੂ, ਅਲਾਹਾਬਾਦੀਏ ਨਵਾਬ ਅਮੀਰ ਖਾਨ ਦੇ ਅਜ਼ਦੀ ਖਾਨ ਲਾਹੌਰੀਏ, ਅਮੀਰ ਖਾਨ ਮੁਰਾਦਾਬਾਦੀਆ, ਅਬਦੁੱਲਾ ਖਾਨ ਨਾਰਨੌਲੀਆ, ਅਰਬ ਸਮਤ ਖਾਨ ਸਮਾਓ ਵਾਲੇ, ਨਨੌਤਾ ਦੇ ਤੀਰ ਅੰਦਾਜ਼ੀਏ ਨਾਹਨ ਦਾ ਰਾਜਾ, ਨਿਜ਼ਾਮ ਦੇ ਨੈਬ ਸੂਬੇਦਾਰ ਲਾਹੌਰ, ਕਾਨੂੰ ਆਣੀਏ ਕਲਾਨੌਰੀਏ ਤੋਪਚੇ ਕਮਾਨ ਤੇਜ ਖਾਨ, ਗੁਲਾਮ ਮੁਹੰਮਦ ਖਾਨ ਗਜਨੀ ਵਾਲੇ, ਮਹਿਤਾ ਭਗਵੰਤ ਰਾਏ ਮਰਾਇਲ ਮੀਰ ਤਰਾਵੜੀਏ ਰਾਜਪੂਤ, ਮੋਈਆ ਖਾਨ ਮੋਈਆ ਖਾਨ ਮੁਆਰਫ ਖਾਨ, ਮੁਹੰਮਦ ਖਾਨ ਕੰਧਾਰ ਵਾਲੇ, ਦੀਦਾਰ ਖਾਨ ਦਿੱਲੀ ਵਾਲਾ, ਵਜ਼ੀਰ ਖਾਨ ਫੌਜਦਾਰ ਸਹਾਰ, ਸ਼ਮਸ਼ ਖਾਨ ਦੁਆਬੀਆ, ਸਰਦਪੁਰੀਏ ਗੁੱਜਰ, ਰਸੂਲਪੁਰੀਏ ਸੁੰਨੀ, ਭਦੌੜਪੁਰੀਏ ਭਰਾਈ, ਭੜੌਲੀ ਵਾਲੇ ਸੈਯਦ ਹੁਸ਼ਿਆਰਪੁਰੀਏ ਸ਼ੇਖ, ਰਾਜਾ ਅਜੀਤ ਸਿੰਘ ਜੋਧਪੁਰੀਆ, ਰਾਜਾ ਨੋਹ ਸਿੰਘ ਮੇਰ ਵਾਲਾ, ਰਾਜਾ ਅਦਿਤ ਸਿੰਘ ਬਨੇਲਾ, ਕਮਾਂਡਰ ਚੀਫ ਨਸ਼ਤਰ ਖਾਨ ਬਰੋਜ, ਅਬਦੁਲ ਸਮਾਦ ਖਾਨ ਤਹਿਰਾਨ ਵਾਲੇ, ਇੰਨੇ ਬੰਦੇ ਆਪਦੀਆਂ ਫੌਜਾਂ ਲੈ ਕੇ ਸਰਹੰਦ ਵਿੱਚ ਪਹੁੰਚੇ ਹੋਏ ਸੀ। ਜਿਹੜੇ ਹਿੰਦੂ ਰਾਜੇ ਆ ਉਸ ਵੇਲੇ ਦੇ, ਉਹ ਵੀ ਡਰਦੇ ਹੋਏ ਸੂਬਾ ਸਰਹੰਦ ਦੇ ਨਾਲ ਜੁੜੇ ਹੋਏ ਸਨ। ਚਿੱਠੀ ਇਹਨੇ ਕੋਲ ਪਹੁੰਚੀ ਹੈ, ਕਹਿੰਦੇ ਇੰਨੀਆਂ ਫੌਜਾਂ ਇਹਦੇ ਕੋਲੇ ਹਨ, ਪਰ ਸੂਬਾ ਸਰਹੰਦ ਦਾ ਮਨ ਆ ਨਾ ਜਿਹੜਾ, ਉਹ ਡੋਲੀ ਜਾਂਦਾ ਤੇ ਘਬਰਾਈ ਜਾਂਦਾ ਵੀ ਹੋ ਸਕਦਾ ਵੀ ਉਹ ਸਰਹੰਦ ਤੇ ਕਬਜ਼ਾ ਕਰਕੇ ਤੇ ਉਹ ਸਾਨੂੰ ਸਾਰਿਆਂ ਨੂੰ ਦੰਡ ਦੇਊਗਾ। ਮਨ ਡੋਲੀ ਜਾਂਦਾ ਤੇ ਕਹਿੰਦੇ ਜਦੋਂ ਇਸਨੇ ਆਖਿਆ ਬਹਾਦਰੋ, ਤਿਆਰੀ ਦਾ ਹੁਕਮ ਦਿੱਤਾ, ਸ਼ੇਰ ਮੁਹੰਮਦ ਮਲੇਰ ਕੋਟਰੇ ਵਾਲਾ ਉਹ ਉੱਠਿਆ, ਐਲੀ ਐਲੀ ਦਾ ਨਾਰਾ।

ਹਲੇ ਵਾਲਾ ਜਿਸ ਨੇ ਹਾ ਦਾ ਨਾਰਾ ਮਾਰਿਆ ਸੀ, ਆਖਿਆ ਸੀ ਸਰਹੰਦ ਸੂਬੇ ਨੂੰ, ਕਿਹਾ ਸੀ ਵੀ ਇਹ ਬੱਚੇ ਛੋਟੇ ਹਨ, ਗੁਰੂ ਦੇ ਬੱਚੇ ਆ ਭਾਵੇਂ, ਪਰ ਇਹਨਾਂ ਤੇ ਜ਼ੁਲਮ ਨਹੀਂ ਕਰਨਾ ਚਾਹੀਦਾ, ਮਾਤਾ ਤੇ ਜ਼ੁਲਮ ਨਹੀਂ ਕਰਨਾ ਚਾਹੀਦਾ। ਤੇ ਇਸ ਨੇ ਕਿਹਾ ਸੀ ਵੀ ਤੇਰਾ ਭਰਾ ਗੁਰੂ ਗੋਬਿੰਦ ਸਿੰਘ ਨੇ ਮਾਰਿਆ ਹੈ ਚਮਕੌਰ ਦੇ ਜੰਗ ਵਿਚ, ਤੂੰ ਇਹਨਾਂ ਬੱਚਿਆਂ ਨੂੰ ਕਤਲ ਕਰਕੇ ਆਪਦੇ ਭਰਾ ਦਾ ਬਦਲਾ ਲੈ। ਇਹਨੇ ਆਖਿਆ ਸੀ, ਸ਼ੇਰ ਮੁਹੰਮਦ ਨੇ ਕਿਹਾ ਸੀ ਬਦਲਾ ਲੈਣਾ ਹੈ ਤੋ ਲੇਗੇ ਇਨਕੇ ਬਾਪ ਸੇ, ਖੁਦਾ ਮੈਂ ਫੂਜ ਰੱਖੇ ਐਸੇ ਪਾਪ ਸੇ। ਕਹਿੰਦੇ ਇਹ ਹਾ ਦਾ ਨਾਰਾ ਮਾਰ ਕੇ ਇਹ ਤੇ ਇਹਦੀ ਫੌਜ ਮਲੇਰਕੋਟਲੇ ਚਲੀ ਗਈ ਸੀ। ਫਿਰ ਇਸ ਨੇ ਮੰਤਰਲਾ ਕਰਕੇ ਇਸ ਨੂੰ ਲਿਆਂਦਾ ਤੇ ਕਹਿਣ ਲੱਗਿਆ, ਫਿਰ ਮਾਮਨ ਮਲੇਰਕੋਟਲੇ ਵਾਲਾ ਕਹਿਣ ਲੱਗਿਆ, ਉਹ ਬੰਦਾ ਬਾਗੀ ਆ ਖਾਨ ਜੀ, ਮੈਂ ਅਫਸਰ ਸ਼ਾਹੀ, ਮੈਂ ਮਾਲਕ ਫੌਜਾਂ ਦਾ, ਉਹਨੇ ਫਰਜ਼ੀ ਫੌਜ ਬਣਾਈ, ਕੋਲੇ ਸਮਾਨ ਨਹੀਂ, ਐਵੇਂ ਕੂੜਾ ਮਾਲ ਕਰਾਂਦਾ, ਦੇ ਰਿਹਾ ਧਮਕੀਆਂ ਨੂੰ, ਹਾਏ ਕੌਣ ਬਹਾਦਰ ਬੰਦਾ। ਲੋ ਸੂਬਾ ਖਾਨ ਵਜ਼ੀਰ ਦਾ ਦਿਲ ਧੜਾਉਣ ਲੱਗੇ ਆ, ਸ਼ੇਰ ਮੁਹੰਮਦ ਮਲੇਰਕੋਟਲੇ ਵਾਲਾ ਕੀ ਆਖ ਰਿਹਾ ਸੁਣੋ, ਤੁਹਾਡੀ ਜੱਥਾ ਕਿਉਂ ਬਿਆਨ ਕਰਦਾ।

ਸਮਾਂ ਜਿਹੜਾ ਹੋ ਗਿਆ, ਅੱਗੇ ਦਾ ਇਤਿਹਾਸ ਆ ਜਿਹੜਾ, ਉਹ ਆਪਾਂ ਢਾਡੀ ਜੱਥੇ ਪਾਸੋਂ ਕੱਲ ਦੇ ਦੀਵਾਨ ਵਿੱਚ ਸੁਣਾਂਗੇ। ਸਾਰੀਆਂ ਸੰਗਤਾਂ ਦੇ ਬਹੁਤ ਬਹੁਤ ਧੰਨਵਾਦੀ ਹਾਂ ਜਿਹੜੀਆਂ ਸੰਗਤਾਂ ਗੁਰੂ ਕੇ ਦਰਬਾਰ ਵਿੱਚ ਪੁੱਜੀਆਂ ਹਨ, ਆਪਣੀਆਂ ਹਾਜ਼ਰੀਆਂ ਲਵਾਈਆਂ। ਸਤਿਗੁਰੂ ਨੇ ਖੁਸ਼ੀਆਂ ਬਖਸ਼ੀਆਂ ਹਨ। ਬਹੁਤ ਸਾਰੀਆਂ ਭੈਣਾਂ ਬੀਬੀਆਂ ਵੱਲੋਂ, ਢਾਡੀ ਸਿੰਘਾਂ ਨੂੰ, ਵੀਰਾਂ ਵੱਲੋਂ, ਬਜ਼ੁਰਗਾਂ ਵੱਲੋਂ, ਢਾਡੀ ਸਿੰਘਾਂ ਨੂੰ ਮਾਣ ਵਜੋਂ ਮਾਇਆ ਅਰਦਾਸ ਹੋਈ ਆ। ਇਤਿਹਾਸ ਬੇਟਾ, ਸਤਿਗੁਰੂ ਖੁਸ਼ੀਆਂ ਬਖਸ਼ਣ, ਸਿਰ ਤੇ ਮਿਹਰ ਭਰੇ ਹੱਥ ਰੱਖਣ। ਮਹਾਰਾਜ ਯਾਤਰਾ ਜਿਹੜੀ ਪ੍ਰਵਾਨ ਕਰਨ, ਸੁਖ ਬਖਸ਼ਣ। ਆਓ ਹੁਣ ਆਨੰਦ ਸਾਹਿਬ ਜੀ ਦਾ ਪਾਠ ਹੋਣ ਲੱਗੇ ਹੈ। ਸਭ ਸੰਗਤਾਂ, ਸਭ ਮਾਈ ਭਾਈ, ਆਪਾਂ ਰਲ ਮਿਲ ਕੇ ਆਨੰਦ ਸਾਹਿਬ ਜੀ ਦਾ ਪਾਠ ਕਰੀਏ ਜੀ।

ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਦਾ ਬਖਸ਼ਿਆ ਨਾਰਾ ਬੁਲੰਦ ਕਰੋ ਸਭ ਸੰਗਤਾਂ, ਸਭ ਆਏ ਭਾਈ ਬੋਲੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣੇ ਹੁਣੇ ਆਪਾਂ ਮਹਾਂਪੁਰਖਾਂ ਪਾਸੋਂ ਧੰਨ ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਉਹਨਾਂ ਦੀ ਕਥਾ ਜਿਹੜੀ ਆਪਾਂ ਉਹਨਾਂ ਪਾਸੋਂ ਸੁਣ ਰਹੇ ਸੀ, ਧਰਤੀ ਆ ਜਿਹੜੀ ਗੁਰੂ ਦੇ ਚਰਨਾਂ ਨੂੰ ਲੱਗੀ ਹੋਈ ਸੀ। ਧੰਨ ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਕਹਿੰਦੇ ਆ ਭਾਈ ਨਾਮ ਜਪਣਾ ਨਾ, ਜਿਹੜਾ ਨਾਮ ਜਪਣਾ ਵੰਡ ਕੇ ਛੱਡਣਾ ਤੇ ਧਰਮ ਦੀ ਕਿਰਤ ਕਰਨੀ ਹੈ, ਸਿੱਖੀ ਦੇ ਫੰਗ ਹਨ। ਮਹਾਰਾਜ ਕਹਿੰਦੇ ਆ 14 ਦੋਸ਼ ਆ ਜਿਹੜੇ ਵੱਡੇ ਹਨ, ਸਿਆਣੇ ਕਹਿੰਦੇ ਆ, ਤੇ 4 ਦੋਸ਼ ਆ ਜਿਹੜੇ ਛੋਟੇ ਹਨ। ਤੇ ਸਤਿਗੁਰੂ ਦਾ ਫਰਮਾਨ ਹੈ ਵੀ ਜੇ ਉਸ ਅਕਾਲ ਪੁਰਖ ਨੂੰ ਅਸੀਂ ਯਾਦ ਨਹੀਂ ਗੱਲ ਨਹੀਂ ਕਰਦੇ, ਉਸ ਨੂੰ ਵਿਸਾਰ ਦਿੰਦੇ ਹਾਂ, ਤਾਂ ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਲਿਖਦੇ ਹਨ, ਬ੍ਰਹਮਣ ਕੈਰੀ ਘਾਤ ਕੰਜ ਕਾ ਅਨਚਾਰੀ ਕਾ ਧਾਨ, ਫਿਟਕ ਫਿਟਕਾ ਕੋੜ ਬਦੀਆਂ ਸਦਾ ਸਦਾ ਅਵਮਾਨ, ਪਾਹੇ ਤੇ ਜਾਏ ਈਸਰ ਨਾਨਕਾ ਇੱਕ ਨਾਮ। ਜਿਹੜੇ ਬੰਦੇ ਉਸ ਗੁਰੂ ਨੂੰ ਵਿਸਾਰ ਦਿੰਦੇ ਹੈ ਉਹ ਇਹ ਦੋਸ਼ ਆ ਜਿਹੜੇ 14 ਦੋਸ਼ ਅਤੇ 4 ਦੋਸ਼ ਉਹ ਕਰਨ ਭਵੇਂ ਨਾ ਕਰਨ, ਉਹਨਾਂ ਨੂੰ ਸਾਰੇ ਦੋਸ਼ ਆ ਜਿਹੜੇ ਉਹ ਲੱਗ ਜਾਂਦੇ ਹਨ। ਆਓ ਆਪਾਂ ਸੰਤ ਮਹਾਂਪੁਰਖਾਂ ਪਾਸੋਂ ਕਥਾ ਦੇ ਵਿਚਾਰ ਆ ਜਿਹੜੇ ਸੁਣ ਰਹੇ ਸੀ, ਹੁਣ ਆਪਾਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਉਹਨਾਂ ਦੇ ਜੀਵਨ ਵਿੱਚੋਂ ਆਪਾਂ ਢਾਡੀ ਰਾਗ ਦੇ ਰਾਹੀਂ ਦੁਬਾਰਾ ਜਿਹੜਾ ਸੁਣ ਰਹੇ ਹਨ। ਕੱਲ੍ਹ ਦੇ ਸ਼ਾਮ ਦੇ ਦੀਵਾਨ ਵਿੱਚ ਆਪਾਂ ਢਾਡੀ ਸਿੰਘਾਂ ਪਾਸੋਂ ਸੁਣ ਰਹੇ ਸੀ ਵੀ ਗੁਰੂ ਸੱਚੇ ਪਾਤਸ਼ਾਹ ਮਹਾਰਾਜ ਮਲਕ ਭਾਗੋ ਦੇ ਬਰਮ ਭੋਜ ਵਿੱਚ ਚਲੇ ਗਏ। ਸਤਿਗੁਰੂ ਜਾਂਦੇ ਹੀ ਉਹਨਾਂ ਉਹਨਾਂ ਥਾਵਾਂ ਉੱਤੇ ਸੀ ਜਿੱਥੇ ਜਿੱਥੇ ਲੋੜ ਸੀ, ਸਤਿਗੁਰੂ ਕਹਿੰਦੇ ਨੇ ਚਲੇ ਗਏ ਬਰਮ ਭੋਜ ਵਿੱਚ। ਤੇ ਇਸ ਨੇ ਆਖਿਆ ਮਹਾਰਾਜ ਪ੍ਰਸ਼ਾਦਾ ਛਕੋ, ਬਰਮ ਭੋਜ ਮੈਂ ਤਿਆਰ ਕੀਤਾ। ਮਹਾਰਾਜ ਕਹਿੰਦੇ ਤੇਰਾ ਖਾਣਾ ਖਾਣ ਵਾਸਤੇ ਇੱਥੇ ਨਹੀਂ ਅਸੀਂ ਆਏ, ਤੇਰੇ ਖਾਣੇ ਖਾਣਾ ਨਾ ਜਿਹੜਾ ਇਹ ਤਾਂ ਗਰੀਬਾਂ ਦਾ ਖੂਨ ਇਕੱਠਾ ਕੀਤਾ ਹੋਇਆ, ਰਿਸ਼ਵਤਾਂ ਲੈ ਕੇ ਖੂਨ ਇਕੱਠਾ ਕੀਤਾ ਗਰੀਬਾਂ ਦਾ, ਇਹ ਨਹੀਂ ਅਸੀਂ ਛਕਣਾ। ਕਹਿੰਦਾ ਮਹਾਰਾਜ ਇਹ ਪਤਾ ਦੱਸੋ ਮੈਨੂੰ ਵੀ ਇਹ ਮੇਰੇ ਖਾਣੇ ਦੇ ਵਿੱਚ ਕਿਵੇਂ ਖੂਨ ਹੈ। ਭਾਈ ਲਾਲੋ ਨੂੰ ਆਖਿਆ ਭਾਈ ਲਾਲੋ ਕੋਈ ਰੁੱਖਾ ਮਿੱਸਾ ਉਹਦੇ ਦਾ ਟੁੱਕਣਾ ਜਿਹੜਾ ਉਹ ਚੁੱਕ ਕੇ ਲਿਆ, ਇਹ ਲੈ। ਸਤਿਗੁਰੂ ਨੇ ਇੱਕ ਹੱਥ ਦੇ ਵਿੱਚ ਉਸਦੀਆਂ ਪੂਰੀਆਂ ਕਚੌਰੀਆਂ ਫੜੀਆਂ ਮਲਕ ਭਾਗੋ ਦੀਆਂ।

ਵੇਖੋ ਕਿਹੋ ਜਿਹਾ ਮਹਾਰਾਜ ਸਮਝਾਉਂਦੇ ਹਨ ਕਿ ਵੇਖ ਮਰਗ ਭਾਗੋ, ਇਸ ਵਿੱਚ ਕਿਵੇਂ ਸੋਨ ਹੈ। ਇਹ ਦਸਾਂ ਦੇ ਕਿਰਤ ਹੈ ਭਾਈ ਲਾਲੋ ਜੀ ਦੀ, ਇਸ ਵਿੱਚ ਕਿਵੇਂ ਦੁੱਧ ਹੈ। ਕੀ ਕਹਿਣ ਲੱਗੇ ਸਤਿਗੁਰੂ ਮਲਕ ਭਾਗੋ ਨੂੰ, ਸੁਣੋ ਤੁਹਾਡੇ ਜੱਥਾ ਕਿਉਂ ਬਿਆਨ ਕਰਦਾ ਹੈ।

ਦੋਵੇਂ ਤੱਪੀਆਂ ਜਾਂ ਮਨਕ ਨੂੰ ਵਿਖਾ ਕੇ ਦੋਵੇਂ ਤੱਪੀਆਂ ਡੱਬੀਆਂ ਜਾਂ ਮਨਕ ਨੂੰ ਵਿਖਾ ਕੇ ਕੋਲ

ਕੁਝ ਤੋਂ ਰੱਬ ਦੇ ਬੰਦਿਆਂ ਨੂੰ ਰੱਬ ਜਾਣੇ ਜਦੋਂ ਰੱਬ ਦੇ ਬੰਦਿਆਂ ਨੂੰ ਰੱਬ ਜਾਣੇ ਉਹ ਤੇ ਸਾਨੂੰ ਸੱਚ ਲਾ ਨਹੀਂ ਆਪਿਆ ਕੇ

ਸਤਿਗੁਰੂ ਕਹਿਣ ਲੱਗੇ ਮਲਕਾ ਸੱਚ ਹੈ ਤੂੰ ਭਗਵਾਨ ਹੁੰਦਾ, ਜੇਕਰ ਸੱਚ ਦੇ ਹੁੰਦੇ ਜੇ ਕਾਰ ਤੇਰੀ, ਜੇ ਤੂੰ ਦਿਲ ਗਰੀਬਾਂ ਨੇ ਜਿੱਤ ਲੈਂਦਾ, ਲਾਲੋ ਅੱਗੇ ਨਾ ਹੋਣ ਦੀ ਹਾਰ ਤੇ। ਸਤਿਗੁਰੂ ਨੂੰ ਕਹਿਣ ਲੱਗਿਆ ਮਹਾਰਾਜ ਫਿਰ ਹੁਣ ਦੱਸੋ ਸਤਿਗੁਰੂ ਕਦੋਂ ਆਓਗੇ? ਮਹਾਰਾਜ ਕਹਿੰਦੇ ਆ ਜਿਹੜੇ ਗਰੀਬਾਂ ਦਾ ਖੂਨ ਜੋ ਇਕੱਠਾ ਕੀਤਾ ਨਾ ਧਨ ਪਦਾਰਥ, ਇਹ ਸਾਰਾ ਹੀ ਗਰੀਬਾਂ ਵਿੱਚ ਵੰਡ ਦੇ, ਫਿਰ ਸਾਨੂੰ ਸੱਜਣ ਦੀ ਲੋੜ ਨਹੀਂ ਰਹਿਣੀ, ਅਸੀਂ ਆਪਣੇ ਆਪ ਹੀ ਤੇਰੇ ਕੋਲੇ ਆਵਾਂਗੇ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜਿਨ੍ਹਾਂ ਨੇ ਮਲਕ ਭਾਗੋ ਨੂੰ ਸਿੱਧੇ ਰਾਹ ਪਾਇਆ। ਫਿਰ ਸਤਿਗੁਰੂ ਭਾਈ ਲਾਲੋ ਦੇ ਘਰ ਵਿੱਚ ਚਲੇ ਗਏ। ਭਾਈ ਮਰਦਾਨੇ ਨੂੰ ਕਹਿਣ ਲੱਗੇ ਮਰਦਾਨਾ ਜੀ, ਤੁਸੀਂ ਬੰਦਿਆਂ ਦੀਆਂ ਆਵਾਜ਼ਾਂ ਜਿਹੜੀਆਂ ਉਹ ਮੇਰੇ ਕੰਨਾਂ ਵਿੱਚ ਪੈ ਰਹੀਆਂ ਹਨ, ਤੇ ਆਪਾਂ ਚਲੀਏ। ਕਿੱਥੇ ਚਲੀਏ? ਕਹਿੰਦੇ ਹਰਿਦੁਆਰ ਗੰਗਾ ਦੇ ਉੱਤੇ। ਮਹਾਰਾਜ ਚਲੇ ਗਏ ਹੈ। ਇੱਥੇ ਇੱਕ ਬਹੁਤ ਵੱਡਾ ਵਿਦਵਾਨ ਨਾਨੂ ਪੰਡਿਤ ਰਹਿੰਦਾ ਸੀ, ਇਸ ਨੇ ਵੱਡੇ ਵੱਡੇ ਇਸ਼ਤਿਹਾਰ ਆ ਜਿਹੜੇ ਛਾਪ ਦਿੱਤੇ। ਬੜਾ ਹੰਕਾਰੀ ਬੰਦਾ ਸੀ ਅਤੇ ਵੇਦ ਚਰਚਾ ਕਹਿੰਦਾ ਮੇਰੇ ਨਾਲ ਆ ਕੇ ਕੋਈ ਕਰੋ, ਤੇ ਜਿਹੜਾ ਵੇਦ ਚਰਚਾ ਕਰਨ ਵਾਸਤੇ ਆਉਂਦਾ ਪੰਡਿਤ, ਜੇ ਉਹ ਹਾਰ ਜਾਂਦਾ ਜੇ ਸ਼ਰਤ ਰੱਖੀ ਵੇ ਸੀ, ਜੇ ਉਹ ਹਾਰ ਜਾਂਦਾ

ਉੱਤੇ ਗਏ ਗਈਆਂ ਤੋਂ ਹਰਦਾਰ ਤੋਂ ਬਾਰ ਬਾਰ ਦੋ ਬੋੜ ਸਨ। ਇੱਕ ਬੋੜ ਦੇ ਥੱਲੇ ਸਤਿਗੁਰੂ ਨੇ ਰਾਤ ਅੱਗੇ ਨੇ ਬਿਤਾਈ ਹੈ। ਅੰਮ੍ਰਿਤ ਵੇਲਾ ਹੋਇਆ, ਇਸ਼ਨਾਨ ਪਾਣੀ ਕਰਕੇ ਭਾਈ ਮਰਦਾਨਾ ਜੀ ਨੇ ਰਬਾਬ ਆ ਜਿਹੜੀ ਸੁਰ ਕੀਤੀ ਤੇ ਹੌਲੀ ਹੌਲੀ ਉਹ ਬੰਦੇ ਕਹਿੰਦੇ ਬਹੁਤ ਸਾਰੇ ਬੰਦੇ ਸੀ ਜਿਹੜੇ ਬ੍ਰਾਹਮਣ ਲੋਕ ਸਨ, ਦੂਸਰੇ ਬੋੜ ਦੇ ਥੱਲੇ ਬੈਠੇ ਸੀ। ਇਹ ਉਹ ਬੰਦੇ ਸੀ ਜਿਹੜੇ ਨਾਨੂ ਦੇ ਨਾਲ ਕਹਿੰਦੇ ਚਰਚਾ ਕਰਦੇ ਸਨ ਤੇ ਚਰਚਾ ਕਰਨ ਕਰਕੇ ਉਹ ਨਾਨੂ ਜਿੱਤ ਲੈਂਦਾ ਸੀ ਤੇ ਫਿਰ ਉਹਨਾਂ ਦੇ ਕੱਪੜੇ ਲਾਲਣਾ ਪੋਥੀਆਂ ਖੋ ਲੈਂਦਾ ਸੀਗਾ ਤੇ ਉਹਨਾਂ ਨੂੰ ਕਹਿੰਦਾ ਇੱਥੇ ਤੁਸੀਂ ਵੜ ਨੀ ਸਕਦੇ, ਫਿਰ ਪਿੰਡਾਂ ਨੂੰ ਜਾਣ ਜੋਗੇ ਵੀ ਨਹੀਂ ਸੀ ਵੀ ਪੰਡਤ ਤੋਂ ਹਾਰ ਕੇ ਆਏ ਹੈ। ਇਹ ਇੱਥੇ ਹੀ ਬੋਲ ਦੇ ਥੱਲੇ ਸਾਰੇ ਇਕੱਠੇ ਹੋਈ ਜਾਂਦੇ ਸੀਗੇ ਤੇ ਸਤਿਗੁਰੂ ਦੂਸਰੇ ਪਾਸੇ ਬੋਲ ਦੇ ਥੱਲੇ ਬੈਠੇ ਰਬਾ ਹੌਲੀ ਹੌਲੀ ਸਾਰੇ ਪੰਡਤ ਆ ਜਿਹੜੇ ਇਹ ਕੋਲੇ ਆ ਗਏ। ਇਹਨਾਂ ਨੂੰ ਇਹ ਪਤਾ ਲੱਗ ਗਿਆ, ਇਹਨਾਂ ਨੇ ਦਿਲ ਦੀਆਂ ਤਾਰਾਂ ਸੀ ਜਿਹੜੀਆਂ ਗੁਰੂ ਨਾਨਕ ਸਾਹਿਬ ਮਹਾਰਾਜ ਵੱਲ ਘਲੀਆਂ ਸਨ ਕਿ ਤਪਾ ਜੇ ਕਿਤੇ ਤੁਸੀਂ ਇੱਥੇ ਆ ਕੇ ਸਾਡਾ ਦੁੱਖ ਸੁਣਾਉਣਾ। ਫਿਰ ਦੁੱਖ ਸੁਣਿਆ ਸਤਿਗੁਰੂ ਨੇ, ਕੋਲੇ ਆਏ, ਪਤਾ ਕੀਤਾ। ਕਹਿੰਦੇ ਇੱਕ ਦਿਨ ਕੀਰਤਨ ਆ ਜਿਹੜਾ ਇੱਥੇ ਹੋਇਆ ਤੇ ਇਹ ਜਿਹੜਾ ਪੰਡਤ ਸੀਗਾ ਇਹਦੇ ਖੂਹ ਖੂਹ ਕਰਦਾ ਹੋਇਆ, ਊਠਾਂ ਦੇ ਉੱਤੇ ਗ੍ਰੰਥ ਲੱਦੇ ਹੋਏ, ਗੱਡਿਆਂ ਦੇ ਉੱਤੇ ਗ੍ਰੰਥ ਲੱਦੇ ਹੋਏ ਮਹਾਰਾਜ ਦੇ ਕੋਲੇ ਆ ਗਿਆ। ਰਾਮ ਰਾਮ ਨਾ ਕੁਝ ਆਖਿਆ, ਨਾ ਵਾਹਿਗੁਰੂ ਸਤਨਾਮ ਆਖਿਆ ਤੇ ਮਹਾਰਾਜ ਨੂੰ ਕਹਿਣ ਲੱਗਿਆ ਜੀ ਤੁਸੀਂ ਉਹੀ ਤਪੇ ਹੋ ਜਿਸ ਨੇ ਸਿੱਧਾ ਨਾਲ ਗੋਸ਼ਟ ਕੀਤੇ ਤੇ ਉਹਨਾਂ ਨੂੰ ਜਿੱਤ ਲਿਆ, ਤੁਸੀਂ ਪੰਜਾਬ ਦੇ ਰਹਿਣ ਵਾਲੇ ਹੋ। ਮਹਾਰਾਜ ਕਹਿੰਦੇ ਹਾਂ। ਮਹਾਰਾਜ ਨੂੰ ਕਹਿੰਦਾ ਤੁਸੀਂ ਇੱਥੇ ਹਰਿਦੁਆਰ ਗੰਗਾ ਦੇ ਵਿੱਚ ਇਸ ਸ਼ਹਿਰ ਚ ਵੜ ਨਹੀਂ ਸਕਦੇ, ਮੇਰੇ ਨਾਲ ਵੇਦ ਚਰਚਾ ਕਰੋ। ਮਹਾਰਾਜ ਕਹਿਣ ਲੱਗੇ ਭਾਈ ਤੂੰ ਵਿਦਵਾਨ ਬੰਦਾ, ਆਇਆ ਗਿਆ ਦਾ ਸਤਿਕਾਰ ਕਰਨਾ ਚਾਹੀਦਾ ਤੇ ਤੂੰ ਕਹਿੰਦਾ ਮੇਰੇ ਨਾਲ ਵੇਦ ਚਰਚਾ ਕਰੋ। ਕਹਿੰਦਾ ਮਹਾਰਾਜ ਮੇਰੇ ਨਾਲ ਬਾਹਲੀਆਂ ਗੱਲਾਂ ਕਰਨ ਦੀ ਲੋੜ ਨਹੀਂ, ਆਹ ਜਿਹੜੇ ਬੰਦੇ ਬੈਠੇ ਆ ਨਾ ਇਹ ਸਾਰੇ ਮੇਰੇ ਨਾਲ ਵੇਦ ਚਰਚਾ ਕਰਕੇ ਮੈਥੋਂ ਹਾਰ ਚੁੱਕੇ ਹੈ ਤੇ ਹੁਣ ਤੁਹਾਨੂੰ ਮੈਂ ਇਹ ਗੱਲ ਕਹਿਣਾ ਕਿ ਤੁਸੀਂ ਮੇਰੇ ਨਾਲ ਵੇਦ ਚਰਚਾ ਕਰੋ। ਮਹਾਰਾਜ ਕਹਿਣ ਲੱਗੇ ਜੇ ਵੇਦ ਚਰਚਾ, ਕਹਿੰਦਾ ਜੇ ਮਹਾਰਾਜ ਜੇ ਤਾਂ ਮੈਂ ਜਿੱਤ ਗਿਆ ਤੇ ਮੈਂ ਸਾਰੀਆਂ ਪੋਥੀਆਂ ਜਿਹੜੀਆਂ ਇਹ ਤੁਹਾਨੂੰ ਦੇ ਕੇ ਤੁਹਾਨੂੰ ਨਮਸਕਾਰ ਕਰੂੰਗਾ ਤੇ ਜੇ ਤੁਸੀਂ ਮੈਥੋਂ ਹਾਰ ਗਏ ਨਾ ਹਾਰ ਗਏ ਤੇ ਮੈਂ ਤੁਹਾਡੀ ਆ ਜਿਹੜੀ ਪੋਥੀ ਹੈ ਨਾ ਜਿਹਦੇ ਵਿੱਚੋਂ ਤੁਸੀਂ ਗਿਆਨ ਕਰਨਾ ਇਹ ਵੀ ਮੈਂ ਖੋ ਲੈਣੀ ਹੈ। ਮਹਾਰਾਜ ਕਹਿੰਦੇ ਪੋਥੀ ਤਾਂ ਮੈਂ ਦਿੱਤੀ ਨਹੀਂ ਕਿਸੇ ਨੂੰ, ਇਹਦੇ ਵਿੱਚ ਤਾਂ ਬਾਣੀ ਲਿਖੀ ਹੋਈ ਹੈ ਅਤੇ ਧਰਮ ਗ੍ਰੰਥ ਹੈ ਇਹ। ਕਹਿਣ ਲੱਗਿਆ ਸਤਿਗੁਰੂ ਬਹੁਤੀਆਂ ਗੱਲਾਂ ਕਰਨ ਦੀ ਲੋੜ ਨਹੀਂ, ਮੇਰੇ ਨਾਲ ਵੇਦ ਚਰਚਾ ਕਰੋ। ਮਹਾਰਾਜ ਨੇ ਕਹਿੰਦੇ ਥੋੜੇ ਸੂਰੇ ਬਾਅਦ ਇੱਕ ਹੱਡੀਆਂ ਦੀ ਮੁੱਠ ਆ ਜਿਹੜੀ ਉਹ ਪਈ ਸੀ, ਇਹ ਸੀ ਕੁੱਤੇ ਦੀਆਂ ਹੱਡੀਆਂ। ਇਹਦਾ ਭੌਰ ਆ ਜਿਹੜਾ ਇਹ ਉੱਡ ਕੇ ਜਾ ਨਹੀਂ ਰਿਹਾ ਸੀ, ਉਦਾਲੇ ਉਦਾਲੇ ਘੁੰਮ ਰਿਹਾ ਸੀਗਾ। ਮਹਾਰਾਜ ਕਹਿਣ ਲੱਗੇ ਵੀ ਇਉਂ ਕਰ ਪੰਡਿਤ ਜੀ, ਹੁਣ ਇਸ ਨੇ ਆਵਾਜ਼ ਮਾਰੀ, ਕਹਿਣ ਲੱਗੇ ਵੀ ਆਓ ਪੰਡਿਤ ਜੀ, ਆਹ ਤੁਹਾਡੇ ਭਾਈ ਆਏ ਹਨ, ਇਹਨਾਂ ਨਾਲ ਆ ਕੇ ਵੇਦ ਚਰਚਾ ਕਰੋ। ਉਸ ਕੁੱਤੇ ਦੇ ਵਿੱਚ ਕਹਿੰਦੇ ਜਾਨ ਪਈ ਹੈ, ਕੁੱਤਾ ਆ ਗਿਆ, ਮਹਾਰਾਜ ਨੂੰ ਨਮਸਕਾਰ ਕੀਤੀ ਤੇ ਆ ਕੇ ਕਹਿੰਦੇ ਉਹ ਵੇਦ ਪੰਡਿਤ ਸੀ ਗਿਆ ਨਾਨੂ ਪੰਡਿਤ, ਇਸ ਨਾਲ ਵੇਦ ਚਰਚਾ ਉਸ ਨੇ ਕੀਤੀ ਤੇ ਇਸ ਨਾਨੂ ਨੂੰ ਜਿੱਤ ਲਿਆ। ਮਹਾਰਾਜ ਕਹਿੰਦੇ ਪੜ ਪੜ ਗੱਡੀ ਲੱਦੀ ਹੈ, ਪੜ ਪੜ ਭਰੀ ਹੈ ਸਾਥ। ਸਤਿਗੁਰੂ ਕਹਿੰਦੇ ਤੂੰ ਆਇਆ ਗਿਆ ਦੀ ਨਰਾਦਰੀ ਕਰਦਾ ਪੰਡਿਤ ਜੀ, ਇਹਨੂੰ ਜਿੱਤ ਲਿਆ। ਇਹ ਕਹਿਣ ਲੱਗਿਆ ਮਹਾਰਾਜ ਇਹ ਕੀ ਕੌਤਕ ਹੋਇਆ, ਕੋਈ ਜਾਦੂ ਹੈ ਤੁਹਾਡਾ? ਮਹਾਰਾਜ ਕਹਿੰਦੇ ਜਾਦੂ ਨਹੀਂ, ਇਹ ਫਿਰ ਕੀ ਗੱਲ ਹੈ? ਮਹਾਰਾਜ ਕਹਿੰਦੇ ਇਹ ਜਿਹੜਾ ਕੁੱਤਾ ਸੀ ਨਾ, ਇਹਦੀਆਂ ਹੱਡੀਆਂ ਦੇ ਉਦਾਲੇ ਉਦਾਲੇ ਦਾ ਭੌਰ ਜਿਹੜਾ ਜਾ ਰਿਹਾ ਸੀ, ਇਹ ਇੱਥੋਂ ਵਿਦਵਾਨ ਸੀ ਬੜਾ। ਕਹਿੰਦਾ ਮਹਾਰਾਜ ਜੇ ਐਡਾ ਵਿਦਵਾਨ ਸੀ ਤੇ ਇਸ ਨੇ ਐਡਾ ਵਿਦਵਾਨ ਸੀ ਤੇ ਫਿਰ ਇਹ ਕੁੱਤੇ ਦੀ ਚੁੰਨੀ ਇਸ ਨੂੰ ਕਿਉਂ ਮਿਲੀ? ਮਹਾਰਾਜ ਕਹਿੰਦੇ ਆਇਆ ਗਿਆ ਬੰਦਿਆਂ ਦਾ ਨਰਾਦਰ ਕਦਰ ਕਰਦਾ ਹੁੰਦਾ ਸੀ, ਇਸ ਵਾਸਤੇ ਇਹਨੂੰ ਕੁੱਤੇ ਦੀ ਜੁਨੀ ਮਿਲੀ ਹੈ। ਕਹਿਣ ਲੱਗਿਆ ਸਤਿਗੁਰੂ ਇਸ ਦੀ ਵੀ ਜੁਨੀ ਹੈ ਜਿਹੜੀ ਕੱਟਦੇ ਹੋ ਤੇ ਮੇਰਾ ਮੈਨੂੰ ਵੀ ਆਪਦਾ ਸੇਵਕ ਬਣਾਓ। ਸਤਿਗੁਰੂ ਨੇ ਇੱਥੇ ਉਪਦੇਸ਼ ਕੀਤਾ, ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਹੌਲੀ ਹੌਲੀ ਹਰਿਦੁਆਰ ਗੰਗਾ ਨੂੰ ਜਾ ਰਹੇ ਹੈ। ਬਾਬਾ ਜੀ ਆਪਾਂ ਨੂੰ ਕਥਾ ਸੁਣਾਉਂਦੇ ਹੁੰਦੇ ਹੈ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਭਾਈ ਮਰਦਾਨੇ ਨੂੰ ਨਾਲ ਲੈ ਕੇ ਰੇਲਖੰਡ ਨੂੰ ਤੁਰੇ ਹੈ।
ਜਿੱਥੇ ਬੰਦਿਆਂ ਦੀ ਮੰਡੀ ਲੱਗਦੀ ਸੀ, ਬੰਦੇ ਵੇਚਦੇ ਸੀ, ਬੱਚੇ ਵੇਚਦੇ ਸੀਗੇ, ਉਸ ਪਾਸੇ ਤੁਰੇ ਜਦ ਹੇਲ ਖੰਡ ਨੂੰ ਜਾ ਰਹੇ ਹੈ, ਇੱਕ ਜੰਗਲ ਦੇ ਵਿੱਚ ਪਹੁੰਚੇ ਹਨ। ਕਹਿਣ ਲੱਗੇ ਭਾਈ ਮਰਦਾਨਾ ਜੀ, ਤੁਸੀਂ ਹੁਣ ਸਾਡੇ ਨਾਲੋਂ ਵਿਛੜ ਜਾਓ। ਕਹਿਣ ਲੱਗਿਆ ਸਤਿਗੁਰੂ, ਮੈਂ ਵਿਛੋੜਾ ਤਾਂ ਤੁਹਾਡਾ ਸਹਿ ਨਹੀਂ ਸਕਦਾ। ਸਤਿਗੁਰੂ ਦਾ ਪੱਕਾ ਸਾਥੀ ਸੀ, ਦੁੱਖ ਸੁੱਖ ਦਾ ਸਾਥੀ ਸੀ। ਭਾਈ ਮਰਦਾਨਾ ਜੀ ਨੇ ਬੜੀ ਔਖੀ ਸਿੱਖੀ ਹੈ ਜਿਹੜੀ ਕਠਿਨ ਸਮੇਂ ਦੇ ਵਿੱਚ ਸਿੱਖੀ ਹੈ ਜਿਹੜੀ ਨਿਭਾਈ। ਮਹਾਰਾਜ ਕਹਿਣ ਲੱਗੇ ਪਹਾੜੀ ਤੇ ਚੜ ਜਾ। ਤਿੰਨ ਵਾਰੀ ਗਿਆ ਪਹਾੜੀ ਦੇ ਉੱਤੇ। ਮਹਾਰਾਜ ਕਹਿੰਦੇ ਕੌਂਡੇ ਰਾਕਸ਼ ਕੋਲੇ ਚਲਿਆ ਜਾ। ਸੱਤ ਵਜਨ ਦਾ ਅਧਿਕਾਰੀ ਸੀ ਸਤਿਗੁਰੂ, ਕੌਂਡੇ ਰਾਕਸ਼ ਕੋਲੇ ਵੀ ਚਲਿਆ ਗਿਆ। ਬੜੀ ਔਖੀ ਸਿੱਖੀ ਕਮਾਈ ਤੇ ਕਹਿਣ ਲੱਗਿਆ ਸਤਿਗੁਰੂ, ਇਹ ਵਿਛੋੜਾ ਜਿਹੜਾ ਮੈਂ ਚੱਲ ਨਹੀਂ ਸਕਦਾ। ਮਹਾਰਾਜ ਕਹਿਣ ਲੱਗੇ ਇੰਨੇ ਇਹ ਵਿਛੋੜਾ ਚੱਲਣਾ ਪਊਗਾ। ਇੱਥੇ ਬੰਦਿਆਂ ਦੀਆਂ ਮੰਡੀਆਂ ਲੱਗਦੀਆਂ ਹਨ, ਉਹਨਾਂ ਨੂੰ ਹਟਾਉਣਾ। ਲੋ ਸਤਿਗੁਰੂ ਇਹ ਭਾਈ ਮਰਦਾਨਾ ਸਤਿਗੁਰੂ ਨਾਲ ਵਿਛੜ ਗਏ ਹੈ। ਸਤਿਗੁਰੂ ਚੌਂਕੜਾ ਲਾ ਕੇ ਇੱਕ ਬਾਲਕ ਦਾ ਰੂਪ ਧਾਰ ਕੇ ਇੱਥੇ ਬੈਠੇ ਹਨ। ਰਹੇਲਾ ਪਠਾਨ ਜਿਹੜਾ ਜੰਗਲ ਦੇ ਵਿੱਚ ਭਾਲਦਾ ਫਿਰਦਾ ਹੈ ਕਿ ਕਿਤੇ ਕੋਈ ਇਹੋ ਜਿਹਾ ਬੰਦਾ ਮਿਲ ਜਾਵੇ, ਬਾਲਕ ਮਿਲ ਜਾਵੇ, ਕੋਈ ਵੀ ਮਿਲ ਜਾਏ ਜਿਹਨੂੰ ਮੈਂ ਵੇਚ ਕੇ ਮੰਡੀ ਦੇ ਵਿੱਚ ਉਸਦਾ ਮੁੱਲ ਵਟਾ। ਇਹ ਰਹੇਲਾ ਪਠਾਨ ਹੈ ਜਿਹੜਾ ਵੇਖ ਰਿਹਾ ਸਤਿਗੁਰੂ ਨੂੰ। ਸਤਿਗੁਰੂ ਚੌਂਕੜਾ ਲਾ ਕੇ ਬਾਲਕ ਰੂਪ ਧਾਰ ਕੇ ਬੈਠੇ ਹਨ। ਉਸ ਸਮੇਂ ਦਾ ਪਿਆਰ ਢਾਗੇ ਜੱਥਾ ਕਿਉਂ ਬਿਆਨ ਕਰਦਾ ਹੈ।

பணம் வச்சு வச்சு தாங்க தம்புடா ஒரு பட்சம் தருவே.

ਬਹੁਤ ਸਾਰੀਆਂ ਟੇਸਟਾਂ ਜਾਂ ਵੱਜਦੀਆਂ ਹੁੰਦੀਆਂ, ਉਹਨਾਂ ਵਿੱਚ ਆਖੇ ਜਾਂਦੇ ਹੁੰਦੇ ਆ ਵੀ ਰੇਤ ਅੱਕ ਆਹਾਰ ਕਰ ਰੋੜਾਂ ਦੀ ਗੁਰਕਰੀ ਵਿਛਾਈ। ਸਤਿਗੁਰੂ ਨੇ ਰੇਤ ਖਾਧਾ, ਅੱਕ ਖਾਧਾ, ਤੇ ਇਹੋ ਜਿਹੀਆਂ ਗੱਲਾਂ ਉਹ ਟੇਪਾਂ ਵਿੱਚ ਆਖੇ ਜਾਂਦੇ ਹੁੰਦੇ ਆ। ਪਰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ, ਉਹਨਾਂ ਨੇ ਰੇਤ ਨਹੀਂ ਖਾਧਾ, ਕੋਈ ਅੱਕ ਨਹੀਂ ਖਾਧਾ, ਰੋੜਾਂ ਦੀ ਵਿਛਾਈ ਨਹੀਂ। ਕਹਿੰਦੇ ਭਾਈ ਮਰਦਾਨਾ ਜੀ ਤੇ ਸਤਿਗੁਰੂ ਤੁਰੇ ਜਾ ਰਹੇ ਸਨ ਤੇ ਇੱਕ ਬੋੜ ਦੇ ਥੱਲੇ, ਸਤਿਗੁਰੂ ਖੂਹ ਦੇ ਥੱਲੇ, ਖੂਹ ਦੇ ਕੋਲ ਮਹਾਰਾਜ ਵਿਸ਼ਰਾਮ ਕਰਨ ਲੱਗੇ ਆ, ਦੁਪਹਿਰਾ ਹੋਏ ਆ, ਤੇ ਕੋਲ ਦੇ ਕੋਈ ਬੀਬੀਆਂ ਸੀ ਜਿਹੜੀਆਂ ਉਹ ਖੇਤਾਂ ਬਣੀ ਨੰਘੀਆਂ ਹਨ, ਤੇ ਵੇਖ ਕੇ ਭਾਈ ਮਰਦਾਨਾ ਜੀ ਕਹਿਣ ਲੱਗੇ ਸਤਿਗੁਰੂ ਆਪਾਂ ਇੱਥੇ ਪੈਣ ਲੱਗੇ ਹਾਂ ਤੇ ਆਹ ਇੱਟਾਂ ਹਨ ਜਿਹੜੀਆਂ ਇਹ ਸਿਰਹਾਣੇ ਦੇ ਥੱਲੇ ਤੁਸੀਂ ਰੱਖ ਲਓ। ਇਹ ਕਹਿਣ ਲੱਗਿਆ ਸਤਿਗੁਰੂ ਭਾਈ ਮਰਦਾਨਾ ਕਹਿੰਦਾ ਇੱਟਾਂ ਰੱਖ ਲਓ। ਮਹਾਰਾਜ ਕਹਿਣ ਲੱਗੇ ਜਿਹੜੀਆਂ ਆਪਣੀਆਂ ਇੱਟਾਂ ਨਾ ਇਹ ਚੰਗੀਆਂ ਨਹੀਂ ਲੱਗਣੀਆਂ ਲੋਕਾਂ ਨੂੰ, ਆਪਾਂ ਨੂੰ ਤਾਂ ਲੋਕੀ ਢੀਮਾਂ ਵੀ ਮਾਰਦੇ ਆ ਤੇ ਇਹ ਚੰਗੀਆਂ ਨਹੀਂ ਲੱਗਣੀਆਂ। ਕਹਿੰਦਾ ਨਹੀਂ ਸਤਿਗੁਰੂ ਕੁਝ ਨਹੀਂ ਹੁੰਦਾ, ਮਹਾਰਾਜ ਆਖਾ ਮੰਨ ਜਾਂਦੇ ਸੀ ਭਾਈ ਮਰਦਾਨਾ ਜੀ ਦਾ। ਮਹਾਰਾਜ ਨੇ ਉੱਚਾ ਸਿਰਹਾਣੇ ਰੱਖ ਲਈਆਂ ਸਿਰਹਾਣੇ ਦੇ ਥਾਂ ਦੇ ਉੱਤੇ, ਤੇ ਕੋਲ ਦੇ ਕੋਈ ਬੀਬੀਆਂ ਜਾ ਰਹੀਆਂ ਸਨ, ਉਹਨਾਂ ਨੇ ਆਖਿਆ ਵੇਖ ਸਾਧ ਵੀ ਬਣੇ ਆ, ਘਰ ਵੀ ਛੱਡੇ ਆ, ਤੇ ਹਾਲੇ ਇੱਟਾਂ ਰੱਖ ਰੱਖ ਕੇ ਸਿਰਹਾਣੇ ਦੇ ਥਾਂ ਸਿਰਹਾਣੇ ਭਾਲਦੇ। ਸਤਿਗੁਰੂ ਕਹਿਣ ਲੱਗੇ ਵੇਖਿਆ ਭਾਈ ਮਰਦਾਨਿਆਂ ਰੇਤ ਅੱਖਾਂ ਦੇ ਨਾਲੋਂ

ਗੁਰੂ ਪਾਤਸ਼ਾਹ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਲੈ ਗਏ ਹੈ ਤੇ ਬੰਦੀਵਾਨ ਬਣਾ ਕੇ ਲਏ ਹੈ। ਕਿਤੇ ਭੱਜ ਵੀ ਨਾ ਜਾਂਦਾ ਹੋਵੇ, ਕਹਿਣ ਲੱਗਿਆ ਤੂੰ ਕਿੱਥੇ ਰਹਿੰਦਾ? ਬਾਲਕ ਰੂਪ ਧਾਰਿਆ ਸੀ ਸਤਿਗੁਰੂ ਦਾ। ਕਹਿਣ ਲੱਗਿਆ ਮੈਂ ਪੰਜਾਬ ਵਿੱਚ ਰਹਿੰਦਾ, ਬਹੁਤ ਦੂਰੋਂ ਆਇਆ। ਕਿੱਥੇ ਕਿਹੜਾ ਪਿੰਡ ਹੈ? ਕਹਿੰਦੇ ਮੈਂ ਤਾਂ ਭੁੱਲ ਗਿਆ, ਬਹੁਤ ਚਿਰ ਦਾ ਆਇਆ ਗਿਆ ਸਤਿਗੁਰੂ। ਤੇ ਜਿਹੜੇ ਪਠਾਨ ਦੇ ਰਹੇਲੇ ਦੇ ਘਰ ਵਾਲੇ ਸੀ ਨਾ, ਉਹ ਕਹਿਣ ਲੱਗੇ ਤੁਸੀਂ ਸਾਡੇ ਬਹੁਤ ਚੰਗਾ ਕੰਮ ਕੀਤਾ, ਆਪਣੇ ਔਲਾਦ ਹੈ ਨਹੀਂ ਸੀਗੀ, ਇਸੇ ਵਾਸਤੇ ਮੇਰਾ ਖਿਆਲ ਆ ਤੁਸੀਂ ਇਸ ਬੱਚੇ ਨੂੰ ਲਿਆਂਦਾ ਹੈ, ਆਪਣੇ ਔਲਾਦ ਹੈ ਨਹੀਂ ਸੀ, ਆਪਾਂ ਇਸ ਨੂੰ ਪੁੱਤਰ ਬਣਾ ਕੇ ਘਰੇ ਰੱਖੀਏ। ਕਹਿੰਦੇ ਰਹੇਲੇ ਪਠਾਨ ਨੇ ਕਹਿੰਦੇ ਕਮਰੇ ਵਿੱਚ ਸਤਿਗੁਰੂ ਨੂੰ ਬੰਦ ਕਰ ਦਿੱਤਾ। ਕਹਿਣ ਲੱਗਿਆ ਲੈ ਭਾਗਾਂ ਵਾਲੀਏ, ਇੱਥੇ ਮੰਡੀ ਤਾਂ ਲੱਗਦੀ ਹੈ, ਇਹਦੇ ਕਿੰਨਾ ਬਰਦਾ ਜਿਹੜਾ ਕਿੰਨਾ ਸੋਹਣਾ ਹੈ, ਇਹਦੇ ਤਾਂ ਬਹੁਤ ਸਾਰਾ ਮੁੱਲ ਹੈ ਜਿਹੜਾ ਵੱਟਿਆ ਜਾਊਗਾ, ਤੇ ਜੋ ਤੂੰ ਚੀਜ਼ ਕਵੇਂਗੀ ਉਹ ਘਰ ਦੀ ਬਣ ਜਾਵੇਗੀ, ਘਰ ਵੀ ਨਵਾਂ ਬਣ ਜਾਊਗਾ। ਇਹ ਤਾਂ ਕਿਸਮਤਾਂ ਨਾਲ ਭਾਗਾਂ ਦੇ ਨਾਲ ਇਹ ਆਪਣੇ ਹੱਥ ਦੇ ਵਿੱਚ ਆਇਆ ਹੈ। ਲੋਰਹੇਲਾ ਪਠਾਨ ਹੈ ਜਿਹੜਾ ਆਪਦੇ ਘਰਵਾਲੀ ਨੂੰ ਕਹਿ, ਘਰਵਾਲੀ ਕਹਿਣ ਲੱਗੀ ਆਪਾਂ ਪੁੱਤਰ ਬਣਾ ਕੇ ਇਸ ਨੂੰ ਘਰ ਵਿੱਚ ਰੱਖੀਏ, ਤਨ ਮਾਂ ਹੋਊਗੀ, ਮਾਂ ਰੋਂਦੀ ਹੋ, ਭੈਣ ਦਾ ਵਿਛੋੜਾ, ਜਿਸ ਭੈਣ ਦਾ ਏਡਾ ਵੀਰ ਸੋਹਣਾ ਜਿਹੜਾ ਇਹ ਤੂੰ ਫੜ ਕੇ ਲੈ ਆਂਦਾ। ਲੋ ਦੋਹਾਂ ਦੇ ਜਵਾਬ ਸਵਾਲ ਹੁੰਦੇ ਆ, ਕੀ ਕਹਿਣ ਲੱਗੇ ਸੁਣੋ, ਢਾਡੀ ਜੱਥਾ ਕਿਉਂ ਬਿਆਨ ਕਰਦਾ?

0: ਕੇਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮ ਸਲਿਪ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3074 ਅਤੇ ਫੈਕਸ ਨੰਬਰ ਏਰੀਆ ਕੋਡ 250-392-3075।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha and Williams Lake. Any comments and suggestions, please call 250-392-3874.

0: ਕਿਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨਵ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha and Williams Lake. Any comments and suggestions, please call 250-392-3874.

ਸਤਿਗੁਰਾਂ ਦੀ ਸਾਜੀ ਅਤੇ ਨਵਾਜੀ ਹੋਈ। ਗੁਰੂ ਪਿਆਰੇ, ਗੁਰੂ ਸਵਾਰੀ, ਗੁਰੂ ਖਾਲਸਾ ਸਾਧ ਸਿੰਘ ਜੀ, ਆਓ ਮਹਾਨ ਕਿਰਪਾ ਮਹਾਨ ਰਹਿਮਤ ਸਤਿਗੁਰਾਂ ਦੀ ਹੋਈ ਹੈ ਜੋ ਸਾਨੂੰ ਸਾਰਿਆਂ ਨੂੰ ਸਤਸੰਗਤ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋ। ਆਓ ਸਭ ਤੋਂ ਪਹਿਲਾਂ ਗੁਰਫਤਿਹ ਦੀ ਸਾਂਝ ਕਰੋ, ਸਾਰੇ ਇਕਾਗਰਤਾ ਬਣਾਓ, ਗੱਜ ਕੇ ਫਤਿਹ ਬੁਲਾਓ, ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ। ਬੇਸ਼ੁਮਾਰ ਇਕੱਠ ਹੈ ਸੰਗਤ ਦਾ। ਹੁਣ ਗੁਰਮੁਖੋ, ਮਨਮਤੀਆਂ ਨੂੰ ਕਿੱਥੋਂ ਚੈਨ ਆ ਜੂ, ਸੋਸ਼ਾ ਤੇ ਛੱਡਣਾ ਹੀ ਹੈ ਤੂੰ ਸਪਨਾ। ਆਪਾਂ ਸ਼ਿਕਾਰ ਹੋ ਗਏ, ਪਹਿਰੇਦਾਰਾਂ ਨੂੰ ਬੇਨਤੀ ਹੈ ਵੀ ਜਿਹੜਾ ਕਰੜੇ ਹੋ ਕੇ ਸਲੋ, ਉਧਰਲੇ ਪਾਸੇ ਵੀ ਪਿੱਛੋਂ ਦੀ ਕੋਈ ਨਾ ਆਵੇ ਤੇ ਭਾਈਆਂ ਵਾਲੇ ਪਾਸਿਓਂ ਦੀ ਵੀ ਅੱਗੋਂ ਦੀ ਕੋਈ ਨਾ ਮੱਥਾ ਟੇਕਣ ਆਵੇ, ਪੱਕੇ ਸੇਵਾਦਾਰ ਖਲੋ ਦੇ ਆਲੇ ਦੁਆਲੇ। ਬਾਕੀ ਹੁਣ ਜਰਾ ਧਿਆਨ ਦਿਓ, ਭੈਣਾਂ ਦੇ ਚਰਨਾਂ 'ਚ ਬੇਨਤੀ ਹੈ ਭਾਈ, ਕੋਈ ਐਸੀ ਗੱਲ ਨਹੀਂ, ਤੁਸੀਂ ਹਿਸਾਬ ਲਾ ਲਓ ਵੀ ਜੇ ਕੋਈ ਸੱਪ ਆਇਆ ਤੁਸੀਂ ਮੰਨਦੇ ਹੋ, ਉਹ ਕਿੱਥੋਂ ਚੱਲ ਕੇ ਇੱਥੋਂ ਤੱਕ ਪਹੁੰਚੂਗਾ ਕਿਵੇਂ, ਸਾਰੇ ਖੜੇ ਹੋ ਜਾਂਦੇ ਅਤੇ ਸੱਪ ਦੇ ਬੀਬੀਆਂ ਵੀ ਨਹੀਂ ਆਇਆ, ਤੁਹਾਨੂੰ ਕੀ ਹੋਇਆ ਸੀ, ਜਿਹੜੇ ਭਾਈ ਵੀ ਖੜੇ ਹੋ ਗਏ ਸੀ ਕੀ ਹੋ ਗਿਆ ਸੀ, ਕਾਰਨ ਪਤਾ ਕੀ ਹੈ, ਸਾਡਾ ਮਹਾਰਾਜ ਨਾਲ ਪ੍ਰੇਮ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਇੱਥੇ ਤੇ ਇਕਾਗਰ ਚਿੱਤ ਹੋ ਕੇ ਪਤਾ ਹੀ ਨਾ ਲੱਗੇ ਕੌਣ, ਸੰਤ ਬਾਬਾ ਅਤਰ ਸਿੰਘ ਕੱਲਰ ਕਨੋਹੇ ਦੀ ਧਰਤੀ ਦੇ ਉੱਤੇ ਬੈਠੇ ਹੁੰਦੇ ਸੀ ਨਾ ਜਦੋਂ, ਉਦੋਂ ਗੁਰਮੁਖੋ ਜਿਵੇਂ ਚੰਦਨ ਦੇ ਨਾਲ ਸੱਪ ਲਿਪਟ ਕੇ ਸ਼ਾਂਤੀ ਪ੍ਰਾਪਤ ਕਰਦੇ ਨੇ, ਮਹਾਂਪੁਰਖਾਂ ਦੇ ਸਰੀਰ ਨਾਲ ਆ ਕੇ ਲਿਪਟ ਜਾਂਦੇ, ਕੋਈ ਪਰਵਾਹ ਨਹੀਂ, ਕੋਈ ਪਰਵਾਹ ਨਹੀਂ। ਜੇ ਅਕਲ ਤਾਂ ਹੈ ਹੀ ਨਹੀਂ, ਪਰ ਜੇ ਕੋਈ ਆਉਂਦਾ ਵੀ ਹੈ ਉਹ ਵੀ ਆਪਣਾ ਭਲਾ ਕਰਾਉਣ ਆਉਂਦਾ, ਉਹ ਕਿਸੇ ਨੂੰ ਡੰਗ ਮਾਰਨ ਨਹੀਂ ਹੁੰਦਾ। ਭਰੋਸਾ ਰੱਖੋ ਆਪਣੇ ਗੁਰੂ 'ਤੇ, ਸਤਿਗੁਰਾਂ 'ਤੇ ਵਿਸ਼ਵਾਸ ਕਰੋ। ਸੋ ਭਾਈ ਬੇਨਤੀ ਹੈ ਵੀ ਇਕਾਗਰਤਾ ਬਣਾਓ। ਕਈ ਲੋਕ ਹੁੰਦੇ ਨੇ, ਹੁਣ ਇੱਕ ਨਿੱਕਾ ਜਿਹਾ ਇੱਕ 50 ਪੈਸੇ ਦਾ ਪਟਾਕਾ ਲਿਆ ਕੇ ਚਲਾ ਦੇ, ਕਹਿੰਦੇ ਬੰਬ ਚੱਲ ਗਿਆ। ਇੱਕ ਵਾਰੀ ਹੋਇਆ ਸੀ ਸਾਡੇ ਦੀਵਾਨ ਵਿੱਚ, ਇੱਕ ਨੇ ਨਾ ਜਾਣ ਕੇ ਇੱਕ ਛੋਟਾ ਜਿਹਾ ਪਟਾਕਾ ਚਲਾ ਦਿੱਤਾ, ਸਾਰੇ ਉੱਠ ਕੇ ਕਹਿੰਦੇ ਬੰਬ ਚੱਲ ਗਿਆ ਇੰਨੇ ਨਾਲ ਹੀ। ਉਹ ਗੁਰਮੁਖੋ, ਜੇ ਰੱਬ ਦੇ ਪਿਆਰੇ ਤੇ ਅਸਲੀ ਬੰਬ ਚੱਲ ਜਾਣ ਤਾਂ ਨਹੀਂ ਹੱਟਦੇ, ਪਿੱਛੇ ਅੱਗੋਂ ਸਦਨਾ ਬੋਲਿਆ ਕਰੋ। ਹੁਣ 6-7 ਜੂਨ ਨੂੰ ਆਪਾਂ ਸਾਰਿਆਂ ਨੇ ਸਾਡਾ ਨੀਲਾ ਤਾਰਾ ਦਿਵਸ ਮਨਾਇਆ, ਬੜਿਆਂ ਨੇ ਮਨਾਇਆ, ਕਈਆਂ ਨੂੰ ਤਾਂ ਨਹੀਂ ਪਤਾ, ਕਈਆਂ ਨੇ ਉਸ ਦਿਨ ਕੁਝ ਨਾ ਕੁਝ ਖੰਡ ਪਾਠ ਲੰਗਰ ਲਾਇਆ ਜਾਂ ਕੁਝ ਉਸ ਸ਼ਹੀਦਾਂ ਦੀ ਯਾਦ ਵਿੱਚ ਅਰਦਾਸ ਬੇਨਤੀ ਕੀਤੀ। ਹੁਣ ਉਦੋਂ ਅਸਲੀ ਬੰਬ ਚੱਲੇ ਨੇ, ਆ ਸੱਪ ਕੀ ਨੇ, ਅਸਲੀ ਬੰਬ ਚੱਲੇ ਨੇ ਉਦੋਂ। ਪਰ ਕਈਆਂ ਨੇ ਜਿਹਨੇ ਚੌਰ ਫੜ ਲਿਆ, 3 ਦਿਨ ਚੌਰ ਸਾਹਿਬ ਹੀ ਨਹੀਂ ਛੱਡਿਆ, ਕਹਿੰਦਾ ਹਿੱਲਣਾ ਨਹੀਂ, ਮਰ ਜਾਵਾਂ ਭਾਵੇਂ, ਆਲੇ ਦੁਆਲੇ ਬਹਿ ਜਾ ਮੰਜੀ ਸਾਹਿਬ ਦੇ, ਜਾਣ ਲੱਗ ਜੇ ਕਹਿੰਦੇ ਕੋਈ ਗੱਲ ਹੀ ਨਹੀਂ। ਇਹ ਪਿਆਰ ਵਾਲੇ ਗੁਰਸਿੱਖਾਂ ਦੀ ਗੱਲ ਹੈ, ਹਰ ਇੱਕ ਦੇ ਵਿਰਸੇ 'ਚ ਨਹੀਂ ਆਈ, ਸਾਰੇ ਹੀ ਸੁੱਖ ਭਾਲਦੇ ਹਾਂ ਆਪਾਂ, ਸੁੱਖ ਚਾਹੀਦਾ ਕਿਹਨੂੰ ਨਹੀਂ, ਪਰ ਜੋ ਸੁੱਖ ਕੋ ਚਾਹੇ ਸਦਾ, ਘੰਟੇ 2 ਘੰਟੇ ਵਾਸਤੇ ਸੁੱਖ ਨਹੀਂ, ਸਦਾ ਵਾਸਤੇ ਜੇ ਸੁੱਖ ਲੈਣਾ ਸ਼ਰਨ ਕੀ ਲੇ, ਉਹਦੀ ਸ਼ਰਨ ਲੈ ਲੈ ਸੁੱਖ ਮਿਲ ਜਾਏਗਾ। ਪਰ ਗੁਰਮੁਖੋ, ਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਆ ਕੇ ਤੇ ਸਾਡੇ ਕਾਰਨ ਦੇ ਸਤਿਗੁਰਾਂ ਦੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੋ ਗਈ ਨਾ, ਤੇ ਦੁੱਖਾਂ ਦਾ ਵੀ ਸਾਹਮਣਾ ਸਾਨੂੰ ਹੀ ਕਰਨਾ ਪੈਣਾ ਹੈ। ਖੁਸ਼ ਆਪਣਾ ਧਿਆਨ ਰੱਖਿਆ ਕਰੋ, ਕਿਸੇ ਵੀ ਕਾਰਨ ਕਰਕੇ ਮਹਾਰਾਜ ਦੀ ਬੇਅਦਬੀ ਨਾ ਹੋਵੇ। ਹੁਣ ਸੱਪ ਆਇਆ ਬੀਬੀਆਂ ਵਾਲੇ ਪਾਸੇ, ਚਲੋ ਭਾਈ ਇਹ ਵੀ ਮੈਂ ਮੰਨ ਲੈਣਾ ਵੀ ਡਰ ਲੱਗਦਾ ਸੱਪ ਤੋਂ, ਪਰ ਹੁਣ ਜਿਹੜੇ ਬਾਕੀ ਉੱਠ ਉੱਠ ਕੇ ਤਮਾਸ਼ਾ ਵੇਖਦੇ ਨੇ, ਦੇਖੀਏ ਕੀ ਹੋਇਆ, ਦੇਖੀਏ ਕਿਉਂ ਬਈ
ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ 'ਚ ਬੈਠੇ ਹੋਏ ਸੱਪ ਤੇ ਆਪਾਂ ਰੋਜ਼ ਵੱਟਾਂ 'ਤੇ ਦੇਖਦੇ ਹਾਂ, ਆਹ ਸਮਾਂ ਮਿਲ ਜਾਏਗਾ। ਆਪਾਂ ਸਾਰੇ ਹੀ ਸੁੱਖ ਭਾਲਦੇ ਹਾਂ, ਪਰ ਬਾਬਾ ਫਰੀਦ ਜੀ ਕਹਿੰਦੇ ਨੇ, ਫਰੀਦਾ ਲੋੜਾ ਦਾਤ ਬਜੋਰੀਆਂ, ਲੈ ਕਹਿੰਦੇ ਭਾਲਦਾ ਬਜੋਰ ਦੀਆਂ ਦਾਤਾਂ ਮਸ਼ਹੂਰ ਨੇ, ਬਾਬਾ ਫਰੀਦ ਜੀ ਨੇ ਤਾਂ ਕਿਹਾ। ਚਿੱਤਰ ਬੀਜੈ ਜੱਟ, ਬੀਜ ਬੀਜਦਾ ਚਿੱਤਰਾਂ ਦੇ, ਭਾਲਦਾ ਬਜੋਰ ਦੀਆਂ ਦਾਤਾਂ। ਸਤਿਕਾਰ ਹੋ ਜੇ ਬਾਬਾ ਈਸ਼ਰ ਸਿੰਘ ਤੇ ਮਰਦ ਚਰਨਾਂ 'ਚ ਇੱਕ ਮੰਜਰੀ ਟੇਕ ਕੇ ਬਹਿ ਸਕਦਾ ਕਿੱਥੋਂ ਹੋ ਜੂ। ਮਾਨ ਆਦਰ ਸਤਿਕਾਰ ਉਦੋਂ ਹੈ ਜਦੋਂ ਸਤਿਗੁਰਾਂ ਦਾ ਸਤਿਕਾਰ ਕਰਾਂਗੇ, ਤੇ ਮੇਰੀ ਇਸ ਕਰਕੇ ਤੁਹਾਡੇ ਚਰਨਾਂ ਵਿੱਚ ਖਾਸ ਬੇਨਤੀ ਹੈ ਕਿ ਜਦੋਂ ਕਿਤੇ ਵੀ ਮਹਾਰਾਜ ਦਾ ਪ੍ਰਕਾਸ਼ ਹੋਵੇ, ਮਾੜੀ ਮਾੜੀ ਗੱਲ ਪਿੱਛੇ ਖੜੇ ਨਹੀਂ ਹੋਈਦਾ, ਇਹਦੇ ਨਾਲ ਸਤਿਗੁਰਾਂ ਦੀ ਬੇਅਦਬੀ ਹੋ ਰਹੀ ਹੈ। ਅਸੀਂ ਪਾਪ ਲਹਾਉਣ ਆਏ ਹਾਂ, ਉਲਟਾ ਪਾਪ ਚੜ੍ਹਾ ਕੇ ਚਲੇ ਜਾਂਦੇ। ਹੁਣ ਅਰਦਾਸ ਹੋਣੀ ਹੈ, ਜਿਨ੍ਹਾਂ ਨੇ ਇਹ ਖੜੇ ਹੋ ਨਾ ਸਾਰੇ ਅਰਦਾਸ ਕਰ ਦਿਓ, ਮਹਾਰਾਜ ਗਲਤੀ ਹੋ ਗਈ ਮਾਫ਼ ਕਰ ਦਿਓ, ਬੱਚੇ ਆ ਤੁਹਾਡੇ, ਹਾਂ ਸਤਿਗੁਰਾਂ ਨੇ ਬਖਸ਼ਣ ਲੱਗਿਆਂ ਵੀ ਦੇਰ ਨਹੀਂ ਲਾਉਂਦੇ, ਕਿਰਪਾ ਕਰਦੇ ਆਪਾਂ ਸਾਰਿਆਂ ਵਿੱਚ, ਤੇ ਬੇਨਤੀ ਕਰਨੀ ਮਹਾਰਾਜ ਸਾਡੇ ਕਰਕੇ ਆਪਣੀ ਜੀ ਬੇਅਦਬੀ ਹੋਈ ਹੋਵੇ ਨਾ ਤੇ ਕਿਰਪਾ ਕਰੋ, ਅਸੀਂ ਲੋਕਾਂ ਨੂੰ ਕੀ ਹਟਾਵਾਂਗੇ ਬੇਅਦਬੀ ਕਰਨਾ, ਅਸੀਂ ਖੁਦ ਕਰਦੇ ਹਾਂ। ਪਰ ਚਲੋ ਇਹ ਕੋਈ ਮਨ ਮੱਤੀ ਹੁੰਦੇ ਨਾ ਜਿਹੜੇ ਮਾੜਾ ਜਿਹਾ ਰੌਲਾ ਪਾ ਤਾ, ਸੱਪ ਸੱਪ ਸੱਪ ਤੇ ਹੋ ਗਿਆ, ਉੱਚੀ ਸਾਰੀ ਤੂੰ ਪਿੱਛੇ ਚੂਕ ਮਾਰਦੇ ਨਾ ਉੱਚੀ ਸਾਰੀ ਤੇ ਸਾਰਿਆਂ ਨੂੰ ਜਾਣਾ ਲੜਾਈ ਪੈ ਗਈ। ਚਲੋ ਵੇਖੀਏ ਬੰਦੇ ਤੇ ਭਾਈ ਦੇ ਦੇਖਿਓ, ਬੀਬੀਆਂ ਵੀ ਨਾਲ ਜਾਣਗੀਆਂ ਵੀ ਲੜਾਈਆਂ ਤੇ ਪਿੰਡਾਂ ਚ ਆਮ ਹੀ ਹੁੰਦੀਆਂ, ਕਿਹੜੀ ਗੱਲ। ਪਰ ਵਿਘਨ ਪਾਉਣ ਵਾਲੇ ਵਿਘਨ ਪਾਉਂਦੇ ਨੇ, ਪਰ ਗੁਰੂ ਦੇ ਸਮਾਗਮ ਵਿੱਚ ਜਿਹੜੇ ਵਿਘਨ ਪਾਉਂਦੇ ਨੇ ਉਹਨਾਂ ਦੇ ਜੀਵਨ ਵਿੱਚ ਐਸਾ ਵਿਘਨ ਪੈ ਜਾਂਦਾ ਫਿਰ ਕੋਈ ਇਲਾਜ ਨਹੀਂ ਕਰ ਸਕਦਾ। ਬੜੇ ਵੇਖੇ ਨੇ ਜਿਨ੍ਹਾਂ ਨੇ ਗੁਰਦੁਆਰਿਆਂ 'ਚ ਵਿਘਨ ਪਾ ਦਿੱਤੇ, ਜਿਨ੍ਹਾਂ ਨੇ ਗੁਰੂ ਦੇ ਸਮਾਗਮਾਂ 'ਚ ਵਿਘਨ ਪਾ ਦਿੱਤੇ, ਉਹਨਾਂ ਦੇ ਜੀਵਨ ਵਿੱਚ ਐਸੇ ਵਿਘਨ ਪੈ ਗਏ ਜਿਹੜੇ ਮੁੜ ਕੇ ਠੀਕ ਨਹੀਂ। ਕਦੇ ਵੀ ਯਤਨ ਕਰੋ ਕਿ ਗੁਰੂ ਦੇ ਕਾਰਜ ਵਿੱਚ ਕਦੇ ਵੀ ਕੋਈ ਵਿਘਨ ਨਾ ਪਵੇ। ਕਈ ਲੱਤ ਲੱਤ ਅੜਾਉਂਦੇ ਨੇ, ਹੁਣ ਕੋਈ ਸਰਪੰਚ ਖੜਾ ਬੜੇ ਵਿਘਨ ਪਾਉਣਗੇ, ਜਿੱਤਣਾ ਜਾਏਗਾ। ਕੋਈ ਐਮਪੀ ਖੜਾ ਹੈ ਬੜੇ ਵਿਘਨ ਪਾਉਣਗੇ, ਕਿਤੇ ਜਿੱਤਣਾ ਜਾਏ। ਕੋਈ MLA ਖਲੋ ਗਿਆ ਬੜੇ ਵਿਘਨ ਪਾਉਣਗੇ, ਜਿੱਤ ਨਾ ਜਾਏ। ਪਰ ਆਹ ਸਮਾਗਮ ਜੇ ਕਰਵਾਉਣ ਲੱਗੋਗੇ ਨਾ ਕਿਸੇ ਵੀ ਪਿੰਡ 'ਚ ਕਿਸੇ ਵੀ ਸ਼ਹਿਰ ਵਿੱਚ, ਤੇ ਤੁਹਾਨੂੰ ਬੜੇ ਲੋਕ ਵਿਘਨ ਪਾਉਣਗੇ, ਕਿਤੇ ਚੜ੍ਹਦੀ ਕਲਾ ਵਾਲਾ ਨਾ ਹੋ ਜੇ। ਪਰ ਸਤਿਗੁਰਾਂ ਦੀ ਕਿਰਪਾ ਹੈ, ਇਹ ਬਾਣੀ ਦਾ ਇੰਨਾ ਪ੍ਰਤਾਪ ਹੈ, ਆਪਾਂ ਚੁੱਪ ਰਹੇ ਹਾਂ, ਰੌਲਾ ਪੈਂਦਾ ਰਿਹਾ। ਮਾੜਾ ਜਿਹਾ ਬਾਣੀ ਸ਼ੁਰੂ ਕਰਨ ਦੀ ਦੇਰ ਹੈ, ਨਾਲ ਦੀ ਨਾਲ ਸ਼ਾਂਤੀ ਬਣ। ਇਹ ਪਾਵਨ ਹੈ ਬਾਣੀ, ਇਹ ਪ੍ਰਤੱਖ ਹੈ ਸਾਡੇ ਸਾਹਮਣੇ। ਕੋਈ ਹੁੰਦਾ ਕੋਈ ਬਾਣੀ ਪੜ੍ਹ ਲਵੇ, ਨਾਲ ਦੀ ਨਾਲ ਸ਼ਾਂਤੀ ਵਰਤ ਜਾਣੀ ਹੈ। ਆਪਣੇ ਆਪ ਮਨਾਂ ਦੀ ਜਿਹੜੀ ਕ੍ਰੋਧ ਹੈ, ਜਿਹੜਾ ਗੁੱਸਾ ਹੈ, ਆਹ ਵੇਖੋ ਇੰਨਾ ਇਕੱਠ ਹੁਣ ਹੈ, ਕੋਈ ਬੋਲਦਾ? ਚੁੱਪ ਸਾਡੇ ਆਪਣੇ ਆਪ ਚੁੱਪ ਹੋ ਗਏ। ਸਤਿਸੰਗ ਜੀ ਆਓ, ਮਨ ਕਰਕੇ ਜਦੋਂ ਬਾਣੀ ਪੜ੍ਹਾਂਗੇ ਨਾ, ਬਿਲਕੁਲ ਇਸੇ ਤਰ੍ਹਾਂ ਜਿਵੇਂ ਹੁਣ ਸਾਰੇ ਚੁੱਪ ਕਰ ਗਏ ਨਾ, ਜਦੋਂ ਅਸੀਂ ਬਾਣੀ ਪੜ੍ਹਨ ਲੱਗ ਜਾਂਗੇ, ਜਪਜੀ ਸਾਹਿਬ ਪੜ੍ਹਨ ਲੱਗ ਜਾਂਗੇ, ਸਾਡੇ ਵੀ ਬਾਹਰਲੇ ਸ਼ਤਰੂ ਵੀ ਤੇ ਅੰਦਰਲੇ ਸ਼ਤਰੂ ਵੀ ਆਪਣੇ ਆਪ ਚੁੱਪ ਕਰ ਜਾਂਗੇ। ਬਾਹਰਲੇ ਸ਼ਤਰੂ ਗੁਆਂਢੀ ਵੀ ਸ਼ਤਰੂ ਹੀ ਹੈ, ਸੱਕਾ ਭਰਾ ਹੈ, ਵੇਖਣ ਨੂੰ ਭਾਈ ਅੰਦਰੋਂ ਕਸਾਈ ਹੈ ਤੇ ਸਤਨਾ। ਮੈਂ ਬੜੀ ਵਾਰੀ ਬੇਨਤੀ ਕੀਤੀ ਆ, ਉਹ ਘਰ ਵਰਗਾ ਸਵਰਗ ਕੋਈ ਨੀ ਜਿੱਥੇ ਦੋ ਭਰਾ ਇਕੱਠੇ ਬਹਿ ਕੇ ਰੋਟੀ ਖਾਂਦੇ ਨੇ। ਭਰਾ ਭਰਾ ਬਾਰੇ ਸੋਚਦਾ ਹੈ, ਭਰਾ ਨੂੰ ਭਰਾ ਦਾ ਫਿਕਰ ਹੈ, ਪਰ ਬਹੁਤਿਆਂ ਦਾ ਹਾੜ ਇਹ ਹੈ ਵੇਖਣ ਨੂੰ ਭਾਈ ਨੇ ਅੰਦਰੋਂ ਕਸਾਈ ਬਣੇ ਹੋਏ। ਸ਼ਤਰੂ ਬਾਹਰਲੇ ਵੀ ਚੁੱਪ ਕਰ ਜਾਣਗੇ ਜਦੋਂ ਗੁਰੂ ਨਾਲ ਜੁੜ ਗਿਆ ਤੂੰ, ਫਿਰ ਸਤਿਗੁਰਾਂ ਨੂੰ ਫਿਕਰ ਹੈ ਤੇਰਾ। ਤੇ ਜਿਹੜੇ ਅੰਦਰ ਸ਼ਤਰੂ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ, ਉਹ ਵੀ ਚੁੱਪ ਕਰ ਜਾਣਗੇ। ਇਸ ਕਰਕੇ ਯਤਨ ਕਰੋ ਵੀ ਗੁਰਮਤਿ ਦਾ ਸਮਾਗਮ, ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ ਹੈ, ਕਿਸੇ ਵੀ ਕਾਰਨ ਕਰਕੇ ਇਹਦੇ ਵਿੱਚ ਕੋਈ ਵਿਘਨ ਨਾ। ਇਹ ਕਿਸੇ ਬੰਦੇ ਦਾ ਸਮਾਗਮ ਹੈ, ਇਹ ਕਿਸੇ ਸੰਤ ਦਾ ਸਮਾਗਮ, ਇਹ ਕਿਹਦਾ ਸਮਾਗਮ? ਇਹ ਗੁਰੂ ਦੀਆਂ ਸੰਗਤਾਂ ਦਾ ਤੇ ਗੁਰਮਤਿ ਦਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਆਪਣਾ ਸਮਾਗਮ। ਸੋ ਭਾਈ ਇਸ ਕਰਕੇ ਇਕਾਗਰਤਾ ਬਣਾਉਣੀ ਹੈ। ਮੈਂ ਹੁਣ ਇੱਥੇ ਇੱਕ ਤੁਹਾਡੇ ਚਰਨਾਂ ਪ੍ਰਮਾਣ ਦੇਣ ਲੱਗਿਆਂ,
ਕੌਰ ਜੀ ਵਾਲਾ ਪਿੰਡ ਆ ਪਟਿਆਲੇ ਦੇ ਕੋਲ, ਉੱਥੇ ਨੇੜੇ ਹੀ ਇੱਕ ਮਹਾਂਪੁਰਸ਼ ਹੋਏ ਨੇ ਬੜੀ ਕਮਾਈ ਵਾਲੇ। ਕੌਰ ਜੀ ਵਾਲਾ ਪਿੰਡ ਜਿਹੜਾ ਹੈ, ਜਦੋਂ ਆਪਾਂ ਭਾਖੜਾ ਪਾਰ ਕਰਦੇ ਹਾਂ ਨਾ, ਤੁਸੀਂ ਕਈ ਵਾਰੀ ਪਰਮੇਸ਼ਰ ਦੁਆਰ ਸਾਹਿਬ ਗਏ ਹੋਵੋਗੇ, ਪਟਿਆਲੇ ਤੋਂ ਜਦੋਂ ਆਪਾਂ ਭਵਾਨੀਗੜ੍ਹ ਜਾਂਦੇ ਹਾਂ, ਪਟਿਆਲਾ ਪਾਰ ਕਰਨ ਸਾਰ ਇੱਕ ਕੌਰ ਜੀ ਵਾਲਾ ਪਿੰਡ ਆਉਂਦਾ। ਉਸ ਕੌਰ ਜੀ ਵਾਲੇ ਪਿੰਡ ਦੇ ਬਾਹਰਲੇ ਪਾਸੇ ਇੱਕ ਮਹਾਂਪੁਰਖਾਂ ਦਾ ਅਸਥਾਨ ਸੀ। ਸਤਸੰਗ ਜੀ, ਬੜੇ ਕਮਾਈ ਵਾਲੇ ਮਹਾਂਪੁਰਖ ਸਨ। ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲੇ ਵੀ ਉਹਨਾਂ ਦੇ ਕੋਲ ਇੱਕ ਵਾਰੀ ਗਏ ਸੀ, ਅਤੇ ਗਿਆਨ ਸਿੰਘ ਰਾੜੇ ਵਾਲਾ ਉੱਥੋਂ ਹੀ ਲੈ ਕੇ ਆਇਆ ਸੀ ਇਹਨਾਂ ਨੂੰ ਰਾੜਾ ਸਾਹਿਬ। ਇਹ ਪਹਿਲਾਂ ਉੱਥੇ ਗਏ ਸੀ ਡੇਰੂ ਸਾਹਿਬ। ਮਹਾਂਪੁਰਖਾਂ ਦਾ ਅਸਥਾਨ ਸੀ, ਬਹੁਤ ਤਕੈਬ ਜਾਂ ਹੋਰ ਇਮਾਰਤ ਬੜੀ ਵੱਡੀ ਬਣੀ ਹੋਈ ਸੀ। ਜਿਹੜੇ ਬੰਦੇ ਨੇ ਜ਼ਮੀਨ ਦਿੱਤੀ ਸੀ ਉਹੀ ਵਿਰੁੱਧ ਹੋ ਗਿਆ, ਉਹਨੇ ਝਗੜਾ ਛੇੜ ਲਿਆ। ਕਹਿੰਦਾ ਬਾਬਾ ਜੀ ਤੁਸੀਂ ਇੱਥੋਂ ਚੱਲੇ ਜਾਓ, ਕਿਉਂਕਿ ਪ੍ਰਭਤਾ ਜ਼ਿਆਦਾ ਵੱਧ ਗਈ, ਮਾਇਆ ਲੱਗ ਪਈ ਆਉਣ, ਬਹੁਤ ਪੈਸੇ ਨੂੰ ਦੇਖ ਕੇ ਸਾਰਿਆਂ ਦੇ ਦਿਮਾਗ ਬਦਲ ਜਾਂਦੇ ਨੇ ਕਿ ਹੁਣ ਅਸੀਂ ਕਬਜ਼ਾ ਕਰ ਲਈਏ। ਬਹੁਤਿਆਂ ਥਾਵਾਂ 'ਤੇ ਐਸਾ ਹੁੰਦਾ, ਦੇਖਿਆ ਵੀ ਮਹਾਂਪੁਰਖਾਂ ਨੂੰ ਬੜੇ ਮੱਥੇ ਟੇਕਦੇ ਨੇ, ਬਥੇਰਾ ਚੜਾਵਾ ਚੜ੍ਹਦਾ ਹੈ, ਮਹਾਂਪੁਰਖਾਂ ਦਾ ਵਿਰੋਧੀ ਹੋ ਕੇ ਖਲੋ ਗਿਆ। ਉਹਨੇ ਕੀ ਕੀਤਾ, ਕਹਿੰਦਾ ਬਾਬਾ ਜੀ

0: ਕੋਣੋਂ ਅੱਟ ਕੇ ਗਾਲਾਂ ਕੱਢਿਆ ਕਰਨ, ਤੂੰ ਆਹ ਕੰਮ ਕੀਤਾ ਮਹਾਂਪੁਰਸ਼ਾਂ ਨਾਲ, ਉਹਦੀ ਮੱਤ ਟਿਕਾਣੇ ਨਹੀਂ ਆਈ ਵੀ ਦੁਬਾਰਾ ਬੇਨਤੀ ਕਰਕੇ ਲੈ ਆਵਾਂ, ਪਰਵਾਹ ਨਾ ਕੀਤੀ ਉਹਨੇ। ਹੋਇਆ ਕੀ, ਉਹ ਜਿਹੜੀ ਜਗ੍ਹਾ ਸੀ ਉਹਨੇ ਸਾਰੇ ਦੀ ਸਾਰੀ ਇਮਾਰਤ ਢਾਹ ਤੀ, ਗੁਰਦੁਆਰਾ ਸਾਰਾ ਬਿਲਕੁਲ ਸਾਫ ਕਰਤੀ, ਜਗ੍ਹਾ ਫਸਲ ਬੀਜ ਲਈ, ਉੱਥੇ ਫਸਲ ਬੀਜ ਲਈ, ਦੁਬਾਰਾ ਖਤਮ ਹੀ ਕਰਤਾ ਸਾਰੇ ਦਾ ਸਾਰਾ ਗੁਰਦੁਆਰਾ। ਕੌਰ ਜੀ ਵਾਲੇ ਪਿੰਡ ਦੇ ਕਈ ਬੰਦਿਆਂ ਨੇ ਇੱਟਾਂ ਲੈ ਆਉਂਦੀਆਂ ਚੁੱਕ ਕੇ ਘਰਾਂ ਚ ਲਾ ਲਈਆਂ, ਗੁਰਦੁਆਰਾ ਢਾਹਤਾ, ਆਪ ਜੋ ਮਰ ਗਿਆ, ਮਰਿਆ ਵੀ ਪਾਗਲ ਹੋ ਕੇ, ਪਾਗਲ ਹੋ ਕੇ ਮਰਿਆ। ਹੁਣ ਅੱਜ ਉਸ ਘਰ ਦੀ ਹਾਲਤ ਕੀ ਹੈ, ਉਸ ਘਰ ਨੂੰ ਮਹਾਂਪੁਰਖਾਂ ਦੇ ਅਸਥਾਨ ਨੂੰ ਸੰਨ 47 ਤੋਂ ਵੀ ਪਹਿਲਾਂ ਦੀ ਗੱਲ ਹੈ, ਅੱਜ ਉਸ ਬਜ਼ੁਰਗ ਦੇ ਪੋਤਰੇ ਉਹਨਾਂ ਘਰਾਂ ਦੇ ਵਿੱਚ ਰਹਿੰਦੇ ਨੇ ਜਿਨ੍ਹਾਂ ਜਿਨ੍ਹਾਂ ਨੇ ਤੇ ਇੱਟਾਂ ਲਿਆਂਦੀਆਂ ਨੇ, ਉਹ ਵੀ ਤੁਹਾਨੂੰ ਮਿਲਣਗੇ ਜਿਹੜੇ ਕਹਿਣਗੇ ਇੱਟਾਂ ਤੇ ਲੈਣ ਦੀਆਂ ਪੰਗਾ ਹੀ ਪਾ ਲਿਆ ਤੂੰ ਸਤਨਾ,
1: ਵਾਹਿਗੁਰੂ
0: ਇੱਟਾਂ ਕਾਹਦੀਆਂ ਲਿਆਂਦੀਆਂ ਜੀ, ਜਦ ਹੀ ਫੇੜ ਲਿਆ ਸੀ ਜਿਹਨੇ 5000 ਇੱਟ ਲਿਆਂਦੀ ਹੈ ਨਾ, ਉਹਨੇ ਗੁਰਦੁਆਰੇ 'ਚ 50,000 ਦਿੱਤੀ ਹੈ ਵੀ ਖਹਿੜਾ ਛੁੱਟ ਗਿਆ। ਤੇ ਉਸ ਬੰਦੇ ਦੇ ਪੋਤਰੇ ਜੇ ਜਾਂਦੇ ਨੇ ਮੈਂ ਤੁਹਾਨੂੰ ਮਿਲਾ ਸਕਦਾ, ਮੇਰੇ ਕੋਲ ਆਏ ਪਰਸੋਂ ਚੌਥੇ ਕਹਿੰਦੇ ਬਾਬਾ ਜੀ ਮੈਂ ਭੈਣ ਜੀ, ਕਹਿੰਦੇ ਜੀ ਸਾਡਾ ਹੀ ਦਾਦਾ ਸੀ ਉਹ ਜਿਹਨੇ ਇਹ ਕੰਮ ਕੀਤਾ, ਜ਼ਮੀਨ ਵੀ ਅਸੀਂ ਦਿੱਤੀ ਸੀ ਅਤੇ ਬਾਅਦ ਵਿੱਚ ਤੈ ਵੀ ਉਹਨੇ ਦਿੱਤਾ ਅਤੇ ਉਹ ਨਿਕਲ ਗਿਆ, ਬਾਬੇ ਚਲੇ ਗਏ, ਉਹ ਸਾਡਾ ਦਾਦਾ ਪਾਗਲ ਹੋ ਕੇ ਮਰਿਆ, ਸਾਡਾ ਚਾਚਾ ਪਾਗਲ ਹੋ ਕੇ ਮਰਿਆ, ਸਾਡੇ ਪਿਓ ਦਾ ਇਹ ਹਾਲ ਹੈ, ਆਉਣ ਵਾਲੀ ਪੀੜ੍ਹੀ ਦਾ ਵੀ ਇਹੀ ਹਾਲ ਹੈ, ਜਿਹੜਾ ਮਰਦਾ ਪਾਗਲ ਹੋ ਕੇ। ਅਤੇ ਜ਼ਮੀਨ ਵੀ ਗਈ, ਜਾਇਦਾਦ ਵੀ ਗਈ, ਕਹਿੰਦਾ ਵੀ ਹੁਣ ਕੋਈ ਇਹ ਕਿਰਪਾ ਕਰੋ ਵੀ ਅਸੀਂ ਬਖਸ਼ੇ ਜਾਈਏ। ਮੈਂ ਉਹਨੂੰ ਬੇਨਤੀ ਕੀਤੀ, ਮੈਂ ਗੁਰਮੁਖਾ ਮਹਾਂਪੁਰਖਾਂ ਨਾਲ ਕੀਤੀ ਸੀ ਉਹਦਾ ਫਲ ਤੁਹਾਨੂੰ ਮਿਲਿਆ, ਗੁਰੂ ਘਰ ਵਿੱਚ ਮੈਂ ਵਿਘਣ ਦੀ ਗੱਲ ਮੈਂ ਅੱਗੇ ਲੈ ਗਿਆ, ਵਿਘਣ ਕੀ ਪਾਇਆ, ਖਤਮ ਹੀ ਕਰ ਦਿੱਤਾ ਸਾਰਾ ਕੁਝ। ਪਰ ਮੈਂ ਉਹਨੂੰ ਬੇਨਤੀ ਕੀਤੀ, ਮੈਂ ਗੁਰਮੁਖਾ ਤੁਸੀਂ ਅਖੰਡ ਪਾਠ ਸਾਹਿਬ ਜਿੱਥੇ ਉਹਨਾਂ ਦਾ ਜਗ੍ਹਾ ਬਣੀ ਹੈ ਨਾ, ਸਥਾਨ ਬਣਿਆ ਹੈ, ਉੱਥੇ ਅਖੰਡ ਪਾਠ ਸਾਹਿਬ ਕਰਾ ਕੇ ਅਰਦਾਸ ਕਰਾਓ, ਮਹਾਂਪੁਰਖ ਕਿਰਪਾਲੂ ਦਿਆਲੂ ਹੁੰਦੇ ਨੇ, ਸਤਿਗੁਰੂ ਅੱਜ ਬਖਸ਼ ਦੇਣਗੇ। ਹੁਣ ਮੇਰੇ ਕਹਿਣ ਦਾ ਭਾਵ ਸਮਝ ਲਿਓ ਭਾਈ, ਕਿਤੇ ਵੀ ਭੁੱਲ ਕੇ ਵੀ ਕਦੇ ਵੀ ਕੋਈ ਗੁਰੂ ਘਰ ਦਾ ਕੰਮ ਹੈ ਜਾਂ ਕਿਤੇ ਗੁਰਮਤ ਦਾ ਕੋਈ ਸਮਾਗਮ ਹੈ, ਯਤਨ ਕਰੋ ਸਾਡੇ ਕਰਕੇ ਵਿਘਨ ਨਾ ਕੋਈ ਹੋ, ਸਾਡੇ ਕਾਰਨ ਕਿਸੇ ਤਰ੍ਹਾਂ ਦੀ ਕੋਈ ਅੜਚਣ ਨਾ ਆਵੇ, ਕੋਈ ਵਿਘਨ ਨਾ ਪਵੇ, ਯਤਨ ਕਰੋ ਅਸੀਂ ਇਹਨੂੰ ਚੜ੍ਹਦੀ ਕਲਾ ਵਿੱਚ ਲੈ ਕੇ ਜਾਣਾ ਪਿੱਛੇ ਨੂੰ। ਉਹ ਤੇ ਫਿਰ ਅੱਜ ਵੀ ਆਵਾਜ਼ਾਂ ਮਾਰਦਾ, ਪੜਿਓ ਜਰਾ ਧਾਰਨਾ, ਅੱਧੀ ਅੱਧੀ ਬੋਲੋ। ਅੱਜ ਵੀ ਉਹ ਪਰਿਵਾਰ ਰੋਂਦਾ, ਉਹਨਾਂ ਦਾ ਰੋਣਾ ਝੱਲਿਆ ਨਹੀਂ ਜਾਂਦਾ, ਉਹ ਕਿਤੇ ਮੱਥਾ ਨਾ ਫਕੀਰਾਂ ਨਾਲ ਲਾਇਓ, ਲੇਖਾ ਲੈਣਾ
1: ਔਖਾ ਹੋ ਜਾਊਗਾ,
0: ਔਖਾ। ਹਾਂ ਇਹ ਗੱਲ ਨਾਲ ਹੋਵੇ ਕੋਈ ਸਾਧੂ, ਹੋਵੇ ਕੋਈ ਫਕੀਰ, ਸਾਧ ਸੰਗਤ ਜੀ ਪੈਸਾ ਫਕੀਰ ਕਰਨੀ, ਫਕੀਰੀ ਕਿਆ ਦਲਗੀਰੀ, ਬੋਲ ਕਬੋਲ ਵੀ ਸਹਿਣਾ, ਫਕੀਰ ਕਿਹੋ ਜਿਹਾ ਹੋਵੇ, ਫਕੀਰ ਵਿੱਚ ਫਕੀਰ ਵਾਲੇ ਗੁਣ ਹੋਣ। ਸਾਧ ਸੰਗਤ ਜੀ ਜੇ ਕਿਸੇ ਪਖੰਡੀ ਨੂੰ ਸੋਧਾ ਲਾ ਤਾ ਫਿਰ ਤੇ ਪੁੰਨੀ ਹੈ, ਫਿਰ ਤੇ ਪੁੰਨ ਹੈ, ਓਹੋ ਦੇਖਿਓ ਕਿਤੇ ਬੋਲਿਓ ਅੱਧੀ ਅੱਧੀ ਫਿਰ ਯਾਦ ਕਰਾ ਦੇ, ਕਿਤੇ ਮੱਥਾ ਨਾ ਫਕੀਰਾਂ ਨਾਲ ਲਾਇਓ, ਲੇਖਾ ਦੇਣਾ
1: ਔਖਾ ਹੋ
0: ਜਾਊਗਾ। ਆਹ ਗੱਲ ਫਕੀਰ ਤੇ ਫਕੀਰ ਦੀ, ਔਰ ਇੱਕ ਆਮ ਉਹ ਵੀ ਜਰਾ ਨਾਲ ਧਿਆਨ ਰੱਖਣਾ।

ਹੈ ਵੀ ਹੋਵੇ ਕੋਈ ਫਕੀਰ, ਹੋਵੇ ਕੋਈ ਸਾਧੂ ਤੇ ਸਾਧ ਸੰਗਤ। ਕਿਉਂਕਿ ਜੇ ਮਾਂ ਨੂੰ ਆਪਣੇ ਬੱਚੇ ਦਾ ਫਿਕਰ ਹੈ, ਸਾਧ ਸੰਗਤ ਜੀ ਪਿਓ ਨੂੰ ਆਪਣੇ ਪੁੱਤ ਦਾ ਫਿਕਰ ਹੈ, ਤੇ ਗੁਰੂ ਨੂੰ ਵੀ ਆਪਣੇ ਪੁੱਤਰਾਂ ਦਾ ਫਿਕਰ ਹੈ। ਤੇ ਪੁੱਤਰ ਕੌਣ ਨੇ? ਸੰਤ ਸਾਈਂ ਕੇ ਲਾਡਲੇ, ਸੰਤ ਸਾਈਂ ਕੇ ਪੂਤ। ਔਰ ਰੱਬ ਦੇ ਪਿਆਰੇ ਉਹ ਸਾਧ ਸਾਧ ਸੰਗਤ ਉਹਦੇ ਪੁੱਤਰ ਨੇ। ਜਿਵੇਂ ਪਿਓ ਆਪਣੇ ਪੁੱਤਰ ਨਾਲ ਪਿਆਰ ਕਰਦਾ ਨਾ, ਇਸੇ ਤਰ੍ਹਾਂ ਉਹ ਵੀ ਆਪਣੇ ਪਿਆਰਿਆਂ ਨਾਲ ਪਿਆਰ ਕਰਦਾ। ਸੋ ਸਾਧ ਸੰਗਤ ਸਤਿ ਸ੍ਰੀ ਅਕਾਲ। ਇਸ ਕਰਕੇ ਸਦਾ ਯਾਦ ਰੱਖਣਾ, ਭੁੱਲ ਕੇ ਵੀ ਕਿਤੇ ਕਿਸੇ ਵੀ ਸਮਾਗਮ ਵਿੱਚ ਵਿਗੜਨਾ ਪਵੇ, ਸਾਡੇ ਕਰਕੇ ਅਸੀਂ ਕੰਟਰੋਲ ਕਰਨਾ ਹੈ। ਸਾਡਾ ਕੰਟਰੋਲ ਕਰਨ ਦਾ ਫਰਜ਼ ਹੈ, ਸਾਡਾ ਉੱਠ ਕੇ ਭੱਜਣ ਦਾ ਫਰਜ਼ ਹੈ। ਗੁਰਮੁਖਾਂ ਦਾ ਫਰਜ਼ ਹੁੰਦਾ ਕੰਟਰੋਲ ਕਰੋ, ਦੂਜਿਆਂ ਨੂੰ ਕਹਿਣਾ ਬਹਿ ਜਾਓ ਭਾਈ, ਆਪ ਹੀ ਉੱਠ ਉੱਠ ਕੇ ਨਹੀਂ ਭੱਜਣਾ। ਸਤਿਗੁਰਾਂ ਦੇ ਚਰਨਾਂ 'ਚ ਬੈਠੇ ਹਾਂ, ਮਹਾਰਾਜ ਦੀ ਹਜ਼ੂਰੀ ਵਿੱਚ ਬੈਠੇ ਹਾਂ। ਉਹ ਜੇ ਕਿਤੇ ਸੱਪ ਡੰਗ ਵਾਰ ਮਾਰ ਵੀ ਜਾਏ ਨਾ ਮਾਰ ਦੇ ਚਰਨਾਂ 'ਚ, ਫਿਰ ਵੀ ਸਿੱਧੇ ਸੱਚਖੰਡ ਨੂੰ ਜਾਵਾਂਗੇ। ਆਪਣੇ ਸਤਨਾਮ।

0: ਸਿਰ ਤੇਰੇ ਚਰਨਾਂ ਚ ਹੋਵੇ। ਭਾਈ ਮਤੀ ਦਾਸ ਕਹਿੰਦਾ ਆਖਰੀ ਇੱਛਾ ਇਹ ਹੈ ਸਤਿਗੁਰਾਂ ਵੱਲ ਮੇਰਾ ਮੁੱਖ ਕਰ ਦਿਓ। ਮਾਤਾ ਟੋਲਾ ਕਹਿੰਦੀ ਛੇਵੇਂ ਪਾਤਸ਼ਾਹ ਮੇਰੀ ਜਾਨ ਨਿਕਲਣ ਲੱਗੀ ਹੈ, ਮੇਰੇ ਸਾਹਮਣੇ ਬਹਿ ਜਾਓ। ਇਸੇ ਤਰ੍ਹਾਂ ਸਾਧ ਸੰਗਤ ਜੀ ਜਾਂ ਸਟੈਂਡ ਲਾਓ ਜਾਂ ਖੁਦ ਹੀ ਥੱਲੇ ਬਹਿ ਜਾਓ, ਧਿਆਨ ਦਿਓ। ਮਾਤਾ ਕੌਲਾ ਕਹਿੰਦੀ ਮਹਾਰਾਜ ਮੇਰੇ ਸਾਹਮਣੇ ਬਹਿ ਜਾਓ, ਜਾਨ ਨਿਕਲਣ ਲੱਗੀ ਫਿਰ ਤੇਰੇ ਚਰਨਾਂ ਚ ਬਹਿ ਜਾਓ। ਸਾਧ ਸੰਗਤ ਪੜ੍ਹੋ ਇਤਿਹਾਸ ਫਿਰ ਪਤਾ ਲੱਗਦਾ ਹੈ ਭਾਈ ਮਹਾ ਸਿੰਘ ਦਾ ਸੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਗੋਦ ਵਿੱਚ। ਕੱਲ ਵੀ ਮੈਂ ਅਰਜ਼ ਕੀਤੀ ਸੀ ਨਾ ਭਾਈ ਮਹਾਂ ਸਿੰਘ ਦਾ ਜ਼ਿਕਰ ਮੈਂ ਕੀਤਾ ਸੀ, ਆਓ ਅੱਜ ਆਪਾਂ ਨੂੰ ਥੋੜ੍ਹਾ ਜਿਹਾ ਵਿਸਥਾਰ ਨਾਲ ਵਿਚਾਰੀਏ। ਭਾਈ ਮਹਾਂ ਸਿੰਘ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਆਨੰਦਪੁਰ ਸਾਹਿਬ ਦੀ ਧਰਤੀ 'ਤੇ ਵਧਾਵਾ ਲਿਖ ਦਿੱਤਾ। ਕੀ ਲਿਖਿਆ? ਤੂੰ ਸਾਡਾ ਗੁਰੂ ਨਹੀਂ, ਅਸੀਂ ਤੇਰੇ ਸਿੰਘ। ਤੋੜਤਾ ਸੀ ਉੱਦਣ ਏਡੂ ਵੱਡੀ ਗਲਤੀ ਹੋਈ, ਏਡੂ ਵੱਡਾ ਕਸੂਰ ਹੋ ਹੀ ਨਹੀਂ ਸਕਦਾ। ਗੁਰੂ ਨੂੰ ਇਹ ਲਿਖ ਦੇਣਾ ਵੀ ਤੂੰ ਸਾਡਾ ਗੁਰੂ ਨੇ, ਤੇਰੇ ਸਿੰਘ ਨੇ ਨਿਬੜ ਗਿਆ ਕੰਮ, ਕਹਿ ਦੇਣਾ ਔਰ ਕੀ ਗਾ ਲਿਖਤ ਰੂਪ ਵਿੱਚ ਕਾਗਜ਼ 'ਤੇ ਦਸਤਖਤ ਕਰਤੇ, ਜਿਹਨੂੰ ਆਪਾਂ ਵਧਾਵਾ ਕਹਿੰਦੇ ਹਾਂ। ਵਧਾਵਾ ਇਕੱਲੇ ਇਕੱਲੇ ਨੇ ਸਾਈਨ ਕਰ ਦਿੱਤੇ। ਸਭ ਤੋਂ ਪਹਿਲੇ ਨੰਬਰ 'ਤੇ ਮਹਾਂ ਸਿੰਘ ਨੇ ਦਸਤਖਤ ਕੀਤੇ ਸਨ। ਮਹਾਰਾਜ ਕਹਿੰਦੇ ਜਾਣ ਦਿਓ, ਖੋਲ੍ਹ ਦਿਓ ਦਰਵਾਜ਼ੇ। ਬੜਾ ਰੌਲਾ ਪਾਉਂਦੇ ਸੀ, ਅਸੀਂ ਜਾਓ ਕਰ ਦਿਆਂਗੇ, ਪੜ੍ਹ ਲਓ ਫਿਰ। ਜਿਹੜੇ ਕਹਿੰਦੇ ਸੀ ਮਰਾਂਗੇ ਨਾਲ ਫੇਰੇ ਛੱਡ ਕੇ,
1: ਮੈਦਾਨ ਭੱਜ ਗਏ,
0: ਮੈਦਾਨ ਭੱਜ ਗਏ।

ਨਾਲ ਮਰਾਂਗੇ ਜਾਨਾਂ ਵਾਰਾਂਗੇ। ਉਹਨਾਂ ਨੇ ਲਿਖ ਦਿੱਤਾ ਤੂੰ ਸਾਡਾ ਗੁਰੂ ਨਹੀਂ ਅਜੇ ਤੇਰੇ ਉਹਨਾਂ ਨੇ ਲਿਖ ਦਿੱਤਾ ਤੂੰ ਸਾਡਾ ਗੁਰੂ ਨਹੀਂ ਅਜੇ ਤੇਰੇ ਸਿੰਘ। ਵਧਾਵੇ ਵਾਲੇ ਕਾਗਜ਼ ਤੇ ਕਰ ਦਿੱਤੇ ਦਸਤਖਤ। ਮਹਾਰਾਜ ਜੀ ਕਹਿੰਦੇ ਜਾਣ ਦਿਓ ਕਿਉਂ ਕਰ ਰਹੇ ਨੇ, ਵਧਾਵਾ ਕਿਉਂ ਲਿਖਿਆ। ਭੁੱਖ ਦੇ ਦੁੱਖ ਤੋਂ ਤੰਗ ਆ ਗਏ, ਖਿਮਾ ਕਰਨਾ ਆਪਾਂ ਵੀ ਲਿਖੀ ਵਧਾਵੇ ਤੇ ਆਪਾਂ ਵੀ ਸਭ ਨੇ ਲਿਖੇ ਹੋਏ ਨੇ। ਉਹ ਜਿੰਨੇ ਅੰਮ੍ਰਿਤ ਛੱਕ ਕੇ ਫਿਰ ਦਾੜੀ ਕਟਾਲੀ ਜਾਂ ਫਿਰ ਕਿਰਪਾਨ ਕਿੰਨੇ ਤੇ ਟੰਗਤੀ ਜਾਂ ਕੋਈ ਕੁਰਹਿਤ ਬੱਜਰ ਕੁਰਹਿਤ ਕਰਤੀ, ਸਮਝ ਲਓ ਉਹਨੇ ਵਧਾਵਾ ਲਿਖਤਾ ਵੀ ਤੂੰ ਸਾਡਾ ਗੁਰੂ ਨਹੀਂ ਅਸੀਂ ਤੇਰੇ। ਅੱਜ ਸਾਨੂੰ ਕਾਹਦੀ ਤੰਗੀ ਹੈ, ਬੜੀ ਕਿਰਪਾ ਮਹਾਰਾਜ ਦੀ, ਛਕਣ ਨੂੰ ਪ੍ਰਸ਼ਾਦਾ ਸਭ ਕੁਝ, ਰਹਿਣ ਨੂੰ ਮਕਾਨ, ਪਾਉਣ ਨੂੰ ਕੱਪੜਾ, ਇਹਨਾਂ ਤੇ ਮਹਾਰਾਜ ਸਾਰਿਆਂ ਨੇ ਦੇ ਰਹੇ ਨੇ। ਸੈਲ ਪੱਥਰ ਮੈਂ ਜਨ ਤੋਂ ਪਾਏ ਤਾਕਾ ਰਿਜਕ ਆਗੈ ਕਰ ਧਰਿਆ, ਕਹਿੰਦੇ ਉਹਦੇ ਪੱਥਰਾਂ ਦੇ

ਪੂੰਜ ਚੁਗ ਲੈਂਦੀ ਦਾਣੇ, ਬੱਚੇ ਨੂੰ ਯਾਦ ਕਰਦੀ ਹੈ, ਚੁਗਦੀ ਹੈ, ਯਾਦ ਕਰਦੀ ਹੈ। ਊੜੇ ਊੜ ਆਵੇ ਸਹਿ ਕੋਸਾ ਪਛ ਹੈ, ਬਚਰੇ ਛਰਿਆ ਬੱਚੇ ਛੱਡ ਆਉਂਦੀ, ਰੱਬ ਪਾਲਦਾ ਉਹਨਾਂ ਨੂੰ। ਕੌਣ ਖੜਾਉਂਦਾ? ਤਿੰਨ ਕਵਨ ਖਿਲਾਵੇ ਕਵਨ ਚੁਗਾਵੇ, ਖੜਾਉਂਦਾ ਕੌਣ ਹੈ, ਤੁਹਾਨੂੰ ਚੁਗਾਉਂਦਾ ਕੌਣ ਹੈ? ਮਨ ਮਹਿ ਸਿਮਰਨ, ਸਿਮਰਨ ਦੀ ਪਾਵਰ ਹੈ। ਤੂੰ ਕਾਹਦੇ ਤੋਂ ਸੋਚਾਂ ਕਰਦਾ ਹੈ? ਸਤਿਗੁਰਾਂ ਨੂੰ ਫਿਕਰ ਹੈ ਸਾਰਾ, ਪਰ ਸਾਡੇ ਕੋਲ ਤੇ ਦੋ ਹੀ ਕੰਮ ਨੇ, ਖਾਣਾ ਤੇ ਸੌਣਾ। ਤੀਜਾ ਕੰਮ ਹੈ, ਮੈਂ ਕੱਲ ਵੀ ਅਰਜ ਕੀਤੀ ਸੀ, ਖਾ ਲਿਆ ਤੇ ਸੌਣਿਆ। ਪਰ ਗੁਰਸਿੱਖ ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ, ਸਭ ਸਿਦਕ ਸ਼ਹੀਦ ਭਰਮ ਪਉ ਖੋਵਣਾ, ਬੋਲਾ ਮੁੱਲ ਖਰੀਦ ਕਰ ਜੋਵਣਾ, ਨਾ ਤਿਸ ਭੁੱਖ ਨਾ ਨੀਂਦ ਨਾ ਖਾਣਾ ਸੋਵਣਾ। ਕਹਿੰਦੇ ਜੇ ਸੇਵਾਦਾਰ ਬਣਨਾ ਨਾ, ਦੋ ਕੰਮਾਂ ਦੀ ਬਿਲਕੁਲ ਪਰਵਾਹ ਨਾ ਕਰੀ। ਉਹ ਕਾਹਦੀ? ਨਾ ਖਾਣ ਦੀ ਤੇ ਨਾ ਸੌਣ ਦੀ, ਦੋ ਕੰਮ ਜ਼ਰੂਰੀ ਨੇ। ਨਾ ਖਾਣ ਦੀ ਪਰਵਾਹ ਤੇ ਨਾ ਸੌਣ ਦੀ ਪਰਵਾਹ, ਸਾਡੇ ਕੋਲ ਕੰਮ ਹੀ ਦੋ ਨੇ। ਸਵੇਰ ਹੀ ਫਿਕਰ ਲੱਗ ਜਾਂਦਾ ਵੀ ਪ੍ਰਸ਼ਾਦਾ ਕਿੱਥੇ ਮਿਲੂ, ਸਭ ਤੋਂ ਪਹਿਲਾਂ ਫਿਕਰ ਦਿਨ ਰਾਤ ਹੀ ਫਿਕਰ ਆ ਸਾਡੇ ਨਾਲ। ਇੱਕ ਬਲਵੀਰ ਸਿੰਘ ਰਹਿੰਦਾ, ਬਸ ਮਾੜਾ ਜਿਹਾ ਕਿਤੇ ਘੰਟਾ ਕੁ ਲੇਟ ਹੋ ਜਾਵੇ ਪ੍ਰਸ਼ਾਦਾ ਕਹੂਗਾ ਪੈਟਰੋਲ ਤੇ ਪਾ ਲਓ ਪਹਿਲਾਂ, ਗੱਡੀ ਫਿਰ ਪੂਰੀ, ਅੱਖਾਂ ਹੀ ਨਹੀਂ ਖੁੱਲਦੀਆਂ ਨਹੀਂ ਪ੍ਰਸ਼ਾਦੀ। ਅੱਜ ਇੱਕ ਘਰ ਚਲੇ ਗਏ, ਉਹਨਾਂ ਨੇ ਕੂੜੇ ਬਣਾਏ ਹੋਏ ਸੀ, ਕੂੜੇ ਆ ਜਿਹੜੇ ਆਪਾਂ ਮੀਂਹ 'ਚ ਕੱਢ ਲੈਂਦੇ ਨਾ ਬਾਰਿਸ਼ ਆ ਜਾ, ਕਹਿੰਦੇ ਕੂੜੇ ਕੱਢ ਲਓ, ਕੂੜੇ ਲੱਗੇ। ਮੈਂ ਕਿਹਾ ਇੱਕ ਖਾਏਗਾ ਦੋ ਖਾਏਗਾ, ਖਾ ਕੇ ਨਾ ਇਕੱਠੇ ਹੀ 15 ਬਾਹਰ ਆ ਕੇ ਢਿੱਡ ਤੇ ਮਾਰ ਕੇ ਹੱਥ ਕੇ, ਬਾਬਾ ਜੀ ਬੱਦਲ ਜੇ ਲੱਗਦੇ ਆ। ਮੈਂ ਕਿਹਾ ਬੱਦਲ ਤੇ ਹੁਣ ਹੋਣਗੇ, ਹੁਣ ਬੱਦਲ ਹੀ ਲੱਗਣਗੇ ਤੈਨੂੰ, ਬੱਦਲ ਜੇ ਲੱਗਦੇ। ਕਹਿੰਦੇ ਖਾਣ ਤੇ ਸੌਣ ਦੋ ਕੰਮ ਨੇ, ਤੀਜਾ ਕੰਮ ਹੈ ਸਾਡੇ ਕੋਲ ਖਾਣਾ ਤੇ ਸੌਣਾ। ਪਰ ਨਾ ਤਿਸ ਭੁੱਖ ਨਾ ਖਾਣਾ ਸੋਵਣਾ, ਗੁਰਸਿੱਖ ਨਾ ਭੁੱਖ ਦੀ ਪਰਵਾਹ ਕਰੇ ਨਾ ਕਰੇ ਸੌਣ ਦੀ। ਦੇ ਪ੍ਰਵਾਹ ਰਵੇ, ਪ੍ਰਸ਼ਾਦਾ ਮਿਲ ਜੇ ਛਕ ਲਿਆ, ਨਹੀਂ ਮਿਲਿਆ ਤਾਂ ਵੀ ਕੋਈ ਨਹੀਂ, ਇੱਥੇ ਫਿਕਰ ਹੈ ਵੀ ਕਦੋਂ ਮਿਲੇਗਾ, ਕਦੋਂ ਛਕਾਂਗੇ, ਕਦੋਂ ਟਾਈਮ ਆਊ, ਬਸ।

0: ਭੁੱਖ ਨਾ ਉਤਰੀ ਤੇ ਬੰਨਾ ਪੁਰੀਆਂ
1: ਭਾਰ
0: ਕਹਿੰਦੇ ਸਾਰੀ ਦੁਨੀਆਂ ਦੇ ਭਾਰ ਜੇ ਕਿਤੇ ਸਾਰੀ ਦੁਨੀਆਂ ਦੇ ਪਦਾਰਥ ਇਹਦੇ ਢਿੱਡ ਚ ਪੈ ਜਾਣ ਕਹਿੰਦੇ ਤਾਂ ਵੀ ਨੀ ਰੱਖਣ।

0: ਉਤਰ ਸਕੇ ਜੀ। ਸਾਰੀ ਦੁਨੀਆਂ ਦੇ ਪਦਾਰਥ ਬੰਦੇ ਨੂੰ ਭਾਵੇਂ ਮਿਲ ਜਾਣ, ਸਹਿਸ ਖੱਟੇ ਲੱਖ ਤੋਂ ਉੱਠ ਧਾਵੇ, ਤ੍ਰਿਪਤ ਨਾ ਆਵੇ ਮਾਇਆ ਪਛੇ ਪਾਵੇ। ਤ੍ਰਿਪਤ ਤੇ ਹੁੰਦਾ ਹੀ ਨਹੀਂ, ਰੱਜਦਾ ਇੱਕੋ ਤਰੀਕੇ ਨਾਲ ਹੈ, ਬਿਨਾਂ ਸੰਤੋਖ ਨਹੀਂ ਕੋ ਰੱਜ। ਸੰਤੋਖ ਤੋਂ ਬਿਨਾਂ ਕੋਈ ਰੱਜ ਹੀ ਨਹੀਂ ਸਕਦਾ। ਸੰਤੋਖ ਆ ਗਿਆ, ਇੱਛਾਵਾਂ ਖਤਮ, ਸਭ ਮਨ ਦੀ ਭਾਵਨਾ ਖਤਮ ਹੋ ਜਾਏਗੀ। ਹੁਣ ਮਹਾਂ ਸਿੰਘ ਹੋਣਾ ਨੇ ਬਦਾਵਾ ਲਿਖਿਆ ਸੀ ਭੁੱਖ ਦੇ ਦੁੱਖੋਂ ਤੰਗ ਆ ਕੇ, ਤੂੰ ਸਾਡਾ ਗੁਰੂ ਨਹੀਂ ਅਸੀਂ ਤੇਰੇ ਸਿੰਘ ਨਹੀਂ, ਜਾਣ ਦਿਓ ਖੋਲੋ ਦਰਵਾਜ਼ੇ। ਮਹਾਂ ਸਿੰਘ ਹੋਣੀ ਤੁਰ ਪਏ, ਬਣੀ ਫਿਰ ਕੀ ਉਹਨਾਂ ਨਾਲ, ਰਸਤੇ ਦੇ ਵਿੱਚ ਤੁਰੇ ਜਾਣ ਜਿੱਥੇ ਲੋਕ ਕਹਿੰਦੇ ਸੀ ਆਓ ਜਥੇਦਾਰ ਜੀ, ਆਓ ਭਾਈ ਸਾਹਿਬ ਜੀ। ਇਹਨਾਂ ਨੂੰ ਕਿਸੇ ਨੇ ਪੁੱਛਿਆ ਹੀ ਨਹੀਂ ਅੱਗੇ, ਲੋਕ ਗੋਡੀ ਹੱਥ ਲਾਉਂਦੇ ਸੀ, ਅੱਜ ਨਹੀਂ। ਕਿਉਂ? ਕਿਸੇ ਨੇ ਚਾਹ ਨਹੀਂ, ਕਿਸੇ ਨੇ ਪਾਣੀ ਨਹੀਂ, ਕਿਸੇ ਨੇ ਉਸ ਸਮੇਂ ਵਿੱਚ ਚਲੋ ਜੋ ਜਲ ਪਾਣੀ ਹੁੰਦਾ ਦੁੱਧ ਨਹੀਂ ਛਕਾਇਆ। ਕਿ ਅੱਗੇ ਤਾਂ ਲੋਕਾਂ ਨੇ ਰੋਕ ਰੋਕ ਕੇ ਪ੍ਰਸ਼ਾਦਾ ਛਕੋ ਜੀ ਆਓ। ਕਿਉਂ? ਗੁਰੂ ਦੇ ਸੇਵਕ ਆਏ, ਦੁੱਧ ਛਕੋ ਆਓ। ਅੱਗੇ ਮਾਨ ਸਤਿਕਾਰ ਹੁੰਦਾ ਸੀ, ਮੱਥੇ ਟੇਕਦੇ ਸੀ, ਪਰ ਹੁਣ ਨਹੀਂ ਕਿਸੇ ਨੇ ਪੁੱਛਿਆ। ਕਿਉਂ? ਕਿਉਂਕਿ ਮਹਾਂ ਸਿੰਘ ਹੋਣੀ ਬੇਮੁੱਖ ਹੋ ਕੇ ਆਏ। ਇੱਕ ਮਾਂ ਦਾ ਪੁੱਤਰ ਖੇਡਦਾ ਫਿਰਦਾ, ਉਹਨੇ ਬੱਚੇ ਨੂੰ ਚੁੱਕਿਆ, ਅੰਦਰ ਲੈ ਗਈ ਚੁੱਕ ਕੇ, ਅੰਦਰ ਕਰਕੇ ਨਾ ਬੰਦ, ਬਾਹਰੋਂ ਕੁੰਡਾ ਲਾ ਤਾ। ਰੌਲਾ ਪਾਉਂਦਾ, ਮਾਤਾ ਮੈਂ ਗਲਤੀ ਕੋਈ ਕੀਤੀ ਨਹੀਂ, ਮੈਂ ਭੁੱਲ ਕੋਈ ਕੀਤੀ ਨਹੀਂ, ਮੈਨੂੰ ਅੰਦਰ ਕਿਉਂ ਬੰਦ ਕੀਤਾ? ਕਹਿੰਦੇ ਦੋ ਮਿੰਟ ਠਹਿਰ ਜਾ ਫਿਰ ਦੱਸੂ। ਉਹ ਫਿਰ ਰੌਲਾ ਪਾਏ, ਮਾਤਾ ਕੱਢ ਬਾਹਰ, ਬੜਾ ਟਾਈਮ ਹੋ ਗਿਆ, ਨਹੀਂ ਠਹਿਰ ਜਾ। ਬੜੇ ਚਿਰ ਬਾਅਦ ਬੱਚੇ ਨੂੰ ਬਾਹਰ ਕੱਢਿਆ, ਕਹਿੰਦਾ ਮਾਤਾ ਇਹ ਦੱਸ ਬਈ ਮੈਨੂੰ ਖੇਡਦੇ ਖੇਡਦੇ ਨੂੰ ਤੂੰ ਚੁੱਕ ਕੇ ਲੈ ਆਈ, ਅੰਦਰ ਕਰਤਾ ਬੰਦ, ਬਾਹਰੋਂ ਲਾਤਾ ਕੁੰਡਾ, ਮੈਂ ਭੁੱਲ ਕੀ ਕੀਤੀ ਹੈ? ਉਹ ਸਮੇਂ ਆਖਿਆ ਬੇਟਾ ਬਾਹਰ ਵੇਦਾਵੀਏ ਜਾ ਰਹੇ ਨੇ, ਮੈਨੂੰ ਡਰ ਸੀ ਕਿਤੇ ਉਹਨਾਂ ਦੀ ਭੈੜੀ ਨਜ਼ਰ ਤੇਰੇ ਉੱਤੇ ਨਾ ਪੈ ਜਾਵੇ, ਕਿਤੇ ਵੱਡਾ ਹੋ ਕੇ ਕਿਤੇ ਤੂੰ ਵੀ ਵਧਾਵਾ ਨਾ ਲਿਖਦੀ ਗੁਰੂ ਨੂੰ, ਪਰਛਾਵਾਂ ਕਿਤੇ ਉਹਨਾਂ ਦਾ ਭੈੜਾ ਪਰਛਾਵਾਂ ਤੇਰੇ ਤੇ ਨਾ ਪੈ ਜੇ। ਮਹਾਂ ਸਿੰਘ ਹੈਰਾਨ ਹੋ ਗਿਆ, ਕਹਿੰਦਾ ਉਹ ਅੱਗੇ ਤੇ ਲੋਕ ਸਿਰ ਤੇ ਹੱਥ ਰਖਾਉਂਦੇ ਸੀ, ਸਿਰ ਤੇ ਹੱਥ ਰੱਖੋ। ਇਹ ਕੀ ਬਣ ਗਿਆ? ਮਹਾਂ ਸਿੰਘ ਸ਼ਰਮਸ਼ਾਰ ਹੁੰਦਾ ਹੈ। ਚੱਲਦਾ ਚੱਲਦਾ ਚੱਲਦਾ ਮਹਾਂ ਸਿੰਘ ਪਹੁੰਚ ਗਿਆ ਆਪਣੇ ਪਿੰਡ। ਜਦੋਂ ਪਿੰਡ ਪਹੁੰਚਿਆ ਨਾ, ਤੇ ਸਾਧ ਸਿੰਘ ਜੀ ਆਪੋ ਆਪਣੇ ਘਰ ਖਿੰਡ ਗਏ ਸਾਰੇ, ਚਲੋ ਵੀ ਆਪੋ ਆਪਣੇ ਘਰ ਚਲੋ, ਆਪੋ ਆਪਣੇ ਘਰੀ ਗਏ ਇਹ ਮਾਝੇ ਦੇ ਇਲਾਕੇ ਦੇ। ਜਦੋਂ ਸਾਧ ਸਿੰਘ ਜੀ ਆਪਣੇ ਘਰ ਗਿਆ, ਖੋਲਿਆ ਘਰ ਵਾਲੀ ਨੇ ਦਰਵਾਜ਼ਾ, ਖੁੱਲ ਗਿਆ ਜਾਣ ਸਾਰ ਸਾਹਮਣੇ ਮਾਂ ਬੈਠੀ ਹੈ, ਸਾਹਮਣੇ ਬਾਪੂ ਬੈਠਾ ਹੈ। ਇਹਨੇ ਜਾਣ ਸਾਰ ਸਤਿਕਾਰ ਨਾਲ, ਚਲੋ ਜੋ ਵੀ ਮਾਤਾ ਪਿਤਾ ਦਾ ਸਤਿਕਾਰ ਕੀਤਾ, ਮੰਜੀ ਤੇ ਬਹਿ ਗਿਆ। ਕੋਲ ਹੀ ਇਹਦੇ ਸੱਜੇ ਪਾਸੇ ਮਾਂ ਬਹਿ ਗਈ, ਖੱਬੇ ਪਾਸੇ ਇਹਦੇ ਪਿਤਾ ਵੀ ਬਹਿ ਗਿਆ ਆ ਕੇ। ਲੈ ਬਈ ਸਤਿਗੁਰਾਂ ਕੋਲ ਆਇਆ, ਸੁਣਾ ਸਤਿਗੁਰਾਂ ਦੀ ਗੱਲ ਸੁਣਾ ਕੋਈ। ਮਾਤਾ ਪਿਤਾ ਪੁੱਛਦੇ ਆ, ਸੁਣਾ ਕੋਈ ਗੁਰੂ ਦੀ ਗੱਲ, ਫੌਜਾਂ ਪਿੱਛੇ ਹਟ ਗਈਆਂ, ਤੂੰ ਆ ਗਿਆ, ਫੌਜਾਂ ਪਿੱਛੇ ਹਟ ਗਈਆਂ, ਬੜੇ ਚਿਰ ਤੋਂ ਘੇਰਾ ਪਿਆ ਹੋਇਆ ਸੀ, ਹੁਣ ਕਿਵੇਂ ਆ ਹਿਸਾਬ ਕਿਤਾਬ ਦੱਸ। ਇਹਦਾ ਪੁੱਤਰ ਮਹਾਂ ਸਿੰਘ ਦਾ ਇੱਕ ਪੁੱਤਰ ਵੀ ਸੀ ਗੋਦ 'ਚ ਬੈਠਾ ਆ ਕੇ, ਘਰ ਵਾਲੀ ਅੰਦਰੋਂ ਪਾਣੀ ਲੈ ਕੇ ਆ ਗਈ। ਮਹਾਂ ਸਿੰਘ ਦੇ ਉਸੇ ਸਮੇਂ ਗੱਲ ਕਰਾ ਲਈ, ਕਹਿੰਦਾ ਬਈ ਫੌਜਾਂ 'ਤੇ ਅਜੇ ਲੱਗੀਆਂ ਹੋਈਆਂ ਨੇ, ਮੈਂ ਵਧਾਵਾ ਲਿਖ ਕੇ ਆ ਗਿਆ ਵੀ ਤੂੰ ਸਾਡਾ ਗੁਰੂ ਨਹੀਂ, ਅਸੀਂ ਤੇਰੇ ਸਿੰਘ। ਜਦੋਂ ਸੁਣਿਆ ਨਾ ਵਧਾਵਾ, ਸਾਰ ਉੱਠ ਗਏ ਸਾਰਿਆਂ ਦੇ, ਸਾਰੇ ਪਰਿਵਾਰ ਦੇ। ਇੱਥੇ ਸਾਹ ਚੱਲਦੀ, ਉਹਨਾਂ ਨੂੰ ਪਤਾ ਲੱਗੇ ਮੁੰਡੇ ਦਾ ਵੀਜ਼ਾ ਲੱਗ ਗਿਆ, ਸਾਹ ਚੱਲੂ ਹੀ ਉਹਦਿਨ। ਮਾਤਾ ਪਿਤਾ ਦਾ ਜਿੱਦਣ ਪਤਾ ਲੱਗਿਆ ਵੀ ਨੌਕਰੀ ਮਿਲ ਗਈ, ਵਿਰਲੇ ਨੇ ਪਿਓ ਵਿਰਲੀਆਂ, ਉਹ ਮਾਵਾਂ ਨੇ ਉਦਣ ਕੁਝ ਨਹੀਂ ਖਾਂਦੀਆਂ। ਇੱਦਣ ਜਿੱਦਣ ਕਿਤੇ ਮੁੰਡਾ ਕੇਸ ਕਟਾ ਕੇ ਰੋਂਦੀਆਂ ਨੇ ਉਹ ਮਾਵਾਂ, ਕਹਿਣਗੀਆਂ ਮੈਂ ਤੇਰੇ ਨਾਲ ਗੱਲ ਨਹੀਂ ਕਰਨੀ, ਤੂੰ ਸਿੱਖੀ ਨੂੰ ਦਾਗ ਲਾਤਾ, ਤੂੰ ਕੇਸ ਕਟਾ ਤੇ ਨੇ। ਪਰ ਧੰਨ ਨੇ ਉਹ ਮਾਵਾਂ, ਕਿਤੇ ਭੈਣਾਂ ਸਾਡੀਆਂ ਕਹਿੰਦੀਆਂ ਹੁਣ ਆਪਣੇ ਬੱਚਿਆਂ ਨੂੰ, ਤੂੰ ਬਾਹਰ ਜਾ ਨਾ ਜਾ, ਤਨਖਾਹ ਲਿਆ ਨਾ ਲਿਆ, ਪਰ ਸਿੱਖੀ ਰਹਿਣੀ ਚਾਹੀਦੀ। ਕਰ ਬੇਟਾ ਉਹ ਕੰਮ ਨਾ ਕਰੀ ਜਿਹਦੇ ਕਾਰਨ ਸਿੱਖੀ ਨੂੰ ਦਰਦ ਲੱਗਦੇ। ਐਸਾ ਕਰਮ ਨਾ ਕਰੀ ਜਿਹਦੇ ਕਾਰਨ ਬਾਜਾਂ ਵਾਲੇ ਨੂੰ ਜਾ ਕੇ ਦਰਦ, ਐਸੀ ਭੁੱਲ ਨਾ ਕਰੀ ਕਦੇ। ਮਾਤਾ ਸਦਾ ਸਮਝਾਉਂਦੀ ਹੈ, ਪਰ ਉਹ ਮਾਂ ਸਮਝਾਏਗੀ ਜਿਹੜੀ ਮਾਂ ਦਾ ਸਿੱਖੀ ਨਾਲ ਪਿਆਰ ਹੈ। ਉਹ ਜਿਹੜੀ ਮਾਂ ਹੀ 11 ਵਜੇ ਤੱਕ ਸੁੱਤੀ ਵੀ ਉੱਠਦੀ, ਉਹਨੇ ਬੱਚੇ ਨੂੰ ਵੀ ਸਮਝਾਉਣਾ। ਜਿਹੜੀ ਮਾਂ ਨੇ ਕਦੇ ਗੁਰਦੁਆਰਾ ਨਹੀਂ ਜਾ ਕੇ ਵੇਖਿਆ, ਉਹ ਆਪਣੇ ਪੁੱਤਰ ਨੂੰ ਵਾਹਿਗੁਰੂ ਦੀ ਵਾਹਿਗੁਰੂ ਦੀਆਂ ਲੋਰੀਆਂ ਕਿੱਦਾਂ ਦਊ। ਅੱਜ ਮੈਂ ਗੋਬਿੰਦਗੜ੍ਹ ਇੱਕ ਘਰ ਗਿਆ ਜਲ ਪਾਣੀ ਸਿੱਖਣਾ, ਉੱਥੇ ਇੱਕ ਬੱਚਾ ਵੀ ਛੋਟਾ ਜਿਹਾ 1.5 ਸਾਲ ਦੀ ਉਮਰ ਤੋਂ ਵੀ ਘੱਟ ਉਮਰ ਸੀ, 1.5 ਸਾਲ ਤੋਂ ਵੀ ਘੱਟ। ਹੁਣ ਜ਼ਰਾ ਧਿਆਨ ਦਿਓ, 1.5 ਸਾਲ ਦਾ ਬੱਚਾ ਚੰਗੀ ਤਰ੍ਹਾਂ ਤੁਰਨ ਨਹੀਂ ਜਾਣਦਾ, 1.5 ਸਾਲ ਦਾ ਬੱਚਾ ਅਜੇ ਤੁਰਨ ਨਹੀਂ ਜਾਣਦਾ, ਬੋਲਣ ਨਹੀਂ ਜਾਣਦਾ, ਪਰ ਉਹ ਪਰਿਵਾਰ ਸਾਰਾ ਚਲੋ ਸਿਮਰਨ ਕਰਦਾ, ਰੋਜ਼ ਚੌਂਕੜਾ ਮਾਰ ਕੇ ਬਹਿੰਦੇ ਨੇ, ਬਾਜਾ ਸਾਜ਼ ਰੱਖੇ ਹੋਏ ਨੇ। ਅਤੇ ਉਹ ਨਿੱਕਾ ਜਿਹਾ ਬੱਚਾ ਹੈ, ਉਸ ਪਰਿਵਾਰ ਨੇ ਉਹਨੂੰ ਕੋਈ ਘੋੜੇ ਨਹੀਂ ਲਿਆ ਕੇ ਦਿੱਤੇ ਵੀ ਖੇਡੀ ਚੱਲੇ, ਉਸ ਪਰਿਵਾਰ ਨੇ ਉਸ ਬੱਚੇ ਨੂੰ ਕੋਈ ਹੋਰ ਸਮਾਨ ਨਹੀਂ ਲਿਆ ਕੇ ਦਿੱਤਾ ਖੇਡੀ ਚੱਲ। ਉਹ ਜੇ ਖੇਡਦਾ ਹੈ ਉਹ ਵੀ ਟੱਲੀਆਂ ਨਾਲ ਤੇ ਛੈਣਿਆਂ ਨਾਲ। ਉਹ ਫਿਰ ਖੇਡਦਾ ਕੀ ਹੈ, ਬਸ ਵਾਹਿਗੁਰੂ ਵਾਹਿਗੁਰੂ ਜਪਦਾ। ਨਾਲੇ 1.5 ਸਾਲ ਦੀ ਉਮਰ ਹਿਸਾਬ ਲਾ ਲਓ, ਉਹ ਜਿਹੜਾ 1.5 ਸਾਲ ਦਾ ਬੱਚਾ ਅੱਜ ਗੁਰਮਤ ਵਾਲੇ ਪਾਸੇ ਪੈ ਗਿਆ, ਤਲਵਾਰਾਂ ਵੀ ਚੱਲ ਜਾਣ ਭਾਵੇਂ, ਉਹ ਬੱਚਿਆਂ ਦੇ ਅੰਦਰੋਂ ਗੁਰਮਤ ਨਿਕਲ ਨਹੀਂ ਸਕਦਾ, ਜਿਨ੍ਹਾਂ ਨੂੰ ਗੁੜਤੀ ਹੋਈ ਨਾਮ ਦੀ ਮਿਲ ਗਈ। ਆ ਨਿੱਕੇ ਨਿੱਕੇ ਬੱਚੇ ਜ਼ਿਆਦਾਤਰ ਸੰਗਤ ਵਿੱਚ ਜਿਹੜੇ ਆਉਂਦੇ ਆ ਨਾ, ਕਈ ਐਸੇ ਹੈ ਜਿਹੜੇ ਨਿੱਕੇ ਨਿੱਕੇ ਬੱਚੇ ਨੇ, ਉਹ ਬੜੇ ਪਿਆਰ ਨਾਲ ਸੁਣਨਗੇ। ਜਿਨ੍ਹਾਂ ਦੀ ਉਮਰ 5 ਸਾਲ ਦੀ ਹੈ, 4 ਸਾਲ ਦੀ ਹੈ, ਨਿੱਕੇ ਨਿੱਕੇ ਨੇ, ਉਹਨਾਂ ਨੇ ਗਾਤਰੇ ਪਾਏ ਹੋਏ ਨੇ, ਕਿਰਪਾਨਾਂ ਪਾਈਆਂ ਨੇ, ਸਵੇਰੇ ਗੁਰਦੁਆਰੇ ਜਾਂਦੇ ਨੇ, ਦੀਵਾਨ ਤੇ ਪਰਿਵਾਰ ਨਾਮ ਹੀ ਜਾਏ ਧੱਕੇ ਨਾਲ ਲੈ ਕੇ ਜਾਂਦੇ ਨੇ, ਚਲੋ ਚਲੀਏ ਦੀਵਾਨ ਤੇ ਜਾਣਾ ਹੀ ਜਾਣਾ। ਅਜੇ ਬੱਚੇ ਪਿਆਰ ਨਾਲ ਸੁਣਦੇ ਨੇ। ਆਮ ਮੈਂ ਵੇਖਦਾ ਰਿਹਾ ਪੁਰਾਤਨ ਜਿਹੜੇ ਬਜ਼ੁਰਗ ਨੇ, ਬਜ਼ੁਰਗ 10 ਜਣੇ ਬਜ਼ੁਰਗਾਂ ਨੇ ਇਕੱਠੇ ਹੋਣਾ, ਚਲੋ ਬਾਬਿਆਂ ਦੇ ਦੀਵਾਨ ਲਿਆਓ, 10 ਜਣੇ ਚਲੇ ਗਏ। ਜਦੋਂ ਦੀਵਾਨ ਲੱਗੇ ਉਦੋਂ ਵੀ ਬਜ਼ੁਰਗ ਬੀਬੀਆਂ ਬੈਠੀਆਂ, ਬਜ਼ੁਰਗ ਵੀਰ ਭਰਾ, ਬਸ ਉਹਨਾਂ ਨੇ ਸੁਣ ਲਿਆ। ਆ ਨੌਜਵਾਨ ਤਬਕਾ ਤੇ ਕਿਤੇ ਵੇਖਿਆ ਹੀ ਨਹੀਂ, ਪਰ ਮੈਂ ਵੇਖਿਆ ਦੀਵਾਨਾਂ ਵਿੱਚ ਬੜੀ ਕਿਰਪਾ ਹੈ ਸਾਡੇ ਦੀਵਾਨਾਂ ਵਿੱਚ। ਨਾ ਬਜ਼ੁਰਗ ਮੈਂ, ਬਜ਼ੁਰਗਾਂ ਦੀ ਬਹੁਤ ਗਿਣਤੀ ਹੈ, ਪਰ ਉਹਨਾਂ ਤੋਂ ਵੱਧ ਨੌਜਵਾਨਾਂ ਦੀ ਤੇ ਬੱਚਿਆਂ ਦੀ ਵੀ ਗਿਣਤੀ, ਬਹੁਤ ਨੌਜਵਾਨ ਦੀਵਾਨ ਝਾੜੀ ਪਰਦੇ ਨੇ। ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਸਤਸੰਗ ਜੀ, ਕਿਉਂਕਿ ਨੌਜਵਾਨ ਜਿਹੜੇ ਨੇ ਉਹ ਸਤਸੰਗ ਬੜਾ ਵੱਡਾ ਅਹਿਮ ਯੋਗਦਾਨ ਹੈ ਉਹਨਾਂ ਦਾ, ਜੇ ਇਸ ਪਾਸੇ ਪੈ ਜਾਣ ਤੇ। ਜੇ ਬੱਚਿਆਂ ਨੂੰ ਹੁਣ ਤੋਂ ਹੀ ਗੁਰਮਤਿ ਦੀ ਸਿੱਖਿਆ ਮਿਲਣ ਲੱਗ ਜਾਵੇ, ਵੱਡੇ ਹੋ ਕੇ ਉਹਨਾਂ ਨੂੰ ਕੋਈ ਤੋੜਨ ਵਾਲਾ ਜੰਮਿਆ ਹੀ ਨਹੀਂ, ਲੱਖਾਂ ਡੇਰੇ ਬਣ ਜਾਣ ਭਾਵੇਂ, ਪਰ ਉਹਨਾਂ ਦੇ ਮਨ ਉੱਤੇ ਅਸਰ ਨਹੀਂ ਹੋਏਗਾ।
1: ਸਤਿ ਸ੍ਰੀ ਅਕਾਲ।
0: ਜੇ ਸੰਗਤ ਮਿਲਦੀ ਰਹੇ, ਇਹ ਵੀ ਗੱਲ ਨਾਲ, ਬੱਚਿਆਂ ਨੂੰ ਸੰਗਤ ਮਿਲਦੀ ਰਹੇ, ਜੇ ਸੰਗਤ ਮਿਲਦੀ ਰਹੀ ਉਹ ਟੁੱਟਣਗੇ ਨਹੀਂ। ਇਹ ਮਾਤਾ ਪਿਤਾ ਦਾ ਫਰਜ਼ ਹੈ ਆਪਣੇ ਬੱਚਿਆਂ ਨੂੰ ਸੰਗਤ ਵਿੱਚ ਲੈ ਕੇ ਜਾਣਾ। ਹੁਣ ਜਿਹੜੇ ਪੁਰਾਣੇ ਨੇ ਨਾ, ਮੈਂ ਅੱਜ ਜਿਹਨੇ ਵੀ ਬੇਨਤੀ ਕੀਤੀ ਸੀ, ਜਿਹੜੇ ਪੁਰਾਣੇ ਖੁੰਡ ਨੇ ਉਹ ਨਹੀਂ ਮੰਨਦੇ ਛੇਤੀ ਛੇਤੀ, ਜਿਨ੍ਹਾਂ ਦੇ ਅੰਦਰ ਨਸ਼ਾ ਘਰ ਕਰ ਚੁੱਕਿਆ, ਜਿਹੜੇ ਰੋਜ਼ ਫੀਮ ਤੇ ਭੁੱਕੀਆਂ ਖਾਣ ਦੇ ਆਦੀ ਹੋ ਚੁੱਕੇ ਨੇ ਨਾ, ਜਿਹੜੇ ਰੋਜ਼ ਠੇਕੇ ਤੇ ਜਾਂਦੇ ਨੇ, ਉਹਨਾਂ ਨੂੰ ਕਹੋਗੇ ਬਾਪੂ ਛੱਡ ਨਸ਼ਾ, ਕਈ ਕਈ ਗੱਲਾਂ ਸੁਣਾਉਂਦੇ ਨੇ, ਗਾਂ ਕਈ ਕਈ ਕੁਝ ਬੋਲਦੇ, ਗੱਲ ਨਹੀਂ ਕਰਨ ਦਿੰਦੇ ਛੇਤੀ ਛੇਤੀ ਨੂੰ, ਬੁਰਾ ਬਹੁਤ ਬਾਤਾਂ ਜਾਣਾ, ਉਹ ਗੱਲਾਂ ਵੀ ਫਿਰ ਬਥੇਰੀਆਂ ਕਰਦੇ ਆ। ਪਰ ਟਾਹਣੀ ਹੈ, ਜਿੱਧਰ ਮਰਜ਼ੀ ਮੋੜ ਦੋ, ਜਦੋਂ ਟਾਹਣੀ ਤੋਂ ਟਾਹਣ ਬਣ ਗਿਆ ਫਿਰ ਆਰੀ ਚੁੱਕਣੀ ਪੈਣੀ ਹੈ, ਮੁੜਨੀ ਨਹੀਂ ਛੇਤੀ ਛੇਤੀ। ਉਹੀ ਕੰਮ ਹੈ ਬੱਚਿਆਂ ਨੂੰ, ਤੇ ਜਿੱਧਰ ਮਰਜ਼ੀ ਮੋੜ ਲਓ, ਇਹ ਜਿਹੜੇ ਪੁਰਾਣੇ ਟਾਹਣ ਨੇ ਇਹਨਾਂ ਉੱਤੇ ਤੇ ਸਤਿਗੁਰੀ ਕਿਰਪਾ ਕਰਨਗੇ। ਅਗੋ ਸਤਨਾਮ
1: ਸ੍ਰੀ ਵਾਹਿਗੁਰੂ,
0: ਹੁੰਦੀ ਜ਼ਰੂਰ ਹੈ ਕਿਰਪਾ, ਐਸੀ ਗੱਲ ਨਹੀਂ, ਬਖਸ਼ਿਸ਼ ਤੇ ਹੋ ਜਾਂਦੀ ਹੈ ਪਰ ਹੁੰਦੀ ਹੈ ਹੌਲੀ ਹੌਲੀ, ਪਰ ਕਈਆਂ ਦੇ ਉੱਤੇ ਕਿਰਪਾ ਹੋ ਗਈ। ਤੇ ਮੈਂ ਸਦਾ ਹੀ ਅਰਦਾਸ ਕਰਦਾ ਮਹਾਰਾਜ ਤੇਰੀ ਮਿਹਰ ਦੀ ਨਜ਼ਰ ਲੱਗ ਜਾਵੇ, ਲੱਗ ਜਾਵੇ ਸਾਰਿਆਂ ਨੂੰ, ਸਭ ਨੂੰ ਲੱਗੇ, ਇੱਕ ਨੂੰ ਨਹੀਂ ਦੋ ਨੂੰ ਨਹੀਂ, ਐਸੀ ਮਿਹਰ ਕਰੋ।

0: ਸੀ ਨਜ਼ਰ ਲੱਗ ਜਾਵੇ। ਦਇਆ ਕਰੋ ਕਿਸ ਮਿਹਰ ਭਾਵ ਜਿਨ ਕੋ ਨਦਰ ਕਰਮ ਤਿੰਨ ਕਾਰ ਨਾਨਕ ਨਦਰੀ
1: ਨਦਰ ਨਿਹਾਲ।
0: ਸਾਡੇ ਤੇ ਵੀ ਨਦਰ ਪਾਓ ਮਿਹਰ ਦੀ, ਨਜ਼ਰ ਲੱਗ ਜਾਂਦੀ ਹੈ, ਬਿਲਕੁਲ ਲੱਗਦੀ ਹੈ, ਕਹਿਣਗੇ ਨਜ਼ਰ ਲੱਗ ਗਈ। ਪਰ ਗੁਰਮੁਖੋ ਆਮ ਪਿੰਡਾਂ ਦੇ ਵਿੱਚ ਗੱਲ ਹੈ, ਮੱਝ ਲਿਆਓ ਨਵੀਂ, ਗੱਲ 'ਚ ਛਿੱਤਰ ਪਾ ਦਿਓ, ਕਿਉਂ ਨਜ਼ਰ ਨਾ ਲੱਗ ਜੇ। ਕੋਠੀ ਬਣਾਓ, ਨਜ਼ਰ ਵੱਟੂ ਜਾ ਜੇ ਤੇ ਬਾਜ਼ਾਰ 'ਚੋਂ ਮਿਲਦੇ ਠੀਕ ਨੇ ਤਾਂ ਘੜਾਂ 'ਤੇ ਮੁੱਧਾ ਮਾਰਾਂਗੇ, ਕਿਉਂ ਨਜ਼ਰ ਨਾ ਲੱਗ ਜੇ। ਫਿਰ ਜੇ ਗੱਡੀ ਲਿਆਂਦੀ ਤਾਂ ਚਿੱਤਰ ਲੰਕਦਾ ਜਾਂਦਾ, ਨਜ਼ਰ ਨਾ ਲੱਗ ਜੇ ਕਿਸੇ ਦੀ। ਜੇ ਕਿਤੇ ਮੱਝ ਬਿਮਾਰ ਹੋ ਜੇ, ਕਹਿੰਦੇ ਕਿਸੇ ਦੀ ਨਜ਼ਰ ਲੱਗ ਗਈ। ਮੁੰਡਾ ਤਿਆਰ ਕੀਤਾ, ਵਾਲ ਵਾਹੇ ਤੇ ਪਿੱਛੇ ਉਹਦੇ ਇੱਕ ਦਸ ਕੰਨ ਦੇ ਕੋਲ ਕਾਲਾ ਟਿੱਕਾ ਲਾ ਦਿੱਤਾ, ਕਹਿੰਦੇ ਕਿਸੇ ਦੀ ਨਜ਼ਰ ਨਾ ਲੱਗ ਜੇ। ਸਾਰੇ ਕਹਿੰਦੇ ਨੇ ਨਜ਼ਰ ਲੱਗ ਜਾਂਦੀ ਹੈ, ਪਰ ਗੁਰਮੁਖੋ ਜੇ ਮੰਨਦੇ ਹੋ ਵੀ ਮਾੜੀ ਨਜ਼ਰ ਲੱਗਦੀ ਹੈ ਤੇ ਚੰਗੀ ਵੀ ਲੱਗਦੀ ਵੀ ਹੋਣੀ। ਉਹ ਕਿੱਥੇ ਲੱਗਦੀ ਹੈ? ਠੇਕੇ ਤੇ ਜਾ ਕੇ ਨਹੀਂ ਲੱਗਦੀ, ਸੰਗਤ ਵਿੱਚ ਆਉਂਦੇ ਹਾਂ ਇੱਥੇ ਪਤਾ ਨਹੀਂ ਕਿੰਨੇ ਕੁ ਚੰਗੇ ਬੈਠੇ ਨੇ, ਕਿਹਦੀ ਨਜ਼ਰ ਨੇ ਸਾਨੂੰ ਉਤਾਰ ਦੇਣਾ। ਸਤਿਗੁਰਾਂ ਦੀ ਨਜ਼ਰ ਲੱਗ ਜੇ, ਸਤਿਗੁਰਾਂ ਦੀ ਨਜ਼ਰ ਲੱਗ ਗਈ ਨਾ ਜਿਨ੍ਹਾਂ ਤੇ, ਇਹ ਨਹੀਂ ਪਤਾ ਉਹਨੇ ਨਜ਼ਰ ਪਾ ਕਿਹਦੇ ਵਿੱਚ ਦੀ ਦੇਣੀ, ਕਿਹਦੀ ਨਜ਼ਰ ਵਿੱਚ। ਗੁਰੂ ਗੋਬਿੰਦ ਸਿੰਘ ਦੀ ਨਜ਼ਰ ਕੰਮ ਕਰਦੀ ਹੈ, ਕੋਈ ਪਤਾ ਕੀ ਗੁਰੂ ਗੋਬਿੰਦ ਸਿੰਘ ਸਾਡੇ ਵੱਲ ਵੇਖ ਰਹੇ ਹੋਣ, ਕੀ ਪਤਾ ਸਤਿਗੁਰੂ ਕਿਹਦੇ ਵਿੱਚ ਦੀ ਸਾਡੇ ਤੇ ਕਿਰਪਾ ਕਰ ਦੇਣ। ਕਰਦੇ ਨੇ ਸਤਿਗੁਰੂ ਕਿਰਪਾ, ਕਿਸੇ ਦੇ ਵਿੱਚ ਦੀ ਕਰਦੇ ਨੇ ਮਹਾਰਾਜ ਕਿਰਪਾ ਕਰਦੇ। ਆ ਹੁਣ ਇੱਥੇ ਹਜ਼ਾਰਾਂ ਦੀ ਤਾਦਾਦ, ਕੀ ਪਤਾ ਗੁਰੂ ਗੋਬਿੰਦ ਸਿੰਘ ਨੇ ਸਾਨੂੰ ਕਿਹਦੇ ਵਿੱਚ ਦੀ ਹੋ ਕੇ ਵੇਖ ਲੈਣਾ ਤੇ ਸਾਡਾ ਜੀਵਨ ਬਣ ਜਾਣਾ।

ਰਿਹਾ ਸੀ, ਧੰਨ ਉਹ ਮਾਂ ਹੈ, ਧੰਨ ਉਹ ਪਿਤਾ ਜਿਹੜਾ ਚੰਗੀ ਸਿੱਖਿਆ ਦੇ ਦੇ। ਗੁਰਮਤ ਲੈ ਕੇ ਆ ਘਰ ਚ ਬੱਚਿਆ, ਗੁਰਮਤ ਬਸ ਵਿਰਲੇ ਨੇ ਮਾਤਾ ਪਿਤਾ। ਹੁਣ ਇੱਕ ਪਾਸੇ ਮਾਤਾ ਪਿਤਾ ਬਹਿ ਗਏ, ਮਹਾਂ ਸਿੰਘ ਨੂੰ ਪੁੱਛਦੇ ਹੈ ਕਿਉਂ ਆ ਗਿਆ। ਕਹਿੰਦਾ ਜੇ ਨਾ ਆਉਂਦਾ ਨਾ ਤੇ ਮੇਰੀ ਲਾਸ਼ ਆਉਣੀ ਸੀ, ਭੁੱਖ ਨਾਲ ਮਰ ਚੱਲੇ ਸੀ ਉੱਥੇ, ਛੱਡ ਕੇ ਆ ਗਏ ਗੁਰੂ ਗੋਬਿੰਦ ਸਿੰਘ ਨੂੰ, ਤੂੰ ਸਾਡਾ ਗੁਰੂ ਨਹੀਂ ਅਜੀ ਤੇਰੇ ਸਿੰਘ। ਮਹਾਂ ਸਿੰਘ ਦੀ ਮਾਂ ਤਾਹਾਂ ਮਾਰ ਮਾਰ ਰੋਂਦੀ, ਉਹ ਪੁੱਤਰ ਜੇ ਤੇਰੀ ਲਾਸ਼ ਆ ਜਾਂਦੀ ਮੈਂ ਸਿਰ ਉੱਚਾ ਕਰਕੇ ਪਿੰਡ 'ਚ ਤੁਰਨਾ ਸੀ।

0: ਜਾਣਾ ਇੱਕ ਦਿਨ ਸਾਰਿਆਂ ਨੇ ਹੈ। ਜਿਹੜੇ ਮਰਦੇ ਨੇ, ਜਿਹੜੇ ਕੋਈ ਦਵਾਈ ਪੀ ਕੇ ਮਰ ਗਿਆ, ਕੋਈ ਸਾਹ ਲੈ ਕੇ ਮਰ ਗਿਆ, ਕੋਈ ਬਿਮਾਰ ਹੋ ਕੇ ਮਰ ਗਿਆ, ਪਰ ਜਿਹੜਾ ਕੌਮ ਵਾਸਤੇ ਕੁਛ ਕਰ ਗਿਆ, ਜਿਹੜਾ ਕੌਮ ਵਾਸਤੇ ਮਰ ਗਿਆ, ਉਹ ਨਹੀਂ ਮਰਿਆ, ਉਹ ਸ਼ਹੀਦ ਹੋ ਗਿਆ। ਸ਼ਹੀਦ ਕਦੇ ਮਰਦੇ ਨਹੀਂ, ਸਦਾ ਜਿਉਂਦੇ ਰਹਿੰਦੇ। ਰੱਬ ਦੇ ਪਿਆਰੇ, ਹੁਣ ਇਹਦਾ ਅਰਥ ਕਿਤੇ ਉਲਟ ਨਾ ਲੈ ਜਾਓ ਤੁਸੀਂ। ਸ਼ਹੀਦ ਜਿਉਂਦੇ ਰਹਿੰਦੇ ਨੇ, ਖਰੇ ਸ਼ਹੀਦ ਆਉਂਦੇ ਵੀ ਹੋਣਗੇ ਫਿਰ, ਵੀ ਜਿਹੜੇ ਸ਼ਹੀਦ ਬਾਬੇ ਕਹਿੰਦੇ ਨੇ ਵੀ ਸ਼ਹੀਦ ਜਿਉਂਦੇ ਨੇ, ਫਿਰ ਸ਼ਹੀਦ ਆ ਜਿਹੜੇ ਲੋਕਾਂ 'ਚ ਸ਼ਹੀਦ ਆਉਂਦੇ ਨੇ, ਖਰੇ ਆਉਂਦੇ ਹੀ ਹੋਣਗੇ। ਅਰਥ ਉਲਟ ਨਾ ਲੈ ਦਿਓ। ਸ਼ਹੀਦ ਜਿਹੜੇ ਹੁੰਦੇ ਨੇ ਉਹ ਲੋਕਾਂ ਦੇ ਦਿਲਾਂ 'ਚ ਵੱਸਦੇ ਨੇ, ਉਹ ਮਰਦੇ ਨਹੀਂ, ਮਰ ਕੇ ਵੀ ਨਹੀਂ ਮਰਦੇ। ਸ਼ਹੀਦ ਹੋ ਜਾਣਾ ਹੋਰ ਗੱਲ ਹੈ ਅਤੇ ਮਰਨਾ ਹੋਰ ਗੱਲ ਹੈ। ਜਿਹੜੇ ਸ਼ਹੀਦ ਹੋ ਗਏ ਉਹਨਾਂ ਨੂੰ ਸਾਰਾ ਸੰਸਾਰ ਪੂਜਦਾ, ਨਮਸਕਾਰਾਂ ਹੁੰਦੀਆਂ। ਹੁਣ ਸਾਧ ਸੰਗਤ ਜੀ, ਮਹਾਂ ਸਿੰਘ ਦੀ ਮਾਂ ਕਹਿੰਦੀ, ਮੁੰਡਿਆ ਤੇਰੀ ਲਾਸ਼ ਆ ਜਾਂਦੀ, ਮੈਨੂੰ ਖੁਸ਼ੀ ਹੋਣੀ ਸੀ ਇਸ ਗੱਲ ਦੀ, ਤੂੰ ਇਹ ਵੀ ਕੰਮ ਕੀਤਾ। ਪਿਓ ਜਿਹੜਾ ਸੀ ਉਹ ਵੀ ਧਾਹਾਂ ਮਾਰ ਮਾਰ ਹੁੰਦਾ, ਮੰਜੇ ਤੋਂ ਉੱਠ ਕੇ ਚਲਿਆ ਗਿਆ। ਨਿੱਕਾ ਜਿਹਾ ਉਹ ਘਰ ਵਾਲੀ ਬੀਬੀ ਪਾਣੀ ਦਾ ਗਲਾਸ ਲਿਆਈ, ਮੁੜ ਕੇ ਲੈ ਗਈ, ਕਹਿੰਦੀ ਤੈਨੂੰ ਨਹੀਂ ਪਾਣੀ ਪਿਆਉਣਾ? ਨਾ ਨਾ, ਗੁਰੂ ਦੇ ਸਿੱਖ ਨਾਲ ਮੇਰੀ ਸ਼ਾਦੀ ਹੋਈ ਸੀ, ਤੂੰ ਜੇ ਗੁਰੂ ਦਾ ਸਿੱਖ ਹੀ ਨਹੀਂ ਰਿਹਾ ਤੇ ਤੇਰਾ ਤੇ ਮੇਰਾ ਸੰਬੰਧ ਹੀ ਕਾਹਦਾ? ਸੋ ਸਤਨਾਮ
1: ਸ੍ਰੀ ਵਾਹਿਗੁਰੂ।
0: ਤੇ ਨਿੱਕਾ ਜਿਹਾ ਮੁੰਡਾ ਗੋਦ ਵਿੱਚੋਂ ਉੱਠ ਕੇ ਚਲਿਆ ਗਿਆ, ਮੁੰਡਿਆ ਤੂੰ ਕਿੱਥੇ ਚੱਲਣਾ? ਉਹ ਬਾਪੂ, ਤੂੰ ਗੁਰੂ ਗੋਬਿੰਦ ਸਿੰਘ ਦੀ ਗੋਦ ਛੱਡ ਆਇਆ, ਮੈਂ ਤੇਰੀ ਗੋਦ ਵਿੱਚ ਨਹੀਂ ਜਾਣਾ। ਧੰਨ ਹੈ ਨਿੱਕਾ ਜਿਹਾ ਬੱਚਾ ਵੀ ਗੁਰਮਤ ਦੀਆਂ ਗੱਲਾਂ ਕਰਦਾ। ਨਿੱਕਾ ਜਿਹਾ ਬੱਚਾ ਆਪਣੇ ਪਿਤਾ ਨੂੰ ਕਹਿ ਰਿਹਾ, ਜੇ ਤੂੰ ਗੁਰੂ ਗੋਬਿੰਦ ਸਿੰਘ ਦੀ ਗੋਦ ਛੱਡੀ, ਤੂੰ ਗੁਰੂ ਗੋਬਿੰਦ ਸਿੰਘ ਨੂੰ ਛੱਡਿਆ, ਲੈ ਬਾਪੂ ਅੱਜ ਤੋਂ ਮੈਂ ਤੈਨੂੰ ਛੱਡਿਆ, ਮੈਂ ਤੈਨੂੰ ਆਪਣੇ ਜਵਾਨ ਨਾਲ ਪਿਤਾ ਨਹੀਂ ਕਹਿਣਾ ਅੱਜ ਤੋਂ ਮੁੜ ਕੇ। ਜੇ ਤੂੰ ਪਿਤਾ ਕਹਾਉਣਾ, ਤੂੰ ਗੁਰੂ ਗੋਬਿੰਦ ਸਿੰਘ ਨੂੰ ਫਿਰ ਪਿਤਾ ਬਣਾ ਚੱਲ, ਬਣਾ ਲੈ ਪਿਤਾ। ਜਦੋਂ ਇੰਨੀ ਗੱਲ ਆਖੀ, ਬਾਣ ਵੱਜਦੇ ਨੇ, ਉਹ ਤੂੰ ਮਰ ਕੇ ਉਹਨਾਂ ਗਿਆ ਕੀ ਕਹਿੰਦੇ ਨੇ?

ਗੁਰੂ ਗੋਬਿੰਦ ਸਿੰਘ ਦੇ ਸਾਜੇ ਹੋਏ, ਸਾਜ ਕੇ ਨਵਾਜੇ ਹੋਏ ਪੰਜ ਪਿਆਰੇ ਆ ਰਹੇ ਹੈ। ਆਓ ਸਤਿਕਾਰ ਕਰੀਏ ਸਾਰੇ ਸਾਰੇ ਬੋਲਿਆ ਕਰੋ ਗੱਜ।

ਜਿਹੜੀ ਸੰਗਤ ਅੰਮ੍ਰਿਤ ਛੱਕ ਕੇ ਆਈ ਉਹਨਾਂ ਨੂੰ ਬੈਠਣ ਨੂੰ ਜਗ੍ਹਾ ਦਿਓ, ਭੈਣਾਂ ਨੂੰ ਬੇਨਤੀ ਥੋੜਾ ਥੋੜਾ ਪਿੱਛੇ ਨੂੰ ਹੋ ਜਾਓ ਭਾਈ, ਬੇਨਤੀ ਜ਼ਰੂਰ ਮੰਨੋ, ਵੀਰ ਭਰਾ ਵੀ ਥੋੜੀ ਜਿਹੀ ਬੇਨਤੀ ਮੰਨ ਲਓ, ਥੋੜਾ ਥੋੜਾ ਜਗ੍ਹਾ ਦੇ ਦਿਓ ਬੈਠਣ, ਥੋੜੇ ਥੋੜੇ ਹੋ ਜਾਓ ਭਾਈ ਇੱਧਰ।

ਜਿਹੜੇ ਅੰਮ੍ਰਿਤ ਛੱਕ ਕੇ ਆਏ ਨੇ ਕੁਝ ਅੱਗੇ ਬਹਿ ਜਾਓ, ਅੱਗੇ ਵੀ ਜਗ੍ਹਾ ਹੈ ਥੋੜੀ ਥੋੜੀ, ਕੁਝ ਸੰਗਤ ਅੱਗੇ ਵੀ ਬਹਿ ਜਾਓ ਆ ਕੇ, ਬਾਕੀ ਜਿਹੜੇ ਰਾਹ ਬਣਿਆ ਰਾਹ ਵਿੱਚ ਬੈਠਣ ਦੀ ਕਿਰਪਾਲਤਾ ਕਰੋ। ਜਿੱਥੇ ਕਿਤੇ ਜਗ੍ਹਾ ਮਿਲਦੀ ਹੈ ਬਹਿ ਜਾਓ, ਰਸਤੇ ਦੇ ਵਿੱਚ ਹੀ ਬਹਿ ਜਾਣਾ, ਸਾਰਿਆਂ ਨੇ ਮੱਥਾ ਟੇਕ ਕੇ ਨਮਸਕਾਰ ਕਰਕੇ ਬੈਠ ਜਾਓ ਸਾਰੇ।

0: 232 ਪ੍ਰਾਣੀ ਗੁਰੂ ਦੇ ਜਹਾਜ਼ ਤੇ
1: ਕਿਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CIFT 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-387.

студии совершенно нормально. Передачень тарфана ہے. Тену гуру де нал сакка ню пьяр хо жаве. ਉਹ ਗੁਰੂ ਦੇ ਦਰਸ਼ਨਾਂ ਤੋਂ ਬਾਂਝੇ ਕਿੰਨ ਤਰਸਦੇ ਨੇ ਐ ਮਹਾਰਾਜ, ਆ ਦਿਨ ਤੇ ਰਾਤ ਨਹੀਂ ਗੁਜ਼ਰਦੀ।

ਜਿਨ੍ਹਾਂ ਨੂੰ ਆਸ ਲੱਗੀ ਦਰਸ਼ਨ ਆਸ ਲੱਗ ਗਈ ਕਿ ਇਹ ਪੰਕਤੀਆਂ ਉਚਾਰਨ ਕੀਤੀਆਂ ਕਲਸ਼ ਭਾਈ ਦਵਿੰਦਰ ਸਿੰਘ ਦੀ ਸੋਢੀ ਉਹਨਾਂ ਪੰਕਤੀਆਂ ਨੂੰ ਦੁਹਰਾਰੇ ਹਨ ਕਾਗਦਾ ਕਰਿੰਦ ਟੰਡੋਲਿਆ ਸਗਲਾ ਖਾਇਓ ਮਾਸ ਇਹ ਦੋਏ ਨੈਣਾ ਮਤ ਸੋ ਫਿਰ ਦੇਖਣ ਕੀ ਐ ਕਾਉ ਮੇਰਾ ਸਰੀਰ ਪਾਵੇ ਖਾਣ ਪਰ ਮੇਰੇ ਨੈਣਾ ਨੂੰ ਮਤ ਸੋਇਓ ਕਿਉਂਕਿ ਇਹਨਾਂ ਨੈਣਾ ਤੇ ਮੈਨੂੰ ਆਸ ਲੱਗੀ ਮੈਂ ਆਪਣੇ ਫਿਰ ਦੇ ਦੀਦਾਰ ਕਰਾਂ ਆਓ ਪੰਕਤੀਆਂ

ਜਿਨ੍ਹਾਂ ਨੇ ਮੇਰਾ ਪ੍ਰਭੂ ਪਾਇਆ ਹੈ, ਮੈਂ ਉਹਦੀ ਮਿਹਨਤ ਕਰਾਂ, ਉਹਦਾ ਤਰਲਾ ਕਰਾਂ, ਉਹਦੇ ਚਰਨ ਪਕੜਾਂ, ਵੀ ਮੈਨੂੰ ਵੀ ਦੱਸ ਕਿਹੜੇ ਰਸਤੇ ਤੁਰਾਂ ਅਤੇ ਮੇਰਾ ਮਾਲਕ ਮੈਨੂੰ ਮਿਲ ਜਾਵੇ।

ਜਿਨ੍ਹਾਂ ਨੂੰ ਦਰਸ਼ਨ ਨਾ ਦਿੱਤਾ। ਮਨ ਵਿੱਚ ਵੈਰਾਗ, ਬੇੜੀ ਚਲਾਉਣ ਵਾਲਾ ਮੱਲਾ ਪਰ ਅੱਜ ਬੇੜੀ ਵਿੱਚ ਬੈਠਾ, ਕੱਪੜਾ ਚੁੱਕਿਆ, ਬੇੜੀ ਸਾਫ ਕਰਦਾ। ਬੇੜੀ ਸਾਫ ਕਰਦਿਆਂ ਕਰਦਿਆਂ ਹੀ ਮਨ ਵਿੱਚ ਦਰਸ਼ਨਾਂ ਦੀ ਤਾਂ ਪੈਦਾ, ਮਨ ਵਿੱਚ ਵੈਰਾਗ ਉੱਠਦਾ ਕਿ ਮੈਂ ਸੁਣਿਆ ਕਿ ਜਿਹੜਾ ਯਾਦ ਕਰਦਾ ਉਹਨਾਂ ਨੂੰ ਦੀਦਾਰ ਦਿੰਦਾ, ਜਿਹੜਾ ਆਸ ਲਾਉਂਦਾ ਕਦੇ ਨਿਰਾਸ਼ਾ ਨਹੀਂ ਜਾਂਦਾ। ਜੇ ਸੱਚਮੁੱਚ ਇਹ ਸਾਹਿਬ ਕਲਗੀਧਰ ਪਾਤਸ਼ਾਹ ਤੂੰ ਨਿਮਾਣਿਆਂ ਦਾ ਮਾਣ ਹੈ, ਨਿਤਾਣਿਆਂ ਦਾ ਤਾਣ ਹੈ, ਨਿਓਟਿਆਂ ਦੀ ਓਟ ਹੈ, ਨਿਆਸਰਿਆਂ ਦਾ ਆਸਰ ਹੈ, ਤੇ ਫਿਰ ਅੱਜ ਕਿਰਪਾ ਕਰ ਇਸ ਗਰੀਬ ਦੀ ਬੇੜੀ ਵਿੱਚ ਮੁਬਾਰਕ ਚਰਨ ਕਰ। ਬੇੜੀ ਚਲਾਉਣ ਵਾਲਾ ਮੱਲਾ ਤਿਆਰ ਜਾ, ਦਰਸ਼ਨਾਂ ਦੀ ਤਾਂਗ ਪੈਦਾ ਹੋ ਗਈ, ਨੇਤਰਾਂ ਚੋਂ ਜਲ ਵਹਿੰਦਾ, ਪਰ ਨਾਲ ਦੇ ਬੇੜੀਆਂ ਵਾਲਿਆਂ ਨੇ ਤੱਕਿਆ, ਆਵਾਜ਼ ਦਿੱਤੀ ਉਹ ਸਹਿਦਿਆ ਕੀ ਹੋ ਗਏ, ਜਦੋਂ ਦਾ ਆਇਆ ਰੋਈ ਜਾਂਦਾ, ਅੱਜ ਕੀ ਗੱਲ ਹੈ? ਕਹਿਣ ਲੱਗਾ ਅੱਜ ਮੇਰੇ ਗੁਰੂ ਕਲਗੀਧਰ ਪਾਤਸ਼ਾਹ ਨੇ ਆਉਣਾ ਹੈ, ਮੇਰੀ ਬੇੜੀ ਵਿੱਚ ਮੁਬਾਰਕ ਚਰਨ ਪਾਉਣੇ ਹਨ, ਤੇ ਨਾਲ ਦੇ ਬੇੜੀਆਂ ਵਾਲਿਆਂ ਨੇ ਉਲਾਂਭਾ ਦੇ ਦਿੱਤਾ। ਉਹ ਸਹਿਦਿਆ ਆਪਣੀ ਬੇੜੀ ਵੱਲ ਤੱਕਈ, ਆ ਟੁੱਟੀ ਹੋਈ ਤਾਂ ਤੇਰੀ ਬੇੜੀ। ਸਾਹਿਬ ਕਲਗੀਧਰ ਪਾਤਸ਼ਾਹ ਕਿਤੇ ਦਰਿਆ ਦੇ ਕੰਢੇ ਤੇ ਆਉਣ, ਆ ਸਾਡੀਆਂ ਏਡੀਆਂ ਸੋਹਣੀਆਂ ਬੇੜੀਆਂ ਛੱਡ ਕੇ ਤੇਰੀ ਬੇੜੀ ਵਿੱਚ ਬਹਿ, ਬੇੜੀ ਵੱਲ ਤੱਕੀ। ਪਰ ਸਾਡਾ ਪਿਆਰ ਕਰਨਾ ਜਾਣਦਾ ਹੈ, ਇਤਨਾ ਭੋਲਾ ਮਨ ਵਿੱਚ ਵੱਜੀ ਸੱਟ ਤੇ ਕਹਿਣ ਲੱਗਾ ਮਨਾ, ਚੱਲ ਤੂੰ ਆਪਣੀ ਬੇੜੀ ਇਹਨਾਂ ਬੇੜੀਆਂ ਤੋਂ ਦੂਰ ਲੈ ਗਈ, ਕਿਤੇ ਸਤਿਗੁਰੂ ਆਉਣ ਆ ਤੇਰੀ ਬੇੜੀ ਛੱਡ ਕੇ ਕਿਤੇ ਇਹਨਾਂ ਬੇੜੀਆਂ ਵਿੱਚ ਹੀ ਨਾ ਜਾ ਬਹਿ, ਤੂੰ ਆਪਣੀ ਬੇੜੀ ਦੂਰ ਲੈ। ਪਰ ਇਤਨਾ ਨਹੀਂ ਜਾਣਦਾ ਉਹ ਸਹਿਦਿਆ, ਉਹ ਗੁਰੂ ਟੁੱਟੀਆਂ ਬੇੜੀਆਂ ਨਹੀਂ ਤੱਕਦਾ, ਉਹ ਤੇ ਸਭ ਤੇ ਹਿਰਦਾ ਤੱਕਦਾ। ਹਿਰਦਾ ਸਾਬਤ ਹੋਵੇ, ਹਿਰਦਾ ਨਾ ਟੁੱਟਾ ਹੋਵੇ, ਜੁੱਤੀ ਭਾਵੇਂ ਟੁੱਟੀ ਹੋਵੇ, ਕੱਪੜੇ ਫਟੇ, ਪਿਆਰ ਦਾ ਭੁੱਖਾ ਹੈ ਨਾ, ਗੋਬਿੰਦ ਪਾਓ ਭਗਤ ਦਾ ਭੁੱਖਾ, ਕੋਈ ਪਿਆਰ ਕਰੇ ਤਾਂ ਸਹੀ, ਕੋਈ ਪਿਆਰ ਨਾਲ ਯਾਦ ਤਾਂ ਕਰੇ। ਪਰ ਸਹਿਦੇ ਨੇ ਚੱਪੂ ਵਾਰੇ ਆਪਣੀ ਬੇੜੀ ਦੂਰ ਲੈ, ਹੁਣ ਬੇੜੀ ਵਿੱਚ ਬੈਠਾ ਯਾਦ ਕਰਦਾ, ਯਾਦ ਕਰਦਾ ਕਰਦਾ ਅੱਜ ਇੱਕਦਮ ਬੇੜੀ ਵਿੱਚ ਡਿੱਗ ਪਿਆ। ਜਦੋਂ ਬੇੜੀ ਵਿੱਚ ਡਿੱਗਿਆ ਤੇ ਅਨੰਦਪੁਰ ਸਾਹਿਬ ਦੀ ਧਰਤੀ, ਗੁਰੂ ਕਲਗੀਧਰ ਪਾਤਸ਼ਾਹ ਦਾ ਸਿੰਘਾਸਣ ਹਿਲਿਆ, ਸਤਿਗੁਰਾਂ ਨੇ ਆਵਾਜ਼ ਦਿੱਤੀ, ਉਹ ਭਾਈ ਦਇਆ ਸਿੰਘ ਸਾਡਾ ਘੋੜਾ ਲਿਆ, ਖੇਤੀ ਸਿੱਖ ਯਾਦ ਕਰ ਗਏ। ਪਾਤਸ਼ਾਹ ਇਸ ਵਕਤ ਤਾਂ ਪੰਛੀ ਵੀ ਆਪਣੇ ਆਲੜਿਆਂ ਵਿੱਚ ਬੈਠੇ। ਆ ਵਕਤ ਬਾਹਰ ਜਾਣ ਦਾ ਵਕਤ ਨਹੀਂ, ਵਕਤ ਤੇ ਆਰਾਮ ਕਰਨ ਦਾ ਵਕਤ ਹੈ। ਸਾਹਿਬ ਕਹਿਣ ਲੱਗੇ ਉਹ ਭਾਈ ਦਇਆ ਸਿੰਘ, ਉਹ ਸਿੱਖ ਯਾਦ ਕਰ ਰਿਹਾ ਹੋਵੇ ਤੇ ਗੁਰੂ ਆਰਾਮ ਕਰ ਰਿਹਾ ਘੋੜਾ ਲਿਆ, ਭਾਈ ਦਇਆ ਸਿੰਘ ਦੀ ਘੋੜਾ ਲਿਆ, ਇਹ ਸਤਿਗੁਰੂ ਘੋੜੇ ਤੇ ਸਵਾਰ ਹੋਏ ਤੇ ਅੱਜ ਕਿੱਥੇ? ਉਸ ਨਦੀ ਦੇ ਕਿਨਾਰੇ ਤੇ ਜਿੱਥੇ ਸਾਹਿਬਾ ਯਾਦ ਕਰ ਰਿਹਾ। ਭਾਈ ਦਇਆ ਸਿੰਘ ਦੇ ਨਾਲ ਦੇ ਸਿੱਖ ਵੀ ਜਦੋਂ ਉਸ ਦਰਿਆ ਦੇ ਕੰਢੇ ਤੇ ਆਏ ਤੇ ਸਤਿਗੁਰਾਂ ਨੇ ਇਸ਼ਾਰਾ ਕਰ ਦਿੱਤਾ, ਆਓ ਬੇੜੀਆਂ ਖਲੋਤੀਆਂ, ਉਹਨਾਂ ਬੇੜੀਆਂ ਵਿੱਚ ਬਹਿ ਕੇ ਦਰਿਆ ਪਰ। ਹੁਣ ਸਾਹਿਬਾ ਬੇੜੀ ਵਿੱਚ ਹੋਵੇ ਤੇ ਬੇੜੀ ਕੰਢੇ ਲਾਵੇ, ਸਹਿਦੇ ਦਾ ਤਾਂ ਸਰੀਰ ਬੇੜੀ ਵਿੱਚ ਹੈ ਪਰ ਸਹਿਦਾ ਬੇੜੀ ਵਿੱਚ ਨਹੀਂ। ਦੂਸਰੀ ਆਵਾਜ਼ ਦਿੱਤੀ ਉਹ ਸਹਿਦਿਆ, ਉਹਨਾਂ ਨੇ ਯਾਦ ਕਰਦਾ, ਹੁਣ ਦਰਿਆ ਦੇ ਕੰਢੇ ਤੇ ਖਲੋ ਕੇ ਆਵਾਜ਼ ਦਿੰਦੇ ਆ, ਆਵਾਜ਼ ਵੀ ਨਹੀਂ ਸੁਣਦਾ, ਬੇੜੀ ਕੰਢੇ ਲਾ, ਤੇਰੀ ਬੇੜੀ ਵਿੱਚ ਬਹਿ ਕੇ ਦਰਿਆ ਪਾਰ ਕਰਾਂਗਾ, ਕੋਈ ਪਤਾ ਨਹੀਂ। ਬਸ ਇਸੇ ਨੂੰ ਪਿਆਰ ਕਹਿੰਦੀ। ਜਦੋਂ ਦਰਸ਼ਨ ਕਰਨ ਵਾਲਾ ਤੜਫ ਰਿਹਾ ਸੀ, ਦੀਦਾਰ ਕਰਨ ਵਾਲਾ ਤੜਫ ਰਿਹਾ ਸੀ, ਹੋ ਰਹਿ ਨਾ ਸਕਾ ਬਿਨ ਦੇਖੇ ਪ੍ਰੀਤਮਾ, ਮੈਂ ਨੀਰ ਵਹੇ ਵਹਿ ਚੱਲੇ ਜੀਓ, ਨੇਤਰਾਂ ਚੋਂ ਜਲ ਵਹਿ ਰਿਹਾ ਸੀ ਤੇ ਦਰਸ਼ਨ ਕਰਨ ਵਾਲਾ ਦਰਸ਼ਨਾਂ ਦੀ ਤਾਂਗ ਵਿੱਚ ਸ਼ਬਦ ਪੜਦਾ ਸੀ, ਤੇ ਉਦੋਂ ਦਰਸ਼ਨ ਦੇਣ ਵਾਲਾ ਆਨੰਦਪੁਰ ਸਾਹਿਬ ਬੈਠਾ ਸੀ, ਤੇ ਹੁਣ ਜਦੋਂ ਦਰਸ਼ਨ ਦੇਣ ਵਾਲਾ ਦਰਿਆ ਦੇ ਕੰਢੇ ਤੇ ਆ ਗਿਆ ਤੇ ਹੁਣ ਦਰਸ਼ਨ ਕਰਨ ਵਾਲਾ ਆਨੰਦਪੁਰ ਸਾਹਿਬ ਪਹੁੰਚ ਗਿਆ। ਉਹ ਆਨੰਦਪੁਰ ਸਾਹਿਬ ਸਤਿਗੁਰਾਂ ਦੇ ਦਰਬਾਰ ਵਿੱਚ, ਸਰੀਰ ਤਾਂ ਬੇੜੀ ਵਿੱਚ ਹੈ ਪਰ ਅੱਜ ਸੁਰਤ ਪਹੁੰਚ ਗਈ ਅਨੰਦਪੁਰ ਸਾਹਿਬ, ਸਤਿਗੁਰਾਂ ਦੇ ਦਰਬਾਰ ਦੀ ਸੇਵਾ ਕਰਨੀ ਹੈ। ਸਤਿਗੁਰਾਂ ਨੇ ਤੀਸਰੀ ਆਵਾਜ਼ ਦਿੱਤੀ, ਉਹ ਸਹਿਦਿਆ ਚੰਗਾ ਪਿਆਰ ਕਰਦਾ, ਚੰਗਾ ਯਾਦ ਕਰਦਾ, ਹੁਣ ਬੇੜੀ ਕੰਢੇ ਵੀ ਨਹੀਂ ਲਾਉਂਦਾ। ਜਦੋਂ ਸਤਿਗੁਰਾਂ ਨੇ ਦਿਵ ਦ੍ਰਿਸ਼ਟੀ ਨਾਲ ਤੱਕਿਆ, ਉਹ ਸਹਿਦੇ ਦਾ ਤਾਂ ਸਰੀਰ ਬੇੜੀ ਵਿੱਚ ਹੈ, ਸਹਿਦਾ ਤਾਂ ਅਨੰਦਪੁਰ ਸਾਹਿਬ ਪਹੁੰਚਿਆ, ਪ੍ਰੀਤ ਜੁੜੀ ਹੋਈ ਹੈ।
ਸੁਰਤ ਲੱਗੀ ਹੋਈ ਹਿਰਦੇ ਦੇ ਵਿੱਚੋਂ ਸ਼ਬਦ ਪੜਦਾ ਹੋ ਰਹਿ ਨਾ ਸਕਾ ਤੈਨ ਦੇਖੋ ਪ੍ਰੀਤ ਮਾਂ ਮੈਂ ਨੀਰ ਵਹੇ ਵਹਿ ਚੱਲੇ। ਅੱਜ ਸਤਿਗੁਰਾਂ ਨੇ ਪ੍ਰੀਤ ਨੂੰ ਤੋੜਿਆ, ਜਦੋਂ ਸਹਿਦੇ ਨੇ ਅੱਖਾਂ ਖੋਲੀਆਂ ਕੀ ਟੱਕਿਆ ਜਿਸ ਗੁਰੂ ਨੂੰ ਯਾਦ ਕਰਦਾ ਸੀ ਸਤਿਗੁਰੂ ਸਾਹਮਣੇ ਖਲੋਤੇ ਤੇ ਦੂਰੋਂ ਹੀ ਉੱਚੀ ਉੱਚੀ ਕਹਿਣ ਲੱਗਾ ਸਤਿਗੁਰੂ ਮੈਂ ਸੁਣਿਆ ਸੀ ਤੂੰ ਗਰੀਬ ਨਿਵਾਜ ਹੈ ਤੂੰ ਨਿਮਾਣਿਆਂ ਨੂੰ ਮਾਣ ਦਿੰਦਾ ਜਿਹੜੇ ਤੈਨੂੰ ਯਾਦ ਕਰਦੇ ਹਨ ਉਹਨਾਂ ਨੂੰ ਦੀਦਾਰ ਦਿੰਦਾ ਪਰ ਅੱਜ ਜਾਣਿਆ ਤੂੰ ਸੱਚਮੁੱਚੀ ਗਰੀਬ ਨਿਵਾਜ ਹੈ ਤੂੰ ਸੱਚਮੁੱਚੀ ਨਿਮਾਣਿਆਂ ਨੂੰ ਮਾਣ ਦਿੰਦਾ ਜਿਹੜੇ ਤੈਨੂੰ ਯਾਦ ਕਰਦੇ ਹਨ ਤੂੰ ਉਹਨਾਂ ਨੂੰ ਦੀਦਾਰ ਦਿੰਦਾ। ਸਤਿਗੁਰਾਂ ਦੀ ਦੀਦਾਰ ਕੀਤੇ ਅੱਜ ਬੇੜੀ ਵਿੱਚ ਸਤਿਗੁਰਾਂ ਨੇ ਚਰਨ ਪਾਏ ਬੇੜੀ ਦੂਸਰੇ ਕੰਢੇ ਲੈ ਗਿਆ ਤੇ ਜਦੋਂ ਸਤਿਗੁਰੂ ਦੂਸਰੇ ਕੰਢੇ ਜਾ ਖਲੋਤੇ ਭਾਈ ਦਇਆ ਸਿੰਘ ਨਾਲ ਦੇ ਸਿੱਖ ਆ ਗਏ ਤੇ ਅੱਜ ਸਤਿਗੁਰਾਂ ਨੇ ਇਸ਼ਾਰਾ ਕਰ ਦਿੱਤਾ ਦਇਆ ਸਿੰਘ ਇਸ ਗੁਰੂ ਨੂੰ ਇਸ ਗੁਰੂ ਪਿਆਰੇ ਨੂੰ ਕੁਝ ਕੁ ਮੋਹਰਾਂ ਦੇ ਗਰੀਬ ਸਿੱਖ ਹੈ ਮਜ਼ਦੂਰੀ ਕਰਦਾ ਸਾਰਾ ਦਿਨ ਮਿਹਨਤ ਕਰਦਾ ਅੱਜ ਸਾਡੇ ਪਿਆਰ ਕਰਕੇ ਇਸਨੇ ਮਿਹਨਤ ਵੀ ਨਹੀਂ ਕੀਤੀ ਕੁਝ ਮੋਹਰਾਂ ਦੇ ਭਾਈ ਦਇਆ ਸਿੰਘ ਨੇ ਜੇਬ ਵਿੱਚੋਂ ਮੋਹਰਾਂ ਕੱਢੀਆਂ ਤੇ ਜਦੋਂ ਸੈਦੇ ਨੂੰ ਮੋਹਰਾਂ ਦੇਣ ਲੱਗਾ ਤੇ ਸੈਦਾ ਭੁੱਬਾਂ ਮਾਰ ਕੇ ਰੋ ਪਿਆ ਤੇ ਕਹਿਣ ਲੱਗਾ ਉਹ ਪਾਤਸ਼ਾਹ ਉਹ ਮੈਨੂੰ ਮੋਹਰਾਂ ਨਹੀਂ ਚਾਹੀਦੀਆਂ ਮੈਨੂੰ ਧਨ ਨਹੀਂ ਚਾਹੀਦਾ ਦੁਨੀਆਂ ਦੇ ਲੋਕ ਆਉਂਦੇ ਹਨ ਮੈਂ ਉਹਨਾਂ ਨੂੰ ਵੀ ਦਰਿਆ ਪਾਰ ਕਰਾਉਂਦਾ ਹਾਂ ਮੋਹਰਾਂ ਦੇ ਜਾਂਦੇ ਹਨ ਧਨ ਦੇ ਜਾਂਦੇ ਹਨ ਅੱਜ ਤੁਸੀਂ ਆਏ ਹੋ ਤੁਹਾਨੂੰ ਵੀ ਦਰਿਆ ਪਾਰ ਕਰਾਇਆ ਤੁਸੀਂ ਮੋਹਰਾਂ ਦੇ ਗਏ ਤੇ ਦੁਨੀਆਂਦਾਰਾਂ ਵਿੱਚ ਤੁਹਾਡੇ ਵਿੱਚ ਫਰਕ ਕਿਹੜਾ ਹੈ ਮੈਨੂੰ ਧਨ ਨਹੀਂ ਚਾਹੀਦਾ ਮੈਨੂੰ ਮੋਹਰਾਂ ਨਹੀਂ ਚਾਹੀਦੀਆਂ ਤੇ ਸਾਹਿਬ ਅੱਜ ਪਿਆਰ ਦੇ ਵਿੱਚ ਵੱਸ ਹੋ ਕੇ ਕਹਿਣ ਲੱਗੇ ਕਹਿਦੇ ਆ ਫਿਰ ਕੀ ਚਾਹੀਦਾ ਮੰਗ ਕੀ ਮੰਗਦਾ ਅੱਜ ਜੋ ਤੂੰ ਮੰਗੇ ਤੇਰੀ ਝੋਲੀ ਵਿੱਚ ਉਹ ਦੱਸ ਪਾ ਦੇਵਾਂ ਤੇ ਸਹਿਦੇ ਨੇ ਗਲ ਵਿੱਚ ਪਾਇਆ ਪੱਲਾ ਨੇਤਰਾਂ ਚੋਂ ਜਲ ਵਹਿੰਦਾ ਤੇ ਹੱਥ ਜੋੜੇ ਤੇ ਕਹਿੰਦਾ ਮੋਹਰਾਂ ਦੇਖ ਕੇ ਗਲੋਂ ਨਾ ਲਾ ਮੈਨੂੰ ਕਿਤੇ ਸ਼ਕਲ ਨਾ ਮੇਰੀ ਵਿਸਾਰ ਛੱਡੀ ਅੱਜ ਤੁਸੀਂ ਆਏ ਤੇ ਮੈਂ ਪਾਰ ਕੀਤਾ ਕੱਲ ਨੂੰ ਮੈਂ ਆਵਾਂ ਮੈਨੂੰ ਸਾਰ ਛੱਡੀ ਬਸ ਹੋਰ ਕੁਝ ਨੀ ਤੇਰੇ ਕੋਲ ਮੰਗਣਾ ਅੱਜ ਤੁਸੀਂ ਆਇਓ ਮੈਂ ਤੁਹਾਨੂੰ ਦਰਿਆ ਤੋਂ ਪਾਰ ਕੀਤਾ ਤੇ ਕੱਲ ਨੂੰ ਮੈਂ ਸੰਸਾਰ ਛੱਡ ਕੇ ਆਵਾਂ ਮੈਨੂੰ ਭਵ ਸਾਗਰ ਤੋਂ ਪਾਰ ਕਰ ਦੇ ਹੋਰ ਕੁਝ ਨਹੀਂ ਉਹ ਮੰਗਣਾ ਤੇ ਗੁਰੂ ਕਲਗੀਧਰ ਪਾਤਸ਼ਾਹ ਨੇ ਗਲਵਕੜੀ ਵਿੱਚ ਲਿਆ ਤੇ ਘੁੱਟ ਕੇ ਕੀਤਾ ਪਿਆਰ ਅੱਜ ਸਤਿਗੁਰੂ ਬਖਸ਼ਿਸ਼ ਕਰਦੇ ਕਰਦੇ ਅੱਜ ਮੁਸਕਰਾਉਂਦੇ ਹੋਏ ਅੱਜ ਸਹਿਦੇ ਨੂੰ ਵਰ ਦਿੱਤਾ ਤੇ ਸਹਿਬਾਂ ਨੇ ਵੀ ਕਿਹਾ ਉਹ ਸਹਿਦਿਆ ਤੇਰੀਆਂ ਗੱਲਾਂ ਬੜੀਆਂ ਪਿਆਰੀਆਂ ਨੇ ਅੱਜ ਅਸੀਂ ਆਏ ਤੇ ਤੂੰ ਪਾਰ ਕੀਤਾ ਜਾਂ 21 ਫੁੱਲਾਂ ਤੇਰੀਆਂ ਸਾਰੀਆਂ ਜਾਂ ਸਹਿਦਿਆ ਤੈਨੂੰ ਇਕੱਲੇ ਨੂੰ ਨਹੀਂ ਤੇਰੀਆਂ 21 ਫੁੱਲਾਂ ਦਾ ਉਧਾਰ ਕਰ ਦਿੰਦਾ ਆਓ ਬਾਈ ਘਰ ਵਿੱਚ ਇਹ ਤੂੰ ਗੁਰਮੁਖ ਹੋ ਜਾਵੇ 21 ਫੁੱਲਾਂ ਦਾ ਵੀ ਉਧਾਰ ਕਰ ਦਿੰਦਾ ਘਰ ਵਿੱਚ ਇਹੋ ਜਿਹੇ ਪਿਆਰ ਕਰਨ ਵਾਲਾ ਕਿਤੇ ਪੈਦਾ ਹੋ ਜਾਵੇ ਦਰਸ਼ਨਾਂ ਦੀ ਤਾਂਘ ਹਰ ਵਕਤ ਮਨ ਵਿੱਚ ਵੈਰਾਗ ਜਿਹਦੇ ਹੋਵੇ 21 ਫੁੱਲਾਂ ਦਾ ਉਧਾਰ ਕਰ ਲੈਂਦਾ ਆਓ ਬਾਈ ਸਹਿਦੇ ਵਰਗਾ ਪਿਆਰ ਕਿਤੇ ਸਾਡੇ ਹਿਰਦੇ ਵਿੱਚ ਹੀ ਮਨੋਰਥ ਇਹੋ ਹੀ ਹੈ ਅੱਜ ਦੇ ਜੁੜਨ ਦਾ ਮਨੋਰਥ ਸਮਾਂ ਹੋ ਗਿਆ ਆਓ ਇੱਕ ਵਾਰ ਇਹਨਾਂ ਤੁਕਾਂ ਨੂੰ ਪਿਆਰ ਦਾ ਪੜ੍ਹ ਲਈਏ ਆਓ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤ ਮਾਂ ਮੈਂ ਨੀਰ ਵਹੇ ਵਹਿ ਚੱਲੇ ਜੀਓ ਕੋਈ ਰਚਨਾ ਵਾਂਝੀ ਨਾ ਰਵੇ ਆਓ ਇੱਕ ਵਾਰ ਇਹਨਾਂ ਤੁਕਾਂ ਨੂੰ ਸਾਰੇ

0: ਕੀਰਤਨ ਦੁਆਰਾ ਨਿਹਾਲ ਕਰ ਰਹੇ ਸਨ ਭਾਈ ਗੁਰਚਰਨ ਸਿੰਘ ਜੀ ਰਸੀਆ। ਹੁਣ ਕੀਰਤਨ ਦੁਆਰਾ ਸੇਵਾ ਕਰਨਗੇ ਭਾਈ ਸਾਹਿਬ ਭਾਈ ਹਰਬੰਸ ਸਿੰਘ ਜੀ ਬਿਰਾਦਰੀ ਵਾਲੇ, ਜਿਨ੍ਹਾਂ ਨੂੰ ਅਸੀਂ ਪਿਆਰ ਦੇ ਨਾਲ ਬਾਬਾ ਬੋੜ ਜੀ ਵੀ ਆਖਦੇ ਹਾਂ, ਕਿਉਂਕਿ ਜਿਹੜੇ ਪਿੰਡਾਂ ਤੋਂ ਆਏ ਵੀਰ ਨੇ ਉਹਨਾਂ ਨੂੰ ਪਤਾ ਹੈ ਕਿ ਪਿੰਡ ਦੇ ਵਿੱਚ ਇੱਕ ਬਹੁਤ ਪੁਰਾਣਾ ਬੋੜ ਹੁੰਦਾ ਜਿਸ ਦੀ ਥਾਂ ਹੇਠਾਂ ਬਹੁਤ ਸਾਰੇ ਬਜ਼ੁਰਗ ਬੈਠੇ ਹੁੰਦੇ ਨੇ, ਅਤੇ ਇਸੇ ਤਰ੍ਹਾਂ ਕੀਰਤਨ ਜਗਤ ਦੇ ਵਿੱਚ ਇਹ ਬਹੁਤ ਪੁਰਾਣੇ ਕੀਰਤਨੀਆਂ ਨੇ, ਇਸੇ ਕਰਕੇ ਇਹਨਾਂ ਨੂੰ ਅਸੀਂ ਬਾਬਾ ਬੋੜ ਜੀ ਆਖਦੇ ਹਾਂ ਪਿਆਰ ਦੇ ਨਾਲ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਝਰ ਪਰੀ ਹੈ ਇਹ ਨਿਸ਼ਾਨੀ ਸੁਣੋ ਤੁਮ ਭਾਈ ਜੋ ਕਾਲਰ ਭੀਤ ਗਿਰੀ ਹੈ ਰਹਾਉ ਜੋ ਦੇਖੈ ਸਿਧਰ ਤੋ ਨਿੰਦਕ ਉਮਾ ਹੈ ਭਲੋ ਦੇਖ ਦੁੱਖ ਭਰੀ ਹੈ ਆਠ ਪਹਿਰ ਚਿਤਵੈ ਨਹੀਂ ਪਹੁੰਚੈ ਬੁਰਾ ਚਿਤਵਤ ਚਿਤਵਤ ਮਰੀ ਹੈ ਨਿੰਦਕ ਪ੍ਰਭੂ ਭਲਾਇਆ ਕਾਲ ਨੇਰੈ ਆਇਆ ਹਰ ਜਨ ਸਿਉ ਬਾਦ ਉਠਰੀ ਹੈ ਨਾਨਕ ਕਾ ਰਾਖਾ ਆਪ ਪ੍ਰਭ ਸੁਆਮੀ ਕਿਆ ਮਾਨਸ ਬਪਰੇ ਕਰੀ ਹੈ ਬਲਾਵਲ ਮਹੱਲਾ ਪੰਜਵਾਂ ਐਸੇ ਕਾਹੇ ਭੂਲ ਪਰੇ ਕਰਹਿ ਕਰਾਵਹਿ ਮੂਕਰ ਪਾਵਹਿ ਪੇਖਤ ਸੁਨਤ ਸਦਾ ਸੰਗ ਹਰੇ ਰਹਾਉ ਕਾਚ ਬਿਹਾਜਨ ਕੰਚਨ ਛਾਡਨ।

ਮਹੱਲਾ ਪੰਜਵਾਂ ਅਚੁੱਤ ਪੂਜਾ ਜੋਗ ਗੋਪਾਲ ਮਨ ਤਨ ਅਰਪ ਰੱਖੋ ਹਰ ਆਗੈ ਸਰਬ ਜੀਆਂ ਕਾ ਹੈ ਪ੍ਰਿਤਪਾਲ ਰਹਾਉ ਸਰਨ ਸਮਰੱਥ ਅਕਥ ਸੁਖ ਦਾਤਾ ਕਿਰਪਾ ਸਿੰਧ ਬੜੋ ਦਇਆਲ ਕੰਠ ਲਾਏ ਰਾਖੈ ਆਪਣੇ ਕਉ ਤਿਸਨੋ ਲੱਗੈ ਨਾ ਤਾਤੀ ਬਾਲ ਦਾਮੋਦਰ ਦਇਆਲ ਸੁਆਮੀ ਸਰਬਸ ਸੰਤ ਜਨਾ ਧਨ ਮਾਲ ਨਾਨਕ ਜਾਚਕ ਦਰਸ ਪ੍ਰਭ ਮੰਗੈ ਸੰਤ ਜਨਾ ਕੀ ਮਿਲੈ ਰਵਾਲ ਬਲਾਵਲ ਮਹੱਲਾ ਪੰਜਵਾਂ ਸਿਮਰਤ ਨਾਮ ਕੋਟ ਜਤਨ ਭਏ ਸਾਧ ਸੰਗ ਮਿਲ ਹਰ ਗੁਣ ਗਾਏ ਜਮ ਦੂਤਨ ਕੋ ਤ੍ਰਾਸ ਅਹੇ ਰਹਾਉ ਜੇਤੇ ਪੁਨਃ ਚਰਨ ਸੇ ਕੀਨੇ ਮਨ ਤਨ ਪ੍ਰਭ ਕੇ ਚਰਨ ਗਏ ਆਵਣ ਜਾਣ ਭਰਮ ਭਉ ਨਾਠਾ ਜਨਮ ਜਨਮ ਕੇ ਕਿਲ ਵਿਖ ਦਹੇ ਨਿਰਭਉ ਹੋਏ ਭਜੋ ਜਗਦੀਸੈ ਇਹੋ ਪਦਾਰਥ ਵਡ ਭਾਗ ਲਹੇ ਕਰ ਕਿਰਪਾ ਪੂਰਨ ਪ੍ਰਭ ਦਾਤੇ ਨਿਰਮਲ ਜਸ ਨਾਨਕ ਦਾਸ ਕਹੇ ਬਲਾਵਲ ਮਹੱਲਾ ਪੰਜਵਾਂ ਸੁਲਹੀ ਤੇ ਨਾਰਾਇਣ ਰਾਖ ਸੁਲਹੀ ਕਾ ਹਾਥ ਕਹੀ ਨਾ ਪਹੁੰਚੈ ਸੁਲਹੀ ਹੋਏ ਮੂਆ ਨਾ ਪਾਕ ਰਹਾਉ ਕਾਡ ਕੁਠਾਰ ਖਸਮ ਸਿਰ ਕਾਟਿਆ ਹਿਨ ਮਹਿ ਹੋਏ ਗਿਆ ਹੈ ਖਾਕ ਮੰਦਾ ਚਿਤਵਤ ਚਿਤਵਤ ਪਚਿਆ ਜਿਨ ਰਚਿਆ ਤਿਨ ਦੀਨਾ ਧਾਕ ਪੁੱਤਰ ਮੀਤ ਧਨ ਕਿਸ਼ੂ ਨਾ ਰਹਿਓ ਸੋ ਛੋੜ ਗਿਆ ਸਭ ਭਾਈ ਸਾਕ ਕਹੋ ਨਾਨਕ ਤਿਸ ਪ੍ਰਭ ਬਲਿਹਾਰੀ ਜਿਨ ਜਨ ਕਾ ਕੀਨੋ ਪੂਰਨ ਵਾਕ ਬਲਾਵਲ ਮਹੱਲਾ ਪੰਜਵਾਂ ਪੂਰੇ ਗੁਰ ਕੀ ਪੂਰੀ ਸੇਵ ਆਪੇ ਆਪ ਵਰਤੈ ਸਵਾਮੀ ਕਾਰਜ ਰਾਸ ਕੀਆ ਗੁਰਦੇਵ ਰਹਾਉ ਆਦ ਮੱਧ ਪ੍ਰਭ ਅੰਤ ਸਵਾਮੀ ਆਪਣਾ ਥਾਟ ਬਣਾਇਓ ਆਪ ਆਪਣੇ ਸੇਵਕੀ ਆਪੇ ਰਾਖੈ ਪ੍ਰਭ ਮੇਰੇ ਕੋ ਵੱਡ ਪ੍ਰਤਾਪ ਪਾਰ ਬ੍ਰਹਮ ਪਰਮੇਸ਼ਰ ਸਤਿਗੁਰ ਵਸ ਕੀਨੇ ਜਿਨ ਸਗਲੇ ਜੰਤ ਚਰਨ ਕਮਲ ਨਾਨਕ ਸਰਨਾਈ ਰਾਮ ਨਾਮ ਜਪ ਨਿਰਮਲ ਮੰਤ ਬਲਾਵਲ ਮਹੱਲਾ ਪੰਜਵਾਂ ਤਾਪ ਪਾਪ ਤੇ ਰਾਖੇ ਆਪ ਸੀਤਲ ਭਏ ਗੁਰ ਚਰਨੀ ਲਾਗੇ ਰਾਮ ਨਾਮ ਹਿਰਦੇ ਮਹਿ ਜਾਪ ਰਹਾਉ ਕਰ ਕਿਰਪਾ ਹਸਤ ਪ੍ਰਭ ਦੀਨੇ ਜਗਤ ਉਧਾਰ ਨਵ ਖੰਡ ਪ੍ਰਤਾਪ ਦੁਖ ਬਿਨ ਸੇ ਸੁਖ ਅੰਦ ਪ੍ਰਵੇਸ਼ਾ ਤ੍ਰਿਸ਼ਨ ਬੁਝੇ ਮਨ ਤਨ ਸਚ ਧਰਾਪ ਨਾਥ ਕੋ ਨਾਥ ਸਰਨ ਸਮਰੱਥਾ ਸਗਲ ਸ੍ਰੇਸ਼ਟ ਕੋ ਮਾਈ ਬਾਪ ਭਗਤ ਵਛਲ ਪੈ

ਕੀਤਾ। ਦੁਸ਼ਮਣ ਦੁਸ਼ਟ ਰਹੇ ਝੱਕ ਮਾਰਤ, ਕੁਸਲ ਭਇਆ ਮੇਰੇ ਭਾਈ ਮੀਤ ਰਹਾਉ। ਗਈ ਵਿਆਦ ਅਪਾਦ ਸਭ ਨਾਸੀ, ਅੰਗੀਕਾਰ ਕੀਓ ਕਰਤਾਰ। ਸ਼ਾਂਤ ਸੂਖ ਅਰ ਅਨੰਦ ਕਨੇਰੇ, ਪ੍ਰੀਤਮ ਨਾਮ ਹਿਰਦੈ ਉਰਹਾਰ। ਜੀਓ ਪਿੰਡ ਤਨ ਰਾਸ ਪ੍ਰਭ।

0: अनक गुनी।
1: केलबू दी रंगीली धरती दे वसनीक स्रोतियो, तुसी ये प्रोग्राम FM रेडियो CIFK 94.3 तो सुन रहे हो। ए प्रोग्राम गुरुद्वारा साहिब वैष्णव सिंह सभा विलियम्स लेक तो प्रसारित किया जा रहा है। उम्मीद रखते हां कि इस प्रोग्राम नु होर भी खोज भरपूर बनाउण लई तुसी सानू सुझाव दिंदे रहोगे।
2: साडे स्टूडियो दे टेलीफोन नंबर तां आप जी नु पता ही है, जे नहीं तां ओ भी लिख लो जी। एरिया कोड 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
3: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
4: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874।
5: ਕਿ ਜਦੋਂ ਤੁਸੀਂ ਆਪਣੀ ਕਿਰਤ ਵਿੱਚੋਂ ਵੰਡ ਕੇ ਸਕੋਗੇ, ਕਿਸੇ ਨੂੰ ਆਪ ਤੋਂ ਛੋਟਾ ਨਹੀਂ ਸਮਝੋ, ਆਪਣੇ ਆਪ ਨੂੰ ਵੱਡਾ ਨਹੀਂ ਸਮਝੋਗੇ। ਦਾਨ ਵਿੱਚ ਇਹ ਔਗਣ ਹੈ, ਜਦੋਂ ਦਾਨ ਦਾਨੀ ਦਾਨ ਕਰਦੇ ਉਹ ਕਹਿੰਦਾ ਲੈਣ ਵਾਲਾ ਮੰਗਤਾ ਤੇ ਮੈਂ ਦਾਤਾ, ਦੋਹਾਂ ਵਿੱਚ ਜ਼ਮੀਨ ਸਮਾਨ ਦਾ ਫਰਕ ਪੈ ਗਿਆ। ਤੋ ਸਿੱਖਾਂ ਨੂੰ ਮਹਾਰਾਜ ਨੇ ਵੰਡ ਕੇ ਛਕਣਾ, ਇਹ ਤਿੰਨ ਗੁਣਾਂ ਵਿੱਚ ਸਾਡਾ ਮਨ ਚੱਲ ਰਿਹਾ। ਗੁਰਸਿੱਖ ਕਹਿ ਰਹੇ ਤ੍ਰਿਬਧ ਮਨ, ਮਨ ਤ੍ਰਿਬਧ ਤਿੰਨ ਹਿੱਸਿਆਂ ਵਿੱਚ, ਕਦੇ ਕੁਝ ਬਣਾਉਣਾ ਚਾਹੁੰਦਾ, ਕਦੇ ਬਣੇ ਹੋਏ ਨੂੰ ਢਾਉਣਾ ਚਾਹੁੰਦਾ, ਤੇ ਕਦੇ ਬਣੀ ਹੋਈ ਚੀਜ਼ ਵਿੱਚੋਂ ਸਫਲ ਕਰਨਾ ਚਾਹੁੰਦਾ, ਵੰਡ ਕੇ ਛਕਣਾ ਚਾਹੁੰਦਾ, ਮੈਂ ਕਿਸੇ ਦੀ ਸਹਾਇਤਾ ਕਰਾਂ। ਇਹ ਤਿੰਨ ਗੱਲਾਂ ਸਾਨੂੰ ਖਿੱਚੀ ਫਿਰਦੀਆਂ ਨੇ। ਪਰ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਨੂੰ ਕੀ ਬਚਨ ਕਿਹਾ, ਹੇ ਗੁਰੂ ਅੰਗਦ ਦੇਵ ਜੀ, ਤੁਹਾਡਾ ਜਿਹੜਾ ਮਨ ਹੈ ਉਹ ਤਿੰਨਾਂ ਵਿਧਾਂ ਵਿੱਚ ਕਦੇ ਵੀ ਨਹੀਂ ਆਇਆ, ਉਹ ਕਿੱਥੇ ਹੈ? ਏਕ ਲਿਵ ਧਾਰ। ਕਦੇ ਤੁਸੀਂ ਇਹ ਆਖਿਆ ਮੈਂ ਕੁਝ ਬਣਾਉਣਾ, ਨਾ ਕੁਝ ਇਹ ਆਖਿਆ ਮੈਂ ਕੁਝ ਢਾਉਣਾ। ਐਡਾ ਦਾਨ ਲੰਗਰ ਨਾਮ ਦਾਨ ਦੇ ਰਹੇ ਹੋ, ਕਦੇ ਮਨ ਵਿੱਚ ਖਿਆਲ ਹੀ ਨਹੀਂ ਕੀਤਾ ਮੈਂ ਕੁਝ ਦਾਨ ਕਰਨਾ। ਇਹਨਾਂ ਤਿੰਨਾਂ ਵਿਧੀਆਂ ਵਿੱਚੋਂ ਨਿਕਲਣਾ ਬੜਾ ਔਖਾ। ਗੁਰਸਿੱਖ ਪਿਆਰਿਓ, ਜਦ ਇੱਥੇ ਸਿੱਖ ਪੁੱਜ ਜਾਂਦੇ ਫੇਰ ਉਹਦੇ ਮੂੰਹ ਵਿੱਚੋਂ ਇਹ ਆਵਾਜ਼ ਨਿਕਲਦੀ ਹੈ। ਉਹ ਕੱਢੀ ਤਾਂ ਅਸੀਂ ਰਾਗੀ ਵੀ ਜਾਂਦੇ, ਕਥਾ ਵਾਚਕ ਵੀ ਜਾਂਦੀ ਹੈ, ਵੀ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਕਦੇ ਇਸ ਲੋਕ ਦੇ ਅਰਥ ਵਿਚਾਰ ਆਉਣ ਤਾਂ ਉੱਥੇ ਤਿੰਨੇ ਵਿਧੀਆਂ ਤੋਂ ਮੁਕਤ ਹੋਣਾ ਪਊਗਾ ਸਿੱਖ ਨੂੰ। ਨਾ ਤੇਰੇ ਵਿੱਚ ਰਜੋ ਗੁਣ ਹੋਵੇਗਾ, ਨਾ ਤੇਰੇ ਵਿੱਚ ਤਮੋ ਗੁਣ ਹੋਵੇਗਾ, ਨਾ ਤੇਰੇ ਵਿੱਚ ਸਤੋ ਗੁਣ ਹੋਵੇਗਾ। ਨਾ ਤੂੰ ਕਹੇਗਾ ਮੈਂ ਕੁਝ ਬਣਾਉਣਾ ਜਾਂ ਬਣਾਇਆ, ਨਾ ਤੂੰ ਕਹੇਗਾ ਮੈਂ ਕੁਝ ਢਾਹਿਆ ਖਤਮ ਕੀਤਾ, ਨਾ ਤੂੰ ਕਹੇਗਾ ਮੈਂ ਕਿਸੇ ਨੂੰ ਕੁਝ ਦਿੱਤਾ। ਇਹ ਤਿੰਨ ਗੱਲਾਂ ਤੋਂ ਤੂੰ ਜਦੋਂ ਆਜ਼ਾਦ ਹੋ ਜਾਵੇ ਨਾ, ਉਦੋਂ ਵਸਦਾ ਕਿ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇ। ਇਹ ਤ੍ਰਿਬਧ ਮਨਸਾ ਤੋਂ ਪਰੇ ਹੁਣ ਤ੍ਰਿਬਧ ਮਨਸਾ ਲਿਖੇ ਮਹਾਰਾਜ ਨੇ ਬਾਣੀ ਵਿੱਚ ਕਈ ਜਗ੍ਹਾ, ਤੇ ਗੁਣੀ ਤਿਰ ਭਵਨ ਵਿਆਪਿਆ। ਤਾਂ ਸੰਗਤ ਗੁਰੂ ਅੰਗਦ ਦੇਵ ਜੀ ਦਾ ਮਨ ਕਿਹੋ ਜਿਹਾ? ਕੱਲ ਸਹਾਰ ਜੀ ਕਹਿੰਦੇ ਤਿੰਨਾਂ ਗੁਣਾਂ ਤੋਂ ਪਰੇ ਚੌਥਾ ਗੁਣ ਭੂਮਿਕਾ, ਬਾ ਮੈਂ ਹੈ ਹੀ ਨਹੀਂ, ਜਿੱਥੇ ਮੈਂ ਦਾ ਨਾਸ਼, ਹਉਮੈ ਦਾ ਨਾਸ਼, ਜੋ ਕੁਝ ਵੀ ਹੈ ਵਾਹਿਗੁਰੂ ਕਾ ਲਿਆ। ਇਹੀ ਤ੍ਰਿਬਧ ਅਵਸਥਾ ਕਿਤੇ ਗੁਰੂ ਗੋਬਿੰਦ ਸਿੰਘ ਤੋਂ ਸੁਣੀ? ਉਹਨਾਂ ਨੇ ਵੀ ਦੱਸੀ ਹੈ ਸਾਨੂੰ, ਉਹਨਾਂ ਦੀ ਅਵਸਥਾ ਇੱਥੇ ਪੁੱਜੀ ਹੋਈ ਸੀ ਕਿ ਮੈਂ ਕੁਝ ਨਹੀਂ ਕੀਤਾ, ਨਾ ਕਿਸੇ ਦਾ ਵਿਗਾੜਿਆ, ਨਾ ਕਿਸੇ ਦਾ ਭਲਾ, ਨਾ ਕੁਝ ਇਕੱਠਾ ਕੀਤਾ, ਨਾ ਕੁਝ ਖੋਏ, ਨਾ ਕਿ ਜੋ ਆਪਾਂ ਤਾਂ ਕਹਿੰਦੇ ਅੰਮ੍ਰਿਤ ਦੀ ਦਾਤ ਦਿੱਤੀ, ਸਰਬੱਸ ਦੀ ਦਾਤ ਦਿੱਤੀ, ਦਾਨ ਕੀਤਾ ਸਰਬੱਸ ਦਾ ਨਹੀਂ ਕਹਿੰਦੇ ਆਪਾਂ। ਪਰ ਗੁਰੂ ਗੋਬਿੰਦ ਸਿੰਘ ਜੀ ਤਿੰਨਾਂ ਵਿਧੀਆਂ ਤੋਂ ਉੱਪਰ ਉਹ ਕਹਿੰਦੇ ਦੇਖਣ ਆਇਓ ਜਗਤ ਤਮਾਸਾ, ਮੈਂ ਤਾਂ ਕੁਝ ਕੀਤਾ ਹੀ ਨਹੀਂ, ਇਹ ਤਾਂ ਵਾਹਿਗੁਰੂ ਕਰ ਰਿਹਾ ਸੀ, ਮੈਂ ਤਾਂ ਵਾਹਿਗੁਰੂ ਦੇ ਕਰਦੇ ਨੂੰ ਦੇਖ ਰਿਹਾ ਸੀ। ਅੱਜ ਫੇਰ ਖੋਲ ਸਰ ਕਿਹਾ ਹੀ ਨਹੀਂ ਮੈਂ ਜੰਗ ਜਿੱਤੇ, ਮੈਂ ਪੰਥ ਸਾਜੇ ਤਾਂ ਆਪਣੀਆਂ ਗੱਲਾਂ ਨੇ, ਮੈਂ ਅੰਮ੍ਰਿਤ ਦਾਨ ਦਿੱਤਾ, ਮੈਂ ਸਰਬੱਤ ਕਿੱਥੇ ਇੱਕ ਵਾਰ ਵੀ ਨਹੀਂ ਕਿਹਾ, ਇਹ ਸਭ ਕੁਝ ਵਾਹਿਗੁਰੂ ਕਰ ਰਿਹਾ ਸੀ ਤੇ ਮੈਂ ਤਾਂ ਕਰਦੇ ਨੂੰ ਦੇਖਣ ਵਾਲਾ ਸੀ। ਮੈਂ ਹੋ ਪਰਮ ਪੁਰਖ ਕੋ ਦਾਤਾ, ਦੇਖਣ ਆਇਓ ਜਗਤ ਤਮਾਸ਼ਾ। ਪੜ੍ਹ ਲਓ ਸਾਰੀ ਸੰਗਤ,

0: ਤਿੰਨਾਂ ਵਿਧੀਆਂ ਤੋਂ ਰਜੋ ਤਮੋ ਤੇ ਸਤੋ ਗੁਣ ਤੋਂ ਪਰੇ ਹੋ ਜਾਣਾ। ਇਹ ਤਿੰਨਾਂ ਵਿਧੀਆਂ ਤੋਂ ਪਰੇ ਹੋ ਜਾਓ, ਤਿੰਨਾਂ ਕਾਲਾਂ ਤੋਂ ਪਰੇ ਹੋ ਜਾਓਗੇ। ਜਦ ਕੁਝ ਬਣਾਏ ਹੀ ਨਹੀਂ ਹੈ ਤੇ ਲੰਘ ਚੁੱਕਿਆ ਕਾਲ ਗਿਆ, ਜਦ ਕੁਝ ਖਤਮੇ ਨਹੀਂ ਕਰਨਾ ਤੇ ਆਉਣ ਵਾਲਾ ਵੀ ਗਿਆ, ਜਦ ਕੁਝ ਕਿਸੇ ਤੋਂ ਦੇਣਾ ਦੇਣਾ ਹੀ ਨਹੀਂ ਵਾਹਿਗੁਰੂ ਕਰ ਰਿਹਾ ਤੇ ਵਰਤਮਾਨ ਵੀ ਗਿਆ। ਅੱਜ ਖੇਆ ਖੋਲ ਸਾਰਾ ਉੱਥੇ ਵਸਦਾ ਅਕਾਲ ਦੀ। ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਕੱਲ ਸਾਹਿਬ ਜੀ ਬੜੇ ਭੇਦ ਭਰੇ ਸ਼ਬਦ ਵਰਤ ਰਹੇ ਨੇ ਕਿ ਦੁਨੀਆਂ ਲੋਕਾਂ ਦੇ ਰਿਸ਼ੀਆਂ ਮੁਨੀਆਂ ਜੱਪੀਆਂ ਤੱਪੀਆਂ ਦੇ ਮਨ ਤਿੰਨਾਂ ਵਿਧੀਆਂ ਵਿੱਚ, ਸਭ ਤੋਂ ਵੱਡੇ ਦੇਵਤਿਆਂ ਨੂੰ ਤਿੰਨਾਂ ਵਿਧੀਆਂ ਵਿੱਚ ਪਸਾ ਲਿਆ ਨਾ। ਅਕੇ ਬ੍ਰਹਮਾ ਰਜੋ ਗੁਣੀ ਹੈ, ਸ਼ਿਵ ਜੀ ਭਗਵਾਨ ਤਮੋ ਗੁਣੀ ਹੈ, ਵਿਸ਼ਨੂੰ ਭਗਵਾਨ ਸਤੋ ਗੁਣੀ ਹੈ, ਫਿਰ ਗੁਣਾਂ ਵਿੱਚ ਆ ਗਏ ਨਾ। ਹੇ ਸਤਿਗੁਰ ਪਾਤਸ਼ਾਹ ਜੀ, ਤੁਹਾਡਾ ਮਨ ਇਹਨਾਂ ਤੋਂ ਉੱਪਰ ਹੈ ਕਿੱਥੇ? ਏਕ ਲਿਵਤ ਹਾਰ, ਇੱਕ ਰਸ ਵਾਹਿਗੁਰੂ ਦੇ ਚਰਨਾਂ ਨਾਲ ਜੁੜਿਆ ਹੋਇਆ।
1: ਕਹੋ ਕੀਰਤ ਕਲ ਸਹਾਰ,
0: ਕੀਰਤ ਕਲ ਸਹਾਰ ਭਗਤ ਜੀ ਆਪਣੇ ਸਾਥੀਆਂ ਨੂੰ ਕਹਿ ਰਹੇ ਨੇ, ਕਿਉਂਕਿ 17 ਜਣੇ ਸੀ, 16 ਕੋਲ ਬੈਠੇ ਨੇ, ਭਿੱਖਾ ਜੀ ਮੁਖੀ ਹਨ, ਉਹ ਸਾਰਿਆਂ ਨੂੰ ਕਹਿੰਦੇ ਨੇ ਐਸੇ ਗੁਰੂ ਅੰਗਦ ਦੇਵ ਪਾਤਸ਼ਾਹ ਦੀ ਵਡਿਆਈ ਕੀਰਤੀ, ਐ ਮੇਰੇ ਸਾਥੀਓ ਤੁਸੀਂ ਵੀ ਕਹੋ।
1: ਸਪਤ ਦੀਪ ਮਜਾਰ,
0: ਕੀ ਵਡਿਆਈ ਕਿ ਬਾਬਾ ਗੁਰੂ ਅੰਗਦ ਦੇਵ ਪਾਤਸ਼ਾਹ ਦੀ ਕੀਰਤੀ ਵਡਿਆਈ, 7 ਦੀਪਾਂ ਵਿੱਚ, 9 ਖੰਡਾਂ ਵਿੱਚ, 9 ਖੰਡ ਪ੍ਰਿਥਵੀ ਸੱਚਾ ਢੋਆ, ਇਹ ਤੁਸੀਂ ਵੀ ਵਡਿਆਈ ਕਰੋ।
1: ਲਹਿਣਾ ਜਗਤਰ ਗੁਰਪਰਸ ਮੁਰਾਰ,
0: ਮੁਰਾਰ ਰੂਪੀ ਸ੍ਰੀ ਗੁਰੂ ਨਾਨਕ ਦੇ ਬ੍ਰਹਮ ਸਰੂਪ ਅਕਾਲ ਪੁਰਖ ਦੇ ਰੂਪ, ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਨੂੰ ਪਰਚ ਕੇ ਬਾਬਾ ਲਹਿਣਾ ਜੀ ਨੇ ਸਾਰੇ ਖੰਡਾਂ ਬ੍ਰਹਮੰਡਾਂ ਵਿੱਚ ਜਸ ਪਾ ਲਿਆ ਹੈ।
1: ਆਦਰਥ ਪਾਇਓ ਮਾਨ,
0: ਆਦਰਥ ਹੁਣ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਬਾਬਤ ਬਚਨ ਕਰਦੇ ਨੇ, ਕਈ ਵਿਦਵਾਨ ਇਹਨੂੰ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਨਾਲ ਵੀ ਜੋੜਦੇ ਨੇ। ਚਲੋ ਰਹੋ ਅਦਕ ਵਿਚਾਰ ਕਿ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਵਾਹਿਗੁਰੂ ਦੀ ਹਜੂਰੀ ਵਿੱਚੋਂ ਮਾਣ ਪਾਇਆ। ਹਜ਼ਰਤ ਦਾ ਨਾਮ ਹੈ ਹਜੂਰ ਸਾਹਮਣੇ, ਵਰਤਮਾਨ ਵਿੱਚ ਕਿਸੇ ਦੇ ਸਾਹਮਣੇ ਤੋਂ ਕੋਈ ਚੀਜ਼ ਲੈਣੀ, ਪਰ ਸਵਈਏ ਗੁਰੂ ਅੰਗਦ ਦੇਵ ਪਾਤਸ਼ਾਹ ਦੇ ਚੱਲ ਰਹੇ ਨੇ, ਜਿਸ ਕਰਕੇ ਕੱਲ ਸਹਾਰ ਜੀ ਬਚਨ ਕਰਦੇ ਨੇ ਕਿ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ, ਤੁਸੀਂ ਤਾਂ ਹਜ਼ਰਤ ਪਾਇਓ ਮਾਨ, ਤੁਸੀਂ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਤੋਂ ਹਾਜ਼ਰ ਨਾਜ਼ਰ, ਕਿਸੇ ਗੁਪਤ ਢੰਗ ਨਾਲ ਨਹੀਂ, ਸਾਰਿਆਂ ਲੋਕਾਂ ਦੇ ਸਾਹਮਣੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪ ਗੱਦੀ ਤੇ ਬਿਠਾਇਆ ਬਾਬਾ ਲਹਿਣਾ ਜੀ ਨੇ। ਭਾਵ ਤੁਸੀਂ ਹਾਜ਼ਰ ਨਾਜ਼ਰ ਸਾਹਮਣੇ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਪ੍ਰਤੱਖ ਮਾਣ ਪ੍ਰਾਪਤ ਕੀਤਾ ਹੈ।
1: ਜਿਵਿਆ ਗੁਰ ਪ੍ਰਵਾਨ,
0: ਇਸੇ ਵੀ ਇੱਕ ਬਰੀਕ ਘੁੰਡੀ ਘਲ ਸਹਾਰ ਜੀ ਬਚਨ ਕਰਦੇ ਨੇ, ਸ਼ਬਦ ਤਾਂ ਸਿਖਾਲੇ ਹੀ ਨੇ, ਸੇਵਿਆ ਗੁਰ ਪ੍ਰਵਾਨ, ਦੇਖੋ ਕੈਸੇ ਬਚਨ ਨੇ, ਸਿੱਧੇ ਅਰਥ ਤਾਂ ਇਹੀ ਕਰਦੇ ਨੇ ਕਿ ਤੁਸੀਂ ਸੇਵਿਆ ਗੁਰੂ ਨਾਨਕ ਦੇਵ ਜੀ ਗੁਰੂ ਨੂੰ ਤੇ ਉਹਨਾਂ ਦੇ ਦਰ ਤੇ ਪ੍ਰਵਾਨ ਹੋ ਗਏ। ਪ੍ਰਵਾਨ ਦਾ ਅਰਥ ਹਿੰਦੀ ਵਿੱਚ ਬਰਾਬਰ ਵੀ ਹੈ, ਤੁਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸੇਵਾ ਕੀਤੀ, ਉਹਨਾਂ ਨੇ ਤੁਹਾਨੂੰ ਆਪਣੀ ਹਜ਼ੂਰੀ ਵਿੱਚ ਸਾਹਮਣੇ ਲੋਕਾਂ ਦੇ ਟਿੱਕਾ ਦਿੱਤਾ, ਜਿਸ ਕਰਕੇ ਤੁਸੀਂ ਗੁਰ ਪ੍ਰਵਾਨ ਗੁਰੂ ਨਾਨਕ ਦੇ ਬਰਾਬਰ ਹੋ ਗਏ, ਉਹਨਾਂ ਦੀ ਹਕੀਕਤ ਵਾਲੇ ਤੁਸੀਂ ਹੋ ਗਏ। ਪਰ ਹੁਣ ਬਚਨ ਕੀ ਕਰਨੇ ਕਿ ਸੇਵਿਆ ਗੁਰ ਪ੍ਰਵਾਨ, ਤੁਸੀਂ ਉਸ ਗੁਰੂ ਨੂੰ ਸੇਵਿਆ, ਉਸ ਗੁਰੂ ਨਾਨਕ ਦੀ ਸੇਵਾ ਕੀਤੀ ਹੈ ਜਿਹਨੂੰ ਅਕਾਲ ਪੁਰਖ ਨੇ ਪ੍ਰਵਾਨ ਮੰਨਿਆ, ਜੋ ਅਕਾਲ ਪੁਰਖ ਦੇ ਦਰ ਤੇ ਪ੍ਰਵਾਨ ਹੈ। ਬਹੁਤ ਘੁੰਡੀ ਹੈ ਵਿਚਾਰ ਵਾਲੇ ਸੱਜਣ ਬੈਠੇ ਹੋ, ਬਹੁਤ ਅਵਤਾਰ ਨੇ, ਸਭ ਦਾ ਸਾਨੂੰ ਸਤਿਕਾਰ ਹੈ, ਤੇ ਤੁਹਾਨੂੰ ਵੀ ਬੇਨਤੀ ਹੈ, ਨਿੰਦਿਆ ਛੱਡ ਦੋ, ਆਲੋਚਨਾ ਛੱਡ ਦੋ, ਕਿਸੇ ਦੇ ਬਾਪੂ ਨੂੰ ਕਾਹਨੂੰ ਮਾੜਾ ਕਹਿਣਾ, ਆਪਣੇ ਬਾਪੂ ਦੀ ਸੇਵਾ ਕਰ ਲੋ, ਐਵੇਂ ਕਾਹਨੂੰ ਗੁਆਂਢੀ ਦੇ ਬਾਪੂ ਦੀ ਦੇਖਦਾ, ਜੁੱਤੀ ਟੁੱਟੀ ਪਾਈ ਫਿਰ, ਤੂੰ ਆਪਣੇ ਨੂੰ ਬਾਟਾ ਦੇ ਲਿਆ ਕੇ ਦੇ, ਆਪਣੇ ਦੀ ਸੇਵਾ ਕਰੋ। ਤੁਸੀਂ ਲੋਕਾਂ ਦੇ ਗੁਰੂਆਂ ਦੀ ਨਿੰਦਿਆ ਕਾਹਨੂੰ ਕਰਨੀ ਹੈ? ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਉਪਮਾ ਕਰੋ, ਆਪਣੇ ਗੁਰੂਆਂ ਦੀ ਵਡਿਆਈ ਦੱਸੋ ਲੋਕਾਂ ਨੂੰ ਕਿ ਸਾਡੇ ਗੁਰੂਆਂ ਵਿੱਚ ਇਹ ਸਿਫਤ ਹੈ, ਸੇਵਿਆ ਗੁਰ ਪ੍ਰਵਾਨ। ਤਾਂ ਗੁਰਸਿੱਖ ਪਿਆਰਿਓ, ਗੁਰ ਸ਼ਬਦ ਨੂੰ ਪਹਿਰਾ ਸਮਝੋ। ਸ੍ਰੀ ਰਾਮ ਚੰਦਰ ਮਹਾਰਾਜ ਤ੍ਰੇਤੇ ਦੇ 14 ਕਲਾ ਅਵਤਾਰ, ਸ੍ਰੀ ਕ੍ਰਿਸ਼ਨ ਮਹਾਰਾਜ ਜੀ ਦੁਆਪਰ ਦੇ 16 ਕਲਾ ਅਵਤਾਰ ਬਾਣੀ ਨੇ ਮੰਨਿਆ 16 ਕਲਾ ਸੰਪੂਰਨ ਫਲਿਆ ਆਪੇ ਗੋਪੀ ਆਪੇ ਕਾਨਾ ਆਪੇ ਗਊ ਚਰਾਵੇ ਬਹਨਾ ਤੇ ਉਹ ਤੋਂ ਪਹਿਲਾਂ ਸੱਤਵੇਂ ਅੱਠਵੇਂ ਪਰਸ਼ੁਰਾਮ ਆਦਿਕ 10 ਅਵਤਾਰ 22 ਅਵਤਾਰ ਮੰਨੇ ਹੋਏ ਸਾਰੇ ਗੁਰਸਿੱਖ ਪਿਆਰੇ ਦਸਮ ਗ੍ਰੰਥ ਵਿਚ ਵੀ ਬਚਨ ਆਉਂਦਾ ਗੁਰੂ ਗ੍ਰੰਥ ਸਾਹਿਬ ਵਿਚ ਵੀ ਬਚਨ ਆਉਂਦਾ ਪਰ ਗੱਲ ਜਿਹੜੀ ਸਮਝਣ ਵਾਲੀ ਹੈ ਕਿੰਨੀ ਦੁਨੀਆਂ ਅੱਜ ਸ੍ਰੀ ਰਾਮ ਚੰਦਰ ਮਹਾਰਾਜ ਜੀ ਨੂੰ ਪੂਜ ਰਹੀ ਹੈ ਸਤਿਕਾਰ ਕਰ ਰਹੀ ਹੈ ਉਹਨਾਂ ਦੇ ਅਨੁਯਾਈ ਹਨ ਪਰ ਰਾਮ ਚੰਦਰ ਜੀ ਨੂੰ ਭਗਵਾਨ ਤਾਂ ਕਿਹਾ ਜਾਊਗਾ ਅੱਜ ਤੱਕ ਧਰਤੀ ਤੇ ਕਿਸੇ ਨੇ ਗੁਰੂ ਰਾਮ ਚੰਦ ਨਹੀਂ ਕਿਹਾ ਆਖੋ ਸਰ ਦੇਖ ਲੋ ਪੜ੍ਹ ਲੋ ਇਤਿਹਾਸ ਸਾਰੇ ਰਮਾਇਣ ਪੜ੍ਹ ਲੋ ਜੇ ਇੱਕ ਜਗ੍ਹਾ ਵੀ ਰਾਮ ਚੰਦਰ ਜੀ ਦੇ ਨਾਲ ਗੁਰੂ ਸ਼ਬਦ ਲੱਗਿਆ ਹੋਵੇ ਨਾ ਲੱਗਣੇ ਕ੍ਰਿਸ਼ਨ ਮਹਾਰਾਜ ਜੀ ਨੂੰ 16 ਕਲਾ ਵਿਸ਼ਨੂੰ ਦਾ ਸੰਪੂਰਨ ਅਵਤਾਰ ਮੰਨਿਆ ਪਰ ਅੱਜ ਤੱਕ ਧਰਤੀ ਤੇ ਕਿਸੇ ਨੂੰ ਕ੍ਰਿਸ਼ਨ ਜੀ ਨੇ ਗੁਰੂ ਨਹੀਂ ਕਿਹਾ ਗੁਰੂ ਪਦ ਵੀ ਨਹੀਂ ਲੱਗੀ ਗੁਰਸਿੱਖ ਪਿਆਰਿਓ ਸਾਜੂ ਤੋਂ ਲੈ ਕੇ ਜਿੰਨੇ ਅਵਤਾਰ ਆਏ ਉਹਨਾਂ ਨੂੰ ਰੱਬ ਕਹਿ ਲੋ ਪਰਮੇਸ਼ਰ ਕਹਿ ਲੋ ਉਹ ਪਰਮੇਸ਼ਰ ਰੱਬ ਤਾਂ ਹੁਣ ਚੋਲੇ ਵਾਲਿਆਂ ਨੂੰ ਕਹਿੰਦੇ ਫਿਰਦੇ ਅੱਜ ਕੇ ਆਖੋ ਸਤਨਾਮ ਹੁਣ ਤਾਂ ਗੱਲ ਹੀ ਰਹੀ ਲੋਗਨ ਰਾਮ ਖਲਾਉਣਾ ਜਾਣਾ ਖੇਡ ਬਣਾ ਲਈ ਰੱਬ ਦੀ ਰਵਾਇਤ ਲੋਕਾਂ ਨੇ ਗੁਰਸਿੱਖ ਪਿਆਰਿਆ ਪਰ ਜਿੰਨੇ ਆਏ ਸਭ ਚੰਗੇ ਕਿਸੇ ਦੀ ਨਿੰਦਿਆ ਨਹੀਂ ਸਭ ਵਾਹਿਗੁਰੂ ਨੇ ਭੇਜੇ ਪਰ ਕਿਸੇ ਨੂੰ ਗੁਰੂ ਸ਼ਬਦ ਨਾਲ ਨਹੀਂ ਪੁਕਾਰਿਆ ਜੇ ਗੁਰ ਸ਼ਬਦ ਪ੍ਰਵਾਨ ਹੋਏ ਤਾਂ ਕੇਵਲ ਤੇ ਕੇਵਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਜਿਨ੍ਹਾਂ ਨੂੰ ਜਨਮ ਤੋਂ ਹੀ ਅਵਤਾਰ ਤੋਂ ਹੀ ਗੁਰੂ ਅਵਤਾਰ ਤੋਂ ਸੱਚਖੰਡ ਗਏ ਚੁੱਭਾ ਮਾਰਿਆ ਬੇਈ ਦੇ ਵਿੱਚ ਜਾ ਕੇ ਸੁਲਤਾਨਪੁਰ ਤੇ ਬਚਨ ਕੀ ਹੋਇਆ ਸੀ ਨੋਟ ਕਰ ਲਿਓ ਜਿਹੜਾ ਇੱਥੇ ਗੁਰ ਪ੍ਰਵਾਨ ਅਕਾਲ ਪੁਰਖ ਵਾਹਿਗੁਰੂ ਨੇ ਆਖਿਆ ਹੇ ਨਾਨਕ ਮੈਂ ਪਰਮੇਸ਼ਰ ਪਾਰ ਬ੍ਰਹਮ ਤੇ ਤੂੰ ਗੁਰ ਪਾਰ ਬ੍ਰਹਮ ਖੋਲ ਸਰ ਇਹ ਹੈ ਇਤਿਹਾਸ ਵਿੱਚ ਬਚਨ ਜਦੋਂ ਸੱਚਖੰਡ ਗਏ ਗੁਰੂ ਨਾਨਕ ਦੇਵ ਜੀ ਅਕਾਲ ਪੁਰਖ ਨੇ ਬਚਨ ਕੀਤਾ ਗੁਰੂ ਨਾਨਕ ਦੇਵ ਜੀ ਨੂੰ ਕਿ ਮੈਨੂੰ ਪਰਮੇਸ਼ਰ ਪ੍ਰਵਾਨ ਕਹਿੰਦੇ ਨੇ ਤੂੰ ਗੁਰ ਪ੍ਰਵਾਨ ਤੂੰ ਗੁਰ ਪਰਮੇਸ਼ਰ ਹੈ ਜਿੱਥੋਂ ਸ੍ਰੀ ਗੁਰੂ ਅੰਗਦ ਦੇਵ ਪਾਤਸ਼ਾਹ ਨੇ ਕਿਹੜੇ ਗੁਰੂ ਦੀ ਸੇਵਾ ਕੀਤੀ ਜੋ ਸੱਚਖੰਡ ਵਿੱਚ ਵੀ ਅਕਾਲ ਪੁਰਖ ਨੂੰ ਪ੍ਰਵਾਨ ਹੈ ਤਿੰਨਾਂ ਲੋਕਾਂ ਵਿੱਚ ਗੁਰੂ ਪ੍ਰਵਾਨ ਹੈ ਜੇ ਹੁਣ ਤਾਂ ਗੁਰੂ ਸ਼ਬਦ ਨੂੰ ਛੱਡੋ ਹੁਣ ਤਾਂ ਗੱਲੇ ਕੀਮਤ ਕੋਈ ਨਹੀਂ ਰਹੀ ਚਾਰ ਯੁੱਗਾਂ ਦਾ ਇਤਿਹਾਸ ਪੜ੍ਹੋ ਜੇ ਗੁਰੂ ਸ਼ਬਦ ਲੱਗੇ ਤਾਂ ਕੇਵਲ ਤੇ ਕੇਵਲ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਲ ਇਹੀ ਗੱਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਹੀ ਗੱਲ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਿੱਖਾਂ ਨੂੰ ਆਖੀ ਸੀ ਉਹ ਪ੍ਰਵਾਨ ਨਹੀਂ ਅੱਜ ਦਾ ਸਾਡਾ ਪ੍ਰਕਰਣ ਨਹੀਂ ਹੈ ਸਿੱਖਾਂ ਨੇ ਪੁੱਛਿਆ ਸੀ ਮਹਾਰਾਜ ਗੁਰੂ ਕੌਣ ਹੋਇਆ ਦੁਨੀਆਂ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਸਿੱਖੋ ਗੁਰੂ ਤਾਂ ਗੁਰੂ ਨਾਨਕੇ ਹੋਏ ਜਗਤ ਗੁਰੂ ਜਿਹਨੇ ਸਾਰੇ ਖੰਡ ਬ੍ਰਹਿਮੰਡ ਆਪਣੇ ਅੱਗੇ ਚੁਕਾ ਲਏ ਦੇਵੀ ਦੇਵਤੇ ਰਿਸ਼ੀ ਮੁਨੀ ਮੁਸਲਮਾਨ ਈਸਾਈ ਤੁਹਾਡੇ ਸਾਹਮਣੇ ਹੀ ਹੈ ਇੱਥੇ ਸਾਡੀਆਂ ਪਵਿੱਤਰ ਮੁਸਲਮਾਨਾਂ ਦੀਆਂ ਮਸਜਿਦਾਂ ਬਣੀਆਂ ਮਸੀਤਾਂ ਬੜੇ ਪਵਿੱਤਰ ਅਸਥਾਨ ਨੇ ਮੰਦਰ ਬਣੇ ਹੋਏ ਨੇ ਸਾਡੇ ਵੀਰਾਂ ਦੇ ਬਹੁਤ ਪਵਿੱਤਰ ਨੇ ਦੇਵੀ ਦੇਵਤਿਆਂ ਦੇ ਭਗਵਾਨ ਦੇ ਘਰ ਨੇ ਗੁਰਸਿੱਖ ਪਿਆਰੇ ਕੋਈ ਬੋਲੇ ਰਾਮ ਰਾਮ ਕੋਈ ਖੁਦਾਏ ਕੋਈ ਸੇਵਾ ਗੋਸਾਈਆਂ ਕੋਈ ਅੱਲਾਹ ਇਹ ਤਾਂ ਕਾਰਨ ਕਰਨ ਕਰੀਮ ਹੈ ਇੱਕੋ ਤੋਂ ਦੋ ਹੋ ਨਹੀਂ ਸਕਦੇ ਕਿਸੇ ਰੂਪ ਵਿੱਚ ਵੀ ਉਹਨੂੰ ਪੂਜ ਲਓ ਰਾਮ ਕਹਿ ਲੋ ਵਾਹਿਗੁਰੂ ਕਹਿ ਲੋ ਸਤਨਾਮ ਖੁਦਾ ਭਾਸ਼ਾ ਦਾ ਹੀ ਫਰਕ ਹੈ ਨਾਂ ਤਾਂ ਉਸੇ ਦਾ ਹੀ ਹੈ ਤੇ ਤੁਹਾਡੇ ਘਰਾਂ ਵਿੱਚ ਵੀ ਨਿੱਤੇ ਘਟਣਾ ਵਾਪਰਦੀ ਹੈ ਬੜੇ ਬਜ਼ੁਰਗ ਹੁੰਦੇ ਆ 80-90 ਸਾਲ ਦੇ ਘਰ ਵਿੱਚ ਬੈਠੇ ਹੁੰਦੇ ਬੁੜੇ ਬਜ਼ੁਰਗ ਪੰਜਾਬ ਵਿੱਚ ਬੈਠੇ ਹੁੰਦੇ ਮੰਜੇ ਤੇ ਵਿਚਾਰੇ ਟੋਟੀ ਲਈ ਤੇ ਗੁਰਮੁਖ ਪਿਆਰੇ ਹੋ ਬਾਹਰ ਉਹਨਾਂ ਦੇ ਪੁੱਤ ਆਉਣਗੇ ਉਹ ਕਹਿਣਗੇ ਬਾਪੂ ਜੀ ਮੱਥਾ ਟੇਕ ਲੈ ਤੇ ਪੋਤੇ ਆਉਣਗੇ ਉਸਦੇ ਬੁੜੇ ਨੂੰ ਕਹਿਣਗੇ ਬਾਬਾ ਜੀ ਮੱਥਾ ਟੇਕ ਲੈ ਉਹਦੇ ਭਤੀਜੇ ਆਉਣਗੇ ਉਸਦੇ ਬੁੜੇ ਨੂੰ ਕਹਿਣਗੇ ਚਾਚਾ ਜੀ ਤਾਇਆ ਜੀ ਮੱਥਾ ਟੇਕ ਲੈ ਤੇ ਕੋਈ ਭਾਣਜੇ ਆ ਗਏ ਉਸੇ ਬੁੜੇ ਨੂੰ ਕਹਿਣਗੇ ਮਾਮਾ ਜੀ ਮੱਥਾ ਟੇਕਦੇ ਤੇ ਗੁਰਸਿੱਖ ਪਿਆਰੇ ਉਹ ਭੂਆ ਦੇ ਆ ਗਏ ਫੁੱਫੜ ਜੀ ਮੱਥਾ ਟੇਕਦੇ ਮਾਸੜ ਜੀ ਮੱਥਾ ਟੇਕਦੇ ਹੁਣ ਦੇ ਪੜ੍ਹੇ ਲਿਖੇ ਕੁਛ ਵੀ ਨਹੀਂ ਕਹਿਣਗੇ ਉਹਨਾਂ ਨੇ ਦੇਖਣਾ ਹੀ ਵੀ 90 ਸਾਲ ਦੇ ਉਹਨਾਂ ਨੇ ਸਿੱਧੀ ਡਾਂਗ ਮਾਰਨੀ ਆ ਅੰਕਲ ਜੀ ਸਤਿ ਸ੍ਰੀ ਅਕਾਲ ਉਹਨਾਂ ਨੇ ਵੇਖਣੀ ਨੀ ਉਹਦੀ ਧੌਲੀ ਦਾੜੀ ਵੀ ਤੂੰ ਕੱਲ ਦਾ ਮੁੰਡਾ ਉਹ 90 ਸਾਲ ਦਾ ਉਹਨਾਂ ਦਾ ਰਿਸ਼ਤਾ ਹੀ ਆਂਟੀ ਔਰ ਅੰਕਲ ਰਹਿ ਗਿਆ। 95 ਸਾਲ ਦੀ ਬੁੜੀ ਬੈਠੀ ਹੈ ਬਸ ਆਂਟੀ, 90 ਸਾਲ ਦਾ ਬੁੱਢਾ ਬੈਠਾ ਅੰਕਲ, ਨਾ ਵੀਰ ਕਹਿਣਾ, ਨਾ ਚਾਚਾ, ਨਾ ਤਾਇਆ, ਨਾ ਮਾਮਾ, ਸਭ ਰਿਸ਼ਤੇ ਖਤਮ। ਬਸ ਚਾਚੀ ਚਾਚਾ ਰਹਿ ਗਏ, ਅੱਜ ਫੇਰ ਕੋਈ ਸਾਥ ਨਾ, ਹੋਰ ਰਿਸ਼ਤੇ ਹੀ ਖਤਮ ਹੋ ਗਏ। ਕਿਸੇ ਨੂੰ ਭੈਣ ਜੀ ਨੀ ਕਹਿਣਾ, ਮਾਤਾ ਜੀ ਨੀ ਕਹਿਣਾ, ਸਭਿਅਤਾ ਛੱਡ ਦਿੱਤੀ ਸੀ ਆਪਣੀ, ਗੁਰਸਿੱਖ ਪਿਆਰਿਓ ਵਿਰਸਾ ਛੱਡ ਦਿੱਤਾ ਆਪਣਾ। ਉਸ ਬੁੜੇ ਨੂੰ ਜਿੰਨੇ ਵੀ ਆਏ ਬਾਪੂ ਜੀ ਕਿਹਾ, ਭਰਾਵਾਂ ਨੇ ਵੀਰ ਜੀ ਕਿਹਾ, ਭਤੀਜਿਆਂ ਨੇ ਚਾਚਾ ਤਾਇਆ ਕਿਹਾ, ਭਾਣਜਿਆਂ ਨੇ ਮਾਮਾ ਕਿਹਾ, ਦੋਤਿਆਂ ਨੇ ਨਾਨਾ ਕਿਹਾ, ਉਹਨੂੰ ਕਿਸੇ ਨੇ ਮਾਸੜ। ਉਹ ਬਈ ਤੁਸੀਂ ਜੋ ਮਰਜ਼ੀ ਕਹੀ ਜਾਓ, ਕਿੰਨੇ ਹੀ ਨਾਂ ਰੱਖ ਲੋ, ਬੁੜਾ ਤਾਂ ਕੱਲਾ ਹੀ ਹੈ। ਅੱਜ ਫਿਰ ਕੋਈ ਸਕਦਾ ਤੁਹਾਡੇ ਸਾਰਾ ਨਾਂ ਰੱਖੇ ਤੇ ਕਿਤੇ ਬੁੜੇ ਸਾਰਾ ਤੋੜੋ ਹੋਣ ਲੱਗੇ ਨੇ। ਇਸ ਤਰ੍ਹਾਂ ਪਰਮਾਤਮਾ ਨੂੰ ਜੋ ਮਰਜ਼ੀ ਕਹਿ ਕੇ ਬੁਲਾਈ ਜਾਓ, ਕੱਲਾ ਹੀ ਹੈ, ਇੱਕੋ ਹੈ। ਉਹ ਤੁਹਾਡੇ ਨਾਂ ਰੱਖਣ ਤੇ ਦੋ ਨਹੀਂ ਹੋ ਸਕਦੇ ਸਾਹਿਬ, ਮੇਰਾ ਇੱਕੋ ਹੈ, ਇੱਕੋ ਹੈ ਭਾਈ, ਇੱਕੋ। ਉਹ ਦੂਜਾ ਹੋਏ ਨਹੀਂ ਸਕਦਾ। ਸਾਧ ਸੰਗਤ ਕੋਈ ਨਾਂ ਲੈ ਕੇ ਜਪ ਲੋ। ਇੱਥੇ ਮੰਦਰ ਨੇ ਸਾਡੇ ਵੀਰਾਂ ਦੇ ਸਤਕਾਰ ਯੋਗ ਨੇ, ਜਿੱਥੇ ਰਾਮ ਸ਼ਬਦ ਦੀ ਪੂਜਾ ਹੁੰਦੀ ਹੈ, ਕ੍ਰਿਸ਼ਨ ਮਹਾਰਾਜ ਦੀ ਪੂਜਾ ਹੁੰਦੀ ਹੈ, ਮਸੀਤਾਂ ਨੇ, ਮਸਜਿਦਾਂ, ਮਾਸਕਿਟ, ਗੁਰਸਿੱਖ ਪਿਆਰੇ, ਉੱਥੇ ਆਪਣੇ ਇਸਲਾਮ ਧਰਮ ਦੇ ਨਾਲ ਸਾਡੇ ਵੀਰ ਇਬਾਦਤ ਕਰਦੇ ਨੇ, ਨਿਵਾਜਾਂ ਪੜ੍ਹਦੇ ਨੇ, ਮੁਹੰਮਦ ਸਾਹਿਬ ਜੀ ਦਾ ਸਤਿਕਾਰ ਕਰਦੇ ਨੇ। ਪਰ ਦੇਖਣ ਵਾਲੀ ਗੱਲ ਇਹ ਹੈ ਕਿ ਅੱਜ 2 ਅਰਬ ਤੋਂ ਉੱਪਰ ਗਿਣਤੀ ਹੈ ਮੁਸਲਮਾਨਾਂ ਦੀ, ਪਰ 2 ਅਰਬ ਦੀ ਗਿਣਤੀ ਵਿੱਚੋਂ ਇੱਕ ਮੁਸਲਮਾਨ ਨਹੀਂ ਹੋਵੇਗਾ ਜਿਹੜਾ ਮੰਦਰ ਵਿੱਚ ਜਾ ਕੇ ਸ੍ਰੀ ਰਾਮ ਜੀ ਨੂੰ ਮੱਥਾ ਟੇਕਦਾ ਹੋ, ਸ੍ਰੀ ਕ੍ਰਿਸ਼ਨ ਜੀ ਦਾ ਸਤਿਕਾਰ ਕਰਦਾ ਹੋ। ਤੇ 1.5 ਅਰਬ ਪੌਣੇ 2 ਅਰਬ ਹਿੰਦੂ ਵੀਰ ਨੇ, ਉਹਨਾਂ ਵਿੱਚੋਂ ਇੱਕ ਵੀ ਜਾ ਕੇ ਇੱਕ ਵੀ ਨਹੀਂ ਕਵੇਗਾ ਮੁਹੰਮਦ ਸਾਹਿਬ ਨੂੰ ਮੈਂ ਸਿਜਦਾ ਕਰਾਂ, ਮੈਂ ਨਿਵਾਜ ਪੜਾਂ। ਪਰ ਗੁਰੂ ਨਾਨਕ ਪ੍ਰਵਾਨ ਗੁਰੂ ਕਿਉਂ ਹੈ? ਸੇਵਿਆ ਗੁਰ ਪ੍ਰਵਾਨ। ਹਿੰਦੂ ਕਹਿੰਦੇ ਸਾਡਾ ਹੈ ਤੇ ਮੁਸਲਮਾਨ ਕਹਿੰਦੇ ਸਾਡਾ ਹੈ, ਕੁਛ ਸਤਨਾਮ ਆਨੰਦਾ ਹੈ ਨਾ ਗੁਰੂ ਬਣ। ਮੁਸਲਮਾਨ ਕਹਿੰਦੇ ਹਿੰਦੂ ਤੁਸੀਂ ਲੱਗਦੇ ਕਿਉਂ ਇਹਦੇ, ਤੇ ਹਿੰਦੂ ਕਹਿੰਦੇ ਤੁਸੀਂ ਕੀ ਲੱਗਦੇ, ਤਾਂ ਸਾਡਾ ਗੁਰੂ ਹੈ। ਮੁਸਲਮਾਨ ਕਹਿੰਦੇ ਸਾਡਾ ਪੀਰ ਹੈ, ਨਸ ਜੋ ਇੱਥੋਂ ਇੱਕੋ ਗੁਰੂ ਨਾਨਕ ਗੁਰੂ ਪ੍ਰਵਾਨ ਹੋਇਆ ਦੁਨੀਆ ਵਿੱਚ, ਜਿਹਨੂੰ ਸਾਰੇ ਧਰਮਾਂ ਨੇ ਮੰਨਿਆ ਕਿ ਸਾਡਾ ਹੀ ਹੈ। ਬਹੁਤ ਜਦੋ ਜਹਿਦ ਹੋਈ ਕਰਤਾਰਪੁਰ ਸਾਹਿਬ ਜਾਂ ਜੋਤੀ ਜੋਤ ਸਮਾਏ ਮਹਾਰਾਜ, ਮਹਾਰਾਜ ਦਾ ਸਰੀਰ ਪਿਆ ਸੀ ਰਾਵੀ ਦੇ ਕੰਢੇ, ਦੇਵਰਾ ਸਾਹਿਬ ਬਣੇ ਜਿੱਥੇ ਹੁਣ ਕਰਤਾਰਪੁਰ ਸਾਹਿਬ। ਮੁਸਲਮਾਨ ਆ ਕੇ ਇਕੱਠੇ ਹੋ ਗਏ, ਕਹਿੰਦੇ ਹਿੰਦੂਆਂ ਨੂੰ ਸੰਸਕਾਰ ਨਹੀਂ ਕਰਨ ਦੇਣਾ, ਇਹ ਤਾਂ ਸਾਡਾ ਪੀਰ ਹੈ, ਇਹਦਾ ਅਸੀਂ ਦਫਨਾਵਾਂਗੇ ਮੁਸਲਮਾਨੀ ਰੀਤੀ ਦੇ ਨਾਲ। ਹਿੰਦੂ ਇਹਦਾ ਲੱਗਦਾ ਕੀ ਹੈ? ਸਤਿਯੁਗ ਤੋਂ ਲੈ ਕੇ ਗੁਰੂਆਂ ਨੂੰ ਫੜੋ, ਕਿਸੇ 2 ਕੌਮਾਂ ਨੇ ਆਪਣਾ ਹੱਕ ਜਣਾਇਆ ਹੋਵੇ ਕਿਸੇ ਗੁਰੂ ਤੇ, ਕਿਸੇ ਤੇ ਵੀ ਨਹੀਂ, ਇੱਕ ਗੁਰੂ ਨਾਨਕ ਦੇਵ। ਮੁਸਲਮਾਨ ਕਹਿੰਦੇ ਖਬਰਦਾਰ, ਜਿਹਨੂੰ ਸੰਸਕਾਰ ਕੀਤਾ ਇਹ ਸਾਡਾ ਪੀਰ ਹੈ, ਅਸੀਂ ਇਹਨੂੰ ਕਬਰ ਕੱਟ ਕੇ ਆਪਣੀ ਸ਼ਰ੍ਹਾਂ ਦੇ ਨਾਲ ਦਫਨਾਵਾਂਗੇ। ਹਿੰਦੂ ਵੀ ਆ ਗਏ, ਸਿੱਖ ਸੀ ਉਦੋਂ, ਇਕੱਠੇ ਹੋ ਕੇ ਆ ਗਏ। ਉਹ ਕਹਿੰਦੇ ਹੱਥ ਨਹੀਂ ਲਾਉਣ ਦਿੰਦੇ ਤੁਹਾਨੂੰ, ਇਹ ਤਾਂ ਸਾਡਾ ਗੁਰੂ ਹੈ ਨਾਨਕ, ਅਸੀਂ ਇਹਦਾ ਸੰਸਕਾਰ ਕਰਾਂਗੇ ਮਰਜ਼ਾਦਾ ਦੇ ਨਾਲ। ਚੱਲ ਪਿਆ ਝਗੜਾ ਗੁਰਸਿੱਖ ਪਿਆਰਿਓ, ਬਸ ਡਾਂਗ ਖੜਕਣ ਵਾਲੀ ਸੀ ਦੋਹਾਂ ਧਿਰਾਂ ਦੀ। ਆਪਾਂ ਨੇ ਗੁਰੂ ਨਾਨਕ ਥੋੜੋ ਦੇਖਣਾ, ਆਪਾਂ ਨੇ ਤਾਂ ਆਪਣਾ ਆਪ ਦੇਖਣਾ। ਜੇ ਕਿਤੇ ਆਪਾਂ ਗੁਰਦੁਆਰੇ ਦੇਖ ਲਈਏ ਤੇ ਗੁਰਦੁਆਰਿਆਂ ਵਿੱਚ ਪੱਗਾਂ ਕਾਹਨੂੰ ਲੈਣ, ਅੱਜ ਫੇਰ ਕੋਈ ਸਤਨਾਮ। ਅਸੀਂ ਤਾਂ ਆਪਣਾ ਆਪ ਵੇਖਣਾ ਗੁਰਦੁਆਰੇ ਵੀ, ਗੁਰੂ ਨੀ ਵੇਖਣਾ ਉੱਥੇ ਜਾ ਕੇ, ਮੈਂ ਕੌਣ ਹੈ, ਤੂੰ ਕੌਣ ਹੈ, ਬਾਬਾ ਤਾਂ ਵਿੱਚ ਹੈ ਹੀ ਨਹੀਂ। ਇਸੇ ਕਰਕੇ ਝਗੜਾ ਗੁਰੂ ਨਾਨਕ ਨੀ ਵੇਖਿਆ, ਦੋਹੇ ਡਾਂਗਾ ਲੈ ਕੇ ਖੜ ਗਏ ਸਾਂਝੇ ਆਦਮੀ ਸਿਆਣੇ। ਕਿ ਸਤਿਗੁਰ ਪਾਤਸ਼ਾਹ ਜੋਤੀ ਜੋਤ ਸਮਾ ਗਏ, ਕਿਹੋ ਜਿਹਾ ਸੋਗ ਦਾ ਸਮਾਂ, ਇਹਨਾਂ ਨੇ ਕੀ ਖੱਪ ਪਾਈ ਹੈ, ਦੋਹਾਂ ਨੂੰ ਬਿਠਾ ਦਿੱਤਾ, ਫੈਸਲਾ ਕਰ ਲੈਂਦੇ ਭਾਈ, ਜਿਹਨੂੰ ਹੁਣ ਤੁਸੀਂ ਟਾਸ ਪਾਉਣਾ ਕਹਿੰਦੇ ਹੈ, ਝਗੜਾ ਹੋਵੇ ਤੇ ਟਾਸ ਪਾ ਲਓ। ਟਾਸ ਕੀ ਪਾਇਆ? ਮੁਸਲਮਾਨਾਂ ਨੂੰ ਕਹਿੰਦੇ ਗੁਲਦਸਤਾ ਬਣਾ ਕੇ ਲਿਆਓ ਫੁੱਲਾਂ ਦਾ, ਸੂਰਜ ਪ੍ਰਕਾਸ਼ ਦੇ ਬਚਨ ਨੇ ਪ੍ਰਾਤਨ ਗ੍ਰੰਥਾਂ ਦੇ। ਹਿੰਦੂਆਂ ਨੂੰ ਵੀ ਕਹਿਤਾ ਤੁਸੀਂ ਆਪਣੇ ਫੁੱਲਾਂ ਦਾ ਗੁਲਦਸਤਾ ਲੈ ਕੇ ਆਓ। ਦੋਵੇਂ ਗੁਲਦਸਤੇ ਬਣਾ ਲਿਆਏ। ਉਹ ਪੰਚਾਇਤ ਜਿਹੜੀ ਫੈਸਲਾ ਕਰਨ ਵਾਲੀ ਸੀ, ਕਹਿੰਦੇ ਆਪੋ ਆਪਣੇ ਗੁਲਦਸਤੇ ਗੁਰੂ ਨਾਨਕ ਦੇ ਚਰਨਾਂ ਵਿੱਚ ਰੱਖ ਦੋ, ਜਿੱਥੇ ਸਰੀਰ ਪਿਆ ਸੀ ਮਹਾਰਾਜ ਦਾ ਸ਼ਬਦ ਜੋਤੀ ਜੋਤ ਸਮਾਉਣ ਤੋਂ ਬਾਅਦ। ਕੋਈ ਅੰਦਰ ਨਹੀਂ ਜਾਵੇਗਾ, ਤੇ ਘੰਟੇ ਬਾਅਦ ਦੇਖਿਆ ਜਾਵੇਗਾ ਕਿਹੜੇ ਫੁੱਲ ਮੁਰਝਾ ਗਏ, ਕਿਹੜੇ ਐਨ ਹਰੇ ਭਰੇ। ਦੋਏ ਮੰਨ ਗਏ, ਕਹਿੰਦੇ ਬੜੀ ਚੰਗੀ ਗੱਲ ਹੈ, ਜਿਹਦਾ ਗੁਲਦਸਤਾ ਹਰਾ ਰਵੇਗਾ ਬਸ ਉਹਨੂੰ ਨਾਨਕ ਦਾ ਸ਼ਰੀਰ ਦੇ ਦਿੱਤਾ ਜਾਵੇਗਾ। ਦੋਵੇਂ ਮੰਨ ਗਏ। ਇਹ ਘਟਨਾ ਵਾਪਰੀ ਹੈ ਗੁਰੂ ਨਾਨਕ ਪਾਤਸ਼ਾਹ ਦੇ ਜੋਤੀ ਜੋਤ ਸਮਾਉਣ ਸਮੇਂ। ਜਦ ਦਰਵਾਜ਼ਾ ਖੋਲਿਆ ਦੋਵੇਂ ਫੁੱਲ ਖਿੜੇ ਪਏ, ਅਜਿਹੇ ਆਖੋ ਸਤਨਾਮ ਅੱਗੇ ਨਾਲੋਂ ਵੀ ਹਰੇ ਭਰੇ ਹੋ ਗਏ, ਕਿਉਂਕਿ ਗੁਰੂ ਨਾਨਕ ਤਾਂ ਸਾਂਝਾ ਸੀ, ਨਾ ਹਿੰਦੂ ਨਾ ਮੁਸਲਮਾਨ, ਦੋਵੇਂ ਫੁੱਲ ਅੱਗੇ ਨਾਲੋਂ ਵੀ ਚੰਗੇ ਖਿੜੇ ਹੋਏ। ਫਿਰ ਫੈਸਲਾ ਕੀ ਹੋਣਾ ਸੀ? ਇਹ ਤਾਂ ਦੋਹਾਂ ਦਾ ਹੈ। ਫਿਰ ਉਸੀ ਗੱਲ ਰਹੇਗੀ, ਫਿਰ ਝਗੜਾ ਹੋਣ ਲੱਗਿਆ ਤੇ ਜਦੋਂ ਹੱਥੋਂ ਪਾਈ ਤੇ ਗੱਲ ਪੁੱਜੀ ਤਾਂ ਜਿੱਥੇ ਸਤਿਗੁਰ ਪਾਤਸ਼ਾਹ ਦਾ ਸਰੀਰ ਪਿਆ ਸੀ ਚਾਦਰ ਖਿੱਚ ਲਈ ਮਹਾਰਾਜ ਦੇ ਸਰੀਰ ਦੇ ਉੱਤੋਂ, ਤੇ ਜਦੋਂ ਚਾਦਰ ਖਿੱਚੀ ਬਸ ਚਾਦਰੇ ਹੱਥ ਵਿੱਚ ਰਹਿ ਗਈ, ਸਰੀਰ ਨਹੀਂ ਲੱਭਿਆ। ਖੋਸ਼ ਗੁਰੂ ਨਾਨਕ ਦਾ ਜੋਤੀ ਜੋ ਸਮਾਉਣ ਦਾ ਦ੍ਰਿਸ਼ ਹੈ, ਗੁਰ ਪ੍ਰਵਾਨ ਚਾਦਰੇ ਹੱਥਾਂ ਵਿੱਚ ਰਹਿ ਗਈ। ਪਰ ਆਪਾਂ ਕਿੱਥੇ ਹਟਣ ਵਾਲੇ? ਆਪਾਂ ਆਪਣੀ ਆਈ ਤੋਂ ਕਿੱਥੇ ਹਟੀਏ? ਇੰਨੀ ਘਟਨਾ ਗੁਰੂ ਨਾਨਕ ਨੇ ਦਿਖਾ ਤੀ, ਸਰੀਰ ਨਹੀਂ ਲੱਭਿਆ ਗੁਰੂ ਨਾਨਕ ਦੇਵ ਜੀ ਦਾ, ਬਿਲਕੁਲ ਨਹੀਂ ਲੱਭਿਆ ਕਿਸੇ ਨੂੰ, ਚਾਦਰ ਰਹਿ ਗਈ। ਤੇ ਦੋਏ ਧੜੇ ਫਿਰ ਡਾਂਗਾ ਲੈ ਕੇ ਹੋ ਗਏ, ਕਹਿੰਦੇ ਚਾਦਰ ਸਾਨੂੰ ਦਓ। ਦੂਏ ਕਹਿਣ ਸਾਨੂੰ ਦਓ ਚਾਦਰ। ਹੁਣ ਵੀ ਤਾਂ ਸਿੱਖਾਂ ਕੋਲ ਚਾਦਰੇ ਹੈ, ਫੇਰ ਆਖੋ ਸਤਨਾਮ, ਉਹ ਤਾਂ ਸਭ ਕੁਝ ਗੁਆ ਬੈਠੇ, ਚਾਦਰ ਪਿੱਛੇ ਲੜਾਈ ਹੋ ਰਹੀ ਹੈ। ਤੇ ਗੁਰਸਿੱਖ ਪਿਆਰਿਓ, ਫਿਰ ਸਿਆਣਿਆਂ ਨੇ ਫੈਸਲਾ ਕੀਤਾ ਇਸ ਚਾਦਰ ਨੂੰ ਅੱਧੀ ਅੱਧੀ ਬੰਨ ਲਓ। ਸੇਵਿਆ ਗੁਰ ਪ੍ਰਵਾਨ ਅੱਧੀ ਅੱਧੀ, ਇੰਨਾ ਹੱਕ ਮੁਸਲਮਾਨ ਕਹਿਣ ਸਾਡਾ, ਹਿੰਦੂ ਕਹਿਣ ਸਾਡਾ, ਕਿਸੇ ਗੁਰੂ ਤੇ ਹੱਕ ਨਹੀਂ ਕਿਸੇ ਕੌਮ ਨੇ ਜਮਾਇਆ, ਇੱਕ ਕੌਮ ਨੇ ਸਿਰਫ। ਮੁਹੰਮਦ ਸਾਹਿਬ ਨੂੰ ਹਿੰਦੂ ਕਹਿੰਦੇ ਸਾਡਾ ਨੀ, ਰਾਮ ਜੀ ਨੂੰ ਮੁਸਲਮਾਨ ਕਹਿੰਦੇ ਸਾਡਾ ਨੀ, ਪਰ ਇੱਕ ਗੁਰ ਪ੍ਰਵਾਨ ਗੁਰੂ ਨਾਨਕ ਦੇਵ ਜਿਹਨੂੰ ਦੋਏ ਕਹਿਣ ਸਾਡਾ ਹੀ ਹੈ। ਘਰ ਘਰ ਬਾਬਾ ਪੂਜੀ ਹੈ ਹਿੰਦੂ ਮੁਸਲਮਾਨ ਜੋ ਭਾਈ। ਗੁਰਸਿੱਖ ਪਿਆਰਿਓ, ਚਾਦਰ ਵੰਡ ਲਈ, ਬੜੇ ਖੁਸ਼ ਦੋਏ। ਬਸ ਹੁਣ ਵੀ ਗੁਰਦੁਆਰੇ ਵੰਡ ਕੇ ਦੋਏ ਪਾਰਟੀਆਂ ਖੁਸ਼ ਹੋ ਜਾਂਦੀਆਂ, ਆਖੋ ਸਤਿਨਾਮ। ਕਿੱਧਰ ਨੂੰ ਤੁਰੀ ਪੈਂਦੀ ਹੈ ਸਿੱਖ? ਉਹ ਤੁਸੀਂ ਖੇਤ ਵੰਡ ਲਓ, ਤੁਸੀਂ ਮੈਸਾਂ ਵੰਡ ਲਓ, ਤੁਸੀਂ ਪਲਾਟ ਵੰਡ ਲਓ, ਤੁਸੀਂ ਫੈਕਟਰੀਆਂ ਵੰਡ ਲਓ, ਚਾਦਰ ਵੰਡ ਕੇ ਛਾਲਾਂ ਮਾਰਦੇ ਫਿਰਨ, ਕਹਿੰਦੇ ਸਾਡਾ ਨਾਨਕ ਹੋ, ਕਹਿੰਦੇ ਸਾਡਾ ਨਾਨਕ। ਤੇ ਮੁਸਲਮਾਨਾਂ ਨੇ ਬੁਲਾ ਲਏ, ਕਹਿੰਦੇ ਕਬਰ ਪੱਟੋ, ਇਸ ਚਾਦਰ ਨੂੰ ਕਬਰ ਵਿੱਚ ਦਫਨਾਉਣਾ, ਪੂਰੇ ਕਲਮਾ ਪੜ੍ਹ ਕੇ ਕਾਜੀ ਆ ਗਏ। ਉਹ ਹਿੰਦੂ ਕਹਿੰਦੇ ਲਿਆਓ ਵੀ ਚੰਗੀਆਂ ਚੰਗੀਆਂ ਲੱਕੜੀਆਂ, ਚੰਦਨ ਲਿਆਓ, ਘੀ ਦੇ ਕਟੋਰੇ ਲਿਆਓ, ਸ੍ਰੀ ਗੁਰੂ ਨਾਨਕ ਦੇਵ ਦੀ ਚਾਦਰ ਦਾ ਸੰਸਕਾਰ ਕਰਨਾ ਹੈ। ਰਾਵੀ ਦੇ ਵਿੱਚ ਕੰਢੇ ਦੇ ਉੱਤੇ ਦੋਹਾਂ ਨੇ ਆਪੋ ਆਪਣੇ ਪਿੜ ਬਣਾ ਲਏ, ਕਰ ਲਈ ਤਿਆਰੀ। ਉਧਰ ਜੈ ਰਾਮ, ਸਿੱਖ ਸਤਨਾਮ, ਵਾਹਿਗੁਰੂ ਕਹਿੰਦੇ ਨਾਰੇ ਲਾਉਣ, ਉਧਰ ਅੱਲਾਹੂ ਅਕਬਰ ਦੇ ਨਾਰੇ ਲੱਗਣ, ਤੇ ਕਬਰ ਪੱਟ ਕੇ ਪਾ ਕੇ ਪਿੱਤਲ ਦੇ ਗੜਵੇ ਦੇ ਵਿੱਚ ਪੂਰੀ ਰਸਮ ਕਰਕੇ ਤੇ ਗੁਰੂ ਨਾਨਕ ਪਾਤਸ਼ਾਹ ਦੀ ਚਾਦਰ ਦੱਬ ਦਿੱਤੀ ਕਬਰ ਦੇ ਵਿੱਚ। ਲਾ ਦੀ ਹਿੰਦੂਆਂ ਨੇ ਸਿੱਖਾਂ ਨੇ ਇਕੱਠੇ ਹੋ ਕੇ ਆਨ ਸਿੱਖਾ ਬਣਾ ਕੇ ਪੂਰਾ ਘੀਕੂ ਪਾ ਕੇ ਤੇ ਸ਼ਬਦ ਪੜ੍ਹਦਿਆਂ ਨੇ ਮਹਾਰਾਜ ਦੀ ਚਾਦਰ ਦਾ ਸੰਸਕਾਰ ਕਰ ਦਿੱਤਾ। ਦੋਵੇਂ ਚਲੇ ਗਏ ਗੁਰਸਿੱਖ ਪਿਆਰਿਆਂ, ਦੋਵੇਂ ਖੁਸ਼, ਕਹਿੰਦੇ ਬਾਬਾ ਨਾਨਕ ਸਾਨੂੰ ਮਿਲ ਗਿਆ, ਉਹ ਕਹਿੰਦੇ ਸਾਨੂੰ ਮਿਲ ਗਿਆ। ਤੇ ਗੁਰਸਿੱਖ ਪਿਆਰਿਓ ਤਿਆਰੀ ਕਰਨ ਲੱਗੇ, ਇੱਟਾਂ ਉੱਟਾਂ ਲਿਆਉਣ ਦੀਆਂ, ਕਿਹੜਾ ਉਦੋਂ ਟਰੱਕ ਹੁੰਦੇ ਸੀ ਕਿਤੇ ਕਿਤੇ ਭੱਠੇ। ਉਹ ਕਹਿੰਦੇ ਅਸੀਂ ਮਸੀਤ ਬਣਾਉਣੀ ਹੈ, ਉਹ ਕਹਿੰਦੇ ਅਸੀਂ ਦਿਓਰਾ ਬਣਾਉਣਾ। ਗੁਰਦੁਆਰੇ ਦਾ ਉਦੋਂ ਨਾਂ ਨਹੀਂ ਸੀ ਹੁੰਦਾ, ਧਰਮਸਾਲ ਦਿਓਰਾ, ਬਾਬੇ ਬੱਧੀ ਧਰਮਸਾਲ। ਉਹ ਤਿਆਰੀਆਂ ਹੀ ਕਰਦੇ ਰਹਿ ਗਏ, ਮਟੀਰੀਅਲ ਇਕੱਠਾ ਕਰਦੇ, ਸਕੀਮਾਂ ਬਣਾਉਂਦੇ। ਆਵਾ ਰਾਵੀ ਦਾ ਹੜ ਦੋਹਾਂ ਨੂੰ ਰੋੜ ਕੇ ਲੈ ਗਿਆ, ਸਤਨਾਮ ਦੋਏ ਜਗ੍ਹਾ ਨੀ ਲੱਭੀਆਂ, ਵਿੱਚੇ ਕਬਰ ਵਿੱਚੇ ਲੱਕੜੀਆਂ ਸੜੀਆਂ ਹੋਈਆਂ, ਚਾਦਰ ਜਲ ਲੈ ਗਿਆ। ਕਿਉਂਕਿ ਗੁਰੂ ਨਾਨਕ ਕਿਸੇ ਇੱਕ ਦਾ ਨਹੀਂ ਸੀ, ਉਹ ਤਾਂ ਸਭ ਦਾ ਸਾਂਝਾ ਸੀ। ਕਿਵੇਂ ਮਸੀਤ ਵਿੱਚ ਬੈਠ ਜਾਂਦਾ, ਕਿਵੇਂ ਧਰਮਸਾਲਾ ਚ ਬੈਠ ਜਾਂਦਾ? ਉਹ ਤਾਂ ਦਿਓਰਾ ਉਹ ਮਸੀਤ ਸੋਈ, ਉਹਨੂੰ ਤਾਂ ਦੋਵੇਂ ਇੱਕ ਸੀ। ਐਸੀ ਘਟਨਾ ਗੁਰ ਪ੍ਰਵਾਨ, ਤੇ ਹੁਣ ਜਾ ਕੇ ਕਦੇ ਕਰਤਾਰਪੁਰ ਸਾਹਿਬ ਦੇਖੋ ਤਾਂ ਵਰਲਡ ਲੈਵਲ ਤੇ ਤੁਹਾਨੂੰ ਇੱਕ ਘਟਨਾ ਇੱਕ ਦ੍ਰਿਸ਼ ਦਿਖੂਗਾ। ਉੱਥੇ ਕਦੇ ਜਾਓ ਕਿ ਧਰਮਸਾਲਾ ਗੁਰਦੁਆਰਾ ਤੇ ਮਸੀਤ ਦੋਹਾਂ ਦੀ ਗਬਲੀ ਕੰਧ ਹੈ ਜਿਹੜੀ ਸਾਂਝੀ ਹੈ। ਅੱਜ ਕੇ ਆਖੋ ਸਰ ਦੇਖੋ ਪ੍ਰਤੱਖ, ਅੱਜ ਜਾ ਕੇ ਕਰਤਾਰਪੁਰ ਸਾਹਿਬ ਦੇਖਿਓ, ਦਿਓਰੇ ਦੀ ਤੇ ਮਸੀਤ ਦੀ ਜਿਹੜੀ ਗਬਲੀ ਕੰਧ ਹੈ ਨਾ, ਉਹ ਬਿਲਕੁਲ ਇੱਕ ਹੈ, ਇੱਕ ਦੇ ਦੋਵੇਂ ਪਾਸੇ ਛੱਤਾਂ ਪਈਆਂ। ਹੁਣ ਵੀ ਦੁਨੀਆਂ ਨੂੰ ਦੱਸ ਰਿਹਾ ਨਾਨਕ ਸਾਂਝਾ ਹੈ। ਅੱਜ ਕੇ ਆਖੋ ਸਰ ਉਹ ਬਚਨੇ ਤੇ ਵਰਤ ਰਹੇ ਨੇ, ਸੇਵਿਆ ਗੁਰ ਪ੍ਰਵਾਨ। ਤੇ ਗੁਰੂ ਅੰਗਦ ਦੇਵ ਮਹਾਰਾਜ, ਤੁਸੀਂ ਉਸ ਗੁਰੂ ਨਾਨਕ ਦੀ ਸੇਵਾ ਕੀਤੀ, ਉਸ ਗੁਰੂ ਨਾਨਕ ਤੋਂ ਹਜ਼ੂਰੀ ਵਿਚ ਹਾਜ਼ਰਤ ਪਾਇਓ ਮਾਣ, ਉਸ ਗੁਰੂ ਨਾਨਕ ਦੀ ਹਜ਼ੂਰੀ ਹਾਜ਼ਰ ਨਾਜ਼ਰ ਸੰਗਤ ਦੇ ਸਾਹਮਣੇ ਤੁਹਾਨੂੰ ਗੁਰਗੱਦੀ ਦਿੱਤੀ ਹੈ, ਜਿਹੜੇ ਗੁਰੂ ਨਾਨਕ ਤਿੰਨਾਂ ਲੋਕਾਂ ਵਿਚ ਸਾਰਿਆਂ ਨੂੰ ਪ੍ਰਵਾਨ, ਪਰਮਾਤਮਾ ਨੂੰ ਵੀ ਪ੍ਰਵਾਨ। ਨਾਨਕ ਮੈਂ ਗੁਰ ਪਰਮੇਸ਼ਰ, ਤੂੰ ਗੁਰੂ ਨਾਨਕ, ਤੂੰ ਨਾਨਕ ਪਰਮੇਸ਼ਰ ਰੂਪ ਹੈ, ਉਸ ਗੁਰੂ ਨਾਨਕ ਦੇ ਦਰੋਂ ਘਰੋਂ ਤੁਸੀਂ ਬਖਸ਼ਾ ਲਈਆਂ ਹਨ।
1: ਸਾਧ ਅਜਗਰ ਜਿਨ ਕੀਆ ਉਨਮਾਨ,
0: ਸਾਧ ਅਜਾਗਰ ਅਜਗਰ ਆਪਾਂ ਕਹਿੰਦੇ ਹਾਂ ਬਹੁਤ ਵੱਡੇ ਭਿਆਨਕ ਸੱਪ ਨੂੰ। ਅਜਗਰ ਉਸ ਸੱਪ ਦਾ ਨਾਂ ਹੈ ਜਿਹਦੇ ਉੱਤੇ ਦਵਾਈ ਤਾਂ ਕੀ ਚੱਲਣੀ ਹੈ, ਗਾਰਡ ਦਾ ਮੰਤਰ ਵੀ ਨਹੀਂ ਚੱਲਦਾ। ਅਗਰ ਉਹ ਕੱਟ ਦੇਵੇ ਨਾ ਆ ਜਾਗਰ, ਆ ਜੁਦਾ ਕਰ ਲੋ, ਜਾਗਰ ਜੁਦਾ ਕਰ ਲੋ, ਆਜ ਗਰ ਜਿਹਦੇ ਉੱਤੇ ਕੋਈ ਦਵਾਈ ਓ ਨਹੀਂ ਚੱਲਦੀ, ਜੇ ਉਹ ਗੁਰਸਿੱਖ ਪਿਆਰੇ ਉਹ ਕੱਟ ਦੇਵੇ ਕਿਸੇ ਨੂੰ। ਕੋਈ ਟੀਕੇ ਟੂਕੇ ਤਾਂ ਉਦੋਂ ਬਣੇ ਸੀ, ਮੰਤਰ ਵੀ ਉੱਥੇ ਕੰਮ ਨਹੀਂ ਕਰਦਾ, ਉਹਨੂੰ ਕਹਿੰਦੇ ਆਜ ਗਰ। ਐਸਾ ਸੱਪ ਭਿਆਨਕ, ਤੇ ਨਾਲ ਆਇਆ ਸ਼ਬਦ ਸਾਧ, ਤਾਂ ਦੇ ਨੂੰ ਇੱਥੇ ਗਿਆਨੀ ਅਮਰੀਕ ਸਿੰਘ ਜੀ ਸਿਆਰੀ ਹੈ, ਸਾਧ ਭਾਵ ਸਾਧ ਲਿਆ, ਕਬਜ਼ੇ ਵਿਚ ਕਰ ਲਿਆ। ਜੇ ਧੱਦਾ ਹੋਰ ਕੋਈ ਗੱਲ ਹੁੰਦੀ ਫਿਰ ਆਪਾਂ ਇਹ ਨਹੀਂ ਸੀ ਕਰ ਸਕਦੇ ਅਰਥ। ਸਾਧ ਅਜਗਰ, ਅਜਗਰ ਸੱਪ ਹੈ ਸਾਡਾ ਮਨ, ਬਹੁਤ ਜ਼ਹਿਰ ਨਾਲ ਭਰਿਆ, ਬਹੁਤ ਜ਼ਹਿਰ। ਇਹ ਤਾਂ ਸਕੇ ਭਾਈ ਨੂੰ ਵੀ ਡੰਗਣ ਤੋਂ ਨਹੀਂ ਹਟਦਾ, ਅੱਜ ਕੇ ਆਖੋ ਸਰ ਇੰਨੀ ਜ਼ਹਿਰ। ਇਹ ਤਾਂ ਬੇਬਸ ਹੈ, ਇਹਦੇ ਉੱਤੇ ਕੋਈ ਮੰਤਰ ਚੱਲਦਾ ਹੀ ਨਹੀਂ। ਕੋਈ ਇੰਗਲੈਂਡ ਵਾਲਿਆਂ ਨੂੰ ਕਿਹੋ, ਡਾਕਟਰਾਂ ਨੂੰ, ਕੋਈ ਮਨ ਨੂੰ ਸ਼ੁੱਧ ਕਰਨ ਦਾ ਟੀਕਾ ਬਣਾ ਲਓ, ਕੁਛ ਐਸਵਾਲਿਆਂ ਨੂੰ ਕਿਹੋ ਚੰਦਰਮਾ ਤੇ ਘੁੰਮਿਆ ਹੈ, ਤੁਸੀਂ ਮਨ ਨੂੰ ਸ਼ੁੱਧ ਕਰਨ ਦਾ, ਕੋਈ ਇਹਨੂੰ ਬਸ ਕਰਨ ਦਾ, ਨਾ ਪੁੱਠੇ ਲਟਕ ਕੇ ਬਸ ਹੋਇਆ, ਨਾ ਭੁੱਖੇ ਰਹਿ ਕੇ, ਨਾ ਘਰ ਬਾਰ ਛੱਡ ਕੇ। ਗਹਿ ਤਜ ਬਨ ਖੰਡ ਜਾਈਏ, ਚੁਣ ਖਾਈਏ ਕੰਡਾ, ਹਜੂ ਵਿਕਾਰ ਨਾ ਛੋਡੇਈ ਪਾਪੀ ਮਨ ਮੈਂ, ਸਭ ਕੁਛ ਛੱਡ ਵੀ ਦਿੱਤਾ ਪਰ ਵਿਕਾਰ ਨਾ ਛੱਡੇ ਗਏ। ਫਿਰ ਵੀ ਜ਼ਹਿਰ ਘੋਲਦਾ ਰਿਹਾ ਆਪਣਿਆਂ ਤੇ ਹੀ, ਬਗਾਨਿਆਂ ਦੀ ਤਾਂ ਗੱਲ ਛੱਡੋ, ਬਗਾਨਿਆਂ ਤੋਂ ਤਾਂ ਬਖਸ਼ਣਾ ਆਪਾਂ ਕਿਹਨੂੰ ਹੈ। ਤਾਂ ਗੁਰਸਿੱਖ ਪਿਆਰੇ ਹੋ, ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਜੀ, ਉਹ ਗੁਰ ਪ੍ਰਵਾਨ ਸ੍ਰੀ ਗੁਰੂ ਨਾਨਕ ਦੇਵ ਦੇ ਚਰਨਾਂ ਦੀ ਜੋ ਤੁਸੀਂ ਸੇਵਾ ਕੀਤੀ, ਇਸ ਅਜਗਰ ਆਪਣੇ ਮਨ ਨੂੰ ਸਾਧ ਲਿਆ ਤੁਸੀਂ, ਇਹਨੂੰ ਵਸ ਵਿੱਚ ਕਰ ਲਿਆ। ਸਾਧ ਅਜਗਰ ਇਹਨੂੰ ਇਹ ਸਾਧਣਾ ਔਖਾ ਹੈ, ਕਿਉਂਕਿ ਦਹ ਦਿਸ ਖੋਜਤ ਮੈਂ ਫਿਰਿਓ, ਜਤ ਦੇਖੋ ਤਤ ਸੋਏ, ਮਨ ਬਸ ਆਵੇ ਨਾਨਕਾ ਜੇ ਪੂਰਨ ਕਿਰਪਾ। ਇਹਦਾ ਹੀ ਸਾਧਣਾ, ਮਨ ਰਿਪ ਜੀਤਾ ਸਭ ਰਿਪ ਜੀਤੇ, ਮਨ ਜੀਤੇ ਜਗ ਜੀ। ਕੱਲ ਸਾਰ ਜੀ ਗੁਰੂ ਅੰਗਦ ਦੇਵ ਪਾਤਸ਼ਾਹ ਦੀ ਸ਼ੋਭਾ ਵਿਚ ਬਚਨ ਕਰਦੇ ਨੇ, ਜੋ ਸਾਹਮਣੇ ਦੇਖ ਰਹੇ ਨੇ ਕਿ ਤੁਸੀਂ ਗੁਰ ਪ੍ਰਵਾਨ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ, ਜੋ ਅਕਾਲ ਪੁਰਖ ਦੇ ਦਰ ਤੇ ਤਿੰਨਾਂ ਲੋਕਾਂ ਵਿਚ ਗੁਰੂ ਹੈ, ਉਹਦੀ ਸੇਵਾ ਕਰਕੇ ਆਪਣੇ ਅਜਗਰ ਮਨ ਨੂੰ, ਜਿਹੜਾ ਅਸਾਧ ਮਨ ਸੀ, ਜਿਹੜਾ ਸਾਧਿਆ ਨਹੀਂ ਮਨ, ਅਸਾਧ ਸਾਧੈ ਜਨ ਕੋਏ, ਜਿਹਨੂੰ ਕੋਈ ਵੇਲਾ ਹੀ ਸਾਧ ਸਕਦਾ, ਉਹ ਤੁਸੀਂ ਆਪਣੇ ਕਾਬੂ ਕਰ ਲਿਆ ਹੈ।
1: ਜਿਨ ਕੀਆ ਉਨਮਾਨ,
0: ਜਿਨ ਕੀਆ ਉਨਮਾਨ, ਹੁਣ ਤੁਹਾਡੀ ਕੀ ਦਸ਼ਾ, ਕੀ ਵਸਤਾ, ਇੰਨਾ ਕੁਝ ਹੋ ਕੇ ਵੀ, ਇੰਨੀ ਪ੍ਰਾਪਤੀ ਕਰਕੇ ਵੀ ਕਦੇ ਨਹੀਂ ਕਿਹਾ ਕਿ ਮੈਂ ਕੀਤਾ। ਜਿਨ ਕੀਆ, ਜਿਨ੍ਹਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਖਸ਼ਿਸ਼ ਕੀਤੀ ਹੈ, ਜਿਨ੍ਹਾਂ ਨੇ ਤੁਹਾਡੇ ਉੱਤੇ ਮਿਹਰ ਕੀਤੀ ਹੈ, ਜਿਨ੍ਹਾਂ ਦੀ ਸੇਵਾ ਕਰਕੇ ਤੁਸੀਂ ਬਖਸ਼ਿਸ਼ ਦੇ ਪਾਤਰ ਬਣ ਗਏ ਹੋ, ਉਹੀ ਸਤਿਗੁਰਾਂ ਦੀ ਵਡਿਆਈ ਤੁਹਾਡੇ ਮੂੰਹ ਤੋਂ ਕਦੇ ਨਹੀਂ ਆਖਿਆ, ਮੈਂ ਲੰਗਰ ਚਲਾਉਣਾ, ਮੈਂ ਦਾਨ ਕਰਦਾ, ਮੈਂ ਸਭ ਨੂੰ ਇਕਸਾਰ ਵੇਖਦਾ, मेरे विच इतनिया शक्तियां ने, दृष्टि विच अमृत है, सारे दे दुख कट दे कदे नहीं, बस जिन्हें सानू कीता है आपां भी याद रखिए बचन। जदों कोई शक्तियां, जदों कोई वडियाईयां महाराज बख्श दे, याद रखिए इन्हां नू देण वाले नू अजके आखो सत। दात नू प्यारा नहीं, वडियाईयां नू प्यारा नहीं करना। नारे एक बचन याद रखियो, समा हो गया। वो दाता दंदा है, दाता है, भुलेखा ना करियो भी देतियां, जद मर्जी वापस भी ले सकता है। ओदे हाथ है, इनू अपनिया बनाओ ही ना। इत्थे दी गवर्नमेंट है, प्रमोशन भी कर सकती है, सिपाही नू थानेदार ला सकती है, कानू वो तो तहसीलदार बना सकती है, हौलदार तो एसपी बना सकती है, प्रमोट कर देना किसी नू। पर ये भी याद रखे हो, जे सिपाही नू थानेदार बना सकती है गवर्नमेंट, तो एसपी नू सिपाही भी बना सकती है। अज के कोर्स वो भी कर सकती है, जे वो तेनू पदवी दे सकती है, छोटे तो वड्डी पदवी, तो वड्डे तो छोटा बनाने का भी हक हैगा ना। और पंजाब विच तां देख लो की बनिया वे, जेड़ा च बैठे अज के आखो सत साहब, वह तो तुहाडे सामने ही है, खबर सुन दे तुसी। जे वो वाहगुरु दाता दंदा है, तो माण ना करो मेरे को आ गई, मैं मालिक हो गया, जिन्हें दत्ती है वह वापस भी ले सकता। देण नू तां देर लगूगी, ते वापस आउण नू तां खिंड भी नहीं लगती, वो तो एक पल भी नहीं लगती। इस करके जिन किया, जिन्होंने ये वड्याईयां बख्शियां सानू दातां दित्तियां, उन्हूं ये याद रखिए। दात नू प्यारी नहीं करना, इस वाहिगुरू सब कुछ तेरा, इहदी रख भी तू करनी है, ये मैनू तेरिया दातां सुख भी तां देणगियां जे तेरी विच किरपा होवे। वो दाता भी दे दे, जे ओदी कृपा न होवे दात ही दुख रूप हो जाती है। आप गृहस्थी हैं, बैठे हैं, बड़े भाणे वरतते ने, पुत्र दी दात देती बहुत वड्डी दात है, पर वो खुशगी ते एडा वड्डा दुख भी कोई नहीं, वो ले भी सकता है। गुरु अंगद देव जी एडी वड्डी पदवी नू पाके, फिर गुरु नानक दी इन्नी निमरी भूत अपने विच मैं नहीं लिया ही नहीं, केडिया दाता मेरे कोल गन, ऐसे तुगतों जिन किया उन मान तो ही। कल नू फिर उन मान दी विचार तुहाडे नाल इथों ही रंभ करांगे, समा हो गया। सारिया संगतां हुण
2: साहिब जी एक ओंकार सतनाम करता पुरख निरपाओ निर्वैर अकाल मूरत अजूनी सैभं गुर प्रसाद जाप आदि सच जुगादि सच है भी सच नानक होसी भी सच कहां तुच्छ प्रभु बुद्ध हमारी वर्णन सके महिमा जो तुहारी हम ना सकत कर सिफत तुम्हारी आप लेवो तुम कथा सुधा।

0: ਸੇਵਿਆ ਗੁਰੂ ਪਰਵਾਨ।
1: ਕੱਲ ਆਪ ਸੰਗਤਾਂ ਨੇ ਸਰਵਣ ਕੀਤਾ ਸੀ, ਕੱਲ ਸਹਾਰ ਭੱਟ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਪਰਛਾਏ ਸ਼ੋਭਾ ਵਡਿਆਈ ਦੇ ਬਚਨ ਉਚਾਰ ਰਹੇ ਹਨ। ਹੇ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ, ਆਪ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਹਜ਼ੂਰੀ ਵਿੱਚੋਂ, ਹਜ਼ਰਤ ਕਹੀਏ ਹਜ਼ੂਰੀ ਵਿੱਚੋਂ, ਇਹ ਲਹਿਣੇ ਤੋਂ ਗੁਰੂ ਅੰਗਦ ਬਣਨ ਦਾ ਜਿਹੜਾ ਮਾਣ ਹੈ ਉਹ ਪ੍ਰਾਪਤ ਕੀਤਾ। ਕਿਹੜਾ ਮਾਣ? ਸੇਵਕ ਤੋਂ ਗੁਰੂ ਬਣਨ ਦਾ। ਕਿੱਥੇ ਸੇਵਕ, ਕਿੱਥੇ ਗੁਰੂ? ਇਹ ਜਿਹੜਾ ਮਾਣ ਤੁਸੀਂ ਪ੍ਰਾਪਤ ਕੀਤਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਹਜ਼ਰਤ ਕਹੀਏ ਹਜ਼ੂਰੀ, ਆਪ ਉਹਨਾਂ ਨੇ ਬਖਸ਼ਿਸ਼ ਕੀਤਾ ਹੈ। ਸੇਵਿਆ ਗੁਰ ਪ੍ਰਵਾਨ, ਗੁਰ ਪ੍ਰਵਾਨ ਦਾ ਵਿਚਾਰ ਆਪ ਜੀ ਨੇ ਕੱਲ ਸਰਵਣ ਕੀਤਾ ਸੀ। ਧੰਨ ਧੰਨ ਸਤਿਗੁਰ ਨਾਨਕ ਦੇਵ ਮਹਾਰਾਜ, ਜੋ ਚੌਹਾਂ ਵਰਨਾ ਵਿੱਚ, ਛੇਆਂ ਦਰਸ਼ਨਾਂ ਵਿੱਚ, ਖੰਡਾਂ ਬ੍ਰਹਿਮੰਡਾਂ ਵਿੱਚ ਤਿੰਨਾਂ ਲੋਕਾਂ ਦੇ ਵਿੱਚ ਗੁਰੂ ਮੰਨੇ ਗਏ, ਸਭ ਦੇ ਸਾਂਝੇ, ਸਭ ਨੇ ਸਿਰ ਨਵਾਇਆ, ਉਹ ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰਵਾਨ ਗੁਰੂ। ਬਾਕੀ ਤਾਂ ਚੇਲੇ ਚਾਕੜਿਆਂ ਦੇ ਬਣਾਏ ਕੋਈ ਗੁਰੂ ਬਥੇਰੇ ਲੱਭਦੇ ਨੇ, ਪਰ ਸਤਿਗੁਰ ਨਾਨਕ ਦੇਵ ਜੀ ਐਸੇ ਗੁਰੂ ਜੋ ਸੱਚ ਖੰਡ ਵਿੱਚ ਵੀ ਪ੍ਰਵਾਨ, ਅਕਾਲ ਪੁਰਖ ਦੀ ਦਰਗਾਹ ਵਿੱਚ ਵੀ ਪ੍ਰਵਾਨ, ਜਿਨ੍ਹਾਂ ਨੂੰ ਨਿਰੰਕਾਰ ਨੇ ਬਚਨ ਕੀਤਾ ਹੋਵੇ, ਮੈਂ ਪਾਰ ਬ੍ਰਹਮ ਪਰਮੇਸ਼ਰ, ਹੇ ਨਾਨਕ ਤੂੰ ਗੁਰ ਪਰਮੇਸ਼ਰ, ਇਹ ਪਦਵੀ ਪ੍ਰਵਾਨ ਉਹਨਾਂ ਦੇ ਦਰ ਤੋਂ। ਤੁਸੀਂ ਹਾਜ਼ਰਾ ਹਜ਼ੂਰ ਗੁਰੂ ਨਾਨਕ ਪਾਤਸ਼ਾਹ ਜੀ ਤੋਂ, ਸੇਵਕ ਤੋਂ ਗੁਰੂ ਬਣ

ਦਾ ਅਰਥ ਇੱਥੇ ਵਿਚਾਰ, ਗਿਆਨ, ਸ੍ਰੇਸ਼ਟ ਬੁੱਧੀ। ਸਾਧ ਕਹੀਏ ਸਾਧਿਆ ਹੋਇਆ, ਸਾਧ ਕੇ ਧੱਦੇ ਨੂੰ ਸਿਆਰੀ ਹੈ। ਅੱਜ ਗਰ ਜੋ ਨਾ ਬਸ ਆਉਣ ਵਾਲਾ ਸੱਪ, ਸਭ ਤੋਂ ਵੱਡਾ ਸੱਪ ਅਜਗਰ ਮੰਨੇ, ਜਿਹਦੇ ਉੱਤੇ ਨਾ ਮੰਤਰ ਚੱਲਦਾ, ਨਾ ਕੋਈ ਦਵਾਈ ਚੱਲਦੀ ਹੈ। ਹੇ ਗੁਰੂ ਅੰਗਦ ਦੇਵ ਪਾਤਸ਼ਾਹ ਜੀ, ਤੁਸੀਂ ਉਸ ਅਜਗਰ ਸੱਪ ਨੂੰ, ਜੋ ਹੋਮੇ ਦਾ ਸੱਪ ਸਾਨੂੰ ਚਿੰਬੜਿਆ ਹੋਇਆ, ਇਹ ਵੀ ਕੋਈ ਦਵਾਈ ਨਹੀਂ ਮੰਨਦਾ ਗੁਰਮੁਖ ਪਿਆਰਿਓ, ਨਾ ਇਹ ਕਿਸੇ ਮੰਤਰ ਹੇਠ ਆਉਂਦਾ, ਜਿਹੜਾ ਸਾਡਾ ਹੰਕਾਰ ਹੈ ਹੋਮੇ, ਇਹ ਅਜਗਰ ਹੈ। ਕੋਈ ਦਵਾਈ ਆਪਾਂ ਤਾਂ ਕੀ ਵਸ ਚੱਲੇਗੀ। ਨੌਵੇਂ ਪਾਤਸ਼ਾਹ ਜੀ ਬਚਨ ਕਰ ਗਏ, ਜਤਨ ਬਹੁਤ ਮੈਂ ਕਰ ਰਹੇ ਹੋ, ਮਿਟਿਓ ਨਾ ਮਨ ਕੋ।

0: ਹਰ ਦਰਸ ਸੁਮਾਨ।
1: ਤੇ ਹੁਣ ਇੱਥੇ ਸਮਝਣਾ, ਇੱਥੋਂ ਅੱਜ ਦੀ ਕਥਾ ਆਰੰਭ ਹੁੰਦੀ ਹੈ, ਹਰ ਹਰ ਦਰਸ ਸੁਮਾਨ। ਹੇ ਗੁਰੂ ਅੰਗਦ ਦੇਵ ਪਾਤਸ਼ਾਹ ਜੀ, ਜਦੋਂ ਤੁਸੀਂ ਹਉਮੈ ਖਤਮ ਕਰ ਦਿੱਤਾ, ਹੰਕਾਰ ਰੂਪੀ ਸੱਪ ਨੂੰ ਸਾਧ ਲਿਆ, ਹੁਣ ਤੁਹਾਡਾ ਜੋ ਦਰਸ਼ਨ ਹੈ ਉਹ ਹਰੀ ਪਰਮਾਤਮਾ ਦੇ ਹੀ ਸਮਾਨ ਹੈ। ਵੇਖੋ ਕਿੱਡੀ ਪਦਵੀ ਦਿੱਤੀ, ਇਹੀ ਪਦਵੀ ਇੱਕ ਜਗ੍ਹਾ ਨਹੀਂ, ਸਿੱਖੋ ਆਪਾਂ ਨੂੰ ਬਹੁਤ ਜਗ੍ਹਾ ਦਿੱਤੀ ਹੈ ਕਿ ਜਦੋਂ ਤੇਰੇ ਵਿੱਚੋਂ ਮੈਂ ਦਾ ਨਾਸ ਹੋ ਗਿਆ, ਫਿਰ ਤੂੰ ਹੀ ਰੱਬ ਦਾ ਰੂਪ ਹੈ, ਫਿਰ ਤੂੰ ਹੀ ਪਰਮੇਸ਼ਰ ਹੈ। ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ। ਜਿਹਦੇ ਵਿੱਚੋਂ ਹੰਕਾਰ ਖਤਮ ਹੋ ਗਿਆ, ਬਸ ਉਹ ਤਾਂ ਹਰ ਹਰ ਜਨ ਦੋਈ ਏਕ ਹੈ, ਬਿਬ ਵਿਚਾਰ ਕਿਸ ਨਾਹੇ, ਜਲ ਤੇ ਉਪਜ ਤਰਾਂ ਦੇ ਦਿਓ ਜਲ ਹੀ ਵਿਖੇ ਸਮਾਂ। ਉਸੇ ਨੂੰ ਸਤਿਗੁਰਾਂ ਦੀ ਬਾਣੀ ਨੇ ਕਹਿਤਾ, ਜਿਹਨੇ ਮੈਂ ਨੂੰ ਛੱਡ ਦਿੱਤਾ, ਹੰਕਾਰ ਨਾਸ਼ ਕਰ ਦਿੱਤਾ ਆਪਣਾ, ਉਹਨੂੰ ਤਾਂ ਸਤਿਗੁਰ ਕਹਿੰਦੇ ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣੋ ਮਾਨਸ ਦੇਹਾ। ਇਹ ਤੁਕ ਬਾਬਾ ਲਹਿਣਾ ਜੀ ਤੇ ਬਿਲਕੁਲ ਐਨ ਸਾਕਸ਼ਾਤ ਪ੍ਰਗਟ ਹੈ। ਬਾਬਾ ਲਹਿਣਾ ਜੀ ਸੇਵਕ ਸਨ ਗੁਰੂ ਨਾਨਕ ਦੇਵ ਜੀ ਦੇ, ਪਰ ਜਦ ਉਹਨਾਂ ਨੇ ਅਜੱਗਰ ਹਉਮੈ ਦਾ ਸੱਪ ਖਤਮ ਕਰ ਦਿੱਤਾ ਤਾਂ ਗੁਰਮੁਖ ਪਿਆਰੇ ਉਹ ਗੁਰੂ ਨਾਨਕ ਵਰਗੇ ਹੀ ਬਣ ਗਏ। ਹਰ ਕਾ ਸੇਵਕ ਸੋ ਹਰ ਜਿਹਾ, ਸ੍ਰੀ ਗੁਰੂ ਨਾਨਕ ਦਾ ਹੀ ਰੂਪ ਬਣ ਗਏ। ਹਰ ਕਰ ਦਰਸ ਸਮਾਨ, ਹਰ ਹਰ ਦੋ ਵਾਰ ਆਇਆ, ਦੂਜਾ ਅਰਥੇ ਦਾ ਸੰਪਰਦਾ ਵਿੱਚ ਹੈ, ਇੱਕ ਹਰ ਕਹੀਏ ਬ੍ਰਹਮਾ, ਇੱਕ ਹਰ ਕਹੀਏ ਵਿਸ਼ਨੂੰ, ਤੇ ਦੋ ਹਰ ਆਦ ਅੰਤ ਆ ਜਾਵੇ ਤੇ ਮਧ ਆਪੇ ਆ ਜਾਣ, ਇੱਕ ਹਰ ਕਹੀਏ ਤੀਸਰਾ ਸ਼ਿਵਜੀ। ਹੇ ਵਾਹਿਗੁਰੂ, ਹੇ ਗੁਰੂ ਅੰਗਦ ਦੇਵ ਮਹਾਰਾਜ, ਇਹ ਦੁਨੀਆਂ ਤਿੰਨ ਦੇਵਤਿਆਂ ਦੇ ਦਰਸ਼ਨਾਂ ਨੂੰ ਲੋੜਦੀ ਫਿਰਦੀ ਹੈ, ਪਰ ਜੇ ਕੋਈ ਤੁਹਾਡੇ ਦਰਸ਼ਨ ਕਰ ਲਵੇ ਤਿੰਨਾਂ ਦੇ ਇਕੱਠੇ ਹੀ ਦਰਸ਼ਨ ਹੋ ਜਾਣ। ਹਰ ਹਰ ਦਰਸ ਸਮਾਨ, ਤੀਸਰਾ ਅਰਥ ਸੰਪਰਦਾਈ। ਹੇ ਗੁਰੂ ਅੰਗਦ ਦੇਵ ਮਹਾਰਾਜ, ਤੁਸੀਂ ਹਉਮੈ ਰੂਪੀ ਸੱਪ ਨੂੰ ਖਤਮ ਕਰ ਦਿੱਤਾ, ਮੈਨੂੰ ਨਿਵਾਰ ਦਿੱਤਾ, ਤੇ ਪੰਜ ਪਿਆਰੇ ਵੇਖੋ ਸਿੱਖ ਧਰਮ ਦੇ ਵਿੱਚ ਕਿੰਨੀ ਉਪਮਾ ਰੱਖਦੇ ਨੇ, ਕਿੰਨੀ ਵਡਿਆਈ ਉਹਨਾਂ ਨੂੰ ਮਿਲੀ। ਪਰ ਖਿਮਾ ਕਰਦੇ ਨਾ ਕਿਤੇ ਨਾ ਸਮਝ ਲਿਓ, ਸਿਰ ਦੇਣ ਖਾਤਰ ਵਡਿਆਈ ਮਿਲੀ ਹੈ, ਸਿਰ ਦਿੱਤੇ ਤੋਂ ਵਡਿਆਈ ਮਿਲੀ ਹੈ। ਉਹ ਪੁੱਛ ਲਓ ਬਾਣੀ ਤੋਂ, ਸਿਰ ਦੇਣ ਤੋਂ ਪਹਿਲਾਂ ਉਹਨਾਂ ਦੀ ਕੋਈ ਅਵਸਥਾ ਆਈ ਹੈ। ਸਿਰ ਦੀਜੈ ਆਪ ਗਵਾਏ, ਉਹਨਾਂ ਦੇ ਵਿੱਚੋਂ ਪਹਿਲਾਂ ਆਪਾ ਭਾਵ ਖਤਮ ਹੋਇਆ। ਜੇ ਕਿਤੇ ਇਹ ਖਿਆਲ ਉਹਨਾਂ ਦੇ ਮਨ ਵਿੱਚ ਹੁੰਦਾ ਸਿਰ ਮੇਰਾ, ਤੇ ਕਿੱਥੇ ਵਢਾ ਲੈਂਦੇ ਗੁਰਸਿੱਖ ਪਿਆਰੇ। ਉਹ ਆਪਾ ਭਾਵੇ ਖਤਮ ਹੋ ਗਿਆ, ਸਿਰ ਮੇਰਾ ਨਹੀਂ, ਤਾਂ ਗੁਰੂ ਦਾ, ਚਾਹੇ ਵੱਡੇ ਚਾਹੇ ਰੱਖੇ, ਮੈਂ ਕਿਉਂ ਇਹਦੇ ਵਿੱਚ ਦਖਲ ਅੰਦਾਜ਼ੀ ਦੇਣੀ ਹੈ। ਉਹਨਾਂ ਪੰਜਾਂ ਪਿਆਰਿਆਂ ਦੇ ਵਿੱਚੋਂ ਪਹਿਲਾਂ ਹਉਮੈ ਦਾ ਨਾਸ਼ ਹੋਇਆ, ਹਉਮੈ ਖਤਮ ਹੋਇਆ, ਮੈਂ ਭਾਵ ਹੈ ਜਿਹੜਾ ਉਹ ਖਤਮ ਹੋਇਆ, ਤੇ ਜਦੋਂ ਉਹ ਖਤਮ ਹੋ ਜਾਵੇ ਗੁਰਸਿੱਖ ਪਿਆਰਿਓ, ਫਿਰ ਤਾਂ ਪਿਆਰੇ ਪਿਆਰੇ, ਫਿਰ ਤਾਂ ਰੱਬੇ ਰੱਬ ਹੈ, ਫਿਰ ਤਾਂ ਪਰਮੇਸ਼ਰ ਹੀ ਪਰਮੇਸ਼ਰ ਹੈ। ਉਹ ਆਪਾ ਭਾਵ ਗਵਾਉਣਾ ਹੀ ਸਿਰ ਦੇਣਾ, ਸਿਰ ਦੀ ਹੈ ਆਪ ਗਵਾਏ। ਤੇ ਜੇ ਕਿਤੇ ਭਾਵ ਹੋਏ ਕਿ ਮੈਂ ਸਿਰ ਦਿੱਤਾ, ਉਹ ਜਿਹੋ ਜਿਹਾ ਦਿੱਤਾ ਜਿਹੋ ਜਿਹਾ ਨਾ ਦਿੱਤਾ, ਫਿਰ ਤਾਂ ਹਉਮੈ ਨਾਵੈ ਨਾਲ ਵਿਰੋਧ ਕਹਿ, ਦੋਏ ਨਾ ਬਸੈ ਇੱਕ ਠਾਏ, ਹਉਮੈ ਵਿੱਚ ਸੇਵਾ ਨਾ ਹੋਵੇ ਤਾਂ ਮਨ ਬਿਰਛਾ ਜਾਏ। ਹਰ ਹਰ ਦਰਸ ਸਮਾਨ, ਤੀਸਰਾ ਅਰਥ ਹੈ ਗੁਰੂ ਅੰਗਦ ਦੇਵ ਜੀ, ਤੁਸੀਂ ਹਉਮੈ ਦਾ ਨਾਸ਼ ਕਰ ਦਿੱਤਾ, ਹਉਮੈ ਦੇ ਹੰਕਾਰ ਦੇ ਅਜੱਗਰ ਸੱਪ ਨੂੰ ਮਾਰ ਦਿੱਤਾ ਗਏ, ਤੇ ਹੁਣ ਤੁਸੀਂ ਨਹੀਂ ਰਹੇ, ਤੁਸੀਂ ਹਰੀ ਵਿੱਚ ਸਮਾ ਗਏ, ਪਰਮਾਤਮਾ ਵਿੱਚ ਹੀ ਸਮਾ ਗਏ। ਇੱਕ ਗਲਾਸ ਪਾਣੀ ਦਾ ਇਸੇ ਝੀਲ ਵਿੱਚ ਸਮੁੰਦਰ ਵਿੱਚ ਗੇਰ ਦੋ, ਬਸ ਉਹ ਗਲਾਸ ਨੇ ਆਪਾ ਖਤਮ ਕੀਤਾ, ਫਿਰ ਕੀ ਬਣਿਆ? ਉਹ ਗਲਾਸ ਨਹੀਂ ਰਿਹਾ, ਉਸੇ ਦਾ ਨਾਮ ਸਮੁੰਦਰ ਹੋ ਗਿਆ। ਆਖੋ ਸਤ, ਉਹਨੂੰ ਗਲਾਸ ਨਹੀਂ ਕਹਿਣਾ, ਕਿਸੇ ਨੇ ਗਲਾਸ ਪਾਣੀ ਦਾ ਗੇਰਿਆ ਸੀ, ਨਹੀਂ ਨਹੀਂ, ਕਿਉਂਕਿ ਉਹਨੇ ਖਤਮ ਕਰ ਲਿਆ ਆਪਣਾ, ਉਹ ਦਿਖੇ ਨਹੀਂ ਰਿਹਾ। ਉਸ ਗਲਾਸ ਦਾ ਨਾਮ ਵੀ ਸਮੁੰਦਰ ਹੋ ਜਾਣਾ। ਗਲਾਸ ਤਾਂ ਵੱਡੀ ਚੀਜ਼ ਹੈ, ਮਿਲ ਸਾਗਰ ਬੂੰਦ ਨਹੀਂ ਅਨਹੇਰਾ, ਅਨ ਕਹੀਏ ਦੂਜਾ, ਹੇਰ ਕਹੀਏ ਦੇਖਣਾ, ਕਿੱਡਾ ਵੱਡਾ ਸਮੁੰਦਰ ਤੇ ਕਿੱਡੀ ਵੱਡੀ ਇੱਕ ਬੂੰਦ, ਇੱਕ ਡਰੋਪ ਕਤਰਾ ਪਾਣੀ ਦਾ।

0: ਮੱਛੀ ਦੀ ਜਦ ਉਹ ਸਮੁੰਦਰ ਵਿੱਚ ਆਪਣੇ ਆਪ ਨੂੰ ਮਿਲਾ ਲੈਂਦੀ ਹੈ, ਉਸ ਬੂੰਦ ਦਾ ਨਾਮ ਹੀ ਸਮੁੰਦਰ ਹੋ ਜਾਂਦਾ। ਉਹਨੇ ਆਪਾ ਖਤਮ ਕਰ ਦਿੱਤਾ, ਆਪ ਨਹੀਂ ਰਹੀ, ਬਸ ਸਮੁੰਦਰ ਬਣ ਗਈ। ਇਸੇ ਤਰ੍ਹਾਂ ਜਿਨ੍ਹਾਂ ਗੁਰਸਿੱਖਾਂ ਨੇ ਆਪਣਾ ਆਪ ਖਤਮ ਕੀਤਾ, ਮੈਂ ਨਹੀਂ ਹੈ, ਹੰਕਾਰ ਖਤਮ ਕਰ ਦਿੱਤਾ, ਉਹ ਗੁਰੂ ਦਾ ਹੀ ਸਰੂਪ ਹੋ ਗਏ। ਉਹ ਗੁਰੂ ਵਿੱਚ ਹੀ ਸਮਾ ਗਏ, ਹਰ ਹਰ ਦਰਸ ਸਮਾਨ, ਬਸ ਉਹ ਸਮਾ ਗਏ ਹਰੀ ਦੇ ਵਿੱਚ ਹੀ। ਕਿਉਂ ਗੁਰੂ ਅੰਗਦ ਦੇਵ ਜੀ ਤੁਸੀਂ ਸਮਾ ਗਏ? ਕਿਉਂਕਿ ਤੁਸੀਂ ਸਾਧ ਅਜਗਰ ਸਾਧ ਲਿਆ ਹੋਮੇ ਰੂਪੀ ਸੱਪ ਨੂੰ
1: ਆਤਮਾ ਹਰ ਹਰ ਦਰਸ ਸਮਾਨ ਆਤਮਾ ਵੰਤ ਗਿਆਨ।
0: ਆਤਮਾ ਫਿਰ ਕੀ ਹੋ ਗਿਆ ਗੁਰਸਿੱਖ ਪਿਆਰੇ? ਉਹ ਜਦੋਂ ਹੋਮੇ ਨੇ ਖਤਮ ਹੋਣਾ ਨਾ, ਇਹੀ ਇੱਕ ਪੜਦਾ ਜੋ ਸਾਨੂੰ ਅਗਿਆਨੀ ਬਣਾਈ ਫਿਰਦਾ, ਇਹੀ ਇੱਕ ਪੜਦਾ ਜੋ ਰੱਬ ਤੋਂ ਸਾਡੇ ਵਿੱਚ ਕੰਧ ਬਣਾਈ ਫਿਰਦਾ। ਉਹ ਆਤਮਾ ਵੰਤ ਤੇ ਲੈਣਾ ਭਗਵੰਤ ਈਸ਼ਵਰ ਵਾਹਿਗੁਰੂ। ਆਤਮਾ ਕਹੀਏ ਮਨ, ਗਿਆਨ ਕਹੀਏ ਗਿਆਨ, ਇਹਦਾ ਅਰਥ ਕੀ ਹੋ ਗਿਆ? ਬ੍ਰਹਮ ਗਿਆਨ, ਆਪਣੇ ਆਪ ਦਾ ਗਿਆਨ। ਤੇ ਆਪਣੇ ਆਪ ਦਾ ਗਿਆਨ ਉਦੋਂ ਹੀ ਹੋਣਾ ਕਿਸੇ ਯੂਨੀਵਰਸਿਟੀ ਵਿੱਚੋਂ, ਕਿਸੇ ਵਿਦਵਾਨਾਂ ਕੋਲ ਪੜ੍ਹ ਕੇ, ਕੋਈ ਡਿਗਰੀਆਂ ਲੈ ਕੇ। ਇਹ ਆਤਮਾ ਵੰਤ ਗਿਆਨ ਨਹੀਂ ਹੈ, ਇਹ ਭੌਤਿਕਵਾਦ ਗਿਆਨ ਹੈ। ਜਿਤਨੀ ਵੀ ਸੰਸਾਰ ਦੀ ਪੜ੍ਹਾਈ ਹੈ, ਇਹ ਬਣੀ ਹੋਈ ਚੀਜ਼ ਦਾ ਗਿਆਨ ਹੈ ਗੁਰਸਿੱਖ ਪਿਆਰਿਓ, ਬਣਾਉਣ ਵਾਲੇ ਦਾ ਗਿਆਨ ਨਹੀਂ ਹੈ। ਜੇ ਕਿਤੇ ਬਣਾਉਣ ਵਾਲੇ ਦਾ ਗਿਆਨ ਇਹਨਾਂ ਪੜ੍ਹਾਈਆਂ ਵਿੱਚ ਹੁੰਦਾ, ਹੁਣ ਤਾਂ ਸਾਰੇ ਹੀ ਪੜ੍ਹੇ ਹੋਏ ਆ ਰੱਬ ਨੂੰ ਮਿਲ ਲੈਂਦੇ ਸੀ, ਹੁਣ ਤਾਂ ਰੱਬ ਦਾ ਪਤਾ ਲੱਗ ਜਾਂਦਾ ਸਾਨੂੰ। ਇਹ ਜਿਹੜੀ ਵਿਦਿਆ ਇਹ ਨਾਸ ਵਿਦਿਆ ਹੈ, ਅਵਿਨਾਸ਼ੀ ਨਹੀਂ ਹੈ, ਬਿਨਾਸੀ ਵਿਦਿਆ ਹੈ। ਕਬੀਰ ਸਾਹਿਬ ਜੀ ਨੇ ਕਹਿ ਦਿੱਤਾ ਗੁਰੂ ਗ੍ਰੰਥ ਸਾਹਿਬ ਵਿੱਚ, ਕਿਉਂਕਿ ਬੜੇ ਬੜੇ ਪੰਡਿਤ ਵਿਦਵਾਨ ਬਨਾਰਸ ਕਾਸ਼ੀ ਦੇ ਬਹਿਸ ਕਰਦੇ ਸੀ ਕਬੀਰ ਸਾਹਿਬ ਨਾਲ, ਉਹ ਵੇਦ ਪੁਰਾਣ ਸ਼ਾਸਤਰ ਪੜ੍ਹੇ ਹੋਏ ਸੀ, ਬਹੁਤ ਵਿਦਵਾਨ ਸਨ। ਉਹਨਾਂ ਬਾਬਤ ਕਬੀਰ ਸਾਹਿਬ ਨੇ ਕਹਿ ਦਿੱਤਾ ਹੈ, ਪੰਡਿਤੋ ਵਿਦਵਾਨੋ ਵਿਦਿਆ ਬਾੜੀ ਨਹੀਂ ਹੈ, ਪਰ ਇਹ ਅੱਖਰ ਖਿਲ ਜਾਏਗੇ। ਇਹ ਜਿਹੜੇ ਤੁਸੀਂ ਅੱਖਰ ਵਿਦਿਆ ਦੇ ਪੜ੍ਹੀ ਫਿਰਦੇ ਨਾ, ਡਿਗਰੀਆਂ ਵੇਦ ਪੁਰਾਣ ਸ਼ਾਸਤਰ, ਇਹ ਬਨਾਸੀ ਹਨ, ਇੱਕ ਦਿਨ ਖਤਮ ਹੋ ਜਾਣੇ। ਕੱਲ ਤੁਹਾਡੇ ਕੋਈ ਵਿਦਵਾਨ ਆਇਆ, ਪਿਛਲੇ ਹਫ਼ਤੇ ਆਇਆ, ਤੁਸੀਂ ਬਹੁਤ ਵਾਹ ਵਾਹ ਕੀਤੀ ਕਿ ਬਹੁਤ ਚੰਗਾ ਵਿਦਵਾਨ ਹੈ, ਇਹਦੇ ਵਰਗੀ ਕਥਾ ਕਿਸੇ ਨੇ ਨਹੀਂ ਕੀਤੀ। ਪਰਸੋਂ ਨੂੰ ਕੋਈ ਹੋਰ ਆ ਜਾਣਾ, ਤੁਸੀਂ ਪਿਛਲਾ ਭੁੱਲ ਜਾਣਾ, ਉਹਦੇ ਪਿੱਛੇ ਚ ਗੱਜ ਕੀ ਫਿਰੋਂਗੇ, ਅੱਜ ਕੇ ਕੋਈ ਸਤਨਾਮ, ਇਹਦੇ ਵਰਗਾ ਹੀ ਕੋਈ ਨੀ ਅੱਜ ਤੱਕ ਆਇਆ ਨੀ, ਅਗਲੇ ਵੀ ਕੋਈ ਹੋਰ ਆ ਜਾਣਾ ਗਿਆਨਾਂ ਸੂ, ਕਹੋਗੇ ਇਹਦੇ ਵਰਗਾ ਅੱਜ ਤੱਕ ਆਇਆ ਹੀ ਨੀ। ਗ੍ਰੰਥ ਬੜੇ ਲਿਖੇ ਵਿਦਵਾਨਾਂ ਨੇ, ਉਹ ਅਸੀਂ ਬੜੀ ਉਪਮਾ ਕਰਦੇ ਹਾਂ ਕਿ ਗ੍ਰੰਥ ਬੜਾ ਸੋਹਣਾ ਲਿਖੇ, ਇਹਦੇ ਵਰਗਾ ਗ੍ਰੰਥ ਕੱਲ ਨੂੰ ਕਿਸੇ ਨੇ ਹੋਰ ਲਿਖ ਦੇਣਾ, ਉਹਦੇ ਤੇ ਚਾਦਰ ਪਾ ਦੇਣੀ, ਤੁਸੀਂ ਨਵਾਂ ਗ੍ਰੰਥ ਖੋਲ ਲੈਣਾ ਗੁਰਸਿੱਖ ਪਿਆਰਿਓ। ਇਹ ਜਿਹੜੀ ਸੰਸਾਰ ਦੀ ਵਿਦਿਆ ਹੈ, ਆਉਣੀ ਜਾਣੀ ਹੈ, ਖਿਰ ਜਾਹੇਂਗੇ। ਇਹ ਸੰਸਾਰ ਦੀ ਵਿਦਿਆ ਦੇ ਅੱਖਰ ਨਾਸ਼ ਹੋ ਜਾਣਗੇ, ਇਹ ਤਾਂ ਘਟਦੇ ਵਧਦੇ ਰਹਿੰਦੇ ਨੇ, ਉਹ ਅੱਖਰ ਇਨਮੈ ਨਾ ਹੈ। ਇਹ ਜਿਹੜੀ ਸੰਸਾਰ ਦੀ ਵਿਦਿਆ, ਕਬੀਰ ਸਾਹਿਬ ਕਹਿੰਦੇ ਉਹ ਆਖਰ ਦੋ ਲਾਲ ਪਾਠ ਨੇ, ਇਹਦੇ ਭਾਈ ਇੱਕ ਅੱਖਰ ਇੱਕ ਅੱਖਰ, ਉਹ ਅੱਖਰ ਜਿਹੜੇ ਵਾਹਿਗੁਰੂ ਦੇ ਅੱਖਰ ਹਨ, ਜਿਹਨਾਂ ਨੂੰ ਇੱਕ ਹੋਰ ਸਾਦਾ ਜਿਹਾ ਪ੍ਰਮਾਣ ਲੈ ਲਓ, ਕਹੋ ਕਬੀਰ ਅੱਖਰ ਦੋਏ ਭਾਖ ਹੋਏਗਾ ਖਸਮ ਤਾਂ ਲੇਗਾ। ਦੇਖੋ ਅੱਖਰ ਦੀ ਵਿਆਖਿਆ ਬਾਣੀ ਵਿੱਚੋਂ ਹੀ ਲਓ, ਬਾਹਰ ਨਹੀਂ ਜਾਣਾ। ਉਹ ਜਿਹੜੇ ਅੱਖਰ ਦੋਏ, ਕਬੀਰ ਸਾਹਿਬ ਕਹਿੰਦੇ ਦੋ ਅੱਖਰ ਮੂੰਹ ਤੋਂ ਬੋਲੇ ਗੱਲ ਮੁੱਕ ਗਈ, ਬਸ ਉਹ ਦੋ ਅੱਖਰ ਨੇ ਰਾਰਾ ਤੇ ਮੰਮਾ ਰਾਮ। ਕਹੋ ਕਬੀਰ ਅੱਖਰ ਦੋਏ ਭਾਖ ਹੋਏਗਾ ਖਸਮ ਤਾਂ ਲੇਗਾ ਰਾਖ। ਹੁਣ ਜਿਹੜਾ ਰਾਮ ਹੈ, ਵਾਹਿਗੁਰੂ ਹੈ, ਈਸ਼ਵਰ ਹੈ, ਉਹ ਅੱਖਰ ਤਾਂ ਇੱਥੇ ਦੀ ਵਿਦਿਆ ਵਿੱਚ ਹੈ ਨਹੀਂ। ਕਿਸੇ ਜੁਗਰਾਫੀਏ ਵਿੱਚ ਰਾਮ ਪੜ੍ਹਿਆ ਤੁਸੀਂ ਜੋਗਰਫੀ ਚ? ਕਿਸੇ ਕੰਪਿਊਟਰ ਦੀ ਵਿਦਿਆ ਤੁਸੀਂ ਈਸ਼ਵਰ ਸ਼ਬਦ ਪੜ੍ਹਿਆ? ਕਦੇ ਵੀ ਨਹੀਂ ਹੋਣਾ ਗੁਰਸਿੱਖ ਪਿਆਰਿਓ। ਕਦੇ ਕਿਸੇ ਸਾਇੰਸ ਦੇ ਵਿੱਚ ਜਾਂ ਫਿਜ਼ੀਕਲ ਜਾਂ ਕੈਮਿਸਟਰੀ ਦੇ ਵਿੱਚ ਤੁਸੀਂ ਭਗਵਾਨ ਸ਼ਬਦ ਪੜ੍ਹਿਆ? ਕਿਸੇ ਨੇ ਆਉਣਾ ਹੀ ਨਹੀਂ। ਇਹ ਅੱਖਰ ਇਨਮੈ ਨਾਹੀਂ, ਇਹ ਸੰਸਾਰ ਦੀ ਵਿਦਿਆ ਬਿਨਾਸ਼ੀ ਹੈ, ਤੇ ਜਿਹੜੀ ਆਤਮਿਕ ਗਿਆਨ ਦੀ ਵਿਦਿਆ ਉਹ ਅਵਿਨਾਸ਼ੀ ਹੈ। ਉਹ ਸਤਯੁਗ ਵਿੱਚ ਵੀ ਉਹੀ ਸੀ, ਤ੍ਰੇਤੇ ਵਿੱਚ ਵੀ, ਹੁਣ ਵੀ, ਗਾਹਾਂ ਨੂੰ ਵੀ ਇੱਕੋ ਰਵੇਗੀ, ਕਿਉਂਕਿ ਸੱਚ ਕਦੇ ਬਦਲਿਆ ਹੀ ਨਹੀਂ ਜਾ ਸਕਦਾ। ਜਦ ਵੀ ਤਬਦੀਲੀ ਆਉਣੀ ਹੈ, ਝੂਠ ਵਿੱਚ ਆਉਣੀ ਹੈ, ਆਪਣੇ ਘਰਾਂ ਚ ਵੀ ਆਉਂਦੀ ਹੈ। ਛੱਡੋ ਵੇਦ ਪੁਰਾਣ ਸ਼ਾਸਤਰਾਂ ਨੂੰ, ਇੱਕ ਝੂਠ ਬੋਲੋ ਸਵੇਰੇ, ਦੁਪਹਿਰੇ ਨੂੰ ਕੁਛ ਹੋਰ ਕਹਿਣਾ ਪਊ, ਸਾਂਝ ਨੂੰ ਕੁਝ ਹੋਰ ਕਹਿਣਾ ਪਊ। ਦੂਜਾ ਦਿਨ ਚੜ ਗਿਆ, ਫਿਰ ਤਾਂ ਇੱਕ ਦੇ ਆਲੇ ਦੁਆਲੇ 15 ਝੂਠ ਇਕੱਠੇ ਹੋ ਜਾਣੇ ਅੱਜ ਫਿਰ ਕੋਈ ਸਤਨਾਮ। ਤੇ ਸੱਚ ਬੋਲ ਲਿਆ, ਕਦੇ ਬਦਲਣਾ ਹੀ ਨਹੀਂ ਪੈਣਾ, ਕਦੇ ਵੀ ਤਬਦੀਲੀ ਨਹੀਂ ਆਵੇਗੀ। ਤੇ ਚੀਜ਼ ਉਹੀ ਸੱਚ ਹੁੰਦੀ ਹੈ ਜਿਹਦੇ ਵਿੱਚ ਤਬਦੀਲੀ ਨਾ ਆਵੇ। ਜਿਹਦੇ ਵਿੱਚ ਤਬਦੀਲੀ ਆ ਗਈ ਉਹ ਝੂਠ, ਨਾ ਵਾਢ ਹੈ ਨਾ ਘਾਟ ਹੈ, ਨਾ ਘਾਟ ਵਾਢ ਹੋਤ ਹੈ, ਉਹੀ ਹੈ ਸੱਚ। ਉਹ ਆਤਮਾ ਵੰਤ ਗਿਆਨ ਜਦੋਂ ਤੇਰੇ ਵਿੱਚੋਂ ਹਉਮੈ ਝੂਠ ਦੀ ਹੰਕਾਰ ਦੀ ਕੰਧ ਢਹਿ ਜਾਣੀ ਹੈ, ਉਦੋਂ ਤੈਨੂੰ ਬ੍ਰਹਮ ਗਿਆਨ ਆਪੇ ਦਾ ਗਿਆਨ। ਬਸ ਇੱਥੇ ਇੱਕੋ ਇੱਕ ਫਾਰਮੂਲਾ, ਆਪੇ ਨੂੰ ਛੱਡ ਦੇ ਤੇ ਆਪੇ ਨੂੰ ਪਾ ਲੈ। ਅੱਜ ਆਖੋ ਸਰ ਦੇਖੋ ਕੈਸਾ ਫਾਰਮੂਲਾ, ਉਸੇ ਚੀਜ਼ ਨੂੰ ਛੱਡਿਆ ਉਹੀ ਪ੍ਰਾਪਤ ਹੋ ਸਕਦੀ ਹੁੰਦੀ ਹੈ। ਭਲੇ ਵੇਖਾ ਨਾ ਪਾਓ, $10 ਦੁਕਾਨਦਾਰ ਆ, 10 ਪਾਉਂਡ ਦੀ ਮੂੰਗਫਲੀ ਖਰੀਦੂਗਾ, ਹੱਥੋਂ ਛੱਡੂਗਾ, ਤਾਂ ਹੀ ਸ਼ਾਮ ਨੂੰ 15 ਬਣਾਊਗਾ। ਇੱਥੇ ਆਖੋ ਸਤਨਾਮ, ਜੇ ਪਹਿਲੇ ਹੀ ਨਾ ਕੋਲੋਂ ਛੱਡੇ ਤੇ 15 ਕਿੱਥੇ ਆਉਣੇ। ਇਸ ਟੋਰਾਂ ਵਾਲੇ ਤੁਸੀਂ ਜੇ 1000 ਪਾਉਂਡ ਦਾ ਸੌਦਾ ਪਹਿਲਾਂ ਆਪਣੇ ਘਰੋਂ ਲਾ ਕੇ ਨਾ ਲਿਆਓ ਤੇ 1000 ਦਾ 1500 ਕਿੱਥੇ ਹੋਣ ਲੱਗੇ। ਬਸ ਇੱਥੇ ਵੀ ਇਹੀ ਸੌਦਾ ਸਰੀਰ ਰੂਪੀ ਹੱਕ ਵਿੱਚ ਵਿਕ ਰਿਹਾ। ਇਹ ਪਹਿਲਾ ਜਿਹੜਾ ਤੇਰਾ ਮੈਂ ਨਾ, ਉਹਨੂੰ ਛੱਡ ਦੇ। ਮਨ ਵਿੱਚ ਸਤਿਗੁਰ ਕੇ ਪਾਸ ਤੇ ਸੇਵਕ ਕੇ ਕਾਰਜ ਰਾਸ। ਬਾਬਾ ਲਹਿਣਾ ਸਾਹਿਬ ਜੀ ਨੂੰ ਭੱਟ ਕਹਿੰਦੇ ਹਨ, ਸਤਿਗੁਰ ਤੁਸੀਂ ਆਤਮਾਵੰਤ ਗਿਆਨ, ਬ੍ਰਹਮ ਵਿਦਿਆ, ਬ੍ਰਹਮ ਗਿਆਨ ਦੀ ਪ੍ਰਾਪਤੀ ਕਰ ਲਈ। ਕਿਉਂ ਹੋ ਗਈ? ਕਿਉਂਕਿ ਅਜਗਰ ਆਜਗਰ ਜਿਹੜਾ ਸਭ ਤੋਂ ਵੱਡਾ ਹਉਮੈ ਸੰਖਾਰ ਦਾ ਸੱਪ ਸੀ, ਉਸ ਨੂੰ ਤੁਸੀਂ ਸਾਧ ਲਿਆ ਹੈ।
1: ਜਾਣਿਆ ਅਕਲ ਗਤ ਗੁਰ ਪ੍ਰਵਾਨ,
0: ਜਾਣੀ ਅਕਲ ਗਤ ਗੁਰ ਪ੍ਰਵਾਨ, ਤੁਸੀਂ ਗੁਰੂ ਪ੍ਰਵਾਨ ਤੋਂ, ਗੁਰੂ ਦੀ ਸ਼ਰਧਾ ਤੋਂ। ਪ੍ਰਵਾਨ ਦਾ ਹਿੰਦੀ ਵਿਚਾਰ ਤੋਂ ਸ਼ਰਧਾ ਵੀ ਹੈ ਗੁਰਮੁਖ ਪਿਆਰਿਓ, ਪ੍ਰੇਮ ਭਾਵਨਾ। ਤੁਸੀਂ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਸ਼ਰਧਾ ਪ੍ਰੇਮੀ ਬਣ ਕੇ ਜਾਣੀ, ਜਾਣ ਲਈ ਹੈ ਕਿਹੜੀ ਅਕਲ ਗਤ, ਜਿੱਥੇ ਅਕਲ ਪਾਠ ਆਉਂਦਾ ਨਾ ਬਾਣੀ ਵਿੱਚ, ਉੱਥੇ ਹੈ ਅਕਲ, ਜੋ ਕਲਪਨਾ ਤੋਂ ਰਹਿਤ ਵਾਹਿਗੁਰੂ ਹੈ। ਅਸੀਂ ਸਾਰੇ ਕਲਾ ਵਿੱਚ ਹੈ, ਕਲਪਨਾ ਵਿੱਚ ਹੈ। ਅਕਲ ਜੋ ਕਲਪਨਾ ਤੇ ਰਹਿਤ ਵਾਹਿਗੁਰੂ ਹੈ, ਇਹ ਵੇਦ ਨੇ ਅਰਥ ਕੀਤਾ ਅਕਲ ਸ਼ਬਦ ਦਾ। ਅਕਲ ਕਲਪਨਾ ਤੋਂ ਰਹਿਤ, ਸੰਸਿਆਂ ਤੋਂ ਰਹਿਤ, ਚਿਤਵਨੀਆਂ ਤੋਂ ਰਹਿਤ, ਪੁਰਨਿਆਂ ਤੋਂ ਰਹਿਤ ਹੈ ਜੋ ਵਾਹਿਗੁਰੂ ਪਰਮੇਸ਼ਰ। ਤੁਸੀਂ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਵਾਨ ਸ਼ਰਧਾ ਕਰਕੇ ਭਾਵਨਾ ਐਸੀ ਰੱਖੀ, ਉਸ ਭਾਵਨਾ ਵਿੱਚੋਂ ਤੁਹਾਨੂੰ ਜਾਣੀ ਅਕਲ ਜੋ ਕਲਪਨਾ ਤੋਂ ਰਹਿਤ ਵਾਹਿਗੁਰੂ ਹੈ, ਉਹਦੀ ਗਤ। ਗਤ ਸ਼ਬਦ ਨੂੰ ਤੁਸੀਂ ਬਹੁਤ ਵਾਰ ਪੜ੍ਹਦੇ ਹੋ, ਜਿਹੜਾ ਗਤ ਹੈ ਇਹਦਾ ਉਲਟ ਸ਼ਬਦ ਹੈ ਅਭਿਗਤ। ਪਾਠ ਆਉਂਦਾ ਸੁਖਮਨੀ ਸਾਹਿਬ ਵਿੱਚ, ਅਵਗਤ ਕਰ ਜਾਂਦੇ ਆਪਾਂ, ਜੈ ਅਭਿਗਤ ਭਗਤ ਤੈ ਆਪ। ਅਸਲ ਪਾਠ ਅਭਿਗਤ ਹੈ, ਜੈ ਅਭਿਗਤ ਭਗਤ ਤੈ ਆਪ। ਜਿੱਥੇ ਗੁਰਸਿੱਖ ਪਿਆਰੇ ਉਹ ਗਤ ਸ਼ਬਦ ਆਵੇ, ਉਹ ਅਭਿਗਤ ਦਾ ਉਲਟ ਹੈ, ਅਗਤ ਦਾ ਉਲਟ ਹੈ। ਜਿਹੜਾ ਵਾਹਿਗੁਰੂ ਹੈ ਨਾ, ਉਹਦੀ ਗਤੀ ਕਿਸੇ ਨੇ ਜਾਣੀ ਨਹੀਂ। ਬਹੁਤ ਵਾਰ ਪਾਠ ਹੈ ਤੇਰੀ ਗਤ ਮੈਂ ਤੂੰ ਹੈ ਜਾਣੇ, ਉਹਨੂੰ ਕੌਣ ਜਾਣਦਾ। ਪਰ ਦੇਖੋ ਗੁਰੂ ਅੰਗਦ ਦੇਵ ਜੀ ਦੀ ਸ਼ੋਭਾ, ਇਹ ਗੁਰੂ ਅੰਗਦ ਦੇਵ ਮਹਾਰਾਜ, ਤੁਸੀਂ ਸ੍ਰੀ ਗੁਰੂ ਨਾਨਕ ਦੇਵ ਤੇ ਸ਼ਰਧਾ ਰੱਖ ਕੇ ਗੁਰ ਪ੍ਰਵਾਨ ਦੀ ਸੇਵਾ ਕਰਕੇ, ਜਿਹੜਾ ਤਿੰਨਾਂ ਲੋਕਾਂ ਵਿੱਚ ਗੁਰੂ ਪ੍ਰਵਾਨ ਹੈ, ਉਹ ਤੇ ਸ਼ਰਧਾ ਭਾਵਨਾ ਲੈ ਕੇ ਤੁਸੀਂ ਜਾਣ ਲਿਆ ਕਿਹਨੂੰ? ਅਕਲ ਗਤ, ਜੋ ਕਲਪਨਾ ਤੋਂ ਰਹਿਤ ਵਾਹਿਗੁਰੂ ਹੈ, ਉਹਦੀ ਗਤੀ ਨੂੰ ਵੀ ਤੁਸੀਂ ਜਾਣ ਲਿਆ। ਉਹ ਕੀ ਚੀਜ਼ ਹੈ? ਨਹੀਂ ਕਿਸੇ ਤੋਂ ਵਾਹਿਗੁਰੂ ਦੀ ਗਤ ਜਾਣੀ ਨਹੀਂ ਗਈ। ਪਰ ਜਿਹੜੇ ਉਹਦੇ ਬਣ ਜਾਂਦੇ ਨੇ, ਜਿਹੜੇ ਹਉਮੈ ਛੱਡ ਦਿੰਦੇ ਨੇ, ਇੱਥੇ ਸਮਝਣ ਵਾਲੀ ਗੱਲ ਇੱਕ ਹੈ, ਜਦ ਉਹਦੇ ਵਿੱਚ ਸਮਾ ਗਏ ਤੇ ਦੂਜੇ ਦੀ ਗਤੀ ਰਹੀ ਉਹ ਨਾ ਕੋਈ, ਫਿਰ ਤਾਂ ਉਹਦੀ ਗਤੀ ਆਪਣੀ ਓ ਬਣ ਗਈ। ਇੱਕ ਗਲਾਸ ਪਾਣੀ ਦਾ ਨਦੀ ਵਿੱਚ ਸਮਾ ਗਿਆ ਤੇ ਨਦੀ ਦੀ ਜਿਹੜੀ ਗਤੀ ਹੈ ਉਹੀ ਗਲਾਸ ਦੀ ਬਣ ਗਈ, ਦੋ ਰਹੀਆਂ ਹੀ ਨਾ। ਕਿਤੇ ਗਲਾਸ ਦਾ ਪਾਣੀ ਜੁਦਾ ਤੁਰੂ ਨਦੀ ਤੋਂ, ਉਹ ਤਾਂ ਨਦੀ ਦੇ ਵਿੱਚ ਸਮਾ ਗਿਆ, ਇੱਕੋ ਗਤ ਹੋ ਗਈ ਦੋਹਾਂ ਦੀ। ਉਸ ਗਲਾਸ ਪਾਣੀ ਨੇ ਸਮੁੰਦਰ ਦੀ ਗਤ ਨੂੰ ਜਾਣ ਲਿਆ ਕੀ ਚੀਜ਼। ਇਸੇ ਤਰ੍ਹਾਂ ਅਸੀਂ ਛੋਟੇ ਗਲਾਸ ਰੂਪ, ਕੀੜੀ ਰੂਪ, ਜਦੋਂ ਅਸੀਂ ਸਮਾ ਜਾਂਦੇ ਨੇ ਹਉਮੈ ਨੂੰ ਛੱਡ ਕੇ ਆਪਣੇ ਗੁਰੂ ਦੇ ਵਿੱਚ, ਜਿਵੇਂ ਗੁਰੂ ਅੰਗਦ ਦੇਵ ਜੀ ਸਮਾ ਗਏ ਗੁਰੂ ਨਾਨਕ ਦੇਵ ਦੇ ਵਿੱਚ, ਤਾਂ ਅਸੀਂ ਜਾਣ ਲਵਾਂਗੇ ਆਪਣੇ ਗੁਰੂ ਦੀ ਗਤ ਕੀ ਹੈ। ਦੂਰ ਰਹਿ ਕੇ ਨਹੀਂ, ਜੁਦੇ ਰਹਿ ਕੇ ਨਹੀਂ, ਸਮੁੰਦਰ ਦੇ ਕੰਢੇ ਤੁਸੀਂ ਫਿਰਦੇ ਹੀ ਹੋ, ਕੀ ਗੱਲ ਪਛਾਣੀ ਸਮੁੰਦਰ ਦੀ? ਨਦੀ ਦੇ ਕੰਢੇ ਬਾਲਟੀ ਭਰ ਕੇ ਰੱਖ ਦੋ, ਵਿੱਚ ਵੀ ਰੱਖ ਦੋ, ਘੜਾ ਭਰ ਕੇ ਕੀ ਗੱਲ ਪਛਾਣੂਗਾ? ਗੱਲ ਉਦੋਂ ਪਛਾਣੀ ਜਾਊਗੀ ਜਦ ਘੜਾ ਨਹੀਂ ਰਹੇਗਾ, ਨਦੀ ਦੇ ਵਿੱਚ ਮਿਲ ਜਾਵੇਗਾ। ਫਿਰ ਉਸ ਘੜੇ ਦੀ ਗੱਦ ਤੇ ਨਦੀ ਦੀ ਦੋ ਨਹੀਂ ਲੈਣੀਆਂ, ਉਹ ਇੱਕੋ ਹੋ ਜਾਣੀ। ਫਿਰ ਉਹ ਪਛਾਣੀ ਪਾਣੀ ਪਛਾਣ ਲੂਗਾ ਇਹਦੀ ਕੀ ਗੱਤ ਹੈ, ਨਹੀਂ ਤਾਂ ਫਿਰ ਅਵਗਤ। ਉਦੋਂ ਤੱਕ ਪਰੇ ਹੀ ਆ ਸੀ। ਬਾਬਾ ਲਹਿਣਾ ਸਾਹਿਬ ਜੀ ਨੇ ਅਕਾਲ ਪੁਰਖ ਦੀ ਗੱਤ ਪਛਾਣ ਲਈ, ਕਿਉਂਕਿ ਉਹਨਾਂ ਨੂੰ ਗੁਰ ਪ੍ਰਵਾਨ ਸ੍ਰੀ ਗੁਰੂ ਨਾਨਕ ਦੇਵ ਤੇ ਸ਼ਰਧਾ ਭਰੋਸਾ ਜਾਂ ਪ੍ਰਵਾਨ ਸਤਿਗੁਰ ਗੁਰੂ ਨਾਨਕ ਦੇਵ ਜੀ ਦੀ ਸੰਗਤ ਹੋਈ, ਜਿਸ ਕਰਕੇ ਆਪਾ ਖਤਮ ਹੋ ਗਿਆ, ਮੈਂ ਖਤਮ ਹੋ ਗਈ, ਹੰਕਾਰ ਖਤਮ ਹੋ ਗਿਆ ਤੇ ਗੁਰੂ ਵਿੱਚ ਹੀ ਸਮਾ ਗਏ।
1: ਜਾ ਕੀ ਦ੍ਰਿਸ਼ਟ ਅਚਲ ਥਾਨ।
0: ਹੇ ਗੁਰੂ ਅੰਗਦ ਦੇ ਪਾਤਸ਼ਾਹ ਜੀ, ਤੁਸੀਂ ਉਹਨਾਂ ਦੀ ਸੰਗਤ ਕੀਤੀ ਪਹਿਲਾ ਅਰਥ, ਜਿਨ੍ਹਾਂ ਦੀ ਦ੍ਰਿਸ਼ਟੀ ਅਚਲ ਥਾਨ। ਅਚਲ ਕਹੀਏ ਨਾ ਚਲਾਏ ਬਾਨ ਸਥਿਰ, ਕਾਇਮ ਰਹਿਣ ਵਾਲੀ ਚੀਜ਼। ਦ੍ਰਿਸ਼ਟੀ ਕਹੀਏ ਨਿਗਾਹ, ਸ੍ਰੀ ਗੁਰੂ ਨਾਨਕ ਦੇਵ ਜੀ ਦੀ ਦ੍ਰਿਸ਼ਟੀ ਕਿੱਥੇ ਸੀ? ਅਚਲ ਕੌਣ ਹੈ? ਇੱਕ ਵਾਹਿਗੁਰੂ। ਉਹਨਾਂ ਤੋਂ ਬਿਨਾਂ ਉਹਨਾਂ ਨੂੰ ਦਿਖਦਾ ਹੀ ਕੋਈ ਨਹੀਂ ਸੀ। ਜੋ ਦੀਸੈ ਸੋ ਤੇਰਾ ਰੂਪ, ਜੋ ਵੀ ਇਹ ਜਗ ਸੱਚੇ ਕੀ ਹੈ, ਕੋਹੜੀ ਸੱਚੇ ਕਾ ਵਿਸ਼ਵਾਸ, ਨਾ ਕੋ ਵੈਰੀ ਨਹੀਂ ਬਗਾਨਾ, ਸਗਲ ਸੰਗ ਹਮਕੋ ਬਣ ਆਈ। ਅਚਲ ਠਾਣ ਕਹੀਏ ਜਗ੍ਹਾ, ਠਾਣ ਤਾਂ ਜਗ੍ਹਾ ਹੁੰਦੀ ਹੈ ਨਾ। ਉਹ ਗੁਰੂ ਨਾਨਕ ਪਾਤਸ਼ਾਹ ਦੀ ਦ੍ਰਿਸ਼ਟੀ ਇੱਕ ਵਾਹਿਗੁਰੂ ਦੀ, ਉਹ ਜਗ੍ਹਾ ਅਟਲ ਹੈ, ਜਾਂ ਇੱਕ ਭਗਤ ਦੀ ਕਿਹਾ ਗੁਰੂ ਗ੍ਰੰਥ ਸਾਹਿਬ ਵਿੱਚ, ਹੋਰ ਤਾਂ ਕਿਸੇ ਦੀ ਕਿਹਾ ਹੀ ਨਹੀਂ। ਅਚਲ ਅਵਨਾਸ਼ੀ ਜਗ੍ਹਾ ਕਿਹਦੀ ਹੈ? ਨਹਿ ਚਿਲ ਸੱਚ ਖੁਦਾਏ ਏਕ, ਖੁਦਾਏ ਬੰਦਾ ਅਵਨਾਸ਼ੀ। ਇੱਕ ਤਾਂ ਖੁਦਾ ਆਪ ਨਹਿ ਚਲੇ ਸਦਾ ਰਹਿਣ ਵਾਲਾ, ਇੱਕ ਜਿਹੜਾ ਉਹਦੇ ਨਾਲ ਮਿਲ ਜਾਵੇ ਉਹ ਵੀ ਅਵਨਾਸ਼ੀ, ਉਹ ਵੀ ਨਹਿ ਚਿਲ। ਜਾਂ ਫਿਰ ਇੱਕ ਜਗ੍ਹਾ ਕਹੀਏ ਦੁਨੀਆਂ ਵਿੱਚ ਅਚਲ, ਪਾਂਚ ਬਰਖ ਕੋ ਅਨਾਥ ਧਰੂ ਬਾਰਿਕ, ਹਰ ਸਿਮਰਤ ਅਮਰ ਅਟਾਰੇ। ਉਹਦੀ ਅਟਾਰੀ ਅਮਰ ਹੈ, ਸਦਾ ਹੀ ਰਹਿਣੀ ਹੈ। ਤੇ ਸ਼ੰਕਾ ਨਾ ਕਰਿਓ, ਬ੍ਰਹਮਾ ਨੇ ਸਦਾ ਨਹੀਂ ਰਹਿਣਾ, ਬ੍ਰਹਮਾਪੁਰੀ ਵਿੱਚ ਮਰਨਾ ਹੈ, ਕਾਲ ਹੈ, ਇੰਦਰਪੁਰੀ ਵਿੱਚ ਕਾਲ ਹੈ, ਬ੍ਰਹਮਪੁਰੀ ਨਹੀਂ ਚੱਲੀ ਰਹਿਣਾ, ਸ਼ਿਵਪੁਰੀ ਹੋਗਾ ਹੋਏਗਾ, ਕਾਲਾ ਤ੍ਰੈਗੁਣ ਮਾਇਆ ਬਿਰਸ ਬਤਾਲਿਆ। ਤੇ ਹੁਣ ਇੱਥੇ ਸਿਆਣੇ ਬੈਠੇ ਹੋ, ਕੋਈ ਨੁਕਤੇ ਹੀ ਲਈਦੇ ਬਾਣੀ ਵਿੱਚੋਂ, ਬਹੁਤ ਵਾਰ ਸੁਣਿਆ ਹੋਣਾ ਤੁਸੀਂ ਕਿ ਧਰੂ ਦੀ ਪੂਰੀ ਅਮਰ ਹੈ। ਸੁਣਨ ਦੇ ਵੀ ਨਾ ਸੁਣੋ, ਜਦ ਬਾਣੀ ਨੇ ਕਹਿਤਾ ਫਿਰ ਅਮਰ ਹੈ। ਜਿਹੜੀ ਚੀਜ਼ ਨੂੰ ਗੁਰੂ ਗ੍ਰੰਥ ਸਾਹਿਬ ਮੰਨ ਗਏ, ਕੋਈ ਮੰਨੇ ਨਾ ਮੰਨੇ, ਕੋਈ ਝੂਠ ਕਰੇ ਨਹੀਂ ਸਕਦਾ। ਇੱਕ ਧਰੂ ਦੀ ਪੂਰੀ ਅਮਰ ਹੈ। ਕਦੇ ਸੋਚਿਆ ਕਿਉਂ ਹੈ? ਬ੍ਰਹਮਪੁਰੀ ਕਿਉਂ ਨੀ ਅਮਰ? ਸ਼ਿਵ ਜੀ ਦੀ ਪੂਰੀ ਅਮਰ ਕਿਉਂ ਨੀ? ਤੇ ਵਿਸ਼ਨੂਪੁਰੀ ਅਮਰ ਕਿਉਂ ਨੀ? ਬੜੇ ਬੜੇ ਰਿਸ਼ੀ ਨੇ ਉਹਨਾਂ ਦੀਆਂ ਪੂਰੀਆਂ ਅਮਰ ਕਿਉਂ ਨੀ? 33 ਕਰੋੜ ਦਾ ਦੇਵਤਾ ਇੰਦਰ, ਉਹਦੀ ਪੂਰੀ ਅਮਰ ਕਿਉਂ ਨੀ? ਉੱਥੇ ਵੀ ਮੌਤ। ਇੱਕ ਧਰੂ ਦੀ ਪੂਰੀ ਅਮਰ ਹੈ। ਉਹ ਪ੍ਰੇਮੀਓ ਤਾਂ ਅਮਰ ਹੈ, ਉਹ ਅਕਾਲ ਪੁਰਖ ਦੇ ਸੱਚਖੰਡ ਦਰਵਾਜੇ ਚ ਬੈਠਾ। ਇਹੀ ਨੁਕਤਾ ਹੀ ਹੈ ਕਿ ਸਮਝਣ ਵਾਲਾ। ਹਰ ਸਿਮਰਤ ਅਮਰ ਅਟਾਰੇ, ਕਿੱਥੇ ਉਹਨੂੰ ਪੂਰੀ ਮਿਲੀ ਹੈ? ਜਿੱਥੇ ਸੱਚਖੰਡ ਦਾ ਦਰਵਾਜਾ ਹੈ, ਉਹਦੇ ਵਿੱਚ, ਉਹਦੇ ਦਰਵਾਜੇ ਵਿੱਚ ਪੈਰ ਹੈ। ਹੁਣ ਸੱਚਖੰਡ ਅਕਾਲ ਪੁਰਖ ਜਿੱਥੇ ਵੱਸਦਾ, ਉਸ ਪੁਰੀ ਨੇ ਜਾਣਾ ਕਿੱਥੇ ਹੈ? ਗੁਰਸਿੱਖ ਪਿਆਰ ਉਹਦੇ ਡਰ ਨਾਲ ਜੁੜ ਗਿਆ। ਇੱਥੇ ਹੁਣ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੀ ਦ੍ਰਿਸ਼ਟੀ, ਜਾਂ ਕਿ ਦ੍ਰਿਸ਼ ਚੱਲ ਠਾਣ, ਅਚਲ ਨਾ ਜਾਣ ਵਾਲੀ ਜਗ੍ਹਾ ਕੋਈ ਦੇਖੋ ਲੱਭੀ ਹੈ ਤੁਹਾਨੂੰ? ਕਿਸੇ ਗ੍ਰੰਥ ਵਿੱਚੋਂ, ਕਿਸੇ ਦੇਸ਼ਾਂ ਵਿਦੇਸ਼ਾਂ ਵਿੱਚ ਫਿਰਦੇ ਹੋ? ਕੋਈ ਜਗ੍ਹਾ ਦੱਸੋ ਜਿਹਨੇ ਬਿਰਸਣਾ ਨਹੀਂ ਹੈ? ਗੁਰਸਿੱਖ ਪਿਆਰਿਓ, ਗਿਰ ਧਾਰ ਧਾਰ ਗਗਨ ਹਰ ਤਾਰੇ, ਸਾਰਿਆਂ ਨੇ ਬਿਰਸ ਜਾਣਾ। ਅੰਡ ਬਨਾਸੀ, ਜੇਰ ਬਨਾਸੀ, ਉਦਭਜ ਸੇਤ ਬਨਾਦਾ, ਇਹ ਸਾਰੇ ਬਿਰਸ ਜਾਣਗੇ। ਪਰ ਸ੍ਰੀ ਗੁਰੂ ਨਾਨਕ ਦੇਵ, ਗੁਰੂ ਅੰਗਦ ਦੇਵ ਮਹਾਰਾਜ, ਤੁਹਾਡੀ ਦ੍ਰਿਸ਼ਟੀ ਅਚਲ, ਅਚਲ ਜਗ੍ਹਾ ਤੇ ਜਿਸ ਚੀਜ਼ਾਂ ਨੂੰ ਆਪਾਂ ਦੀ ਦ੍ਰਿਸ਼ਟੀ ਵੇਖਦੀ, ਆਪਣੀ ਅੱਖਾਂ ਵੇਖਦੀਆਂ। ਸਾਰੇ ਦਿਨ ਦਾ ਨਿਚੋੜ ਕੱਢ ਲਿਆ ਕਰੋ, ਰਾਤ ਨੂੰ ਪੈਣ ਲੱਗੇ ਕਿ ਇਹ ਮੇਰੇ ਨੇਤਰ ਹੋ, ਇਹ ਮੇਰੀ ਅੱਖੀ ਹੋ। ਤੁਸੀਂ ਅੱਜ ਦਿਨ ਵਿੱਚ ਕੋਈ ਉਹ ਚੀਜ਼ ਦੇਖੀ ਹੈ ਜਿਹਨੇ ਮਰਨਾ ਨਾ ਹੋਵੇ, ਜਿਹਨੇ ਨਾਸ ਨਾ ਹੋਣਾ ਹੋਵੇ? ਆਪਣੀਆਂ ਅੱਖਾਂ ਤੋਂ ਪੁੱਛ ਲਿਆ ਕਰੋ, ਸਾਲ ਬਾਅਦ ਪੁੱਛ ਲਿਆ ਕਰੋ ਵੀ ਸਾਲ ਬਾਅਦ ਕੋਈ ਚੀਜ਼ ਦਿਖੀ ਹੈ? ਕਿਉਂਕਿ ਗੁਰੂ ਗ੍ਰੰਥ ਸਾਹਿਬ ਨੇ ਫੈਸਲਾ ਕਰ ਦਿੱਤਾ, ਦ੍ਰਿਸ਼ਟਮਾਨ ਹੈ ਸਗਲ ਮਥੇਨਾ, ਜੋ ਵੀ ਤੇਰੀ ਦ੍ਰਿਸ਼ਟੀ ਦੇਖਦੀ ਹੈ ਉਹ ਸਭ ਮਿੱਥੇ ਹੈ। उन्हें सब कुछ ने नाश होने परो आज के काल कोई आज कोई कल कोई परसों दूजा अर्थ कोई इस युग में होजू कोई अगले युग में होजू कोई तीजे युग में होजू ये तो तिना युगों में तिना कालों में जिन्हों भी तू वेखद दृष्ट मान है सगल मथे साड़ी दृष्टि जो भी देख रही है वो मिथ्या बिनसन वाली चीज नू वेख रही है क्यों वेख रही है बिनसन वाले नू भाई देखण वाला खुद बिनसन हार है अजे आखो सतनम समझने बाणी दिया टूकर जो भी साड़ी दृष्टि देख रही है वो बिनसन हार है क्योंकि देखण वाले तू बिनसन हार है ते तू सच नू किथे वेखेगा वो सच नू कौन वेखूगा नानक से अखड़िया बेअन जिनी दसन दो मापे वो अखा होर ने वो तेरिया बिलसन वाल अखा नहीं है वे ता तेरे मन दे नाल नहीं ये ता जीवदे जीवदे ही मोतिया उतर के बंद हो जानी है आज के अखो सतनाम इन ना तू सच नू किथे वेख लवे किते झूठी चीज ना सच मिलिया जा सकता कदे भी नहीं हां जिदन इना विच सच आ गया इना विच जे होमे झूठ है मैं देखदा मैं सिनेमा वेख्या मैं बाजार वेखे मैं फलानी चीज वेखी अजे तो देखण विच झूठ है तो देखण विच सच किवें आ जाए श्री गुरु अंगद देव पातशाह जी ने वो जेड़ी झूठ वाली चीज सी मैं वो खत्म कर दिती वो अहंकार साध लिया हे गुरु अंगद देव पातशाह जी हुण तुहाडी दृष्टि किथे अचल ठाण वो वाहिगुरु दा दर वाहिगुरु दा सचखंड वो परमेश्वर दे स्थान ते ही रब दे दर ते ही तुहाडी दृष्टि 24 घंटे लगी रहे साढ़े तो दिन में अद्धा पौना घंटा मसीह गुरुद्वारे आके किते रब दे दर ते दृष्टि लगती है नहीं तो 24 घंटे की कुछ वेख्या की रसाले अज पढ़िया की टीवी विच वेख्या की बाजारा विच वेख्या की जाके बैंक ढालां विच वेख्या की बीचा ते वेख्या जाके सब बिलसन वालिया चीजा सब खेन भंगन चीजा वेखिया ताई सतगुरु की बाणी भाई साहब भाई गुरदास जी कह गए अखिया वेख न लदिया बोरंग तमाशे जिन्हें मर्जी विखाई जा जिन्हें मर्जी सिनेमे विखाई जा ए भुखियां दियां भुखियां भुखियां दियां भुखियां तृष्णा विच रह जानी है जद तक अचल ठाण जेड़ी सदा रहने वाली जगह जद तक ओथे नहीं जुड़दियां हे श्री गुरु अंगद देव महाराज जी तुसी होमे दा नाश करके होमे जगर साप नू मार के तुहाडी दृष्टि किथे खड़ गई है जाकी दृष्ट अचल ठाण तीजा अर्थ लो जाकी दृष्ट अचल ठाण हे गुरु अंगद देव महाराज तेरी दृष्टि भी थोड़ी शक्ति है इतना तप तेज आ गया इतना बल आ गया जीते तेरी दृष्टि पै जवे वो भी अचल बन जवे अज फे अखो सतनाम जिन्हों तुसी कृपा दृष्टि ना देख लो ओनू भी अमर कर दो ओनू भी जन्म मरण तो तेरे दर्शन ही पिछे शब्द सुने ही है जन्म मरण दुख जाए दर्शन तो तेरी दृष्टि हुण अचल ठाण ठाण कहिए जगह अचल कहिए सदा रहने वाली जगह तेरी दृष्टि विच शक्ति है जिदे उत्ते कृपा कर दवे ओनू भी अमरापुरी वाहिगुरु दे चरणा विच पचा दवे ओनू भी अविनाशी बना दवे
1: बिमल बुद्ध सुथान
0: दृष्टि होगी गुरमुख प्यारे अचल वाहिगुरु गुरु नानक पातशाह दे दर्शना विच ते तेरी बुद्ध बिमल सुथान बुद्धि गुरसिख प्यारे इन्हां दोहां दा जिहड़ा जोड़ है प्रेमियों समझ लो एक मिनट विच सियाणे बैठे हो तेरी दृष्टि अचल वाहिगुरु दे स्थान ते जुड़ गई ते तुहाडी बुद्धि बिमल स्थान बिमल कहिए मल तो रहत तुहाडी बुद्धि हुण इह बन गई है निर्मल जगह निर्मल घर बन गई है तुहाडी बुद्धि ते बुद्धि ने निगाह बदलनी है प्रेमियो प्यार नाल शरवण कर लो बुद्धि ने फिर से बाहर जाण दी लोड़ नहीं बुद्धि ओ कम कर रही है अपनी निगाह विच ते बुद्ध है तेरी जेड़ी तेरी अख मां नू मां वेखदी है भैण नू भैण वेखदी है ओही अख है जो तेरे घर वाली नू वेखदी है ओही मां नू वेखदी है ओही अख है अपनी भैण नू वेखदी है वाहिगुरु ना करावे ओही अख गुआंढी दी भैण नू वेखदी है ਵੇਖਦੀ ਤਾਂ ਅੱਖ ਇੱਕ ਹੈ ਨਾ, ਪਰ ਫਰਕ ਤਾਂ ਬੁੱਧੀ ਨੇ ਪਾਉਣਾ ਆਪਣੀ ਤੇ ਪਰਾਈ ਵਿੱਚ। ਉਹ ਤਾਂ ਤੇਰੀ ਬੁੱਧੀ ਨੇ ਜਜਮੈਂਟ ਕਰਕੇ ਦੱਸਣੀ ਹੈ ਨਾ ਕਿ ਆਪਣੀ ਭੈਣ ਨੂੰ ਆਪਣੀ ਧੀ ਨੂੰ ਤੂੰ ਕਿਸ ਸਤਿਕਾਰ ਨਾਲ ਵੇਖਣਾ ਤੇ ਗੁਆਂਢੀਆਂ ਨੂੰ ਕੀ ਵੇਖ ਰਿਹਾ। ਉੱਥੇ ਬੁੱਧੀ ਕੰਮ ਕਰ ਰਹੀ ਹੈ, ਤੇਰੀ ਨਿਗਾਹ ਵੀ ਤਾਂ ਟਿਕੇਗੀ, ਸ਼ੁੱਧ ਹੋਵੇਗੀ ਜੇ ਭਾਈ ਤੇਰੀ ਬੁੱਧੀ ਵਿਮਲ ਸਥਾਨ ਵਿੱਚ ਬੁੱਧੀ ਨਿਰਮਲ ਹੋਵੇਗੀ। ਇਸੇ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇੱਕੋ ਇੱਕ ਚੀਜ਼ ਮੰਗੀ ਹੈ, ਅਕਾਲ ਪੁਰਖ ਤੋਂ ਸੋਠ ਰਾਗ ਪੜ੍ਹ ਲਿਆ ਕਰੋ, ਹਾਰ ਪਰਿਓ ਸਵਾਮੀ ਕੈ ਦੁਆਰੇ ਦੀਜੇ ਬੁੱਧ ਵਿਵੇਕ। ਮੈਂ ਹਾਰ ਕੇ ਆਇਆ ਤੇਰੇ ਦਰ ਤੇ, ਕੀ ਤੋਂ ਹਾਰੇ, ਕੀ ਤੋਂ ਹਾਰਦੇ ਆਪਾਂ, ਉਪਦੇਸ਼ ਤਾਂ ਸਾਨੂੰ ਹੈ, ਇਹ ਪੰਜੇ ਵਿਸ਼ੇ ਵਿਕਾਰ ਸਾਨੂੰ ਇੰਨੇ ਲੜ ਰਹੇ ਨੇ, ਹਰਾ ਦਿੱਤਾ ਇਹਨਾਂ ਨੇ, ਇਹਨਾਂ ਦੇ ਮੂਹਰੇ ਹਾਰੇ ਫਿਰਦੇ ਆਪਾਂ, ਇਹ ਬੰਨ ਕੇ ਜਿਹਨੂੰ ਮਰਜ਼ੀ ਲੈ ਜਾ। ਤਾਂ ਗੁਰਸਿੱਖ ਪਿਆਰੇ, ਉਹ ਇਹਨਾਂ ਤੋਂ ਛੁਟਕਾਰਾ ਕੌਣ ਪਾਊਗਾ? ਬੁੱਧ ਵਿਵੇਕ, ਨਿਰਮਲ ਬੁੱਧੀ, ਸ਼ੁੱਧ ਬੁੱਧੀ, ਉਹੀ ਮਹਾਰਾਜ ਮੰਗਦੇ ਨੇ, ਮੈਨੂੰ ਇੱਕ ਨਿਰਮਲ ਬੁੱਧੀ ਦੇ ਦੇ। ਸਾਡੇ ਦੇਸ਼ ਦੇ ਬਹੁਤ ਵੱਡੇ ਵਿਦਵਾਨ ਹੋਏ ਨੇ, ਪੰਡਿਤ ਚਾਣਕੀਆ, ਉਹਨਾਂ ਨੇ ਚਾਣਕੀਆ ਸਾਰ ਤੱਤ ਸ਼ਾਸਤਰ ਲਿਖਿਆ, ਚਾਣਕੀਆ ਨਿਆਇ ਸ਼ਾਸਤਰ ਬਹੁਤ ਵੱਡਾ ਗ੍ਰੰਥ ਹੈ, ਬਹੁਤ ਵਿਦਵਾਨ ਪੜ੍ਹਾਉਂਦੇ ਨੇ, ਸੰਤ ਮਹਾਰਾਜ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪੜ੍ਹਾਉਂਦੇ ਹੁੰਦੇ ਸੀ ਵਿਦਿਆਰਥੀਆਂ ਨੂੰ ਚਾਣਕੀਆ ਸ਼ਾਸਤਰ। ਉਹਨਾਂ ਨੇ ਇੱਕ ਅਕਾਲ ਪੁਰਖ ਭਗਵਾਨ ਅੱਗੇ ਬੇਨਤੀ ਕੀਤੀ ਹੈ, ਪੰਡਿਤ ਚਾਣਕੀਏ ਨੇ, ਕਹਿੰਦਾ ਹੇ ਭਗਵਾਨ, ਮੇਰਾ ਸਾਰਾ ਧਨ ਦੌਲਤ ਨਸ਼ਟ ਹੋ ਜਾਵੇ, ਮੈਂ ਨਹੀਂ ਮੰਗਦਾ ਕਿ ਦੁਬਾਰਾ ਦੇ ਦੇ, ਮੇਰੇ ਸੱਜਣ ਮਿੱਤਰ ਰਿਸ਼ਤੇਦਾਰ ਸਾਰੇ ਦੁਸ਼ਮਣ ਹੋ ਜਾਣ, ਮੈਂ ਨਹੀਂ ਕਹੂੰਗਾ ਕੋਈ ਮਿੱਤਰ ਬਣਾ ਦੇ, ਕੋਈ ਰਿਸ਼ਤੇਦਾਰ ਚਾਹੀਦਾ, ਕੋਈ ਧੀ ਪੁੱਤ ਚਾਹੀਦਾ ਮੈਨੂੰ, ਸਾਰੀ ਪ੍ਰੋਪਰਟੀ ਖਤਮ ਹੋ ਜਾਵੇ, ਮੈਂ ਨਹੀਂ ਤੈਨੂੰ ਕਹੂੰਗਾ ਕੋਠੀਆਂ ਦੇ ਦੇ, ਕਾਰਾਂ ਦੇ ਦੇ। ਦੇਖੋ ਅਗਲੀ ਗੱਲ ਵੀ ਕਹਿ ਦਿੱਤੀ, ਹੇ ਭਗਵਾਨ, ਜੇ ਮੇਰੇ ਸਰੀਰ ਦਾ ਕੋਈ ਅੰਗ ਟੁੱਟਦਾ ਟੁੱਟ ਜਾਣ ਦੇ, ਜੇ ਲੱਤਾਂ ਖੜਦੀਆਂ ਖੜ ਜਾਣ ਦੇ, ਬਾਹਾਂ ਖੜਦੀਆਂ ਖੜ ਜਾਣ ਦੇ, ਕੋਈ ਇੰਦਰੀ ਵਿੱਚ ਭਿੰਗ ਪੈਂਦਾ ਪੈ ਜਾਣ ਦੋ ਅੱਖਾਂ ਕੰਨਾਂ ਦੇ ਵਿੱਚ, ਪਰ ਇੱਕ ਚੀਜ਼ ਮੇਰੀ ਮੰਨ ਲਈ, ਸਭ ਕੁਝ ਖਤਮ ਕਰਦੀ, ਮੇਰੀ ਬੁੱਧੀ ਠੀਕ ਰੱਖੀ, ਅੱਜ ਫੇ ਆਖੋ ਐਵੇਂ ਨੀ। ਉਹ ਗ੍ਰੰਥ ਗੁਰਮਤ ਵਿੱਚ ਪੜ੍ਹਾਏ ਜਾਂਦੇ ਕੁਝ ਹੈਗਾ ਉਹਨਾਂ ਵਿੱਚ, ਮੈਨੂੰ ਮੇਰੀ ਬੁੱਧੀ ਨਿਰਮਲ ਰੱਖੀ। ਇਹਨੂੰ ਪੰਜਾਬੀ ਵਿੱਚ ਸਿੱਧੀ ਕਹਿ ਲਓ, ਜਿਹਦੀ ਮਤ ਠੀਕ ਹੈ ਨਾ, ਵਿਚਾਰ ਠੀਕ ਹੈ ਨਾ, ਉਹ ਕੱਖਾਂ ਦੀ ਕੁੱਲੀ ਵਿੱਚ ਸੁਰਗ ਕੱਟ ਸਕਦਾ, ਤੇ ਜਿਹਦੀ ਮਤ ਮਾਰੀ ਵੀ ਹੈ, 50 ਲੱਖ ਦੀ ਕੋਠੀ ਵਿੱਚ ਵੀ ਡਾਂਗੇ ਖੜਕੂਗੀ, ਕੋਈ ਸਤਨਾਮ ਉੱਥੇ ਵੀ ਨਰਕੇ ਹੋਊਗਾ, ਜਿਹਦੀ ਮਤ ਠੀਕ ਹੈ। ਇਸੇ ਕਰਕੇ ਦੋ ਵਕਤ ਸਿੱਖ ਅਰਦਾਸ ਕਰਦਾ, ਸਿੱਖ ਦਾ ਮਨ ਨੀਵਾਂ ਮਤ ਉੱਚੀ। ਕੋਠੀਆਂ ਉੱਚੀਆਂ ਨੀ ਮੰਗੀਆਂ, ਕਾਰਾਂ ਵੱਡੀਆਂ ਨੀ ਮੰਗੀਆਂ, ਧਨ ਦੌਲਤ ਵੱਡਾ ਨੀ ਮੰਗਿਆ ਸਿੱਖ ਨੇ, ਸੁੰਦਰਤਾ ਨੀ ਮੰਗੀ, ਬਲ ਨੀ ਮੰਗਿਆ ਕਿ ਮੈਂ ਜੋਰਾਵਰ ਹੋਵਾਂ, ਦੁਨੀਆਂ ਨੂੰ ਜਿੱਤ ਲਵਾਂ। ਇੱਕੋ ਚੀਜ਼ ਅਰਦਾਸ ਵਿੱਚ ਮੰਗਦਾ, ਮੇਰੀ ਮਤ ਉੱਚੀ ਰੱਖੀ, ਮੇਰੀ ਮਤ ਨਿਰਮਲ ਰੱਖੀ, ਪਰ ਚੰਗੇ ਵਿਚਾਰ ਹੋਣ ਤਾਂ ਗਰੀਬੀ ਵੀ, ਸੰਕਟ ਵੀ, ਭੁੱਖ ਨੰਗ ਵੀ ਕੱਟੀ ਜਾ ਸਕਦੀ ਹੈ। ਜੇ ਵਿਚਾਰੇ ਠੀਕ ਨੇ, ਫਿਰ ਤਾਂ ਅਮੀਰਤ ਵੀ ਨਰਕ ਹੈ, ਫਿਰ ਕੋਠੀਆਂ ਵੀ ਨਰਕ ਹਨ। ਇਹ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ, ਤੁਹਾਡੇ ਤੇ ਗੁਰੂ ਨਾਨਕ ਪਾਤਸ਼ਾਹ ਦੀ ਬਖਸ਼ਿਸ਼ ਹੋ ਗਈ, ਤੁਸੀਂ ਸ਼ਰਧਾ ਰੱਖੀ, ਤੁਸੀਂ ਆਪਣੀ ਦ੍ਰਿਸ਼ਟੀ ਅਚਲ ਠਾਣ। ਆ ਭਗ ਦੀਵਾਨ ਹੈ ਅਕਾਲ ਪੁਰਖ ਵਾਹਿਗੁਰੂ ਦਾ, ਉਹਦੇ ਉੱਤੇ ਟਕਾਲੀ ਹੈ, ਸਾਡੀ ਦ੍ਰਿਸ਼ਟੀ ਝੂਠੀਆਂ ਗੱਲਾਂ ਤੇ ਟਿਕੀ ਹੋਈ ਹੈ, ਤੇ ਤੁਹਾਡੀ ਬੁੱਧੀ ਬੇਮਲ ਸਥਾਨ, ਉਹ ਜਗ੍ਹਾ ਬਣ ਗਈ ਹੈ ਜੋ ਮੈਲ ਤੋਂ ਰਹੇ, ਨਿਰਮਲ ਬੁੱਧੀ ਤੁਹਾਡੀ ਹੋ ਗਈ ਹੈ।
1: ਹਰ ਸੀਲ ਸੁਨਾ ਸਖਤ ਵਿਦਾਰ।
0: ਜਦ ਸੂਰਮੇ ਲੜਦੇ ਨੇ ਜੰਗੇ ਮੈਦਾਨ ਵਿੱਚ, ਤਾਂ ਉਹ ਸਰੀਰ ਤੇ ਸੰਜੋ ਪਹਿਨਦੇ ਨੇ, ਸਨਾਹ ਨਾਮ ਹੈ ਸੰਜੋ ਦਾ, ਜਿਹੜੀ ਲੋਹੇ ਦੀ ਬਣੀ ਹੁੰਦੀ ਹੈ ਛਾਤੀ ਤੇ ਬਾਹਾਂ ਤੇ। ਤੁਸੀਂ ਸੂਰਮੇ ਦੀਆਂ ਫੋਟੋਆਂ ਜੰਗਾਂ ਚ ਵੇਖੀਆਂ ਹੋਣੀਆਂ, ਬਹੁਤ ਦੇਖੀਆਂ ਹੋਣੀਆਂ ਤੁਸੀਂ, ਜਦ ਤੱਕ ਮਹਾਭਾਰਤ ਨਾ ਵੇਖੋ ਦਾਲ ਨੀ ਚੰਗੀ ਲੱਗਦੀ, ਅਜਿਹੇ ਆਖੋ ਸਤਨਾਮ। ਕੋਈ ਸਾਹਿਬਜ਼ਾਦਿਆਂ ਦੀ ਕਹਾਣੀ ਥੋੜੋ ਪੜ੍ਹਨੀ ਹੈ ਘਰ ਤੁਸੀਂ, ਕੋਈ ਭਾਈ ਤਾਰੂ ਸਿੰਘ ਦੀ ਕਿਤਾਬ ਤੁਸੀਂ ਥੋੜੋ ਪੜ੍ਹਨੀ ਹੈ, ਅਖੇ ਰਮਾਇਣ ਵੇਖਣੀ ਹੈ। ਤੇ ਗੁਰੂ ਘਰ ਵਿੱਚ ਕੋਈ ਰਮਾਇਣ ਹੈ ਨੀ, ਤੁਹਾਨੂੰ ਲੱਭੀ ਨੀ? ਭਾਈ ਤਾਰੂ ਸਿੰਘ ਗਿਆਨੀ ਮਨੀ ਸਿੰਘ ਵਰਗੀ ਰਮਾਇਣ ਸਾਨੂੰ ਕਿੱਥੋਂ ਲੱਭੂਗੀ, ਕਿੱਥੋਂ ਲੱਭੂਗੀ? ਗੁਰੂ ਗੋਬਿੰਦ ਸਿੰਘ ਵਰਗਾ ਮਹਾਭਾਰਤ, ਉਹ ਤਾਂ ਜੰਗ ਸੀ ਘਰ ਦਾ, ਘਰੋਗੀ ਗੁਰਸਿੰਘ ਪਿਆਰਿਓ, ਭਰਾਵਾਂ ਨੇ ਭਰਾਵਾਂ ਨੂੰ ਪੈਸੇ ਨਾ ਦਿੱਤੇ, ਧਰਤੀ ਨਾ ਦਿੱਤੀ, ਜੰਗ ਛਿੜ ਪਿਆ, ਕੱਢ ਦਿੱਤੇ ਪੰਜੇ ਭਰਾ ਵਿਚਾਰੇ, ਜੰਗ ਛਿੜ ਨਹੀਂ ਸੀ। ਤੇ ਉਧਰ ਜੰਗ ਵੇਖ ਲਓ, ਦੂਸਰਾ ਉਹ ਆਪਣੀ ਘਰਵਾਲੀ ਖਾਤਰ ਛਿੜਿਆ, ਇੱਕ ਮਾਤਾ ਸੀਤਾ ਜੀ ਨੂੰ ਲਿਆਉਣ ਖਾਤਰ ਵਿਚਾਰੇ ਦੀ ਲੰਕਾ ਹੀ ਫੂਕਦੀ ਸਤਨਾਮ। ਦੇਖੋ ਕਾਹਦੇ ਜੰਗ ਨੇ ਤੇ ਤੁਹਾਨੂੰ ਡਾਹ ਨੀ ਚੰਗੀ ਲੱਗਦੀ ਜਦ ਤੱਕ ਤੁਸੀਂ ਝੂਠੀਆਂ ਕਹਾਣੀਆਂ ਨਾ ਵੇਖੋ, ਝੂਠੇ ਡਰਾਮੇ ਨਾ ਵੇਖੋ। ਆ ਮੈਂ ਉਹਨਾਂ ਦੇ ਰਹਿਣੇ ਸਹੂਲਤਾਂ ਉਹਨਾਂ ਦੇ, ਮੈਂ ਖਬਰਾਂ ਦੇਖਣ ਬੈਠ ਜਾਂਦਾ ਉੱਥੇ, ਖਬਰਾਂ ਦੇਖੀ ਦੀਆਂ। ਬੀਬੀ ਨੂੰ ਕਈ ਵਾਰ ਲਾ ਦੇ ਭਾਈ ਕੋਈ ਪੰਜਾਬ ਦਾ ਪਦ, ਉਹ ਖਬਰਾਂ ਕਾਹਦੀਆਂ ਲਾਓ, ਖਬਰਾਂ ਵਿੱਚ ਵੀ ਪੁੱਠੇ ਸਿੱਧੇ ਹੀ ਹੁੰਦੇ ਦੇਖਦੇ ਨੇ, ਕੋਈ ਕੱਪੜੇ ਹੀ ਤਾਰੀ ਫਿਰਦਾ, ਕੋਈ ਪੁੱਠਾ ਲੜਕਦਾ, ਕੋਈ ਹੋਰੇ ਕੁਝ ਬਣਿਆ ਫਿਰਦਾ, ਖਬਰਾਂ ਨੇ। ਬਸ ਆਨੰਦ ਲੈਣੇ ਹੋ ਤੁਸੀਂ, ਪਰ ਗੁਰੂ ਘਰ ਵਰਗਾ ਨਾਚ ਸਾਡੇ ਦਸ਼ਮੇਸ਼ ਪਿਤਾ ਨੇ ਜੰਗ ਕੀਤੇ, ਨਾ ਕੋਈ ਇਸਤਰੀ ਦੀ ਗੱਲ, ਨਾ ਕੋਈ ਧਰਤੀ ਦਾ ਝਗੜਾ, ਨਾ ਖਜ਼ਾਨਿਆਂ ਦਾ ਝਗੜਾ। ਤੇ ਗੁਰਸਿੱਖ ਪਿਆਰਿਓ, ਝਗੜਾ ਇੱਕੋ ਸੀ ਕਿ ਇਸ ਧਰਤੀ ਤੇ ਜ਼ੁਲਮ ਨਹੀਂ ਹੋਣ ਦੇਣਾ, ਅੱਜ ਖੋਲ ਸਰ ਅਨਿਆ ਨਹੀਂ ਹੋਣ ਦੇਣਾ ਇੱਥੇ, ਬਸ ਇੱਥੇ ਧਰਮ ਦਾ ਰਾਜ, ਇਨਸਾਨ ਇਨਸਾਨ ਨੂੰ ਇਨਸਾਨ ਸਮਝੇ, ਰੱਬ ਦਾ ਰੂਪ ਸਮਝੇ, ਇਸ ਗੱਲ ਦੇ ਚੱਕ। ਜਰ ਜੋਰੂ ਜ਼ਮੀਨ, ਤਿੰਨ ਗੱਲਾਂ ਪਿੱਛੇ ਦੁਨੀਆਂ ਵਿੱਚ ਜੰਗ ਹੁੰਦੇ ਨੇ, ਜਰ ਕਹੀਏ ਮਾਇਆ, ਜੋਰੂ ਕਹੀਏ ਇਸਤਰੀ, ਜ਼ਮੀਨ ਕਹੀਏ ਧਰਤੀ। ਜਰ ਜੋਰੂ ਜ਼ਮੀਨ, ਚਾਰ ਜੰਗ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ, 14 ਜੰਗ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ, 18 ਜੰਗ। ਦੱਸੋ ਕਿਸੇ ਦੀ ਇੱਕ ਦਵਾਨੀ ਲੁੱਟੀ ਹੋਵੇ, ਕਿਸੇ ਦੀ ਇੱਕ ਵਿਸਵਾ ਜ਼ਮੀਨ ਤੇ ਕਬਜ਼ਾ ਕੀਤਾ ਹੋਵੇ, ਜਾਂ 18 ਜੰਗਾਂ ਵਿੱਚ ਕਿਸੇ ਇਸਤਰੀ ਦਾ ਝਗੜਾ ਹੋਵੇ, ਤੇ ਬਾਕੀ ਦਾ ਸਤਯੁਗ ਤੋਂ ਲੈ ਕੇ ਪੜ੍ਹ ਲਓ ਜਿੰਨੇ ਜੰਗ ਤੁਸੀਂ ਟੀਵੀਆਂ 'ਚ ਵੇਖਦੇ ਨੇ, ਇਹਨਾਂ ਤਿੰਨਾਂ ਚੀਜ਼ਾਂ ਤੋਂ ਬਿਨਾਂ ਗੱਲੇ ਕੋਈ ਨਹੀਂ। ਕਰਵਾ ਪਾਂਡਵਾਂ ਦਾ ਜੰਗ ਕਿਉਂ ਹੋਇਆ? ਕ੍ਰਿਸ਼ਨ ਕਹਿੰਦਾ ਇਹ ਦੁਰਯੋਧਨ ਤੇਰੇ ਹੀ ਸਕੇ ਭਰਾ ਨੇ, ਇਹ ਪੰਜ ਭਰਾ ਨੇ, ਪੰਜ ਪਿੰਡ ਦੇ ਦੇ, ਹਰ ਪਾ ਕੇ ਰੋਟੀ ਖਾ ਲੈਣੇ। ਇੱਥੇ ਤੱਕ ਕ੍ਰਿਸ਼ਨ ਭਗਵਾਨ ਮਹਾਰਾਜ ਨੇ ਕਿਹਾ ਦੁਰਯੋਧਨ ਰਾਜ ਨਾ ਦੇ, ਭਰਾ ਤਾਂ ਤੇਰੇ ਹੀ ਨੇ, ਚਾਚੇ ਤਾਏ ਦੇ ਸਕੇ ਹੀ ਹੁੰਦੇ, ਪੰਜ ਪਿੰਡ ਦੇ ਦੇ। ਤੇ ਦੁਰਯੋਧਨ ਕਹਿੰਦਾ ਤੂੰ ਪੰਜ ਪਿੰਡ ਮੰਗਦੇ, ਮੈਂ ਇਹਨਾਂ ਨੂੰ ਸੂਈ ਦੇ ਨੱਕੇ ਜਿੰਨੀ ਜ਼ਮੀਨ ਨਹੀਂ ਦੇਣਾ। ਬਾਪੇ ਮਿਲਿਆ ਕਿ ਇੱਥੋਂ ਝਗੜਾ ਚੱਲਿਆ? ਜੇ ਉਹਨਾਂ ਨੂੰ ਮੁਜਾਰੇ ਬਣਾ ਕੇ ਵੀ ਰੱਖ ਲੈਂਦਾ ਦੁਰਯੋਧਨ, ਸੇਵਕ ਬਣਾ ਕੇ ਵੀ ਰੱਖ ਲੈਂਦਾ, ਤਾਂ ਵੀ ਜੰਗ ਨਹੀਂ ਸੀ ਹੋਣਾ। ਐਡਾ ਛਤਰਪਤੀ ਰਾਜਾ ਪੰਡ ਪਿੰਡ ਦੇਣ ਤੋਂ ਮੁਨਕਰ ਹੋ ਗਈ, ਕਹਿੰਦਾ ਸੂਈ ਦੇ ਨੱਕੇ ਚ ਨਹੀਂ। ਫਿਰ ਬਾਣੀ ਨੇ ਕਹਿ ਦਿੱਤਾ ਦੇਹੀ ਗਿਰਜਨ ਖਾਈ, ਸਸਕਾਰ ਜੋਗੀ ਜਗ੍ਹਾ ਵੀ ਨਹੀਂ ਮਿਲੀ, ਅੱਜ ਆਖੋ ਸਤਨਾਮ। ਇਹ ਕੋਈ ਝਗੜਾ ਗੁਰੂ ਦੇ ਜੰਗਾਂ ਵਿੱਚ ਸੀ? ਕੋਈ ਸੀ ਕਿਸੇ ਦੀ ਜ਼ਮੀਨ ਦਾ ਝਗੜਾ? ਝਗੜਾ ਹੀ ਨਹੀਂ ਸੀ। ਨਾਲੇ 18 ਜੰਗ ਪੜ੍ਹ ਲਓ, 4 ਜੰਗ ਛੇਵੇਂ ਪਾਤਸ਼ਾਹ ਜੀ ਦੇ, 14 ਜੰਗ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ, 18 ਜੰਗਾਂ ਵਿੱਚ ਸਤਿਗੁਰਾਂ ਨੇ ਕਿਸੇ ਤੇ ਧਾਵਾ ਨਹੀਂ ਬੋਲਿਆ, ਆਪ ਚੜ੍ਹਾਈ ਨਹੀਂ ਕੀਤੀ। 18 ਹੀ ਜੰਗਾਂ ਦਾ ਇਤਿਹਾਸ ਤੁਹਾਡੇ ਕੋਲ, ਇੱਕ ਜੰਗ ਤੇ ਵੀ ਮਹਾਰਾਜ ਹੱਲਾ ਕਰਕੇ ਨਹੀਂ ਗਏ, ਚੜ੍ਹਾਈ ਨਹੀਂ ਕੀਤੀ। ਫਿਰ ਜੰਗ ਹੋਏ ਕਿਵੇਂ? ਉਹ ਜਿਹੜਾ ਚੜ੍ਹ ਕੇ ਆ ਜਾਵੇ ਉਹਨੂੰ ਤਾਂ ਜਲ ਪਾਣੀ ਛਕਾਉਣਾ ਹੀ ਪੈਂਦਾ ਹੈ, ਆਖੋ ਸਤਨਾਮ। ਮਹਾਰਾਜ ਨੇ ਕੀਤੇ ਕੋਈ ਹਮਲਿਆਂ ਦਾ ਜਵਾਬ ਦਿੱਤਾ, ਆਪ ਹਮਲਾ ਨਹੀਂ ਕੀਤਾ। ਜਦੋਂ ਕੋਈ ਹਮਲਾ ਖੜਕੇ ਆਉਂਦਾ ਹੈ, ਉਹ ਤਾਂ ਤੁਹਾਡੇ ਘਰ ਵੀ ਜਿਹੀ ਜਿਹੀ ਪੋਜੀਸ਼ਨ 'ਚ ਕੋਈ ਆਊਗਾ, ਉਹੋ ਜਿਹੇ ਹੱਥ ਪਾਲ ਆਪਾਂ ਨੂੰ ਕਰਨੇ ਪੈਣੇ ਤਿਆਰ। ਮਹਾਰਾਜ ਨੇ ਹਮਲਾ ਨਹੀਂ ਕੀਤਾ, ਕੀਤੇ ਹਮਲਿਆਂ ਦਾ ਜਵਾਬ ਦਿੱਤਾ, ਕਿਉਂਕਿ ਉੱਥੇ ਜਰ ਜੋਰੂ ਜ਼ਮੀਨ ਦਾ ਝਗੜਾ ਨਹੀਂ ਸੀ। ਅਸੀਂ ਕੱਚੇ ਪਿੱਲੇ ਤੁਹਾਨੂੰ ਬਹੁਤ ਵਾਰ ਬੇਨਤੀਆਂ ਕਰੀਦੀਆਂ ਨੇ, ਇਹਨਾਂ ਝੂਠੇ ਨਾਟਕਾਂ ਤੋਂ ਹਟੋ। ਆਹ ਵੇਖੋ ਨਾਟਕ ਵਾਹਿਗੁਰੂ ਦਾ ਚੱਲ ਰਿਹਾ, ਦੇਖਣ ਆਇਓ ਜਗਤ ਤਮਾਸ਼ਾ। ਤੂੰ ਆਪਣੇ ਤਮਾਸ਼ੇ ਨੂੰ ਵੇਖ, ਇਹੋ ਜਿਹਾ ਸਰੂਰ ਰਕਤ ਬਿੰਦ ਤੇ ਪਿੰਡ ਕੀਆ ਅਗਨ ਉਧਰ ਮਝਾਰ। ਆ ਡਰਾਮਾ ਵੇਖ ਤੇਰੇ ਨਾਲ ਕੀ ਹੋ ਰਿਹਾ, ਕਿੱਥੇ ਇੱਕ ਪਾਣੀ ਦੀ ਬੂੰਦ ਤੋਂ ਤੈਨੂੰ ਮਨੁੱਖ ਬਣਾਇਆ, ਕਿੰਨੇ ਸੁੰਦਰ ਨੇਤਰ, ਕਿਤਨੇ ਸੁੰਦਰ ਜੀਵ, ਦੀਨੇ ਹਸ ਪਾਮ ਕਰ ਨੇਤਰ ਰਸਨਾ, ਤਿਸੈ ਤਿਆਗ ਅਵਰ ਸੰਗ ਰਚਨਾ, ਜੈ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ, ਤਿਸ ਠਾਕਰ ਕੋ ਰਖ ਮਨ ਮਾਹੇ, ਜੈ ਪ੍ਰਸਾਦ ਤੇਰਾ ਸੁੰਦਰ ਰੂਪ, ਸੋ ਪਰਵ ਸਿਮਰੋ ਸਦਾ ਅਨੂਪ, ਜੈ ਪ੍ਰਸਾਦ ਤੇਰੇ ਕਾਰਜ ਪੂਰੇ, ਤਿਸੈ ਜਾਨ ਮਨ ਸਦਾ ਹਜੂਰੇ। ਇਹ ਕਿਉਂ ਨੀ ਨਾਟਕੇ ਯਾਦ ਆਉਂਦਾ ਤੈਨੂੰ, ਜੋ 24 ਘੰਟੇ ਵਾਹਿਗੁਰੂ ਖੇਡ ਰਿਹਾ ਤੇਰੇ ਸਾਹਮਣੇ, ਤੇਰੇ ਨਾਲ ਸਵਾਸ ਦੇ ਰਿਹਾ, ਜਲ ਪਾਣੀ ਧਰਤੀ ਰਹਿਣ ਨੂੰ ਦਿੱਤੀ ਹੈ, ਇਹ ਅਸੀਂ ਭੁੱਲ ਗਏ ਝੂਠੇ ਨਾਟਕਾਂ ਵਿੱਚ। ਸੋ ਇੱਥੇ ਸ੍ਰੀ ਗੁਰੂ ਅੰਗਦ ਦੇਵ ਪਾਤਸ਼ਾਹ ਬਾਬਤ ਬਚਨ ਆਇਆ ਹੈ, ਪੜਿਓ ਜੀ।
1: ਪਹਿਰ ਸੀਲ ਸੁਣਾਓ ਸਖਤ ਵਿਦਾਰ,
0: ਪਹਿਰ ਸੀਲ ਸੁਣਾਓ। ਵੇਖਦੇ ਤੁਸੀਂ ਨਾ ਡਰਾਮਿਆਂ ਵਿੱਚ ਉਹ ਸੂਰਮਿਆਂ ਦੇ ਸਲਾਹ ਪਹਿਨੀ ਹੁੰਦੀ ਹੈ ਸੰਜੋ ਲੋਹੇ ਦੇ ਟੋਪ ਲੋਹੇ ਦੇ ਛਾਤੀ ਪਰ ਕਬਰ ਜਿਹਨੂੰ ਹੋਣ ਵਾਲੇ ਸਰਕਾਰਾਂ ਜ਼ਿਆਦਾ ਤੇਜ਼ ਗੋਲੀਆਂ ਹੋ ਗਈਆਂ ਹੁਣ ਬੁਲਟ ਪਰੂਫ ਕਹਿੰਦੇ ਇਹਨੂੰ ਬੁਲਟ ਪਰੂਫ ਅੱਗੇ ਭਾਈ ਤਲਵਾਰ ਪਰੂਫ ਕਹਿ ਲੋ ਨੇਜਾ ਪਰੂਫ ਕਹਿ ਲੋ ਉਦੋਂ ਸਸਤਰੇ ਹੁੰਦੇ ਸੀ ਸੰਜੋਗ ਪਹਿਲ ਲੈਂਦੇ ਹੁੰਦੇ ਸੀ ਜਦੋਂ ਕੋਈ ਦੁਸ਼ਮਣ ਵਾਰ ਕਰਦਾ ਸੀ ਤਾਂ ਵਾਰ ਬਾਂਹ ਤੇ ਨੀ ਕੱਟ ਦਿਆਣੀ ਸੀ ਲੋਹਾ ਰੋਕ ਲੈਂਦਾ ਸੀ ਛਾਤੀ ਤੇ ਸੰਜੋਗ ਪਹਿਨੀ ਤੀਰ ਰੋਕ ਲੈਂਦੀ ਸੀ ਉਹ ਵੱਧ ਜਾਂਦੇ ਹੁੰਦੇ ਸੀ ਪਰ ਸ੍ਰੀ ਗੁਰੂ ਅੰਗਦ ਦੇਵ ਜੀ ਤੁਸੀਂ ਕਾਹਦੀ ਸੀਲ ਤੁਸੀਂ ਕਾਹਦੀ ਸੰਜੋਗ ਪਹਿਨੀ ਹੈ ਪੈਰ ਸੀਲ ਸਨਾਹੋ ਸੀਲ ਦੇ ਦੋ ਅਰਥ ਨੇ ਭਾਈ ਹੋਰ ਜਗ੍ਹਾ ਵੀ ਪਾਠ ਆਇਆ ਸੀਲ ਕਈ ਜਗ੍ਹਾ ਸੀਲ ਦਾ ਅਰਥ ਹੈ ਜਾਤ ਜਾਤ ਤੁਸੀਂ ਜਾਤ ਦੀ ਸੰਜੋਗ ਪਹਿਨੀ ਹੋਈ ਤੇ ਜਾਤ ਸਭ ਨੂੰ ਸਮਝ ਲਓ ਸਿਆਣੇ ਸੱਜਣ ਸੁਣਨਾ ਆਉਂਦੇ ਹੋ ਤੁਸੀਂ ਜਾਤ ਇਹੀ ਨੀ ਕਿ ਗ੍ਰਿਸਤ ਨਹੀਂ ਕਰਨਾ ਵਿਆਹ ਨਹੀਂ ਕਰਾਉਣਾ ਚਮੜੀ ਦਾ ਸਪਰਸ਼ ਨਹੀਂ ਕਰਨਾ ਕਿਤੇ ਇਸੇ ਨੂੰ ਜਤ ਨਾ ਸਮਝ ਬੈਠੇ ਜਤ ਪੜ੍ਹਨੇ ਤਾਂ ਸੁਖਮਨੀ ਸਾਹਿਬ ਨੂੰ ਪੜ੍ਹੇ ਸੁਣਿਆ ਨਾ ਕਰੋ ਵਿਚਾਰ ਲਿਆ ਕਰੋ ਵਿਚਾਰ ਲਿਆ ਕਰੋ ਉਹਨੂੰ ਤੇ ਕੀ ਹੁੰਦਾ ਜਤ ਪੜ੍ਹੋ ਤਾਂ ਪੌੜੀ ਸਾਰੀ ਫਿਰ ਪਰਤ ਲਿਆ ਰੂਪ ਨਾ ਪੇਖੇ ਨੇਤਰ ਸੰਤ ਕੀ ਠਹਿਰ ਸਾਧ ਸੰਗਹੇਤ ਕਰਨ ਨਾ ਸੁਣੇ ਕਾਹੂ ਕੀ ਨਿੰਦਾ ਸਭ ਤੇ ਜਾਣੇ ਆਪਸ ਕੋ ਮੰਦਾ ਦੇਖੋ ਰਸਨਾ ਨਾਹੀ ਮਿੱਠਿਆ ਨਾਹੀ ਰਸਨਾ ਪਰਸ ਇਥੋਂ ਜਤ ਸ਼ੁਰੂ ਹੁੰਦਾ ਜਤ ਕਿਤੇ ਸਰੀਰਕ ਭੋਗਦਾ ਨਹੀਂ ਹੈ ਤੇਰੀਆਂ ਅੱਖਾਂ ਦਾ ਵੀ ਜਤ ਤੇਰੀ ਜੀਭ ਦਾ ਵੀ ਜਤ ਤੇਰੀਆਂ ਕੰਨਾਂ ਦਾ ਵੀ ਜਤ ਤੇਰੇ ਬੋਲਣ ਦਾ ਸੁਣਨ ਦਾ ਵੀ ਜਤ ਤੇ ਤੇਰੇ ਮਨ ਦਾ ਜਤ ਕੀ ਹੈ ਸਭ ਤੋਂ ਆਪਣੇ ਆਪ ਨੂੰ ਨੀਵਾਂ ਸਮਝਣਾ ਅਜਿਹੇ ਆਖੋ ਸਤ ਇੰਦਰੀ ਜਿੱਤ ਪੰਜ ਦੋਖ ਤੇ ਰਹਿਤ ਨਾਨਕ ਇੱਕ ਦੋਖ ਤੇ ਨਹੀਂ ਕਿਹਾ ਇੱਥੇ ਸਿਆਣੇ ਬੈਠੇ ਹੋ ਪੰਜ ਦੋਖ ਤੇ ਰਹਿਤ ਇਹ ਪੰਜ ਦੋਖਾਂ ਦਾ ਜਪ ਰੱਖਣਾ ਸਿੱਖਣੇ ਐਵੇਂ ਘਰ ਵਾਰ ਛੱਡ ਕੇ ਬਾਹਰ ਜਤੀ ਬਣ ਕੇ ਨਹੀਂ ਆਖਣਾ ਤੇ ਛੇ ਜਤੀ ਹੁਣ ਤੱਕ ਬਣੇ ਸ੍ਰਿਸ਼ਟੀ ਕਿੱਥੇ ਤਰ ਜਾਂਦੀ ਜਤੀ ਬਣ ਕੇ ਫਿਰ
2: ਥੈਂਕ ਯੂ ਫਾਰ ਲਿਸਨਿੰਗ ਟੂ CISK ਸਿੱਖ ਰੇਡੀਓ 94.3 FM ਬ੍ਰਾਡਕਾਸਟਿੰਗ ਫਰਮ ਦ ਵੈਸਟਰਨ ਸਿੰਘ ਸਭਾ ਗੁਰਦੁਆਰਾ ਇਨ ਵਿਲੀਅਮਸ ਲੇਕ ਬ੍ਰਿਟਿਸ਼ ਕੋਲੰਬੀਆ ਕੈਨੇਡਾ You may contact our broadcast center by telephoning 250-392-3874 or by email at singsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
3: Waheguru Ji Ka Khalsa, Waheguru Ji Ki Fateh. Tusi sun rahe ho Sikh Radio 94.3 FM. ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874 ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874 ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singsabha2@gmail.com singsabha2@gmail.com ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਨਾ ਤੂੰ ਆਵੈ ਵਸ ਬਹੁਤ ਖਿਲਾਵਣੇ, ਨਾ ਤੂੰ ਆਵੈ ਵਸ ਬੇਟ ਪੜਾਵਣੇ, ਨਾ ਤੂੰ ਆਵੈ ਵਸ ਤੀਰ ਖਿਲਾਈਏ, ਨਾ ਤੂੰ ਆਵੈ ਵਸ ਧਰਤੀ ਧਾਈਏ। ਪਾਤਸ਼ਾਹ ਕਹਿੰਦੇ ਹਨ ਜਿਤਨੇ ਵੀ ਸੰਸਾਰ ਕਰਮ ਕਾਂਡ ਕਰ ਸਕਦਾ ਹੈ, ਜੇ ਕਰ ਲਵੇ ਉਹ ਹਰੀ ਪਰਮੇਸ਼ੁਰ ਤੇਰੇ ਵਸ ਨਹੀਂ ਹੋ ਸਕਦਾ। ਉਹ ਤੇ ਭਗਤਾਂ ਨੇ ਪਿਆਰ ਦੇ ਨਾਲ ਆਪਣੇ ਵਸ ਵਿੱਚ ਕੀਤਾ ਹੋਇਆ ਹੈ। ਆਓ ਪਾਵਨ ਸ਼ਬਦ ਸਿੱਧੀ ਧਾਰਨਾ ਦੇ ਵਿੱਚ ਕੋਈ ਵੀ ਰਸਨਾ ਖਾਲੀ ਨਾ ਰਹੇ, ਸਾਰੇ ਮਿਲ ਕਰਕੇ ਜਪੀਏ।

0: ਕੇਲਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮ ਸਲਿਪ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-387.

ਪਵਿੱਤਰ ਵਿਦਾਸ ਜੀ ਦੁਆਰਾ ਉਚਾਰਨ ਕੀਤਾ ਹੋਇਆ ਜਵਾਬ ਜਿਸ ਤਰ੍ਹਾਂ ਕਰੂਗੀ। ਅਜਾਮਲ ਸਿੰਗਲਾ ਲੁਭਤ ਕੁੰਚਰ ਗਏ ਹਰ ਕੈ ਪਾਸ, ਐਸੇ ਦੁਰਮਤ ਨਿਸਤਰੇ ਤੂੰ ਕਿਉਂ ਨਾ ਕਰੇ ਰਵਿਦਾਸ। ਰਵਿਦਾਸ ਜੀ ਫਰਮਾਨ ਕਰਦੇ ਹਨ, ਅਜਾਮਲ ਵਰਗੇ ਪਾਪੀ ਜਿਸਨੂੰ ਸਾਰਾ ਸੰਸਾਰ ਜਾਣਦਾ ਸੀ, ਅੰਤਲੇ ਸਮੇਂ ਉਸਨੇ ਹਰੀ ਪਰਮੇਸ਼ਵਰ ਦਾ ਨਾਮ ਜਪਣਾ ਕੀਤਾ, ਉਸਨੂੰ ਆਰਾਧਿਆ, ਉਹ ਇਸ ਭਵ ਸਾਗਰ ਤੋਂ ਪਾਰ ਹੋ ਗਏ। ਇਹੋ ਜਿਹੀ ਦੁਰਮਤ ਭਾਵ ਖੋਟੀ ਮਤ ਵਾਲੇ, ਬੁਰੀ ਮਤ ਵਾਲੇ ਜੀਵ ਇਸ ਭਵ ਸਾਗਰ ਤੋਂ ਉਸ ਹਰੀ ਪਰਮੇਸ਼ਵਰ ਦਾ ਨਾਮ ਲੈ ਕੇ ਪਾਰ ਹੋ ਗਏ। ਅਤੇ ਫਿਰ ਰਵਿਦਾਸ ਤੂੰ ਕਿਉਂ ਨਹੀਂ ਕਰ ਸਕਦਾ ਇਸ ਭਵ ਸਾਗਰ ਤੋਂ, ਤੂੰ ਇਸ ਭਵ ਸਾਗਰ ਨੂੰ ਪਾਰ ਕਰ ਸਕਦਾ ਹੈ।

0: ਪਠਾਨਕੋਟ ਸ਼ੁਕਰ ਗੁਜ਼ਾਰ ਹਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜਿਨ੍ਹਾਂ ਦੇ ਹੁਕਮ ਸਦਕਾ ਔਰ ਇੱਥੋਂ ਦੇ ਪ੍ਰਬੰਧਕ ਵੀਰ ਮੇਰੇ ਵੀਰ ਸੰਤ ਜਸਕਰਨ ਸਿੰਘ ਜੀ ਦਾ ਜਿਨ੍ਹਾਂ ਦੇ ਉਪਰਾਲੇ ਸਦਕਾ ਆਪ ਸਭ ਸੰਗਤਾਂ ਦੇ ਦਰਸ਼ਨ ਕਰਨ ਦਾ ਸੁਭਾਗ ਸਾਨੂੰ ਦਸ ਦੇ ਜਤਨ ਪ੍ਰਾਪਤ ਹੋਇਆ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ੋ ਅਸੀਂ ਕਰੋ ਰਸਨਾ ਪਵਿੱਤਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸੰਗ ਦੇਖੈ ਕਰਨਹਾਰਾ ਕਾਏ ਪਾਪ ਕਮਾਈਐ ਸੁਕ੍ਰਿਤ ਕੀਜੈ ਨਾਮ ਲੀਜੈ ਨਰਕ ਮੂਲ ਨਾ ਜਾਈਐ। ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ ਬਠਿੰਡਾ ਵਾਲੇ ਗੁਰੂ ਸਾਹਿਬ ਜੀ ਦੇ ਅਪਾਰ ਬਖਸ਼ਿਸ਼ ਹੈ ਬੜੀ ਹੀ ਮਿੱਠੀ ਰਸਨਾ ਤੋਂ ਕੀਰਤਨ ਕਰ ਰਹੇ ਸਨ। ਟਿਕਾਣਾ ਸਾਹਿਬ ਵੱਲੋਂ ਭਾਈ ਸਾਹਿਬ ਜੀ ਨੂੰ ਜੀ ਆਇਆਂ ਨੂੰ ਆਖਿਆ ਜਾਂਦਾ ਹੈ, ਹਾਰਦਿਕ ਧੰਨਵਾਦ ਕੀਤਾ ਜਾਂਦਾ ਹੈ। ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ ਨੂੰ ਟਿਕਾਣਾ ਸਾਹਿਬ ਵੱਲੋਂ ਅਸੀਸ ਵੀ ਦਿੱਤੀ ਜਾਣੀ ਹੈ। ਮੈਂ ਬੇਨਤੀ ਕਰਾਂਗਾ ਸੰਤ ਰਣਜੀਤ ਸਿੰਘ ਜੀ ਨੂੰ ਕਿ ਉਹ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ ਨੂੰ ਅਸੀਸ ਦੇ ਰੂਪ ਵਿੱਚ ਸ਼ੀਲ ਪ੍ਰਦਾਨ ਕਰਨਗੇ। ਬੇਨਤੀ ਹੈ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ ਨੂੰ ਉਹ ਆ ਕੇ ਸਟੇਜ 'ਤੇ ਸਨਮੁੱਖ ਹੋ ਕੇ ਅਸੀਸ ਪ੍ਰਾਪਤ ਕਰਨ ਦੀ ਕਿਰਪਾ ਕਰਨ। ਸੰਤ ਰਣਜੀਤ ਸਿੰਘ ਜੀ

ਜਨਮ ਮਰਨ ਦੁੱਖ ਜਾਇ ਹੋ ਬੈ ਸਿਵ ਤਖ ਸੰਬੰਧੀ ਨੂਰ ਅਰਸੋਂ ਪੁਰਸੋਂ ਚੱਟੀ ਹੈ ਉਹਦੇ ਰਿੱਠੇ

ਸੱਜਣ ਸੱਚਾ ਪਾਤਸ਼ਾਹ ਸਿਰਸ਼ਾਹ ਦਾ ਸ਼ਾਹ ਜਿਸ ਪਾਸ ਬੈਠਿਆਂ ਸੋ

ਧਨਾਸਰੀ ਮਹੱਲਾ ਪਹਿਲਾ ਕਰ ਦੂਜਾ ਅਸ਼ਟਪਦੀਆਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੁਰ ਸਾਗਰ ਰਤਨੀ ਪਰ ਪੂਰੇ ਅੰਮ੍ਰਿਤ ਸੰਤ ਚੁਗ ਹੈ ਨਹੀਂ ਦੂਰੇ ਹਰ ਰਸ ਚੋਗ ਚੁਗ ਹੈ ਪ੍ਰਭ ਭਾਵੈ ਸਰਵਰ ਮਹਿ ਹੰਸ ਪ੍ਰਾਨ ਪਤ ਪਾਵੈ ਗੁਰ ਸਾਗਰ ਰਤਨੀ ਪਰ ਪੂਰੇ ਅੰਮ੍ਰਿਤ ਸੰਤ ਚੁਗ ਹੈ ਨਹੀਂ ਦੂਰੇ ਹਰ ਰਸ ਚੋਗ ਚੁਗ ਹੈ ਪ੍ਰਭ ਪਾਵੈ ਸਰਵਰ ਮਹਿ ਹੰਸ ਪ੍ਰਾਨ ਪਤ ਪਾਵੈ ਕਿਆ ਬਗ ਬਪੜਾ

ਸਦਾਸ਼ੋੜਭੈਨਿਰੰਕਾਰੀ ਮੁਕਤ ਪਦਾਰਥ ਹਰ ਰਸ ਜਾਕੇ ਆਵਣ ਜਾਣ ਰਹੇ ਗੁਰ ਰਾਖੇ ਸਰਵਰ ਹੰਸਾ ਛੋੜ ਨ ਜਾਏ ਪ੍ਰੇਮ ਭਗਤ ਕਰ ਸਹਿਜ ਸੁਭਾਏ ਸਰਵਰ ਮਹਿ ਹੰਸ ਹੰਸ ਮਹਿ ਸਾਗਰ ਅਕਥ ਕਥਾ ਗੁਰ ਬਚਨੀ ਆਦਰ ਸੁਨ ਮੰਡਲ ਇਕ ਜੋਗੀ ਬੈਸੇ ਨਾਰ ਨਾ ਪੁਰਖ ਕਹੋ ਕਉ ਕੈਸੇ ਤ੍ਰਿਪਵਣ ਜੋਤ

ਜਾਤ ਸਤ ਸੰਜ ਮਾਰਦਾ ਸਮਾਏ, ਚੌਥੇ ਪਦ ਕਉ ਜੇ ਮਨਪਤਿ ਆਏ। ਸਾਚੇ ਨਿਰਮਲ ਮੈਲ ਨ ਲਾਗੈ, ਗੁਰ ਕੈ ਸ਼ਬਦ ਭਰਮ ਪਉ ਪਾਗੈ। ਸੂਰਤ ਮੂਰਤ ਆਦਿ ਅਨੂਪ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਜਪ ਜੀ ਸਾਹਿਬ, ਇੱਕ ਓਅੰਕਾਰ ਸਤਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ

let be such you, none of fools, he be such you. ਸੋਚਿਆ ਸੋਚਣਾ ਹੋ ਗਈ ਇੰਜੇ ਸੋਚੀ ਲੱਖ ਵਾਰ ਚੁੱਪਾ ਚੁੱਪਣਾ ਹੋ ਗਈ ਇੰਜੇ ਲਾਇ ਰਹਾਂ ਲਿਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਪਾਰ ਸਹਿਸ ਸੈਣ ਪਲਕ ਹੋਏ ਤਾਂ ਇੱਕ ਨਾ ਚੱਲੇ ਨਾਲ ਕਿਵ ਸਚਿਆਰਾ ਹੋਈ ਹੈ ਕਿਵ ਕੂੜਾ ਤੁੱਟਾ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਿਹਾ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉਤਮ ਨੀਤ ਹੁਕਮ ਲਿਖ ਦੁੱਖ ਸੁੱਖ ਪਾਈ ਹੈ ਇਤਨਾ ਹੁਕਮੀ ਬਖਸ਼ੀ ਸਿਰਫ ਹੁਕਮੀ ਸਦਾ ਭਵਾਈ ਹੈ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮ ਜੇ ਬੁੱਝੈ ਤਾਂ ਹੁਮੈ ਕਹਿ ਨਾ ਕੋਈ ਗਾਵੈ ਕੋ ਤਾਣ ਹੋਵੈ ਕਿਸੈ ਦਾਣ ਗਾਵੈ ਕੋ ਦਾਤ ਜਾਣੇ ਨਿਸ਼ਾਨ ਗਾਵੈ ਕੋ ਗੁਣ ਬਣਾਈਆਂ ਚਾਰ ਗਾਵੈ ਕੋ ਵਿਦਿਆ ਵਿਕਮ ਵਿਚਾਰ ਗਾਵੈ ਕੋ ਸਾਜ ਕਰੇ ਤਨ ਖੇ ਗਾਵੈ ਕੋ ਜੀ ਲੈ ਫਿਰ ਦੇਹੇ ਗਾਵੈ ਕੋ ਜਪ ਦਿਸੈ ਦੂਰ ਗਾਵੈ ਕੋ ਵੇਖੈ ਹਾਜ਼ਰਾ ਦੂਰ ਕਥਨਾ ਕਥੀ ਨਾ ਆਵੈ ਟੋਟ ਕਥ ਕਥ ਕਥੀ ਗੋਟੀ ਗੋਟ ਕੋਟ ਦੇਂਦਾ ਦੇ ਲੈਂਦੇ ਸਕ ਪਾਹੀ ਜੁਗਾਂ ਜੁਗੰਤਰ ਖਾਹੀ ਖਾਏ ਹੁਕਮੀ ਹੁਕਮ ਚਲਾਏ ਰਾਹ ਨਾਨਕ ਵਿਗਸੈ ਬੇਪਰਵਾਹ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰੂ ਆਖੇ ਮੰਗੇ ਦੇਹ ਦੇਣ ਦਾਤ ਕਰੀ ਦਾਤਾਰੂ ਫਿਰ ਕੇ ਅੱਗੇ ਰੱਖੀ ਆਏ ਜਿਤ ਦਿਸੈ ਦਰਬਾਰ ਮੋਹਾਂ ਕੇ ਬੋਲਣ ਬੋਲੀਐ ਜਿਤ ਸੁਣ ਕਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ ਨਾਨਕ ਏ ਵੈ ਜਾਣੀਐ ਸਭਾ ਪਿਸ ਪਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਨ ਸੇਵਿਆ ਤਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁੱਖ ਪਰ ਹਰ ਸੁੱਖ ਕਰ ਲੈ ਜਾਏ ਗੁਰਮੁਖ ਨਾਦਮ ਗੁਰਮੁਖ ਵੇਦਮ ਗੁਰਮੁਖ ਰਹਿਆ ਸੁਮਾਈ ਗੁਰ ਈਸ਼ਰ ਗੁਰ ਗੋਰਖ ਵਰਮਾ ਗੁਰ ਪਾਰਵਤੀ ਮਾਈ ਜੇ ਹਾਂ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇਕ ਦੇਹ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾਂ ਜੇ ਤਸਭਾਵਾਂ ਗਿਣ ਭਾਣੇ ਕੇ ਨਾਏ ਕਰੀ ਜੇ ਤੀ ਸਿਰਠੋ ਪਾਈ ਵੇਖਾ ਗਿਣ ਕਰਮਾਂ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰ ਜਾਂ ਹੋਰ ਦਸੋਣੀ ਹੋਏ ਨਵਾਂ ਖੰਡਾ ਵਿੱਚ ਜਾਣੀਐ ਨਾਲ ਚੱਲੇ ਸਭ ਕੋਏ ਚੰਗਾ ਨਾ ਰਖਾਏ ਕਹਿ ਜਸ ਕੀਰਤ ਜਗ ਲਏ ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨ ਪੁੱਛੈ ਕੇ ਕੀਟਾਂ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਹਾ ਕੋਈ ਨਾ ਸੁਝਈ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤ ਤਬਲੇ ਆਕਾਸ਼ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹ ਨ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸ਼ਰ ਬ੍ਰਹਮ ਇੰਦ ਸੁਣਿਆ ਮੁਖ ਸਾਲਾ ਹਨੁਮੰਦ ਸੁਣਿਆ ਜੁਗ ਜੁਗਤ ਤਨ ਭੇਦ ਸੁਣਿਆ ਸਾਸ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਏ ਸਤ ਸੰਤੋਖ ਗਿਆਨ ਸੁਣਿਆ ਅੜਸਠ ਗਾਇ ਇਸ਼ਨਾਨ ਸੁਣਿਆ ਪੜ ਪੜ ਪਾਵੈ ਮਾਨ ਸੁਣਿਆ ਲਾਗੈ ਸਹਿਜ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਏ ਸਰਾ ਗੁਣਾਂ ਕੇ ਗਾ ਸੁਣਿਆ ਸੇਖ ਪੀਰ ਪਾਤਸ਼ਾਹ ਸੁਣਿਆ

ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹਿ ਪਿੱਛੇ ਪਛਤਾਈ, ਕਾਗਦ ਕਲਮ ਨ ਲਿਖਣ ਹਾਰ, ਮੰਨੇ ਕਾਵਹਿ ਕਰਨ ਵਿਚਾਰ, ਐਸਾ ਨਾਮ ਉਹ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ, ਮੰਨੈ ਸੁਰ ਤੋਂ ਗਏ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ, ਮੰਨੈ ਮੋਹ ਝੂਟਾ ਨਾ ਖਾਏ, ਮੰਨੈ ਜਮ ਕੈ ਸਾਥ ਨਾ ਜਾਏ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ, ਮੰਨੈ ਮਾਰਗ ਠਾਕ ਨ ਪਾਏ, ਮੰਨੈ ਪਥ ਸਿਉਂ ਪ੍ਰਗਟ ਜਾਏ, ਮੰਨੈ ਮਗਨ ਚੱਲੈ ਪੰਥ, ਮੰਨੈ ਧਰਮ ਸਿੱਧੀ ਸੰਬੰਧ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ

ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀਂ ਕੋਏ ਬਿਨ ਗੁਣ ਕੀਤੇ ਭਗਤ ਨਾ ਹੋਏ ਸਵਸਦਾਤ ਬਾਣੀ ਬਰਮਾਉ ਸਤ ਸੁਹਾਣ ਸਦਾ ਮਨ ਚਾਉ ਕਵਣ ਸੁਵੇਲਾ ਬਖਤ ਗਵਣ ਕਵਣ ਸਿਰਤ ਕਵਣ ਵਾਰੁ ਕਵਣ ਸਿਰੁਤੀ ਮਹਾਂ ਕਵਣ ਜਿਤ ਆਕਾਰੁ ਵੇਲ ਨ ਪਾਈਆ ਪੰਡ ਤੀਜ ਹੋਵੈ ਲੇਖ ਪੁਰਾਣ ਵਕਤ ਨ ਪਾਇਓ ਕਾਦੀਆਂ ਜੇ ਲਿਖਣ ਲੇਖ ਪੁਰਾਣ ਥਿਤ ਵਾਰ ਨਾ ਜੋਗੀ ਜਾਣੇ ਰੁਤ ਮਾਹ ਨਾ ਕੋਈ ਜਾ ਕਰਤਾ ਸਿਰ ਠੀਕ ਸਾਜੇ ਆਪੇ ਜਾਣੇ ਸੋਈ ਕਿਵ ਕਰ ਆਖਾਂ ਕਿਵ ਸਲਾਹੀ ਕਿਵ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖਿਆ ਇੱਕ ਦੂਜੇ ਸਿਆਣਾ ਵੱਡਾ ਸਾਹਿਬ ਵੱਡੀ ਨਾ ਹੀ ਕੀਤਾ ਜਾ ਕਾ ਹੋਵੇ ਨਾਨਕ ਜੀ ਕਹੋ ਆਪਾਂ ਜਾਣੇ ਅੱਗੇ ਗਏ ਨਾ ਸੋਹੈ ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ ਉੜਕ ਉੜਕ ਪਾਲ ਥੱਕੇ ਵੇਦ ਕਹਿਣ ਇੱਕ ਵਾਤ ਸਹਿਸ ਅਠਾਰਾਂ ਕਹਿਣਕ ਦੇ ਮਾਸ ਲੂ ਇੱਕ ਧਾਤ ਲਿਖਾ ਹੋਏ ਤਾਂ ਲਿਖੀ ਹੈ ਲਿਖਾ ਹੋਏ ਵਿਨਾਸ਼ ਨਾਨਕ ਵੱਡਾ ਆਖੀ ਹੈ ਆਪੇ ਜਾਣੇ ਆਪ ਸਾਲਾਹੀ ਸਾਲਾਹ ਇਤੀ ਸੁਰਤ ਨ ਪਾਈਆਂ ਨਦੀਆਂ ਤੇ ਵਾਹ ਪਵਾਈ ਸਮੁੰਦਰ ਨ ਜਾਣੀ ਹੈ ਸਮੁੰਦ ਸ਼ਾਹ ਸੁਲਤਾਨ ਗ੍ਰਹਿ ਛੇਤੀ ਮਾਲ ਧਨ ਕੀੜੀ ਤੁਲ ਨ ਹੋਵਣੀ ਜੇ ਤਿਸ ਮਨ ਹੋਣਾ ਵਿਸਰੈ ਅੰਤ ਨ ਸਿਫਤੀ ਗਾਣ ਨਾ ਅੰਤ ਅੰਤ ਨ ਕਰਨਾ ਦੇਣ ਨਾ ਅੰਤ ਅੰਤ ਨ ਲਿਖਣ ਸੁਣ ਨਾ ਅੰਤ ਅੰਤ ਨ ਕਰਨਾ ਦੇਣ ਨਾ ਅੰਤ ਅੰਤ ਨ ਜਾਪੈ ਕੀਤਾ ਆਕਾਰ ਅੰਤ ਨ ਜਾਪੈ ਪਾਰਾਵਾਰ ਅੰਤ ਕਾਰਨ ਕਿਤੇ ਬਿਲ ਲਾਹੀ ਤਾਂ ਕਿ ਅੰਤ ਨ ਪਾਏ ਜਾਹੇ ਇਹ ਅੰਤ ਨ ਜਾਣੇ ਕੋਈ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਂ ਉੱਚੇ ਉੱਪਰ ਉੱਚਾ ਨਾਂ ਇਬੜ ਉੱਚਾ ਹੋਵੇ ਕੋਈ ਤੇ ਸੂਚੇ ਕੋ ਜਾਣੇ ਸੋਏ ਜੇ ਬੜੇ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਨੀ ਹੁੰਦਾ ਤੇ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਸਾਹਿਬ ਦਿਲ ਨਾ ਸਮਾਏ ਕਿਤੇ ਮੰਗਜੋ ਤੇ ਬਾਹਰ ਕਿਤੇ ਬਣਦੇ ਵਿਚਾਰ ਕਿਤੇ ਖਪਤ ਟਾਈਮ ਬੇਕਾਰ ਕਿਤੇ ਲੈ ਲੈ ਮੁਕਰ ਪਾਏ ਕਿਤੇ ਮੂਰਖ ਖਾਈ ਖਾਏ ਕਿਤਿਆਂ ਦੁੱਖ ਬੂਸਤ ਮਾਰ ਇਹ ਪੇਦਾ ਤੇਰੀ ਦਾ ਤਾਰ ਬੰਦ ਖਲਾਸੀ ਪਾਣੇ ਹੋਏ ਹੋ ਰਾਖ ਨਾ ਸਕੇ ਕੋਈ ਜੇ ਕੋ ਖਾਏ ਕੋ ਆਖਣ ਪਾਏ ਉਹ ਜਾਣੇ ਜਿੱਦੀਆਂ ਮੰਗਾਏ ਆਪੇ ਜਾਣੇ ਆਪੇ ਦੇ ਆਖੇ ਸੇ ਪੇ ਕਹੀ ਗਏ ਜਿਸ ਨੂੰ

ਵੇਖਿਆ ਉਹਨਾਂ ਨਾਲ ਨਾਮ ਹੈ ਉਹਦਾ ਬਣਾਉਣਾ ਦੇਸ ਦੇ ਸਾਧਨ ਆਸਰਣ ਰੋਏ ਰੋਏ ਭੰਡਾਰ ਜੋ ਕਿਛ ਪਾਇਆ ਸੇਖਾ ਬਾਰ ਕਰ ਕਰ ਵੇਖਿਆ ਸਿਰਜਣ ਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਦਿਸ਼ਾ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ਼ ਇੱਕ ਦੂਜੀ ਪਉ ਲੱਖ ਹੋਵੇ ਲਾਖੋ ਵੈ ਲੱਖ ਵੀਸ਼ ਲੱਖ ਲੱਖ ਬਿੜਾ ਕੀ ਹੈ ਏਕ ਨਾਮ ਜਗਦੀਸ਼ ਏ ਤਰਾਹਪਤ ਪਵੜੀਆਂ ਚੜੀਆਂ ਹੋਈਆਂ ਕੇਸ ਸੁਣ ਗੱਲਾਂ ਆਕਾਸ਼ ਕੀ ਗੀਤਾਂ ਆਈ ਰੀਸ ਨਾਨਕ ਨਦਰੀ ਪਾਈ ਐ ਕੂੜੀ ਕੂੜਾ ਠੀਸ ਆਖਣ ਜੋਰ ਚੁਪੈ ਨਹਿ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਹਿ ਜੋਰ ਜੋਰ ਨਾ ਰਾਜਮਾਲ ਮਨਸੋਰ

ਰੋਹਨ ਪੰਚ ਪ੍ਰਵਾਣ ਨਦਰੀ ਕਰਮ ਪਵੇ ਨਿਸ਼ਾਨ ਗਟ ਪਗਾਈ ਉਥੇ ਪਾਈ ਨਾਨਕ ਦਇਆ ਜਪੈ ਜਾਈ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਕਹੋ ਕਰਮ ਗੇਤੇ ਪਵਨ ਪਾਣੀ ਵੈ ਸੰਤਰ ਗੇਤੇ ਕਾਨ ਮਹੇਸ਼ ਗੇਤੇ ਵਰਮੇ ਕਾਟ ਗੜੀਆ ਰੂਪ ਰੰਗ ਦੇ ਵੇਸ਼ ਖੇਤੀਆਂ ਕਰਮ ਭੂਮੀ ਮੇਰ ਗੇਤੇ ਗੇਤੇ ਤੂੰ ਉਪਦੇਸ਼ ਗੇਤੇ ਅੰਧਜਨ ਸੂਰ ਗੇਤੇ ਗੇਤੇ ਮੰਡਲ ਦੇਸ਼ ਗੇਤੇ ਸਤਬੁੱਧ ਨਾਥ ਗੇਤੇ ਗੇਤੇ ਦੇਵੀ ਵੇਸ਼ ਗੇਤੇ ਦੇਵਦਾਨ ਮੁਨ ਗੇਤੇ ਗੇਤੇ ਰਤਨ ਸੰਬੰਧ ਗੇਤੀਆਂ ਬਾਣੀ ਗੇਤੀਆਂ ਬਾਣੀ ਗੇਤੇ ਬਾਤ ਨਰਿੰਦਰ ਗਿਆਨ ਖੰਡ ਮੈਂ ਗਿਆਨ ਪਚੰਡ ਦਿੱਥੇ ਨਾਦ ਨੋਦ ਗੋਡ ਆਨੰਦ ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਅਨੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਦਿੱਥੇ ਨਾਦ ਵਿਨੋਦ ਗੋਡ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਜਿੱਥੇ ਘਾੜਤ ਘੜੀਏ ਬਹੁਤ ਅਨੂਪ ਦਾਗੀਆਂ ਗੱਲਾਂ ਕਹੀਆਂ ਨਾ ਜਾਏ ਜੇ ਕੋ ਕਹਿ ਪਿੱਛੇ ਪਛਤਾਈ ਕਿੱਥੇ ਘੜੀਏ ਸੁਰਤ ਮਤ ਮਨ ਬੁੱਧ ਜਿੱਥੇ ਘੜੀਏ ਸੁਰਤ ਦਾਂ ਕੀ ਸੁਧ ਗਰਮਖੰਡ ਕੀ ਬਾਣੀ ਜੋਰ ਜਿੱਥੇ ਹੋਰ ਨਾ ਕੋਈ ਹੋਰ ਕਿੱਥਾ ਜੋਧ ਮਹਾਂਬਲ ਸੂਰ ਜਨਮਾ ਰਾਮ ਰਹੇ ਭਾਰ ਪੂਰ ਜਿੱਥੇ ਸੀਤੋ ਸੀਤਾ ਮਹਿਮਾ ਮਾਹੀ ਤਾਂ ਕਿ ਰੂਪ ਨਾ ਕਥਨੇ ਜਾਈ ਨਾ ਉਹ ਮਰੇ ਨਾ ਠਾ ਗਏ ਜਾਈ ਜਿਨਕਾ ਰਾਮ ਵਸੈ ਮਨ ਮਾਹੀ ਜਿੱਥੇ ਭਗਤ ਵਸੈ ਕੇ ਲੋ ਕਰੇ ਆਨੰਦ ਸੱਚਾ ਮਨ ਸੋਏ ਸੱਚਖੰਡ ਵਸੈ ਨਿਰੰਕਾਰ ਕਰ ਕਰ ਵਿਖੇ ਨਜ਼ਰ ਨਿਹਾਲ ਤਿੱਥੇ ਖੰਡ ਮੰਡਲ ਵਰ ਪਾਂਡਵ ਜੀ ਗੋ ਕਥਾ ਦੰਤ ਅਨੰਤ ਤਿੱਥੇ ਲੋ ਲੋ ਆਕਾਰ ਜਿਵ ਜਿਵ ਹੁਕਮ ਦਿਵੈ ਤਿਵਕਾਰ ਵਿਖੇ ਵਿਖਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਧੀਰ ਜਿਸ ਨਿਆਰੂ ਐਹਰਨ ਮਤ ਵਿਦ ਹਥਿਆਰੂ ਪਾਉ ਫਲਾਗਨ ਤਪਤਾਊ ਪਾਂਡਾ ਪਾਉ ਅੰਮ੍ਰਿਤ ਤਤਕਾਲ ਘੜੀ ਆਏ ਸ਼ਬਦ ਸੱਚੀ ਟਕਸਾਲ ਜਿਨ ਕੋ ਨਜ਼ਰ ਕਰਮ ਦਿਨਕਾਰ ਨਾਨਕ ਨਦਰੀ ਨਜ਼ਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਦਰਦ ਮਹਾਤ ਦਿਵਸ ਰਾਤ ਦਾਈ ਦਾਇਆ ਖੇਲ ਸਗਲ ਜਗਤ ਚੰਗੇ ਆਈਆਂ ਬੁਰੇ ਆਈਆਂ ਵਾਚੇ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ

ਜਾਪ ਸ੍ਰੀ ਮੁਖ ਪਾਤਸ਼ਾਹ ਦਸਵੀਂ ਸ਼ਾਹ ਪਹਿਸ਼ਾਨ ਭਾਗ ਪ੍ਰਸਾਦ ਚੱਕਰ ਚਿਹਨਰ ਵਰਨ ਜਾ ਤਿਆਰ ਪਾਤ ਨਿਹੰਗੇ ਰੂਪ ਰੰਗ ਰੇਖ ਪੇ ਕੂ ਕਹਿ ਨਾ ਸਕਤ ਕਿਹੇ ਅਚਲ ਮੂਰਤਨ ਪਉ ਪ੍ਰਕਾਸ਼ ਮਿਤੋਜ ਕਹੇ ਜੈ ਕੂਟ ਇੰਦਰ ਇੰਦਰਾਣ ਸਾਹਸ ਸਹਾਣ ਗਿਣ ਜੈ ਤ੍ਰਿਪਵਨ ਮਹੀਪ ਸੁਰ ਨਾਰਿਆ ਸੁਰ ਨੇਤ ਨੇਤ ਬਣ ਤ੍ਰਿਣ ਕਹਿ ਤੂ ਤਪ ਸਰਵਨਾਮ ਕਥਾ ਕਵਣ ਕਰਮ ਨਾਮ ਬਰਨ ਸੁਮਤ ਭੁਜੰਗ ਪਰਿਆਦ ਛੰਦ ਨਮਾਸਤੰਗ ਅਕਾਲੀ ਨਮਾਸਤੰਗ ਕਰਪਾਲੀ ਨਮਾਸਤੰਗ ਅਰੂਪੇ ਨਮਾਸਤੰਗ ਅਰੂਪੇ ਨਮਾਸਤੰਗ ਅਪੇਖੇ ਨਮਾਸਤੰਗ ਅਲੇਖੇ ਨਮਾਸਤੰਗ ਅਕਾਲੀ ਨਮਾਸਤੰਗ ਜਾਈ ਨਮਾਸਤੰਗ ਅਗੰਜੇ ਨਮਾਸਤੰਗ ਪੰਜੇ ਨਮਾਸਤੰਗ ਅਨਾਮੇ ਨਮਾਸਤੰਗ ਅਠਾਮੇ ਨਮਾਸਤੰਗ ਕਰਮੰਗ ਨਮਾਸਤੰਗ ਧਰਮੰਗ ਨਮਾਸਤੰਗ ਅਨਾਮੰਗ ਨਮਾਸਤੰਗ ਧਾਮੰਗ ਨਮਾਸਤੰਗ ਜੀਤੇ ਨਮਾਸਤੰਗ ਪੀਤੇ ਨਮਾਸਤੰਗ ਵਾਹੇ ਨਮਾਸਤੰਗ ਅਠਾਹੀ ਨਮਾਸਤੰਗ ਨੀਲੇ ਨਮਾਸਤੰਗ ਅਨਾਦੇ ਨਮਾਸਤੰਗ ਛੇਦੇ ਨਮਾਸਤੰਗ ਅਗਾਦੇ ਨਮਾਸਤੰਗ ਅਗੰਜੇ ਨਮਾਸਤੰਗ ਪੰਜੇ ਨਮਾਸਤੰਗ ਉਧਾਰੀ ਨਮਾਸਤੰਗ ਅਪਾਰੀ ਨਮਾਸਤੰਗ ਸੋਏਕਾ ਨਮਾਸਤੰਗ ਅਨੇਕਾ ਨਮਾਸਤੰਗ ਭੂਤੇ ਨਮਾਸਤੰਗ ਅਜੂਪੇ ਨਮਾਸਤੰਗ ਨਿਰਕਰਮੇ ਨਮਾਸਤੰਗ ਨਿਰਪਰਮੇ ਨਮਾਸਤੰਗ ਨਿਰਦੇਸ਼ੇ ਨਮਾਸਤੰਗ ਨਿਰਭੇਸ਼ੇ ਨਮਾਸਤੰਗ ਨਿਰਨਾਮੇ ਨਮਾਸਤੰਗ ਨਿਰਕਾਮੇ ਨਮਾਸਤੰਗ ਨਿਰਧਾਤੇ ਨਮਾਸਤੰਗ ਨਿਰਕਾਤੇ ਨਮਾਸਤੰਗ ਨਿਰਧੂਤੇ ਨਮਾਸਤੰਗ ਅਭੂਤੇ ਨਮਾਸਤੰਗ ਅਲੋਕੇ ਨਮਾਸਤੰਗ ਅਸ਼ੋਕੇ ਨਮਾਸਤੰਗ ਨਿਰਧਾਪੇ ਨਮਾਸਤੰਗ ਅਥਾਪੇ ਨਮਾਸਤੰਗ ਤਰਮਾਨੇ ਨਮਾਸਤੰਗ ਨਿਧਾਨੇ ਨਮਾਸਤੰਗ ਅਗਾਹੀ ਨਮਾਸਤੰਗ ਅਬਾਹੀ ਨਮਾਸਤੰਗ ਕਰਵਰਗੇ ਨਮਾਸਤੰਗ ਸਰਗੇ ਨਮਾਸਤੰਗ ਪ੍ਰਭੋਗੇ ਨਮਾਸਤੰਗ ਸੁਯੋਗੇ ਨਮਾਸਤੰਗ ਅਰੰਗੇ ਨਮਾਸਤੰਗ ਅਪੰਗੇ ਨਮਾਸਤੰਗ ਅਗੰਮੇ ਨਮਾਸਤਾ ਸਰਮੇ ਨਮਾਸਤੰਗ ਜਲਾਸਰੇ ਨਮਾਸਤੰਗ ਨਿਰਾਸਰੇ ਨਮਾਸਤੰਗ ਅਜਾਤੇ ਨਮਾਸਤੰਗ ਅਪਾਤੇ ਨਮਾਸਤੰਗ ਮਜਬੇ ਨਮਾਸਤਾ ਸਜਬੇ ਆਦੇਸ਼ ਨਰੇਸੇ ਨਮਾਸਤੰਗ ਅਪੇਸੇ ਨਮਾਸਤੰਗ ਨਿਰਧਾਮੇ ਨਮਾਸਤੰਗ ਨਿਰਭਾਮੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਰੂਪੇ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ ਨਮਾਸਤਾ ਸਦੇਵੈ ਨਮਾਸਤੰਗ ਅਪੇਵੈ ਨਮਾਸਤੰਗ ਜਨਮੇ ਨਮਾਸਤੰਗ ਸੁਭਨਮੇ ਨਮੋ ਸਰਬ ਗਾਉਣੇ ਨਮੋ ਸਰਬ ਗਾਉਣੇ ਨਮੋ ਸਰਬਰੰਗੇ ਨਮੋ ਸਰਬੰਗੇ ਨਮੋ ਕਾਲ ਕਾਲੇ ਨਮਾਸਤਾ ਸਦਿਆਲੇ ਨਮਾਸਤੰਗ ਅਭਰਣੇ ਨਮਾਸਤੰਗ ਅਮਰਣੇ ਨਮਾਸਤੰਗ ਜਰਾਰੰਗ ਨਮਾਸਤੰਗ ਕਰਤਾਰੰਗ ਨਮੋ ਸਰਬਧੰਦੇ ਨਮੋ ਅਸਤਬੰਦੇ ਨਮਾਸਤੰਗ ਨਿਰਸਾਕੇ ਨਮਾਸਤੰਗ ਨਿਰਵਾਕੇ ਨਮਾਸਤੰਗ ਰਹੀਮੇ ਨਮਾਸਤੰਗ ਕਰੀਮੇ ਨਮਾਸਤੰਗ ਅਨੰਤੇ ਨਮਾਸਤੰਗ ਮਹਾਂਤੇ ਨਮਾਸਤਾ ਸਰਾਗੇ ਨਮਾਸਤੰਗ ਸੁਹਾਗੇ

ਤਰਮਾਨ ਹੈ ਨਿਧਾਨ ਹੈ ਤਰਵਰਗ ਹੈ ਸਰਗ ਹੈ ਅਨੀਲ ਹੈ ਅਨਾਦ ਹੈ ਅਜੇ ਹੈ ਆਜਾਦ ਹੈ ਜਨਮਾ ਵਰਣ ਹੈ ਪੂਜਾ ਵਰਣ ਹੈ ਕਿ ਅਗੰਜ ਅਗੰਜ ਹੈ ਜਾਂ ਪੰਜ ਹੈ ਜੂਜ ਹੈ ਜੰਜ ਹੈ ਮੀਗਨ ਵੀਗਨ ਦੰਦ ਹੈ ਬੰਦ ਹੈ ਨਿਰਭੂਜ ਹੈ ਰੂਜ

ਅਜਾਲ ਹੈ ਅਲਾਹ ਹੈ ਜਹ ਹੈ ਅਨੰਤ ਹੈ ਮਹੰਤ ਹੈ ਅਲੀਕ ਹੈ ਨਿਰਸਰੀ ਕਹਿ ਨਿਰਦੰਦ ਹੈ ਸਮ ਹੈ ਗਮ ਹੈ ਜਮ ਹੈ ਭੂਤ ਹੈ ਸੂਤ ਹੈ ਲੋਕ ਹੈ ਸੋਕ ਹੈ ਕਰਮ ਪਰਮੈ ਅਜੀਤ ਹੈ ਅਪੀਤ ਹੈ ਬਹ ਗਹ ਹੈ ਮਾਨ ਨਿਧਾਨ ਅਨੇਕ ਹੈ ਫਿਰ ਏਕ ਹੈ ਭੁਜੰਗ ਪ੍ਰਯਾਤ ਸ਼ਾਮਦ ਨਮੋ ਸਰਬ ਮਾਨੇ ਸਮਾਧਿ ਨਿਧਾਨੇ ਨਮੋ ਦੇਵ ਦੇਵੇ ਅਪੇਖੀਏ ਪੇਵੇ ਨਮੋ ਕਲ ਕਾਲੇ ਨਮੋ ਸਰਬ ਕਾਲੇ ਨਮੋ ਸਰਬ ਗੌਣੇ ਨਮੋ ਸਰਬ ਪਾਉਣੇ ਅਨੰਗੀ ਅਨਾਥੀ ਨਿਰਸੰਗੀ ਪਰਮਾਥੀ ਨਮੋ ਪਾਨ ਪਾਨੇ ਨਮੋ ਮਨ ਮਾਨੇ ਨਮੋ ਚੰਦਰ ਚੰਦਰੇ ਨਮੋ ਪਾਨ ਪਾਨੇ ਨਮੋ ਗੀਤ ਗੀਤੇ ਨਮੋ ਦਾਨ ਤਾਨੇ ਨਮੋ ਨ੍ਰਿਤ ਨ੍ਰਿਤੇ ਨਮੋ ਨਾਦ ਨਾਦੇ ਨਮੋ ਪਾਨ ਪਾਨੇ ਨਮੋ ਬਦ ਬਾਦੇ ਅਨੰਗੀ ਅਨਾਮੇ ਸਮਾਧਿ ਸਰੂਪੇ ਬ੍ਰਹਮੰਗੀ ਪਰਮਾਥੀ ਸਮਾਧਿ ਬਭੂਤੇ ਗਲੰਕ ਬਿਨਾਨੇ ਗਲੰਕੀ ਸਰੂਪੇ ਨਮੋ ਰਾਜ ਰਾਜੇਸ਼ਵਰੰਗ ਪਰਮ ਰੂਪੇ ਨਮੋ ਯੋਗ ਯੋਗੇਸ਼ਵਰੰਗ ਪਰਮ ਸਿੱਧੇ ਨਮੋ ਰਾਜ ਰਾਜੇਸ਼ਵਰੰਗ ਪਰਮ ਹਿਰਦੇ ਨਮੋ ਸ਼ਸਤ੍ਰ ਪਾਣੇ ਨਮੋ ਅਸਤ੍ਰ ਮਾਣੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਵੇਖੀਏ ਪਰਮੀਏ ਭੋਗੀਏ ਭੁਗਤੇ ਨਮੋ ਯੋਗ ਯੋਗੇਸ਼ਵਰੰਗ ਪਰਮ ਜੁਗਤੇ ਨਮੋ ਨਿਤ ਨਾਰਾਇਣੇ ਗਰੂਰ ਕਰਮੇ ਨਮੋ ਪ੍ਰੇਤਾ ਪ੍ਰੇਤ ਦੇਵ ਸੁਕਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸ਼ਾਹ ਸ਼ਾਂਗ ਨਮੋ ਭੂਪ ਭੂਪੇ ਨਮੋ ਦਾਨ ਦਾਨੀ ਨਮੋ ਮਨ ਮਾਨੇ ਨਮੋ ਰੋਗ ਰੋਗੇ ਨਮਾਸ ਤੰਗ ਸ਼ਨਾਨੇ ਨਮਾਸ ਨਮੋ ਮੰਤਰ ਮੰਤਰੰਗ ਨਮੋ ਯੰਤਰ ਯੰਤਰੰਗ ਨਮੋ ਇਸ਼ਟੇ ਇਸ਼ਟੇ ਨਮੋ ਤੰਤਰ ਤੰਤਰੰਗ ਸਦਾ ਸੱਚ ਦਾ ਆਨੰਦ ਸਰਵੰ ਪ੍ਰਣਾਸੀ ਅਨੂਪੇ ਅਨੂਪੇ ਸਮਾਧ ਧੁਲਣ ਵਾਸੀ ਸਦਾ ਸਿੱਧ ਦਾ ਬੁੱਧ ਦਾ ਆਬ੍ਰਿਤ ਕਰਤਾ ਦੂਰ ਦਰਦੰਗ ਅਗੰਗੋ ਹਰਤਾ ਪਰੰਗ ਪਰਮ ਪਰਮੇਸ਼ਵਰੰਗ ਬਰੋਜ ਪਾਲੰਗ ਸਦਾ ਸਰਬਦਾ ਸਿੱਧਦਾਤਾ ਦਿਆਲੰਗ ਅਸ਼ੇਦੀ ਅਪੇਦੀ ਨਾਮੰਗ ਕਾਮੰਗ ਸਮਸਤੋ ਬਰਾਜੀ ਸਮਸਤਾ ਸਤਾਮੰਗ ਤੇਰਾ ਜੋਰ ਚਾਚਰੀ ਛੰਬ ਜਲੇ ਹਾਂ ਦਲਿਆ ਪੀਤਾ ਵੇ ਹੈ ਪ੍ਰਭੂ ਅਜੂ ਦੇ ਸਪੇ ਸੈ ਭੁਜੰਗ ਪ੍ਰਯਾਤ ਛੰਬ ਅਗਾਧੇ ਅਬਾਧੇ ਆਨੰਦੀ ਸਰੂਪੇ ਨਮੋ ਸਰਬ ਮਾਨੇ ਸਮਾਸ ਦਿਨ ਦਾਨੇ ਨਮਾਸ ਤੁੰਗ ਨਰਨਾਥੇ ਨਮਾਸ ਤੁੰਗ ਪਰਮਾਥੇ ਨਮਾਸ ਤੁੰਗ ਗੰਜੇ ਨਮਾਸ ਤੁੰਗ ਪੰਜੇ ਨਮਾਸ ਤੁੰਗ ਕਾਲੇ ਨਮਾਸ ਤੁੰਗ ਪਾਲੇ ਨਮੋ ਸਰਬ ਦੇਸੇ ਨਮੋ ਸਰਬ ਬੇਸੇ ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸ਼ਾਹ ਸ਼ਾਹੇ ਨਮੋ ਮਹ ਮਾਹੇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਖ ਰੋਖੇ ਨਮੋ ਸੁਖ ਸੋਖੇ ਨਮੋ ਸਰਬ ਰੋਗੇ ਨਮੋ ਸਰਬ ਭੋਗੇ ਨਮੋ ਸਰਬ ਜੀਤੰਗ ਨਮੋ ਸਰਬ ਪੀਤੰਗ ਨਮੋ ਸਰਬ ਗਿਆਨੰਗ ਨਮੋ ਪਰਮਤਾਨੰਗ ਨਮੋ ਸਰਬ ਮੰਤਰੰਗ ਨਮੋ ਸਰਬ ਜੰਤਰੰਗ ਨਮੋ ਸਰਬ ਦ੍ਰਿਸ਼ਟੰਗ ਨਮੋ ਸਰਬ ਕ੍ਰਿਸ਼ਟੰਗ ਨਮੋ ਸਰਬ ਰੰਗੇ ਤਰਪੰਗੀ ਅਨੰਗੇ ਨਮੋ ਜੀਵ ਜੀਵੰਗ ਨਮੋ ਬੀਜ ਬੀਜੇ ਅਖਿਜੇ ਬੀਜੇ ਸਮਾਤ ਅੰਬਰ ਸਿਜੇ ਗਰਬਾਲੰਗ ਸਰੂਪੇ ਕੋ ਕਰਮੰਗ ਪ੍ਰਣਾਸੀ ਸਦਾ ਸਰਬਦਾਰ ਦਿਸ ਦਿੰਗ ਨਵਾਸੀ ਚਰਪਟ ਜਾਨ ਦਾ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗੇ ਜਲ ਭੋਗੇ ਜਲ ਰਾਜੇ ਡਲ ਸਾਜੇ ਅਖਲ ਧਰਮੰਗ ਲਾ ਕਰਮੰਗ ਸਰਵੰਗ ਦਾਤਾ ਸਰਵੰਗ ਜਾਤਾ ਸਰਵੰਗ ਪਾਨੇ ਸਰਵੰਗ ਮਾਨੇ ਸਰਵੰਗ ਪ੍ਰਾਣੰ ਸਰਵੰਗ ਪ੍ਰਾਣੰ ਸਰਵੰ ਭੁਗਤਾ ਸਰਵੰ ਜੁਗਤਾ ਸਰਵੰ ਦੇਵੰ ਸਰਵੰ ਪੇਵੰ ਸਰਵੰ ਕਾਲੇ ਸਰਵੰ ਪਾਲੇ ਰੂਆਲ ਛੰਦ ਤਕ ਪ੍ਰਸਾਦ ਆਦਿ ਰੂਪ ਅਨਾਦ ਮੂਰਤੀ ਓਨ ਪੁਰਖ ਪਾਰ ਸਰਵਮਾਨ ਧਰਮਾਨ ਦੇਵਾ ਪੇਵਾਦ ਉਧਾਰ ਸਰਵ ਬਾਲਕ ਸਰਵ ਕਾਲਕ ਸਰਵ ਗੋਪਨ ਕਾਲ ਜਦਰ ਤਦਰ ਵਰਾਜੀ ਅਵਦੂਤ ਰੂਪ ਰਸਾਲ ਨਾਮ ਠਾਮ ਨ ਜਾਤ ਜਾ ਕਰੂ ਬ੍ਰੰਗ ਨ ਦੇਖ ਆਦਿ ਪੁਰਖ ਦਾਰ ਮੂਰਤੀ ਉਹਨਾਂ ਦੇ ਸੇਖ ਦੇਸ ਔਰ ਨ ਭੇਜ ਜਾ ਕਰੂ ਬ੍ਰਿਖ ਨ ਰਾਗ ਜਤਰ ਤਤਰ ਦਿਸਾ ਬਿਸਾ ਹੋਏ ਫੈਲਿਓ ਅਨਰਾਗ ਨਾਮ ਕਾ ਮਹੀਨ ਪੇਖਤ ਦਾਮ ਹੁਣ ਜਾਏ ਸਰਵਮਾਨ ਸਰਵ ਧਰਮਾਨ ਸਹਿਬ ਮਾਨ ਦਾਹੇ ਏਕ ਮੂਰਤ ਅਨੇਕ ਦਰਸ਼ਨ

ਦੇਵ ਬੇਵ ਨ ਜਾਨੀ ਜੇ ਬੇਦਰਗ ਦੇਵ ਰੂਪ ਰੰਗ ਨ ਜਾਤ ਪਾਤ ਸੋ ਜਾਨੀ ਕਹਿ ਜੇਵ ਤਾਤ ਮਾਤ ਨ ਜਾਤ ਜਾ ਕਰ ਜਨਮ ਮਰਨ ਬਹੀਨ ਚੱਕਰ ਬੱਕਰ ਫਿਰ ਚਤਰ ਜਾ ਸੁਮਾਨੀ ਪ੍ਰਤੀਨ ਲੋਕ ਚੌਦਾਂ ਕੇ ਵਿਖੇ ਜਗ ਜਾਪੀ ਜਿਹ ਜਾਪ ਆਦਿ ਦੇਵ ਨਾਦ ਮੂਰਤ ਥਾਪ ਸਭ ਜਨ ਥਾਪ ਪਰਮ ਰੂਪ ਪੁਨੀਤ ਮੂਰਤ ਪੂਰਨ ਪੁਰਖ ਅਪਾਰ ਸਰਵ ਵਿਸ਼ਵ ਰਚਿਓ ਸੁਜਮ ਪਵਗੜਨ ਭੰਜਨ ਹਾਰ ਕਾਲਹੀਨ ਕਲਾ ਸੰਯੁਕਤ ਕਾਲ ਪੁਰਖ ਦੇਸ਼ ਧਰਮਧਾਮ ਪਰਮ ਰਹਿ ਕਪੂਤਾ ਲਖ ਪੇਸ਼ ਅੰਗ ਰਾਗਨ ਰੰਗ ਜਹ ਕਹਿ ਜਾਤ ਪਾਦ ਨਾਮ ਗਰਭ ਗੰਜਨ ਦੁਸ਼ਟ ਪੰਜਨ ਮੁਕਤ ਦਾਇਕ ਕਾਮ ਆਪ ਰੂਪਾ ਮੀਕਾ ਨਸਤ ਏਕ ਪੁਰਖ ਵਤੂਤ ਗਰਭ ਗੰਜਨ ਸਰਵ ਪੰਜਨ ਆਦਿ ਰੂਪ ਸੂਤ ਅੰਗਹੀਨ ਅਪੰਗ ਨਾਤਮ ਏਕ ਪੁਰਖ ਪਾਰ ਸਰਵ ਲਾਇਕ ਸਰਵ ਕਾਇਕ ਸਰਵ ਗੋਬ੍ਰਤ ਪਾਰ ਸਰਵਗੰਤਾ ਸਰਵਹੰਤਾ ਸਰਵ ਤਿਆਨ ਭੇਖ ਸਰਵ ਸਾਹਿਤ ਨਾ ਜਾਣੀ ਜੇ ਰੂਪ ਰੰਗ ਅਰੇਖ ਪਰਮ ਵੇਦ ਪ੍ਰਾਣ ਜਾ ਕਹਿ ਨੇਤ ਪਾਖਤ ਨਿਤ ਕੋਟ ਸਿਮਰਤ ਪ੍ਰਾਣ ਸ਼ਾਸਤਰ ਨਾ ਆਵਈ ਬਹੁ ਚਿਤ ਮਦ ਪਾਰ ਛੰਦ ਤਕ ਪ੍ਰਸਾਦ ਗੁਣ ਗਨ ਉਦਾਰ ਮਹਿਮਾ ਪਾਰ ਅਸਨ ਪੰਗ ਉਪਮਾਨ ਅੰਗ ਗਨ ਪਉ ਪ੍ਰਕਾਸ਼ ਨਿਸਨ ਅਨਾਸ਼ ਰਾਜਨ ਬਾਹ ਸ਼ਾਨ ਸਾਹ ਰਾਜਨ ਰਾਜ ਪਾਨਨ ਪਾਨ ਦੇਵਨ ਦੇਵ ਉਪਮਾ ਮਹਾਨ ਇੰਦਰਾਣ ਇੰਦਰ ਬਾਲਨ ਬਾਲ ਰੰਕਨ ਰੰਕ ਕਾਲਨ ਕਾਲ ਅਨਭੂਤ ਅੰਗ ਆਪਾ ਪੰਗ ਗਤਮਿਤ ਪਾਰ ਗੁਣ ਗਨ ਉਦਾਰ ਮੁਨ ਗਨ ਪ੍ਰਣਾਮ ਨਿਰਭੈ ਨਿਕਾਮ ਆਤ ਦੁੱਤ ਪ੍ਰਚੰਡ ਅਮਿਤ ਗਾਧਿਆ ਖੰਡ ਅਲਿਸੈ ਕਰਮ ਅਦ੍ਰਿਸੈ ਧਰਮ ਸਰਬਾ ਪ੍ਰਣਾਡਿਆ ਆਣ ਡੰਡ ਵਾਢਿਆ ਇੰਚਾਜਰੀ ਸੰਦ ਦਸ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰੀਅੰਗ ਕਰੀਅੰਗ ਨਿਰਨਾਮੇ ਕਾਮੇ ਭਜੰਗ ਪ੍ਰਯਾਤ ਸੰਗ ਚਤੁਰ ਚਕਰ ਕਰਦਾ ਚਤੁਰ ਚਕਰ ਹਰਦਾ ਚਤੁਰ ਚਕਰ ਦਾਨੇ ਚਤੁਰ ਚਕਰ ਜਾਨੇ ਚਤੁਰ ਚਕਰ ਵਰਤੀ ਚਤੁਰ ਚਕਰ ਭਰਤੀ ਚਤੁਰ ਚਕਰ ਪਾਲੇ ਚਤੁਰ ਚਕਰ ਕਾਲੇ ਚਤੁਰ ਚਕਰ ਪਾਸੇ ਚਤੁਰ ਚਕਰ ਵਾਸੇ ਚਤੁਰ ਚਕਰ ਮਾਨੇ ਆ ਚਤੁਰ ਚਕਰ ਦਾਨੇ ਆ ਚਾਚਰੀ ਛੰਦ ਨਾ ਸਤਰਾ ਨਾ ਮਿੱਤਰਾ ਨਾ ਪਰਮੰਗ ਨਾ ਪਿਤਰਾ ਨਾ ਕਰਮੰਗ ਨਾ ਕਾਹੇ ਜਨਮੰਗ ਜਾਏ ਨਾ ਚਿਤਰਾ ਨਾ ਮਿੱਤਰਾ ਪਰਿਆ ਪਵਿੱਤਰਾ ਪ੍ਰਦੀਸਾ ਦੀਸਾ ਦ੍ਰਿਸਾ ਕ੍ਰਿਸਾਈ ਭਗਵਤੀ ਛੰਦ ਦਾ ਪ੍ਰਸਾਦ ਕੱਥ ਤੇ ਕਿਹਾ ਸਿਜ ਦੇਸਾ ਕਿਹਾ ਬਿਜ ਬੇਸਾ ਕਿਹਾ ਗੰਜ ਕਰਮਾ ਕਿਹਾ ਪੰਜ ਪਰਮਾ ਕਿਹਾ ਬਿਜ ਲੋਕਾ ਕਿਹਾ ਤੇ ਤਸੋ ਕਹਿ ਕਿਹਾ ਵਦੂਤ ਵਰਨਾ ਕਿ ਵਭੂਤ ਕਰਨਾ ਕਿ ਰਾਜਿਮ ਪ੍ਰਵਾਹ ਕਿ ਧਰਮੰ ਤੁਜਾਏ ਕਿਆ ਸ਼ੋਕ ਵਰਣਾ ਕਿ ਸਰਬਾ ਭਰਨਾ ਕਿ ਜਗਤੰ ਗ੍ਰਤੀਆਂ ਕਿ ਸ਼ਤਰੰਗ ਛਤਰੀਆਂ ਕਿ ਬ੍ਰਹਮੰਗ ਸਰੂਪ ਹੈ ਗਿਆਨ ਭਵਨ ਰੂਪ ਹੈ ਕਿ ਆਦਿ ਦੇਵੈ ਕਿ ਆਪ ਪੇਵੈ ਕਿ ਸ਼ਤਰੰਗ ਵਿਹੀਨੈ ਕਿ ਕਾਰੀਨੈ ਕਿ ਰੋਜੀ ਰਜਾ ਕਰ ਹੀ ਮੈਂ ਰਹਾਇ ਕਹਿ ਕੇ ਪਾਕ ਬੇਐਵੈ ਕਿ ਗੈ ਬੁਲ ਗੈਵੈ ਕਿ ਆਪ ਬੁਲ ਗਨਾਹੈ ਕਿ ਸ਼ਾਹ ਨਿਸ਼ਾਹੈ ਕਿ ਕਾਰਨਕ ਨਿੰਦੈ ਕਿ ਰੋਜੀ ਦੇਂਦੈ ਕਿ ਰਾਜ ਕਰੀਮ ਹੈ ਕਿ ਕਰਮੰ ਕਰੀਮ ਹੈ ਕਿ ਸਰਬੰਗ ਕਲੀ ਹੈ ਕਿ ਸਰਬੰਗ ਦਲੀ ਹੈ ਕਿ ਸਰਬਤਰਮਾਨੇ ਹੈ ਕਿ ਸਰਬਤਰਦਾਨੇ ਹੈ ਕਿ ਸਰਬਤਰ ਗਾਉਣੇ ਹੈ ਕਿ ਸਰਬਤਰ ਪਾਉਣੇ ਕਿ ਸਰਬਤਰ ਦੇਸ ਹੈ ਕਿ ਸਰਬਤਰ ਬੇਸ ਹੈ ਕਿ ਸਰਬਤਰ ਰਾਜ ਹੈ ਕਿ ਸਰਬਤਰ ਸਾਜ ਹੈ ਕਿ ਸਰਬਤਰ ਦੀਨ ਹੈ ਕਿ ਸਰਬਤਰ ਲੀਨਾ ਹੈ ਕਿ ਸਰਬਤਰ ਜਾਓ ਕਿ ਸਰਬਤਰ ਪਾਓ ਕੇ ਸਰਬਤਰ ਦੇਸ ਹੈ ਕਿ ਸਰਬਤਰ ਬੇਸ ਹੈ ਕਿ ਸਰਬਤਰ ਕਾਲ ਹੈ ਕਿ ਸਰਬਤਰ ਪਾਲ ਹੈ ਕਿ ਸਰਬਤਰ ਹੰਤਾ ਕਿ ਸਰਬਤਰ ਗੰਤਾ ਕੇ ਸਰਬਤਰ ਭੇਖੀ ਕੇ ਸਰਬਤਰ ਭੇਖੀ ਕੇ ਸਰਬਤਰ ਕਾਜ ਹੈ ਕਿ ਸਰਬਤਰ ਰਾਜ ਹੈ ਕਿ ਸਰਬਤਰ ਸੁਖ ਹੈ ਕਿ ਸਰਬਤਰ ਭੁੱਖ ਹੈ ਕਿ ਸਰਬਤਰ ਤ੍ਰਾਣ ਹੈ ਕਿ ਸਰਬਤਰ ਪ੍ਰਾਣ ਹੈ ਕੇ ਸਰਬਤਰ ਦੇਸ ਹੈ ਕਿ ਸਰਬਤਰ ਬੇਸ ਹੈ ਕਿ ਸਰਬਤਰ ਮਾਨੇ ਆਏ ਸਦੈਵ ਪ੍ਰਧਾਨੇ ਆਏਗੇ ਸਰਬਤਰ ਜਾਪੇ ਆਏਗੇ ਸਰਬਤਰ ਥਾਪੇ ਆਏਗੇ ਸਰਬਤਰ ਭਾਨ ਆਏਗੇ ਸਰਬਤਰ ਮਾਨ ਆਏ ਕੇ ਸਰਬਤਰ ਇੰਦਰ ਹੈ ਕਿ ਸਰਬਤਰ ਚੰਦਰ ਹੈ ਕਿ ਸਰਬੰਗ ਕਲੀ ਮੈਂ ਕਿ ਪਰਮੰਗ ਫੀਮ ਹੈ ਕਿ ਅਗਲ ਲਾਮੈ ਕਿ ਸਾਹਿਬ ਕਲਾਮ ਹੈ ਕਿ ਉਸ ਨੂੰ ਵਜੂੰ ਤਮਾਮ ਦਰਜੂ ਆਏ ਹਮੇ ਸਭ ਸਲਾਮ ਹੈ ਸਲੀਕ ਸਮੁਦਾਇ ਮੈਂ ਗਰੀ ਮਲਸ ਕਰਦਾ ਗਰੀ ਬਲ ਬਰਸਦਾ ਬਲੰਦਨ ਮਕਾਨਾ ਜਮੀਨ ਜਮਾਨਾ ਜਮੀਨ ਤਮਾਮ ਰਜੋਲ ਨਦਾਨਾ ਹੈ ਹਰੀ ਫੁੱਲ ਜੀ ਮਰਿਆ ਜਗੀਨਾ ਨੇ ਗਲ ਤਰੰਗ ਹੈ ਅਭੇਦ ਪੰਗ ਹੈ ਜੀ ਜਲਵਾਜ ਹੈ ਨੀਵਨ ਖਰਾਜ ਹੈ ਨਿਰੋਤ ਸਰੂਪ ਹੈ ਧਰਮੋਤ ਬਪੂਤ ਹੈ ਪ੍ਰਭੂਤ ਪ੍ਰਵਾਹ ਹੈ ਸੁਜੋਤ ਸੁਦਾ ਹੈ ਸਦੈਵ ਸਰੂਪ ਹੈ ਬੇਦੀ ਅਨੂਪ ਹੈ ਸਮਾਜ ਤੋਂ ਬਰਾਜ ਹੈ ਸਦਾ ਸਰਬਸਾਜ ਹੈ ਸਮਾਜ ਤੋਂ ਸਲਾਮ ਹੈ ਸਦੈਵਲ ਕਾਮ ਹੈ ਨਿਰਵਾਲ ਸਰੂਪ ਹੈ ਗਾਧ ਅਨੂਪ ਹੈ ਓ ਅੰਗਾਦ ਰੂਪ ਹੈ ਨਾਦ ਸਰੂਪ ਹੈ ਅਨੰਗੀ ਅਨਾਮੇ ਤ੍ਰਿਪੰਗੀ ਤ੍ਰਿਵਾਂਗੇ ਤ੍ਰਿਕਾਮੇ ਤ੍ਰਿਵਰਗੰ ਤ੍ਰਿਵਾਦੀ ਗੰਜੇ ਅਗਾਧੇ ਸੁਭੰਗ ਸਰਭਾਗੇ ਸੁ ਸਰਬਾ ਨਰਾਗੇ
ਸਿਰਭੁਕਤ ਸਰੂਪ ਹੈ ਸਜੈ ਸੂਦੈਂ ਨਰਕੰ ਪ੍ਰਣਾਸ਼ੈ ਪ੍ਰਥਿਉਲ ਪ੍ਰਵਾਸੈ ਨਿਰੁਕਤ ਪ੍ਰਵਾਹੈ ਸਦੈਵੰ ਸਦਾਹੈ ਵਿਭੁਕਤ ਸਰੂਪ ਹੈ ਪ੍ਰਯੁਕਤ ਅਨੂਪ ਹੈ ਨਿਰੁਕਤ ਸਦਾ ਹੈ ਵਿਭੁਕਤ ਪ੍ਰਵਾਹੈ ਅਨੁਕਤ ਸਰੂਪ ਹੈ ਪ੍ਰਯੁਕਤ ਅਨੂਪ ਹੈ ਚਾਚਰੀ ਛੰਦ ਅਪੰਗ ਅਪੰਗ ਹੈ ਨੰਗ ਵੇਖ ਲੇਖ ਹੈ ਪਰਮ ਕਰਮ ਅਨਾਦ ਜੁਗਾਦ ਅਜੈ ਹੈ ਵੈ ਭੂਤਾ ਤੂਤੈ ਨਾਸਰ ਦਾ ਸਤੰਦ ਬੰਦ ਹੈ ਅਭਗਤ ਹੈ ਵਿਰਗਤ ਹੈ ਨਾਸ ਹੈ ਪ੍ਰਕਾਸ਼ ਹੈ ਨਿਚੰਤ ਸੁਨੰਤ ਲਿਖ ਦੇਖ ਲੇਖ ਪੀਖ ਟਾਰ ਗਾਇ ਸੰਭ ਗਮ ਹੈ ਨੀਲਾ ਨਾਦ ਹੈ ਨਿਤ ਸੁਨੰਤ ਜਾਤ ਜਾਦ ਹੈ ਚਰਪਟ ਛੰਦ ਤਵ ਪ੍ਰਸਾਦ ਸਰਵੰਗ ਹੰਤਾ ਸਰਵੰਗ ਗੰਤਾ ਸਰਵੰਗ ਖਿਆਤਾ ਸਰਵੰਗ ਗਿਆਤਾ ਸਰਵੰਗ ਹਰਤਾ ਸਰਵੰਗ ਕਰਤਾ ਸਰਵੰਗ ਪ੍ਰਾਣੰ ਸਰਵੰਗ ਪ੍ਰਾਣੰ ਸਰਵੰਗ ਕਰਮੰ ਸਰਵੰਗ ਧਰਮੰ ਸਰਵੰਗ ਜੁਗਤਾ ਸਰਵੰਗ ਮੁਕਤਾ ਰਸਾਵਲ ਛੰਦ ਤਵ ਪ੍ਰਸਾਦ ਨਮੋ ਨਰਕ ਨਾਸੇ ਸਦੈਵੰ ਪ੍ਰਕਾਸ਼ੇ ਨੰਗੰ ਸਰੂਪੇ ਭੰਗੰ ਬਭੂਤੇ ਪਰਮਾਤਮ ਪਰਮਾਤੇ ਸਦਾ ਸਰਵ ਸਾਥੇ ਅਗਾਧ ਸਰੂਪੇ ਨਿਰਵਾਦ ਭੂਤੇ ਅਨੰਗੀ ਅਨਾਮੇ ਤਿਰਭੰਗੀ ਤਿਰਕਾਮੇ ਨਿਰਭੰਗੀ ਸਰੂਪੇ ਸਰਵੰਗੀ ਅਨੂਪੇ ਨਾ ਪੂਤਰਾ ਨਾ ਪੁੱਤਰਾ ਨਾ ਸਤਰਾ ਨਾ ਮਿੱਤਰਾ ਨਾ ਜਾਤਾ ਨਾ ਬਾਤਾ ਨਾ ਤਾਤਾ ਨਾ ਮਾਤਾ ਨਾ ਜਾਤਾ ਨਾ ਬਾਤਾ ਨਰਸਾਕਰੀਕਾ ਮਿੱਤਾ ਮੀਕਾਏ ਸਦੈਵੰ ਪ੍ਰਵਾਹੈ ਜੈ ਜਾਏ ਭਗਵਤੀ ਛੰਦ ਤਗ ਪ੍ਰਸਾਦ ਕੇ ਜਹਰ ਜੂ ਰਹਿ ਕੇ ਆਜ ਰਜੂ ਰਹਿ ਮੇਸਰ ਸਲਾਮ ਹੈ ਸੁਭਾਤ ਕਲਾਮ ਹੈ ਕਿ ਸਾਹਿਬ ਦੁਆ ਗਏ ਕਿ ਉਸ ਨੂੰ ਚਰਾ ਗਏ ਕਿ ਰਾਜ ਕਰੀਮ ਹੈ ਕਿ ਕਰਮੰ ਕਰੀਮ ਹੈ ਕਿ ਸਰਵੰਗ ਕਲੀ ਹੈ ਕਿ ਸਰਵੰਗ ਦਲੀ ਹੈ ਕਿ ਸਰਵਤਰ ਮਾਨੇ ਹੈ ਕਿ ਸਰਵਤਰ ਦਾਨੇ ਹੈ ਕਿ ਸਰਵਤਰ ਗਾਉਣ ਹੈ ਕਿ ਸਰਵਤਰ ਪਾਉਣ ਹੈ

ਮਾਤਮ ਦੰਗ ਜਰ ਜਰ ਸੰਗ ਅਨੂਪ ਤੰਗ ਸੁਰੰਗ ਸਵਾਰੀ ਕੋਟ ਤੁਰੰਗ ਕੁਰੰਗ ਸੇ ਗੁਰ ਤੇ ਪੌਣ ਕੇ ਗੌਣ ਕੋ ਜਾਤ ਨਵਾਰੀ ਭਾਰੀ ਪੁਜਾਨ ਕੇ ਭੂਪਲੀ ਵਜਨਿਆਪ ਸੀਸਣਾ ਜਦ ਵਿਚਾਰੀ ਇੱਥੇ ਪੈ ਤੋ ਕਹਿ ਪੈ ਭੂਪਤ ਅੰਤ ਕੋ ਨਾਂਗੀ ਪਾਏ ਪਸਾਰੀ ਜੀਤ ਫਿਰੈ ਸਭ ਦੇ ਸਥਾਨ ਕੋ ਬਾਜ ਢੋਲ ਮਰਦੰਗ ਨਗਾਰੀ ਗੁੰਜਿਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੈ ਅਜਰਾਜ ਹਜ਼ਾਰੀ ਭੂਤ ਭਵਿੱਖ ਭਗਵਾਨ ਕੇ ਭੂਪਤ ਕੌਣ ਗਣੇ ਨਹੀਂ ਜਾਤ ਵਿਚਾਰੀ ਸ੍ਰੀ ਪਦ ਸ੍ਰੀ ਭਗਵਾਨ ਭਜੇ ਮਨ ਅੰਤ ਕੇ ਧਾਮ ਸੁਧਾਰੀ ਤੀਰਥਨ ਆਨ ਉਦੈਤ ਮਦਾਨ ਸੁਸੰਜਮ ਨੇਵਨ ਏਕ ਵਸੇਖ ਹੈ ਵੇਦ ਪੁਰਾਣਕ ਦੇਵ ਕੁਰਾਣ ਜਮੀਨ ਜਵਾਨ ਸਵਾਨ ਕਪੇਖ ਹੈ ਪੌਣ ਹਾਰ ਜਤੀ ਅਵਤਾਰ ਸਭ ਸੁਭ ਚਾਰ ਹਜ਼ਾਰ ਕੇ ਦੇਖ ਹੈ ਸ੍ਰੀ ਭਗਵਾਨ ਭਜਵਨ ਭੂਪਤ ਏਕ ਰਤੀਵਨ ਏਕ ਨਾਲ ਲੇਖ ਹੈ ਸੁਧ ਸੁਪਾਦ ਰੰਤ ਬਹਾ ਸੁਸਾਸਨ ਦਰਜਾਨ ਲੈਂਗੇ ਭਾਰੀ ਗੁਮਾਨ ਪਰ ਮਨ ਮੈਂ ਕਰੂ ਪਰਬਤ ਬੰਸ ਵਾਲੇ ਨਾ ਲੈਂਗੇ ਤੋਰ ਹਰੀਨ ਮਰੋਰਮ ਵਾਸਨ ਮਾਤੇ ਮਦੰਗਨ ਮਾਨ ਮਲੈਂਗੇ ਸ੍ਰੀ ਪਦ ਸ੍ਰੀ ਭਗਵਾਨ ਭਜੇ ਵੈ ਕਿਰਪਾ ਵੇਨੁ ਤਿਆਗ ਜਹਾਨ ਨਿਧਾਨ ਚਲੈਂਗੇ ਵੀਰ ਪਾਰ ਵੱਡੇ ਵਰਿਆਰ ਵਿਚਾਰੇ ਸਾਰਗੇ ਦਾਰ ਬਸਈਆ ਤੋਰ ਤਦੇਸ ਮਲੰਦ ਵਾਸਨ ਮਾਤੇ ਜਾਣ ਕੇ ਮਾਨ ਮਲਈਆ ਗੜ ਗੜਾਨ ਕੋ ਤੋੜਨ ਹਾਰ ਸੁਭਾਤਨੀ ਜਗ ਚਾਰ ਲਵਈਆ ਸਾਵਿਤਰੀ ਸਭ ਕੋ ਸਰਨਾਇਕ ਜਾਜਗਨ ਏਕ ਸੋ ਏਕ ਦਵਈਆ ਦਾਨ ਵਦੇਵ ਨੰਦਨ ਸਾਜਰ ਭੂਤ ਭਵਿੱਖ ਭਗਵਾਨ ਜਪੈਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਦਪੈਂਗੇ ਪੁਨ ਪ੍ਰਤਾਪਨ ਬਾਣ ਜੈ ਤੁਨ ਬਾਪਨ ਕੇਵੋ ਪੁੰਜ ਛਪੈਂਗੇ ਸਾਧ ਸਮੂਹ ਪ੍ਰਸੰਨ ਫਿਰਾਏ ਜਗ ਸਦਰ ਸਭ ਅਵ ਲੋਕ ਜਪੈਂਗੇ ਮਾਨਵਿੰਦਰ ਜਿੰਦਰ ਨਰਾਤ ਜੋਨ ਤਰਲ ਕੋ ਰਾਜ ਕਰੇਂਗੇ ਕੋਟ ਇਸ਼ਨਾਨ ਗਜਾ ਦਿਗਦਾਨ ਅਨੇਕ ਸੁਅੰਬਰ ਸਾਜ ਭਰੇਂਗੇ ਬ੍ਰਹਮ ਮਹੇਸ਼ਰ ਬਿਸ਼ਨ ਸੱਚੀ ਪਾਤ ਅੰਤ ਫਤਿਹ ਜਮ ਪਾਤ ਬਰੈਂਗੇ ਦੇ ਨਰ ਸ੍ਰੀ ਪਦ ਕਬਰ ਸਹਿਮ ਪਾਗੋ ਦੇ ਨਰ ਫੇਰ ਨਾ ਦੇ ਤਰਾਂਗੇ ਕਹਾਂ ਪਇਓ ਜੋ ਦੋ ਲੋਚਨ ਮੂੰਡ ਕੇ ਬੈਠੇ ਹੋ ਭਗਤਾਨ ਲਗਾਇਓ ਨਹਾਤ ਬਰੇਲੀਏ ਸਾਧ ਸਮੁੰਦਰਨ ਲੋਕ ਉਬਰ ਲੋਕ ਗਵਾਇਓ ਬਾਤ ਕੀ ਵਖਿਆਨ ਤੋਂ ਬੈਠ ਕੇ ਐਸੇ ਹੀ ਐਸੇ ਸੋ ਬੈਸ ਵਧਾਇਓ ਸਾਚ ਕਹੋ ਸੁਨ ਲਿਹੋ ਸਭੈ ਜਨ ਪ੍ਰੇਮ ਕੀ ਹੋ ਜਨੀ ਪ੍ਰਭਾਇਓ ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਕਰੇ ਲਟਕਾਇਓ ਕਾਹੂ ਲਖੋ ਹਰ ਵਾਚੀ ਦਿਸਾ ਮੈਂ ਕਾਹੂ ਪਛਾ ਕੋ ਸੀ ਸੁਨਵਾਇਓ ਕਉ ਬੁਦਾਨ ਕੋ ਪੂਜਦਾ ਬਾਸ ਕਉ ਮਰਦਾਨ ਕੋ ਪੂਜਨ ਥਾਇਓ ਗੁਰ ਕਰਿਆ ਔਰ ਜੋ ਸਭੀ ਜਾਗੋ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਕਉ ਬੁਦਾਨ ਕੋ ਪੂਜਦਾ ਬਾਸ ਕਉ ਮਰਦਾਨ ਕੋ ਪੂਜਨ ਥਾਇਓ।

ਬਿਆਸਾ ਤੁਮੈ ਛਾੜ ਕੋਈ ਅਵਰ ਨਾ ਕਿਆਉ ਜੋ ਵਰ ਜਾਉ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀ ਹੈ ਚੁਣ ਚੁਣ ਸਤਰ ਹਮਾਰੇ ਮਾਰੀ ਹੈ ਆਪ ਹਾਥ ਦੈ ਮੁਝੇ ਭਰਿਆ ਮਰਨ ਕਾਲ ਕਾ ਦਰਾਸ ਨਿਵਰਿਆ ਪੂਜੋ ਸਦਾ ਹਮਾਰੇ ਪੱਛਾ ਆਸਰੀ ਹਸਤ ਜੂ ਕਰਿਓ ਰੱਛਾ ਰਾਖ ਲਿਓ ਮੈਂ ਰੱਖ ਨਾਰੀ ਸਾਹਿਬ ਸੰਤ ਸਾਹਿਬ ਪਿਆਰੇ ਦੀਨ ਬੰਦ ਦਰਸ਼ਨ ਕੇ ਹੰਤਾ ਤੁਮਹੋ ਪੁਰੀ ਚਦਰ ਦਸਕੰਤਾ ਗਾਲ ਪਾਏ ਬ੍ਰਹਮ ਬਵਦਰਾ ਗਾਲ ਪਾਏ ਸਭ ਜੂ ਅਵਦਰਾ ਕਾਲ ਪਾਏ ਕਰ ਬਿਸ਼ਨ ਪ੍ਰਗਾਸਾ ਸਗਲ ਕਾਲ ਕਾ ਕੀ ਤਮਾਸ਼ਾ ਜਵਨ ਕਾਲ ਜੋਗੀ ਸਭ ਕੀ ਹੋ ਵੇਦਰਾਜ ਬ੍ਰਹਮਾ ਜੂ ਥੀ ਹੋ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੀਂ ਹਮਾਰਾ ਜਵਨ ਕਾਲ ਸਭ ਜਗਤ ਬਣਾਇਓ ਦੇਵ ਦੈਂਤ ਜਸਨ ਉਪਜਾਇਓ ਆਦਿ ਅੰਤ ਇੱਕ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤੁਸੀਂ ਕੋ ਹਮਾਰੀ ਸਗਲ ਪ੍ਰਜਾ ਜਨ ਆਪ ਸਵਾਰੀ

ਮੈਂ ਮਿਲਦਾ ਦੇ ਦਰ ਸਾਹਿਬ ਹੂੰ ਜਾ ਜੇਤੇ ਬਦਨ ਸੇ ਸਰਦਾਰ ਸਾਹਿਬ ਹੂੰ ਜੇਤੇ ਬਦਨ ਸੇਠ ਸਰਦਾਰੇ ਆਪ ਆਪਣੀ ਬੂਝ ਉਚਾਰੇ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਵੇਦ ਵੇਦਿਆਰ ਆਲਮ ਨਿਰੰਕਾਰ ਨਿਰਵਿਕਾਰ ਨਿਰਲੰਬ ਆਦਿ ਨੀਰ ਨਾਦ ਸੰਭ ਦਾ ਕਾ ਮੂੜ ਉਚਾਰਤ ਵੇਦਾ ਜਾ ਕੋ ਭੇਵ ਨਾ ਪਾਪਤ ਵੇਦਾ ਤਾਂ ਕਉ ਕਰ ਪਾਹਨ ਅਨੁਮਾਨਤ ਮਹਾਮੂਢ ਕਛ ਭੇਦ ਨ ਜਾਣਤ ਮਹਾਂਦੇਵ ਕਉ ਕਹਿਤ ਸਦਾ ਸੇਵ ਨਿਰੰਕਾਰ ਕਾ ਚਿੰਤ ਨਹਿ ਪੈਵ ਆਪ ਆਪਣੀ ਬੁੱਧ ਹੈ ਜੇਤੀ ਵਰਣਤ ਬਿਨ ਬਿਨ ਦੇਤੀ ਤੁਮਰਾ ਲਖਨ ਜਾਏ ਬਸਾਰਾ ਕਿਹ ਵਿਦ ਸਜਾ ਪ੍ਰਥਮ ਸੰਸਾਰ।

ਰਾਮ ਕਲੀ ਮਹੱਲਾ ਤੀਜਾ ਆਨੰਦ ਏਕੋ ਓਅੰਕਾਰ ਸਤਿਗੁਰ ਪ੍ਰਸਾਦਿ ਆਨੰਦ ਭਇਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣੇ ਆਈਆਂ ਸ਼ਬਦ ਗਾਓ ਹਰੀ ਗੇਰਾ ਮਨ ਜਿਨੀ ਵਸਾਇਆ ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰੇ ਆ ਤੂੰ ਸਦਾ ਰਹੋ ਅਰਨਾਲੇ ਅਰਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੁਖ ਮਨ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਅਰਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਕਰਦੇ ਰਹੇ ਕਰ

ਰੂ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨਾਈ ਵਸਿਆ ਜਿਨ ਇੱਛਾ ਸਭ ਪਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟਹੋ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸ਼ਬਦ ਰੂ ਪਿਆਰੂ ਸਾਚਾ ਨਾਮ ਮੇਰਾ ਆਧਾਰੂ ਵਾਜੇ ਪੰਜ ਸ਼ਬਦ ਤਿਤ ਕਰ ਸਭਾਗੇ ਕਰ ਸਭਾਗੇ ਸ਼ਬਦ ਵਾਜੇ ਕਲਾ ਚਿਤ ਕਰ ਧਾਰੀਆ ਪੰਜ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਨ ਕਉ ਸੇ ਨਾਮ ਹਰ ਕਹਿ ਲਾਗੇ ਕਹੇ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੇ ਸਾਚੀ ਲਿਵੈ ਬਨ ਦੇਨ ਮਾਣੀ ਦੇਨ ਮਾਣੀ ਲਿਵੈ ਵਾਜੋ ਕਿਆ ਕਰੇ ਵਿਚਾਰੀਆ ਤੁਧ ਬਾਜ ਸਮਰੱਧ ਹੋਏ ਨਾਹੀ।

ਇਸ ਨੌਰ ਥਾਉ ਨਾਹੀਂ ਸ਼ਬਦ ਲਾਗ ਸਵਾਰੀਆ, ਕਹੇ ਨਾਨਕ ਲੈ ਬਜੋਂ ਕਿਆ ਕਰੇ ਵਿਚਾਰੀਆ। ਆਨੰਦ ਆਨੰਦ ਸਭ ਕੋ ਕਹੇ, ਆਨੰਦ ਗੁਰੂ ਤੇ ਜਾਣਿਆ ਜਾਣਿਆ, ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਰੇ ਵੇ ਕੱਟੇ ਗਿਆਨ ਅੰਜਨ ਸਾਰਿਆ। ਅੰਦਰੋਂ ਜਨ ਕਾ ਮੋਹ ਟੁੱਟਾ, ਤਿਨ ਕਾ ਸਭ ਸੱਚ ਸਵਾਰਿਆ, ਕਹੇ ਨਾਨਕ ਇਹ ਆਨੰਦ ਆਨੰਦ ਗੁਰ ਤੇ ਜਾਣਿਆ। ਬਾਬਾ ਜਿਸ ਤੋਂ ਦੇ ਸੁਜਨ ਪਾਵੇ, ਪਾਵੇ ਤਾਂ ਸੁਜਨ ਦੇ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ, ਇੱਕ ਭਰਮ ਪੂਲੇ ਫਿਰ ਦੇਖਦੇ ਸਿੱਖ ਨਾਮ ਲਾਗ ਸਵਾਰਿਆ। ਗੁਰਪ੍ਰਸਾਦੀ ਮਨ ਪਿਆ ਨਿਰਮ

ਕਾਣੀ ਕਥ ਗਿਰੀ ਗਿਤ ਦੁਆਰ ਪਾਈਐ ਤਨ ਮਨ ਧਨ ਸਭ ਸਾਮ ਗੁਰੂ ਕਾ ਹੁਕਮ ਮੰਨਿਆ ਪਾਈਐ ਹੁਕਮ ਮੰਨਿਆ ਗੁਰੂ ਕੇਰਾ ਗਾਉ ਸੱਚੀ ਬਾਣੀ ਕਹਿ ਨਾਮ ਸੁਣੋ ਸੰਤ ਕਥਿਓ ਗਤ ਕਹਾਣੀ ਹੇ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ ਹੇ ਮਾਇਆ ਮੋਹਣੀ ਇਹ ਮਾਇਆ ਮੋਹਣੀ ਜਨੇਤ ਪਰਮ ਪੁਲਾਇਆ ਮਾਇਆ ਤਾਂ ਮੋਹਣੀ ਦਿਨਾਂ ਕੀਤੀ ਜੰਡ ਗੋਲੀ ਪਾਈਆ ਕੁਰਬਾਨ ਕੀਤਾ ਦਿਸੈ ਬਿਟੋ ਜਨਮੋ ਮਿੱਠਾ ਲਾਇਆ ਕਹੇ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਾ ਹੀ ਤੇਰਾ ਨਾਲ ਲੈ ਸਾਥ ਤੇਰਾ ਚੱਲੇ ਨਾ ਹੀ ਦਿਸ ਨਾਲ ਕਿਉਂ ਚਿੱਤ ਲਾਈ ਹੈ ਐਸਾ ਕੰਮ ਮੂਲੇ ਨਾ ਕੀਚੈ ਜਤੰਤ ਪੁੱਛੋ ਤਾਈ ਹੈ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਹਾਕਮਾ ਗੋਚਰਾ ਤੇਰਾ ਅੰਤ ਨਾ ਪਾਇਆ ਅੰਤ ਨਾ ਪਾਇਆ ਕਿਨੇ ਤੇਰਾ ਆਪਣਾ ਆਪ ਤੂੰ ਜਾਣ ਹੀ ਜੀ ਜਨ ਸਭ ਫਿਰ ਤੇਰਾ ਕਿਹਾ ਤੂੰ ਆਖ ਵਿਖਾਣੇ ਆਖੇ ਤਾਂ ਵੇਖੇ ਸਭ ਤੂੰ ਹੈ ਜਿਨ ਜਗ ਤੋਂ ਪਾਇਆ ਕਹੇ ਨਾਨਕ ਤੂੰ ਸਦਾ ਕੰਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਾਰੇ ਮੁਣ ਜਾਣੇ ਅੰਮ੍ਰਿਤ ਭੋਜ ਦੇ ਸੋ ਅੰਮ੍ਰਿਤ ਗੁਰ ਦੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੇ ਨੀ ਸੱਜਾ ਮਨ ਵਸਾਇਆ ਜੀ ਜੰਤ ਸਭ ਤੋਂ ਉਦੋਂ ਪਾਏ ਏਕ ਵੇਖ ਬਰਸਣ ਆਇਆ ਲਭ ਲੋ ਅਹੰਕਾਰ ਅਜੋਕਾ ਸਤਿਗੁਰੂ ਭਲਾ ਪਾਇਆ ਕਹੇ ਨਾਨਕ ਜਿਸ ਨੂੰ ਆਪ ਉਠਾ ਤੈਨੇ ਅੰਮ੍ਰਿਤ ਗੁਰ ਦੇ ਪਾਇਆ ਭਗਤਾਂ ਕੀ ਜਾਲਨ ਰਾਲੀ ਭਗਤਾਂ ਕੇਰੀ ਬਿਖ ਮਾਰਗ ਚੱਲਣਾ ਲਭ ਲੋਭ ਅਹੰਕਾਰ ਕਾ ਕ੍ਰਿਸ਼ਨਾ ਬਹੁਤ ਨਾਹੀ ਬੋਲਣਾ ਕੰਨੋ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ ਗੁਰਪ੍ਰਸਾਦੀ ਜਿਨੀ ਆਪ ਤਜਿਆ ਅਰਵਾਸਨਾ ਸਮਾਣੀ ਕਹੇ ਨਾਨਕ ਜਾਲ ਭਗਤਾਂ ਜੁਗੋ ਜੁਗ ਨਰਾਲੀ ਜਿਉਂ ਤੂੰ ਚਲਾਏ ਤੇ ਚੱਲਾ ਸੁਆਮੀ ਹੋਰ ਕਹਿ ਜਾਣਾ ਗੁਣ ਤੇਰੀ ਜਗ ਤੂੰ ਚਲਾਏ ਤੇ ਵੈ ਚੱਲਾ ਜਿੰਨਾ ਮਾਰਗ ਪਾਵੇ ਕਰ ਕਿਰਪਾ ਜਿਨ ਨਾਮ ਲਾਹੇ ਸੇ ਹਰ ਹਰ ਸਦਾ ਧਿਆਵੇ ਜਿਸਨੂੰ ਕਥਾ ਸੁਣਾਈ ਆਪਣੀ ਸੇ ਗੁਰਦੁਆਰੇ ਸੁਖ ਪਾਵੇ ਕਹੇ ਨਾਨਕ ਸੱਚੇ ਸਾਹਿਬ ਜੋ ਭਾਵੇ ਤੇ ਵੈ ਚਲਾਵੇ ਇਹ ਸੋਹਿਲਾ ਸ਼ਬਦ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ ਇਹ ਤਿੰਨ ਕੈਮਾਂ ਨੂੰ ਵਸਿਆ ਜਿਨ ਤੁਰੋਂ ਲਿਖਿਆ ਆਇਆ।

ਉਪਜਾਏ ਸਹਿ ਸਾਹਿਬ ਜਾਏ ਜੀਓ ਮਾਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਓ ਤਾਂ ਮਾਲੇ ਤਿੰਨੀ ਜਨਮ ਜੂ ਹੈ ਹਾਰਿਆ ਇਹ ਤਿਸ਼ਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ ਫਿਰ ਦਮ ਨਾਮ ਉੱਤਮ ਸੋਸਣੇ ਨਾਹੀ ਫਿਰ ਅਜੋ ਬੇਤਾਲਿਆ ਕਹੇ ਨਾਨਕ ਜਨ ਸਚ ਤਰਿਆ ਕੂੜੇ ਲਾਗੇ ਤਿੰਨੀ ਜਨਮ ਜੂ ਹੈ ਹਾਰਿਆ ਜੀਓ ਨਿਰਮਲ ਬਾਹਰੋਂ ਨਿਰਮਲ ਭਾਰਤ ਨਿਰਮਲ ਜੀਓ ਨਿਰਮਲ ਸਤਿਗੁਰ ਦੇ ਕਰਨੀ ਕਮਾਣੀ ਕੂੜਕੀ ਸੋਏ ਪਹੁੰਚੇ ਨਾਹੀ ਮਨਸਾ ਸਤਸਮਾਣੀ ਜਨਮ ਰਤਨ ਅਜਨੀ ਖਟਿਆ ਬੜੇ ਸੇ ਬਣਜਾਰੀ ਕਹੇ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰ ਨਾਲੇ ਜੇ ਕੋ ਸਿੱਖ ਗੁਰੂ ਸੇਧੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਉ ਰਹੇ ਗੁਰ ਨਾਲੇ ਗੁਰ ਕੇ ਚਰਨ ਹਿਰਦੇ ਤੇ ਆਈ ਅੰਤਰਾਤਮ ਸਮਾਲੇ ਆਪ ਛੱਡ ਸਦਾ ਰਹੇ ਪਰਣੇ ਗੁਰਬਿਨ ਵਰਨ ਜਾਣੇ ਕੋਈ ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਵਿਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਸੈ ਕੋਈ ਪੁੱਛੋ ਵੀ ਕੀਆਂ ਜਾਏ ਅਨੇਕ ਜੂਨੀ ਪਰਮੇ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰ ਸਭ ਸੁਣਾਏ ਕਹੇ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ ਆਵ ਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਅਸਰ ਬਾਣੀ ਜਿਨ ਕੋ ਨਜ਼ਰ ਕਰਮ ਹੋਵੇ ਹਿਰਦੇ ਦਿਨ ਅਸਮਾਣੀ ਪੀਵੋ ਅੰਮ੍ਰਿਤ ਸਦਾ ਸਦਾ ਰਹੋ ਹਰ ਰੰਗ ਜਪਿਓ ਸਾਰੰਗ ਪਾਣੀ ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਵਾਜੋ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਕੱਚੀ ਹੈ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਰ ਹਰ ਨਿਤ ਕਰੇ ਰਸਨਾ ਕਹਿਆ ਕਛੁ ਨ ਜਾਣੀ ਚਿਤ ਜਨ ਕਹਿਰ ਲਿਆ ਮਾਇਆ ਬੋਲਣ ਪੈ ਰਵਾਣੀ ਕਹੇ ਨਾਨਕ ਸਤਿਗੁਰੂ ਵਾਜੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਦੇ ਦ੍ਰਿੜਾਓ ਸ਼ਬਦ ਰਤਨ ਜਿਤ ਮਨ ਲਾਗਾ ਇਹ ਹੋਇਆ ਸਮਾਓ ਸ਼ਬਦ ਸੇਧੀ ਮਨ ਮਿਲਿਆ ਸੱਚੇ ਲੈ ਪਾਓ ਆਪੇ ਹੀਰਾ ਰਤਨ ਆਪੇ ਜਸਨੋ ਦੇ ਬੁਝਾਏ ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਦ ਦ੍ਰਿੜਾਓ ਸੇਵ ਸਕਦਾ ਬਬਾਏ ਗਏ ਕਰਦਾ ਪੇ ਹੁਕੁੰਬਰਦਾਏ ਹੁਕੁੰਬਰਦਾਏ ਆਪ ਦੇਖੇ ਗੁਰਮੁਖ ਕਿਸੇ ਬੁਝਾਏ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋ ਗਏ ਕਸਮ ਲਬਲਾਏ ਇਹ ਗਏ ਨਾਨ ਗੈਬ ਕਰਦਾ ਆਪੇ ਹੁਕਮ ਬਜਾਏ ਸਿਮਰਤ ਸ਼ਾਸਤਰ ਵੇਦ ਸਭ ਹੈ ਬਹੁ ਭੇਦ ਕਾਏ ਹਮ ਇੱਕ ਸਿਮਰਤ ਸ਼ਾਸਤਰ ਪੁਨ ਪਾਪ ਵਿਚਾਰਦੇ ਤੱਤੈ ਸਾਰ ਨਾ ਜਾਣੀ ਤੱਤੈ ਸਾਰ ਨਾ ਜਾਣੀ ਗੁਰੂ ਬਾਜੋਂ ਤੱਤੈ ਸਾਰ ਨਾ ਜਾਣੀ ਤੇਹੀ ਗੁਣੀ ਸੰਸਾਰ ਪਰਮ ਸੁੱਤਾ ਸੁੱਤਿਆਂ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹੇ ਨਾਨਕ ਸੋ ਤਤ ਪਾਏ ਜਿਸਨੂੰ ਵਣ ਦਿਨ ਹਰਲੇ ਬੁਲਾਗੇ ਜਾਗਤ ਰਹਿਣ ਵਿਹਾਣੀ ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੋ ਕਿ ਮਨੋ ਵਿਸਾਰੀਐ ਮਨੋ ਕਿ ਵਿਸਾਰੀਐ ਬੁੜਦਾ ਦਾ ਜਗਨ ਮੈਂ ਆਹਾਰ ਪਹੁੰਚਾਵੇ ਉਹ ਸੁਣੋ ਕਹੇ ਗੁਮ ਪੋ ਕੋਨ ਸਖੀ ਜਿਸਨੂੰ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਸੰਭਾਲੀਐ ਕਹਿ ਨਾਨਕੇ ਬੁੜਦਾਤਾ ਸੋ ਕਿ ਮਨੋ ਵਿਸਾਰੀਐ ਜੈਸੀ ਅਗਨ ਉਦਰ ਮੈਂ ਜੈਸੀ ਬਾਰ ਮਾਇਆ ਮਾਇਆ ਅਗਨ ਦੇ ਕੁਝ ਹੀ ਕਰਦਾ ਖੇਤ ਰਚਾਇਆ ਜਾਂ ਤਿਸ ਪਾਣਾ ਤਾਂ ਜੰਮਿਆ ਪਰਿਵਾਰ ਪਲਾਹੀ ਪਰਿਵਾਰ ਭਲਾ ਪਾਇਆ ਲਿਵ ਛੁੜਕੀ ਲੱਗੀ ਦ੍ਰਿਸ਼ਨਾ ਮਾਇਆ ਮਰਬਤ ਆਇਆ ਇਹ ਮਾਇਆ ਜਥਰ ਵਿਸਰੈ ਮੋਹ ਪਜੈ ਭਾਉ ਦੂਜਾ ਲਾਇਆ ਕਹੇ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਨੇ ਬਲਾਗੀ ਤਿੰਨੀ ਵਿੱਚ ਮਾਇਆ ਪਾਇਆ ਹਾਰ ਆਪ ਮੁੱਲ ਕਹੇ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੇ ਵਿਟੋ ਰਹੇ ਲੋਕ ਮਿਲ ਲਾਈ ਐਸਾ ਸਤਿਗੁਰ ਜੀ ਮਿਲੇ ਤਿਸ ਨੂੰ ਸਿਰ ਸੌਂਪੀ ਹੈ ਵਿੱਚੋਂ ਆਪ ਜਾਏ ਜਿਸ ਦਾ ਜੀਓ ਤਿਸ ਮਿਲ ਰਹੇ ਹਰ ਵਸੈ ਮਨ ਆਏ ਹਰ ਆਪ ਮੁਲਕ ਹੈ ਭਗਤ ਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ।

ਹੋਰ ਦਗੇ ਤਜ ਚਿਰ ਹਰ ਰਸ ਭਲੈ ਨ ਪਾਈ, ਹਰ ਰਸ ਪਾਏ ਭਲੈ ਪੀਐ, ਹਰ ਰਸ ਬੌੜਨਾ ਦ੍ਰਿਸ਼ਨ ਲਾਗੇ ਆਏ, ਇਹ ਹਰ ਰਸ ਕਰਮੀ ਪਾਈਐ, ਸਤਿਗੁਰ ਮਿਲੈ ਜਿਸ ਆਏ। ਕਹੇ ਨਾਨਕ ਹੋਰਾਂ ਰਸਾ ਵਿਸਰੇ ਜਾਂ ਹਰ ਵਸੈ ਮਨ ਆਏ, ਇਹ ਸਰੀਰਾ ਮੇਰੇ ਹਰ ਤੂੰ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ, ਹਰ ਜੋਤ ਰੱਖੀ ਤੁਦ ਵਿੱਚ ਤਾਂ ਤੂੰ ਜਗ ਮੈਂ ਆਇਆ। ਹਰਿਆ ਪੇ ਮਾਤਾ ਪੇ ਪਿਤਾ ਜਨ ਜੀਓ ਪਾਏ ਜਗਤ ਦਿਖਾਇਆ, ਗੁਰਪ੍ਰਸਾਦੀ ਬੁੱਝਿਆ ਤਾਂ ਜਲਤ ਹੋਆ, ਜਲਤ ਨਦਰੀ ਆਇਆ। ਕਹੇ ਨਾਨਕ ਸਿਰੇ ਚਕਾ ਮੂਲ ਰਚਿਆ, ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ। ਮਨ ਜਾਉ ਪਿਆ ਪ੍ਰਭਾਗ ਨੂੰ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ, ਹਰ ਗਾਓ ਮੰਗਲ ਨਿਰ ਸਖੀਏ, ਸੋਗ ਦੁੱਖ ਨਾ ਵਿਆ ਪਏ, ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪ੍ਰਜਾ ਪਏ। ਅਨ ਹੱਥ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗੋ, ਕਹੇ ਨਾਨਕ ਪ੍ਰਭਾਵ ਮਿਲਿਆ ਕਰਨ ਕਾਰਨ ਜੋਗੋ, ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ, ਕਹਿ ਕਿਆ ਤਦ ਕਰਮ ਕਮਾਇਆ, ਕੇ ਕਰਮ ਕਮਾਇਆ ਤੁਧ ਸਰੀਰਾ, ਜਾ ਤੂੰ ਜਗ ਮੈਂ।

ਜਿਨ ਹਰ ਜੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ, ਗੁਰਪ੍ਰਸਾਦੀ ਹਰ ਮਨ ਵਸਿਆ, ਪੂਰਬ ਲਿਖਿਆ ਪਾਇਆ, ਕਹੇ ਨਾਨਕੇ ਸਰੀਰ ਪ੍ਰਵਾਨ ਹੋਵਾ, ਜਿਨ ਸਤਿਗੁਰ ਸੰਚਿਤ ਲਾਇਆ। ਇਹ ਨੇਤਰੋ ਮੇਰੇ ਹੋ ਵਰ ਤੋਂ ਮੈਂ ਜੋ ਧਰੀ, ਹਰ ਬਿਨ ਵਰਨਾ ਦੇਖੋ ਕੋਈ, ਹਰ ਬਿਨ ਵਰਨਾ ਦੇਖੋ ਕੋਈ, ਨਜ਼ਰੀ ਹਰ ਨਿਹਾਲਿਆ, ਇਹ ਵਿਸ ਸੰਸਾਰ ਤੁਮ ਦੇਖਦੇ ਹਰ ਕਾ ਰੂਪ ਹੈ, ਰੂਪ ਨਜ਼ਰੀ ਆਇਆ।

ਵੇਖਾ ਹਰ ਇੱਕ ਹੈ, ਹਰ ਬਿਨਾਂ ਵਰਨਾ ਕੋਈ ਕਹਿ ਨਾਨਕੇ ਨੇ ਤਰੰਦ ਸੇ ਸਤਿਗੁਰ ਮਿਲਿਆਂ ਦੇ ਬਿਦਰੈ ਟਿਓਈ। ਇਹ ਸਰਵਣੋ ਮੇਰੇ ਹੋ ਸਾਚਾ ਸੁਣਦੇ ਨੂੰ ਬਿਠਾਈ, ਸਾਚਾ ਸੁਣਦੇ ਨੂੰ ਬਿਠਾਈ ਸਰੀਰ ਲਾਈ। ਸੁਣੋ ਸਤ ਬਾਣੀ ਜਿਤ ਸੁਣੀ ਮੰਦਨ ਹਰਿਆ ਹੋ ਆਰਸਨਾ ਰਸ ਬਾਣੀ। ਸਾਚਾ ਲੱਖ ਵਡਾਣੀ ਦਾ ਕੀ ਗਤ ਕਹੀ ਨਾ ਜਾਏ, ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਵਹੋ, ਸਾਚਾ ਸੁਣਦੇ ਨੂੰ ਬਿਠਾਈ। ਹਰ ਜੀਉ ਗੁਫਾ ਅੰਦਰ ਰੱਖ ਕੇ ਵਾ ਜਪਵਣ ਵਜਾਇਆ, ਵਜਾਇਆ ਵਾ ਜਪਵਣ ਨਾ ਦੁਆਰੇ ਪ੍ਰਗਟ ਕੀ ਦਸਵਾਂ ਗੁਪਤ ਰਖਾਇਆ, ਗੁਰਦੁਆਰੇ ਲਾਏ ਭਾਵਣੀ ਇੱਕ ਨਾ ਦਸਵਾਂ ਦੁਆਰ ਦਿਖਾਇਆ। ਤਹਿਨ ਏਕ ਰੂਪ ਨਾਵ ਨਾਮ ਨਿਧ ਦਿਸਦਾਂਤ ਨਾ ਜਾਈ ਪਾਇਆ, ਗਏ ਨਾਨਕਰ ਪਿਆਰੇ ਜੀਉ ਗੁਫਾ ਅੰਦਰ ਰੱਖ ਕੇ ਵਾ ਜਪਵਣ ਵਜਾਇਆ। ਇਹ ਸਾਚਾ ਸੁਹਿਲਾ ਸਾਚੇ ਕਰ ਗਾਵ, ਗਾਵਤਾ ਸੁਹਿਲਾ ਕਰ ਸਾਚੇ ਜਿੱਥੇ ਸਦਾ ਸੱਚ ਧਿਆਵੇ, ਸੱਚੋ ਧਿਆਵੇ ਜਾਂ ਤੁਧ ਪਾਵੇ ਗੁਰਮੁਖ ਜਨਾ ਬਜਾਵੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੂਜੇ ਦੇ ਵਿੱਚ ਪਗਵਾਨੀ ਕੋਲ ਸਗਲ ਸਮਗਰੀ ਕੁਮਾਰ ਧਾਰਨ ਕਰਕੇ ਹੋਏ ਸਵਾਗਤ ਨਾਨਕ ਦਾਸ।

ਸਰਬਰ ਹੰਸਾ ਛੋੜ ਨਾ ਜਾਏ, ਪ੍ਰੇਮ ਭਗਤ ਕਰ ਸਹਿਜ ਸਮਾਏ। ਸਰਬਰ ਮੈਂ ਹੰਸ, ਹੰਸ ਮੈਂ ਸਾਗਰ, ਅਕਥ ਕਥਾ ਗੁਰਬਚਨੀ ਆਦਰ। ਸੁਨ ਮੰਡਲ ਇਕ ਜੋਗੀ ਵੈਸੇ, ਨਾਰਨ ਪੁਰਖ ਕਹੋ ਕਹੂ ਕੈਸੇ। ਤ੍ਰਿਪਵਨ ਜੋਤ ਰਹੇ ਲਿਵਲਾ।

ਭਗਤ ਬਸਲ ਪੈ ਕਾਟਣ ਹਾਰੀ ਹਉਮੈ ਮਾਰ ਮਿਲੇ ਭਗਤਾਰੀ ਅਨਕ ਜਤਨ ਕਰ ਕਾਲ ਸੰਤਾਈ ਮਰਨ ਲਿਖਾਈ ਮੰਡਲ ਮਹਿ ਆਏ ਜਨਮ ਪਦਾਰਥ ਦੁਵਿਧਾ ਖੋਵੈ ਆਪ ਨ ਚੀਨਸ ਬ੍ਰਹਮ ਬ੍ਰਹਮ ਰੋਵੈ ਕਹਿ ਤੋ ਪੜ੍ਹ ਤੋ ਸੁਣ ਤੋ ਏਕ ਧੀਰਜ ਧਰਮ ਧਰਣੀ ਧਰ ਟੇਕ ਜਤ ਸਤ ਸੰਜਮ ਹਿਰਦੈ ਸਮਾਈ ਚੌਥੇ ਪਾਦ ਕੋ ਜੇ ਮਨ ਪਤੀ ਆਏ।

ਜੋ ਮਰ ਜੰਮੈ ਸੋ ਕੱਚ ਨਿਕੱਚ ਮਹਿਲਾ ਪਹਿਲਾ ਵੱਡੀ ਵਡਿਆਈ ਜਾਂ ਵੱਡਾ ਨਾਉ ਵੱਡੀ ਵਡਿਆਈ ਜਾਂ ਸਤ ਨਿਆਉ ਵੱਡੀ ਵਡਿਆਈ ਜਨੇ ਚਲਥਾ ਵੱਡੀ ਵਡਿਆਈ ਜਾਣੇ ਅਲਾਓ ਵੱਡੀ ਵਡਿਆਈ ਬੂਝੈ ਸਭ।

ਓੜੀ ਨਾਨਕ ਜੀ ਉਪਾਇ ਕਹਿ ਲਿਖਣਾ ਉਤਰਨ ਬਹਾ ਲਿਆ ਉੱਥੇ ਸੱਚੇ ਸੱਚ ਨੇ ਵੜੈਤਨ ਵਕੜੇ ਜਜਮਾ ਲਿਆ ਆ ਨਾ ਪਾਇਨ ਕੂੜਿਆ ਮੌਕਾ ਲੈ ਦੋ ਜਗਾ ਲਿਆ ਤੇਰਾ ਨਾਇਰਾ ਤੀਸੇ ਦਿਨ ਗਏ ਹਰ ਗਏ ਤੇ ਤਗਣ ਵਾਲਿਆ ਲਿਖਣਾ ਉਤਰਨ ਬਹਾ

0: ਪੌੜੀ ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ
1: ਸਤਿਗੁਰ ਸਭ ਸੁਣਾਇਆ ਸਤਿਗੁਰ ਜਿਹੜਾ ਦਾਤਾ ਕੋ ਨਹੀਂ ਸਭ ਸੁਣਿਆ ਲੋਕ ਸਵਾ ਸਤਿਗੁਰ ਮਿਲੇ ਸਤ ਪਾਇਆ ਜਿਨ ਵਿੱਚ ਆਪ ਗਵਾਇਆ ਜਿਨ ਸੱਚੋ ਸਤਿਗੁਰ ਜਾਇਆ ਜਿਨ ਸੱਚੋ

0: ਇੰਦਰ ਪਾਈਏ ਤਗਨਾ ਸੂਟ ਸਪੂਤ ਤਗਨਾ ਇੰਦਰੀ ਤਗਨਾ ਨਾਰੀ ਪਲਕੇ ਚੁੱਕ ਪਵੇ ਨਿਤ ਦਾੜੀ ਤਗਨਾ ਪੈਰੀ ਤਗਨਾ ਹੱਤੀ ਤਗਨਾ ਜਿਹਵਾ ਤਗਨਾ ਅੱਖੀ
1: ਤੱਕ ਵੀ ਵੱਤੇ ਵਟਾਕੀ ਅਵਰਕ।

ਪਿਆਰ ਕਰਾਏ ਸੀ ਸੋ ਸੇਵਕ ਸੇਵਾ ਕਰੇ ਜਿਸਨੂੰ ਹੁਕਮ ਬਣਾਏ ਸੀ ਹੁਕਮ ਮੰਨਿਆ ਹੋਏ ਪ੍ਰਵਾਨ ਤਾਂ ਕਿਸਨੇ ਕਾ ਮਹਿਲ ਪਾਏ ਸੀ ਕਿਸਨੇ ਪਾਵਾ ਸੋ ਕਰੇ ਮਨੁੱਖ ਸੋ ਫਲ ਪਾਏ ਸੀ।

ਸਿੱਖ ਨਾ ਪਾਏਗਾ ਧਰਮ ਗੁਰ ਸਿੱਖ ਨਾ ਪਾਏ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਕੇਲਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3874 ਅਤੇ ਫੈਕਸ ਨੰਬਰ ਏਰੀਆ ਕੋਡ 250-392-3875।
3: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
4: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

ਗੁਰਦੇਵ ਪਤਿਤ ਪਵਿੱਤ ਕਰਾ। ਗੁਰਦੇਵਾ ਜੁਗਾਦ ਜੁਗ ਜੁਗ ਗੁਰਦੇਵ ਮੰਤੇ ਹਰ ਜਪ ਉਦਰਾ। ਗੁਰਦੇਵ ਸੰਗਤ ਪ੍ਰਭ ਮੇਲ।

ਕਰਨ। ਹਾ ਸਿਮਰਨ ਕਰ ਭਗਤ ਪ੍ਰਗਟਾਏ, ਹਾ ਸਿਮਰਨ ਲਗ ਬੇਦ ਉਪਾਏ, ਹਾ ਸਿਮਰਨ ਭੈ ਸਿਰ ਜਤੀ ਦਾਤੇ, ਹਾ ਸਿਮਰਨ ਨੀਚਾਂ ਕੁੰਡ ਜਾਤੇ, ਹਾ ਸਿਮਰਨ ਧਾਰੀ ਸਭ ਧਰਨਾ, ਸਿਮਰ ਸਿਮਰ ਹਰ ਕਾਰਨ ਕਰਨਾ, ਹਰ ਸਿਮਰਨ ਕਿਉ ਸਗਲ ਅਕਾਰਾ, ਹਰ ਸਿਮਰ

ਜੈ ਮਾਤ ਪਿਤਾ ਸੁਖਨੀਤ ਨਾ ਭਾਈ ਮਨੁਹਾ ਨਾਮ ਤੇਰੇ ਸੰਗ ਸਹਾਈ ਜੈ ਮਹਾ ਭਿਆਨ ਦੂ ਜਮ ਦਲੈ ਤੈ ਕੇਵਲ ਨਾਮ ਸੰਗ ਤੇਰੇ ਚਲੈ ਜੈ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਨਾਮ ਖਿਲ ਮੈਂ ਉਧਾਰੀ ਅਨਕ ਪੁਨੈ ਚਰਨ ਕਰਤ ਨਹੀਂ ਤਰੈ ਹਰ ਕੋ ਨਾਮ ਕੂੜ ਪਾਪ ਪਰ ਹਰੈ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਓ ਸੁਖ ਹਨੇਰੇ ਸਗਲ ਸਿਸ਼ ਕੋ ਰਾਜਾ ਦੁਖੀ ਹਰ ਕਾ ਨਾਮ ਜਪਤ ਹੋਏ ਸੁਖੀ ਹਰ ਲਾ ਕਰੋਰੀ ਬੰਧਨਾ ਪਰੈ ਹਰ ਕਾ ਨਾਮ ਜਪਤ ਨੇ ਸਰੈ ਅਨਕ ਮਾਇ ਰੰਗ ਤਿੱਖਣਾ ਬੁਝਾਵੈ ਹਰ ਕਾ ਨਾਮ ਜਪਤ ਅਗਾਵੈ ਜੇ ਮਾਰਗ ਜਾਤ ਅਕੀਲਾ ਤੈ ਹਰ ਨਾਮ ਸੰਗ ਹੋ ਸੁਹੀਲਾ ਐਸਾ ਨਾਮ ਮਨ ਸਦਾ ਧਿਆਈਐ ਨਾਨਕ ਗੁਰਮੁਖ ਪਰਮਗਤ ਪਾਈਐ ਸੂਟ ਨਾਹੀ ਕੋੜ ਲਖ ਬਾਹੀ ਨਾਮ ਜਾਤੈ ਪਾਰ ਪਰਾਈ ਅਨਕ ਬਿਗਨ ਜਿਆਏ ਸੰਘਾਰੈ ਹਰ ਕਾ ਨਾਮ ਤਤਕਾਲ ਉਧਾਰੈ ਅਨਕ ਜੋਨ ਜਨ ਮੈਂ ਮਰ ਜਾਮ ਨਾਮ ਜੋਤ ਪਾਏ ਬਿਸਰਾਮ ਹੋ ਮਹਿਲਾ ਮਲ ਕਵੁਨਾ ਧੋਵੈ ਹਰ ਕਾ ਨਾਮ ਕੋਟ ਭਾਵ ਖੋਵੈ ਐਸਾ ਨਾਮ ਜਪੂ ਮਨ ਰੰਗ ਨਾਨਕ ਪਾਈਏ ਸਾਧਕੇ ਸੰਗ ਜੈ ਮਾਰ ਕੇ ਗਨੇ ਜਾਇ ਨਾ ਕੋਸਾ ਹਰ ਕਾ ਨਾਮ ਮੁਆ ਸੰਗ ਤੋਸਾ ਜੈ ਪੈਂਡੇ ਮਾਂਦ ਗੁਭਾਰਾ ਹਰ ਕਾ ਨਾਮ ਸੰਗ ਉਜਿਆਰਾ ਜਾਂ ਪੰਨ ਤੇਰਾ ਕੋਨਾ ਸਿਆਨੂ ਹਰ ਕਾ ਨਾਮ ਤੈ ਨਾਲ ਪਛਾਣੂ ਜੈ ਮਹਾ ਭਿਆਨ ਤਪਤ ਗੋ ਘਾਮ ਤੈ ਹਰ ਕੇ ਨਾਮ ਕੀ ਤੁਮੀ ਉਪਰ ਸ਼ਾਮ ਜੈ ਤਿਰਖਾ ਮਨ ਤੁਜੇ ਅਕਰਕੈ ਤੈ ਨਾਨਕ ਹਰ ਹਰ ਅੰਮ੍ਰਿਤ ਵਰਖੈ ਭਗਤ ਜਨਾ ਕੀ ਬਰਤਨ ਨਾਮ ਸੰਜਨਾ ਕੇ ਮਨ ਬਿਸਰਾਮ ਹਰ ਕਾ ਨਾਮ ਦਾਸ ਯੂਟ ਹਰ ਕੇ ਨਾਮ ਉਦਰੇ ਜਨ ਕੋਟ ਹਰ ਜਸ ਕਰਤ ਸੰ ਦਿਨ ਰਾਤ ਹਰ ਹਰਿ ਔਖਦ ਸਾਧ ਕਮਾਤ ਹਰ ਜਨ ਕੇ ਹਰ ਨਾਮ ਨਿਧਾਨ ਪਾਰ ਮਨ ਕੀਨੋ ਦਾਨ ਮਨ ਤੇ ਰੰਗ ਮਨ ਤਨ ਰੰਗ ਰਤੇ ਰੰਗ ਏਕੇ ਨਾਨਕ ਜਨ ਕੇ ਬਿਰਤ ਬਿਕੈ ਹਰ ਕਾ ਨਾਮ ਜਨ ਕੋ ਮੁਕਤ ਜੁਗਤ ਹਰ ਕੇ ਨਾਮ ਜਨ ਕੋ ਤ੍ਰਿਪਤ ਭੁਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਦ ਕਾ ਪਰੇ ਨਾ ਭੰਗ ਹਰ ਕਾ ਨਾਮ ਜਨ ਕੀ ਵਡਿਆਈ ਹਰ ਕੇ ਨਾਮ ਜਨ ਸੋਭਾ ਪਾਈ ਹਰ ਕਾ ਨਾਮ ਜਨ ਕੋ ਭੋਗ ਯੋਗ ਹਰ ਨਾਮ ਜਪ ਕਸ਼ਨਾਏ ਵਿਯੋਗ ਜਨ ਰਾਤ ਹਰ ਨਾਮ ਕੀ ਸੇਵਾ ਨਾਨਕ ਪੂਜੇ ਹਰ ਹਰ ਦੇਵਾ ਹਰ ਹਰ ਜਨ ਕੇ ਮਾਲਕ ਜੀਨਾ ਹਰ ਤਨ ਜਨ ਕੋ ਆਪ ਪ੍ਰਭ ਦੀਨਾ ਹਰ ਹਰ ਜਨ ਕੇ ਊਟ ਸਤਾਣੀ ਹਰ ਪ੍ਰਤਾਪ ਜਨ ਅਵਰ ਨਾ ਜਾਣੀ ਓਤ ਕੋ ਜਨ ਹਰ ਰਸ ਰਾਤੇ ਸੁਨ ਸਮਾਦ ਨਾਮ ਰਸ ਮਾਤੇ ਆਠ ਪੈਰ ਜਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟ ਨਹੀਂ ਛਪੈ ਹਰ ਕੀ ਭਗਤ ਮੁਕਤ ਬੋ ਕਰੈ ਨਾਨਕ ਜਨ ਸੰਗ ਕੀਤੇ ਤਰੇ ਪਾਰ ਜਾਤ ਹਰ ਕੋ ਨਾਮ ਕਾਮ ਧੇਨ ਹਰ ਹਰ ਗੁਣ ਗਾਮ ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਨਤ ਦਰ ਦੁਖ ਲਥਾ ਨਾਮ ਕੀ ਮਹਿਮਾ ਸੰਤਰਿਤ ਬਸੈ ਸੰਤ ਪ੍ਰਤਾਪ ਦੁਰਸਭ ਨਸੈ ਸੰਤ ਕਾ ਸੰਗ ਵੱਡ ਭਾਗੀ ਪਾਈਐ ਸੰਤ ਕੀ ਸੇਵਾ ਨਾਮ ਧਿਆਈਐ ਨਾਮ ਦੁਲਕਾ ਸ਼ਿਵਰ ਨਾ ਹੋਏ ਨਾਨਕ ਗੁਰਮੁਖ ਨਾਮ ਪਾਵੈ ਜਨ ਕੋ ਇਸ ਲੋਕ ਬੋ ਸਾਸਤਰ ਬੋ ਸਿਮਰਤੀ ਪੇਖ ਸਰਵ ਟੰਡੋਲ ਪੂਜ ਸੁਨਾਈ ਹਰ ਹਰੇ ਨਾਨਕ ਨਾਮ ਅਮੋਲ ਅਸਪਦੀ ਜਾਪ ਤਾਪ ਗਿਆਨ ਸਭ ਧਿਆਨ ਖੱਟ ਸਾਸਤਰ ਸਿਮਰਤ ਬਖਿਆਨ ਯੋਗ ਅਭਿਆਸ ਕਰਮ ਕਰਮ ਕਿਰਿਆ ਸਗਲ ਤਿਆਗ ਮਨ ਮਦੇ ਫਿਰਿਆ ਅਨਕ ਪ੍ਰਕਾਰ ਕੀ ਬੋ ਜਤਨਾ ਪੁਣ ਦਾਨ ਹੋਮੇ ਬੋ ਰਤਨਾ ਸਰੀਰ ਕਟਾਏ ਹੋਮੇ ਕਰ ਰਾਤੀ ਵਰਤ ਨੇਮ ਕਰੈ ਬੋ ਭਾਤੀ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀ ਇੱਕ ਬਾਰ ਨੌ ਖੰਡ ਪ੍ਰਿਥਵੀ ਫਿਰੈ ਚਿਰ ਜੀਵੈ ਮਹਾ ਉਦਾਸ ਪੀ ਸਰਥੀ ਵੈ ਅਗਨ ਮਾਇ ਹੋਮਤ ਪ੍ਰਾਣ ਕਨਕ ਅਸਭ ਹੈ ਵਰ ਭੂਮ ਦਾਨ ਨਿਓਲੀ ਕਰਮ ਕਰੈ ਬੋ ਆਸਨ ਜੈਨ ਮਾਰਗ ਸੰਜਮ ਸਾਧਨ ਨਿਮਖ ਨਿਮਖ ਕਰ ਸਰੀਰ ਕਟਾਵੈ ਤਉ ਭੀ ਹੋਮੈ ਮੈਲ ਨਾ ਜਾਵੈ ਹਰ ਕੇ ਨਾਮ ਸੰਤ ਸਿਰ ਕਛੁ ਨਾਹੀ ਨਾਨਕ ਗੁਰਮੁਖ ਨਾਮ ਜਪਤ ਗਤ ਪਾਏ ਮਨ ਕਾਮਨਾ ਤੀਰਥ ਦੇ ਛੁਟੇ ਗਰ ਘੁਮਾਣ ਨਾ ਮਨ ਤੇ ਹੁਟੇ ਸੋਚ ਕਰੇ ਦਿਨ ਸਿਰ ਰਾਤ ਮਨ ਕੀ ਮੈਲ ਨਾ ਤਨ ਤੇ ਜਾਤ ਇਸ ਦੇਹੀ ਕੋ ਬਹੁਤ ਸਾਧਨਾ ਕਰੇ ਮਨ ਤੇ ਕਬੂ ਨਾ ਬਿਖਿਆ ਡਰੈ ਜਲ ਤੋਏ ਬਹੁ ਦੇ ਅਨੀ ਸੁਦਕਾ ਹੋਏ ਕਾਚੀ ਪੀਤ ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ ਪਤਿਤ ਬਹੁ ਮੂਚ ਬਹੁ ਸਿਆਣ ਪਜਮ ਕਾ ਭਉ ਵਿਆਪੇ ਅਨਕ ਜਤਨ ਕਰ ਤ੍ਰਿਸ਼ਨ ਨਾ ਧਰਾਪੈ ਪੇਖ ਅਨੇਕ ਨੇ ਬੂਝੈ ਕੋਟ ਉਪਾਵ ਦਰਗੇ ਨੇ ਸੀਜੈ ਝੂਠ ਸੁਨਾਏ ਉਪ ਪਿਆਲ ਮੋਏ ਵਿਆਪੇ ਮਾਇਆ ਜਾਲ ਅਵਰ ਕਤੂ ਸਗਲੀ ਜਮ ਡਾਨੈ ਗੋਬਿੰਦ ਭਜਨ ਬਿੰਦਲ ਨੇ ਮਾਨੈ ਹਰ ਕਾ ਨਾਮ ਜਬ ਦੁਖ ਜਾਏ ਨਾਨਕ ਬੋਲੇ ਸਹਿ ਸੁਭਾਏ ਚਾਰ ਪਦਾਰਥ ਵੀ ਕੋ ਮੰਗੈ ਸਾਜਨਾ ਕੀ ਸੇਵਾ ਲਾਗੈ ਜੇ ਕੋ ਆਪਣਾ ਦੁੱਖ ਮਿਟਾਵੈ ਹਰ ਹਰ ਨਾਮ ਰਿਦੇ ਸਦਗਾਵੈ ਜੇ ਕੋ ਆਪਣੀ ਸੋਭਾ ਲੋਰੇ ਸਾ ਸੰਗ ਹੋਮੈ ਸ਼ੋਰੇ ਜੇ ਕੋ ਜਨਮ ਮਰਨ ਤੇ ਡਰੈ ਸਾਜਨਾ ਕੀ ਸ਼ਰਣੀ ਪਰੈ ਜੇ ਜਨ ਕੋ ਪ੍ਰਭ ਦਸ ਪਿਆਸਾ ਨਾਨਕ ਤਾਂ ਕੇ ਬਲ ਬਲ ਜਾਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾ ਕਾ ਮਿਟਿਆ ਮਾਨ ਆਪ ਸੋਜੋ ਜਾਣੀ ਨੀਚਾ ਸੋ ਗਣੀਏ ਸਭ ਤੇ ਉੱਚਾ ਜਾ ਕਾ ਮਨ ਹੋਏ ਸਗਲ ਕੀ ਦੀਨਾ ਹਰ ਹਰ ਨਾਮ ਤਿਨ ਘੱਟ ਘੱਟ ਜੀਨਾ ਮਨ ਆਪਣੇ ਤੇ ਬੁਰਾ ਮਿਟਾਨਾ ਪੇਖੈ ਸਗਲ ਸਿਸ ਸਾਜਨਾ ਸੁਖ ਦੁਖ ਜਨ ਸਮਦ੍ਰਿਸ਼ਟੀਤਾ ਨਾਨਕ ਪਾ ਪੁਨੇ ਲਿਪ ਨਿਰਧਨ ਕੋ ਧਨ ਤੇਰੋ ਨਾਉ।

ਉਸਤਤਮ ਤੇ ਹੋਏ ਨਾਨਕ ਅਵਰ ਨਾ ਜਾਣ ਸਕੋਏ ਸਰਬ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਾ ਸੁਣ ਰਸਨ ਬਖਾਣੀ ਸਗਲ ਥਾਨ ਤੇ ਉੱਤਮ ਥਾਨ ਨਾਨਕ ਜੈ ਘਟ ਵਸੇ ਹਰ ਨਾਮ ਸਲੋਕ ਨਿਰਗੁਣਿਆਰਿਆਣਿਆ ਸੋ ਪ੍ਰਭ ਸਦਾ ਸਮਾਰ ਜਿੰਦਗੀਆ ਤੇ ਚੀਤ ਰੱਖ ਨਾਨਕ ਨਿਬੇਨਾ ਰਿਆਸਪਦੀ ਰਮਈਆ ਕੇ ਗੁਣ ਚੇਤ ਪ੍ਰਾਣੀ ਕਵਨ ਮੂੰਹ ਤੇ ਕਵਨ ਦੇ ਸਥਾਨੀ ਜਿੰਤੂ ਸਾ ਸਵਾਰ ਸਿਘਾਰਿਆ ਘਰ ਭਗਨ ਮੈਂ ਜਿਨੇ ਉਭਾਰਿਆ ਬਾਰ ਬਸਤਾ ਤੁਝੇ ਪਿਆਰੇ ਦੂਧ ਪਾਰ ਜੋਵਨ ਭੋਜਨ ਸੁਖ ਸੂਦ ਬਿਰਤ ਪਿਆਓ ਪ੍ਰਸਾਦ ਸੈਨ ਮੁਖਿਆਓ ਪਿਆਓ ਬੈਠ ਕੋ ਦੈਣ ਇਹ ਨਿਰਗੁਣ ਗੁਣ ਕਛੂ ਨਾ ਬੂਝੇ ਬਖਸ ਲਿਓ ਤੋ ਨਾਨਕ ਸੀ ਜੈ ਜੈ ਪ੍ਰਸਾਦ ਤਾਰੀ ਉੱਪਰ ਸੁਖ ਵਸੇ ਸੁਤ ਭਰਾਤ ਮੀਤ ਬਣਤਾ ਸੰਘਸੈ ਜੈ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਵ ਕਿਉ ਮੁਲਾ ਜੈ ਪ੍ਰਸਾਦ ਭੋਗੇ ਸਵਰਸਾ ਸਗਲ ਸਮਗਰੀ ਸੰਗ ਸਾਥ ਬਸਾ ਦੀਨੇ ਹਸ ਪਾਵ ਕਰਨ ਨੇਤਰ ਤਰ ਰਸਨਾ ਤਿਸੇ ਤਿਆਗ ਵਰ ਸੰਘ ਰਚਨਾ।

ਬੰਦਾ ਜਾਂਤ ਦੂਰੇ ਜਾਂ ਕੀ ਟਹਿਲ ਪਾਵੇ ਦਰਗੇ ਮਾਣ ਤੇ ਸੇਬ ਸਾਰੇ ਮੁਕਦੇ ਅਜਾਨ ਸਦਾ ਸਦਾ ਭੂਲਣ ਹਾਰ ਨਾਨਕ ਰਾਖਣ ਆਰਿਆ ਭਾਰ ਰਤਨ ਤਿਆ ਕੌਡੀ ਸੰਗਰਚੈ ਸਾਹ ਝੂਠ ਝੂਠ ਸੰਗ ਮਚੈ ਜੋ ਸ਼ਰਨਾ ਸੋ ਸਿਰ ਕਰ ਮਾਨੈ ਜੋ ਹੋਵਣ ਸੋ ਦੂਰ ਪ੍ਰਾਨੈ ਛੋਟ ਜਾਏ ਤਿਸਕਾ ਸਰਮ ਕਰੈ ਸੰਗ ਸਹਾਈ ਤਿਸ ਪਰ ਹਰੈ ਚੰਦਨ ਲੇਪ ਉਤਾਰੈ ਧੋਏ ਗਤ ਭੀਤ ਪਸਮ ਸੰਗ ਹੋਏ ਆਂਧ ਕੂਮੈ ਪਤਿਤ ਵਿਕਰਾਲ ਨਾਨਕ ਕਾਢ ਲਿਓ ਪ੍ਰਭ ਦਿਆਲ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਵਿਚਾਰਾ ਕਰੇ ਦਿਨ ਰਾਤ ਬਾਹਰ ਭੀਖ ਅੰਤਰ ਮਲ ਮਾਇਆ ਸ਼ਬ ਸੁਨਾਏ ਕਜ ਕਰੇ ਛਪਾਇਆ ਬਾਹਰ ਗਿਆਨ ਧਿਆਨ ਹੀ ਸੁਨਾਨ ਅੰਤਰ ਵਿਆਪੇ ਲੋਭ ਸਵਾਨ ਅੰਤਰ ਅਗਰ ਬਾਰਤਨ ਸਵਾਹਾ ਗਲ ਪਾਤਰ ਕੈਸੀ ਤਰਿਅਥਾ ਜਾਂ ਕਿ ਅੰਤਰ ਬਸੀ ਪ੍ਰਭ ਆਪ ਨਾਨਕ ਦੀਆਂ ਸਹਿਜ ਸਮਾਤ ਸੁਣਿਆ ਕੈਸੇ ਮਾਰਗ ਪਾਵੈ ਕਰ ਗੈ ਲਿਓ ਨਿਬਿਹਾਵੈ ਕਹਾਂ ਬੁਝਾਰਤ ਬੂਝੇ ਡੋਰਾ ਨਿਸਕਈਐ ਤੂੰ ਸਮਝੇ ਭੋਰਾ ਕਹਾਂ ਬਿਸਨ ਪਦ ਗਾਵੈ ਗੁੰਗ ਜਤਨ ਕਰੈ ਤੋ ਪੀ ਸੁਰਪੰਗ ਕਹਿ ਪਿੰਗਲ ਪਰਬਤ ਪਰ ਭਵਨ ਨਹੀਂ ਹੋ ਤੂੰ ਉਸ ਗਵਨ ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਕਰੈ ਸੰਗ ਸਹਾਈ ਸੁਆਵੇ ਨਾ ਚੀਤ ਜੋ ਬਹਿਰਾਈ ਤਾਂ ਸਿਉ ਪ੍ਰੀਤ ਬਲੁਆ ਕੇ ਗ੍ਰਹਿ ਭੀਤਰ ਬਸੇ ਅੰਧ ਕੇਨ ਮਾਇਆ ਰੰਗ ਰਸੇ ਦ੍ਰਿੜ ਕਰ ਮਾਨੈ ਮਨੇ ਪ੍ਰਤੀਤ ਕਾਲ ਨਾ ਆਵੇ ਮੂੜੇ ਚੀਤ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾਂ ਲੋਭ ਧਰੋਹ

ਜੀਜਾ ਨੇ ਆਪਣਾ ਹੁਕਮ ਮਨਾਇਆ, ਸਰਬ ਥੋਕ ਨਾਨਕ ਤਿੰਨ ਪਾਇਆ। ਅਗੰਧ ਸਾਹਿਬ ਆਪਣੀ ਦੇ ਰਾਸ, ਖਾਤ ਪੀਤ ਵਰਤੇ ਆਨੰਦ ਉਲਾਸ, ਆਪਣੀ ਮਾਨਕਸ਼ ਬਾਰਸਾ ਲਏ, ਅਗਿਆਨੀ ਮਨ ਰੋਸ ਕਰੇ, ਆਪਣੀ ਪ੍ਰਤੀਤ ਆਪ ਹੀ ਖੋਵੈ, ਬਹੁਤ ਉਸ ਕਾ ਵਿਸ਼ਵਾਸ ਨਾ ਹੋਵੇ, ਜਿਸ ਕੀ ਬਸ ਸਿਆ ਗੇ ਰੱਖ ਹੈ, ਪ੍ਰਭ ਕੀ ਆਗਿਆ ਮਨ ਹੈ ਮਤ ਹੈ, ਉਸੇ ਚੌਗਣ ਕਰੇ ਨਿਹਾ।

ਜੋਦੀ ਸਹਿ ਸੋ ਚਾਲਣ ਹਾਰ ਲਵਟਰਿਓ ਤੇ ਅੰਧਾਰ ਬਟਾਓ ਸਿਉ ਜੋ ਲਾਵੈ ਨੇ ਤਾਂ ਕੁਹਾਤ ਨਾ ਆਵੈ ਕੇ ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲਾਈ ਮਿਥਿਆ ਤਨ ਧਨ ਕੁਟੁੰਬ ਸੁਭਾਇਆ ਮਿਥਿਆ ਹੋਮੈ ਮਮਤਾ ਮਾਇਆ ਮਿਥਿਆ ਰਾਜੋਵਣ ਧਨ ਮਾਲ ਮਿਥਿਆ ਕਾਮ ਕ੍ਰੋਧ ਵਿਕਰਾਲ ਮਿਥਿਆ ਰਥ ਅਸਤੀ ਅਸ ਵਸਤਰਾ ਮਿਥਿਆ ਰੰਗ ਸੰਗ ਮਾਇਆ ਭੀਖ ਹਸਤਾ ਮਿਥਿਆ ਤ੍ਰੋਹ ਮੋਹਿ ਅਭਿਮਾਨ ਮਿਥਿਆ ਉਪ ਸੁਪਰ ਕਰਤ ਗੁਮਾਨ ਅਸਥਿਰ ਭਗਤ ਸਾਧ ਕੀ ਚਰਨ ਨਾਨਕ ਜਪ ਜਪ ਜੀਵੇ ਹਰ ਕੇ ਚਰਨ ਮਿਥਿਆ ਸਰਣ ਪਰ ਨਿੰਦਾ ਸੁਨੇ ਮਿਥਿਆ ਸਪਰਧਾ ਰੁਕੋਹਿਰੈ ਮਿਥਿਆ ਨੇਤਰ ਪੇਖਤ ਪਰਤਰੈ ਰੂਪਾਂਧ ਮਿਥਿਆ ਰਸਨਾ ਭੋਜਨ ਅਨੁਸਵਾਦ ਮਿਥਿਆ ਚਰਨ ਪਰ ਵਿਕਾਰ ਕੋਤਾਵੈ ਮਿਥਿਆ ਮਨ ਪਰ ਲੋਭ ਲੁਭਾਵੈ ਮਿਥਿਆ ਤਾਨੇ ਪਰ ਉਪਕਾਰਾ ਮਿਥਿਆ ਬਾਸ ਲੇਤ ਬੇਕਾਰਾ ਬਿਨ ਬੂਝੇ ਮਿਥਿਆ ਸਭੈ ਸਫਲ ਦੇ ਨਾਨਕ ਹਰ ਹਰ ਨਾਮ ਲੈ ਬਿਰਥੀ ਸਾਗਤ ਕੀ ਆਰਜਾ ਸਾਚ ਬਿਨਾ ਪਿਓ ਸੂਚਾ ਬਿਰਥਾ ਨਾਮ ਬਿਨਾ ਤਨ ਅੰਧ ਮੁਖ ਆਵਦ ਤਾਂ ਕੇ ਦੁਰਗੰਧ ਬਿਨ ਸਿਮਰਨ ਦਿਨ ਰਹਿਣ ਬਿਰਥਾ ਬਿਹਾਏ ਮੇਘ ਬਿਨਾ ਜਿਉਂ ਖੇਤੀ ਜਾਏ ਗੋਬਿੰਦ ਭਜਨ ਬਿਨ ਬਿਰਥੀ ਸਭ ਕਾਮ ਜਿਉਂ ਕਿਰਪਨ ਕੇ ਨਿਰਾਰਥ ਦਾਮ ਧਨ ਧਨ ਤੇ ਜਨ ਜੈ ਕਟ ਬਸਿਓ ਹਰਨਾਓ ਨਾਨਕ ਤਾਂ ਕੈ ਬਲ ਬਲ ਜਾ

ਮੈਂ ਆਪ ਨਾ ਕਰੈ ਆਵਤ ਜਾਵਤ ਜਨਮੈ ਮਰੈ ਜਿਸਕੇ ਅੰਤਰ ਬਸੇ ਨਿਰੰਕਾਰ ਤਿਸਕੀ ਸੀਖ ਤਰੇ ਸੰਸਾਰ ਜੋ ਤੁਮ ਭਾਨੈ ਤਿਨ ਪ੍ਰਭ ਜਾਤਾ ਨਾਨਕ ਉਨਜਨ ਚਰਨ ਪ੍ਰਾਤਾ ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੈ ਆਪਣਾ ਕੀ ਆਪੈ ਮਾਨੈ ਆਪੇ ਆਪ ਆਪ ਕਰਤਨ ਬੇਰਾ ਕਿਸੇ ਦੂਰ ਜਨਾਵਤ ਕਿਸੇ ਬੁਝਾਵਤ ਨੇਰਾ ਉਹ ਪਾਉ ਸਿਆਨਮ ਸਗਲ ਤੇ ਰਹਿਤ ਸਭ ਕੇ ਜਾਣੈ ਆਤਮ ਕੀ ਰਹਿਤ ਜਿਸ ਭਾਵੈ ਤਿਸਲੇ ਲੜ ਲਾਏ ਤਾਂ ਅੰਤਰ ਰਿਹਾ ਸਮਾਏ ਸੋ ਸੇਵਕ ਜਿਸ ਕਿਰਪਾ ਕਰੀ ਨਿਮਖ ਨਿਮਖ ਜਪ ਨਾਨ ਕਰੀ ਸਲੋਕ ਕਾਮ ਕ੍ਰੋਧਿਆ ਲੋ ਮੋਹ ਬਿਨ ਸਜਾਏ ਅਨਮੇਵ ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇਵ ਅਸ਼ਪਤੀ ਜੈ ਪ੍ਰਸਾਦ ਸਤੀ ਅੰਮ੍ਰਿਤ ਖਾਏ ਤਿਸ ਠਾਕੁਰ ਕੋ ਰਖ ਮਨ ਮਾਏ ਜੈ ਪ੍ਰਸਾਦ ਸੁਗੰਧਿਤ ਤਨ ਲਾਵੈ ਤਿਸ ਕੋ ਸਿਮਰਤ ਪਰਮਗਤ ਪਾਵੈ ਜੈ ਪ੍ਰਸਾਦ ਵਸੇ ਸੁਖ ਮੰਦਰ ਤਿਸੇ ਧਿਆਏ ਸਦਾ ਮਨਿੰਦਰ ਜੈ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆਠ ਪੈਰ ਸਿਮਰੋ ਤਿਸ ਰਸਨਾ।

ਕਾਰਜ ਪੂਰੇ ਦਿੱਤੇ ਜਾਣ ਮਨ ਸਦਾ ਹਜੂਰੇ ਜੈ ਪ੍ਰਸਾਦ ਤੂੰ ਪਾਵੇ ਸਾਚ ਰੇ ਮਨ ਮੇਰੇ ਤੂੰ ਤਾਂ ਸਿਵਰਾਚ ਜੈ ਪ੍ਰਸਾਦ ਸਭ ਕਿੰਗਤ ਹੋਏ ਨਾਨਕ ਜਾਪ ਜਪੈ ਜਪ ਸੋਏ ਆਪ ਜਪਾਏ ਜਪੇ ਸੁਨਾਉਂ ਆਪ ਗਵਾਏ ਸੁਵਰ ਗੁਣ ਗਾਓ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭੂ ਦਿਆ ਤੇ ਕਮਲ ਵਿਗਾਸ ਪ੍ਰਭ ਸੁਪ੍ਰਸੰਨ ਬਸੇ ਮਨ ਸੋਏ।

ਸਾਧ ਜਨਾ ਕੀ ਆਚਰਜ ਕਥਾ ਅਸ਼ਟਪਦੀ ਸਾਧ ਕੈ ਸੰਗ ਮੁਖੀ ਉਜਲ ਹੋ ਸਾ ਸੰਗ ਮਲ ਸਗਰੀ ਹੋ ਸਾਧ ਕੇ ਸੰਗ ਮਿਟ ਅਭਿਮਾਨ ਸਾਧ ਕੇ ਸੰਗ ਪ੍ਰਗਟੋ ਸੁ ਗਿਆਨ ਸਾਧ ਕੇ ਸੰਗ ਪੂਜੇ ਪ੍ਰਭ ਨੀਰਾ ਸਾਧ ਸੰਗ ਸਭ ਹੋਤ ਨਵੀਰਾ ਸਾਧ ਕੇ ਸੰਗ ਪਾਏ ਨਾਮ ਰਤਨ ਸਾਧ ਕੇ ਸੰਗ ਇੱਕ ਉਪਰ ਯਤਨ ਸਾਧ ਕੀ ਮਹਿਮਾ ਵਰਣੇ ਕੌਣ ਪ੍ਰਾਣੀ ਨਾਨਕ ਸਾਧ ਕੀ ਸੁਭਾ ਪ੍ਰਮਾ ਸਮਾਣੀ ਸਾਧ ਕੇ ਸੰਗ ਅਗੋਚਰ ਮਿਲੇ ਸਾਧ ਕੇ ਸੰਗ ਸਦਾ ਪ੍ਰਫੁਲੇ ਸਾਧ ਕੇ ਸੰਗ ਆਵੇ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪਹੁੰਚਾ ਸਾਧ ਸੰਗ ਹੋਏ ਸਭ ਕੀ ਰੇਣ ਸਾਧ ਕੇ ਸੰਗ ਮਨੋਹਰ ਬੈਣ ਸਾਧ ਕੇ ਸੰਗ ਨਾ ਕਥੂ ਧਾਵੈ ਸਾਧ ਸੰਗ ਅਸਿਤ ਮਨ ਪਾਵੈ ਸਾਧ ਕੇ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੁਪ੍ਰਸੰਨ ਸਾਧ ਸੰਗ ਦੁਸ਼ਮਣ ਸਮੀ ਸਾਧੂ ਕੇ ਸੰਗ ਮਾ ਪੁਨੀਤ ਸਾਧ ਸੰਗ ਕਿਸਿਓ ਨਹੀਂ ਬੈਰ ਸਾਧ ਕੇ ਸੰਗ ਨਾ ਬੀਗਾ ਪੈਰ ਸਾਧ ਕੇ ਸੰਗ ਨਹੀਂ ਕੋ ਮੰਦਾ ਸਾਧ ਸੰਗ ਜਾਣੇ ਪਰਮਾਨੰਦਾ ਸਾਧ ਕੇ ਸੰਗ ਨਹੀਂ ਹੋ ਤਾਪ ਸਾਧ ਕੇ ਸੰਗ ਤਜੇ ਸਭਿਆ ਪਾਪੇ ਜਾਣੇ ਸਾਧ ਵਡਾਈ ਨਾਨਕ ਸਾਧ ਪ੍ਰਭੂ ਬਣਿਆਈ ਸਾਧ ਕੇ ਸੰਗ ਨਾ ਕਬੂ ਤਾਵੈ ਸਾਧ ਕੇ ਸੰਗ ਸਦਾ ਸੁਖ ਪਾਵੈ ਸਾਧ ਸੰਗ ਬਸਿਆ ਗੋਚਰ ਲਹਿ ਸਾਧੂ ਕੇ ਸੰਗ ਅਜਰ ਸਹਿ ਸਾਧ ਕੇ ਸੰਗ ਬਸੇ ਥਾਨੀ ਉੱਚੇ ਸਾਧੂ ਕੇ ਸੰਗ ਮਹਿਲ ਪਹੁੰਚੇ ਸਾਧ ਕੇ ਸੰਗ ਦ੍ਰਿੜੈ ਸਭ ਧਰਮ ਸਾਧ ਕੇ ਸੰਗ ਕੇਵਲ ਪਾਵਮ ਸਾਧ ਕੇ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੈ ਕੁਰਬਾਨ ਸਾਧ ਕੇ ਸੰਗ ਸਭ ਕੁਲੇ ਉਦਾਰੈ ਸਾਧ ਸੰਗ ਸਾਜਨ ਮੀਤ ਕੁਟੁੰਬ ਨਿਸਾਰੈ ਸਾਧੂ ਕੇ ਸੰਗ ਸੂਤਨ ਭਾਵੈ ਜਿਸ ਧਨ ਤੇ ਸਭ ਕੁ ਬਰਸਾਵੈ ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧ ਕੇ ਸੰਗ ਸੋਭਾ ਸੁਰ ਦੇਵਾ ਸਾਧੂ ਕੇ ਸੰਗ ਪਾਪ ਪਲਾਇਨ ਸਾਧ ਸੰਗ ਅੰਮ੍ਰਿਤ ਗੁਣ ਗਾਇਨ ਸਾਧ ਕੇ ਸੰਗ ਸਰਵਥਾਨ ਅਗੰਮ ਨਾਨਕ ਸਾਧ ਕੇ ਸੰਗ ਸਫਲ ਜਨਮ ਸਾਧ ਕੇ ਸੰਗ ਨਹੀਂ ਕਸ਼ਕਾਲ ਦਰਸ਼ਨ ਭੇਟ ਤੋਤ ਨਿਹਾਲ ਸਾਧ ਕੇ ਸੰਗ ਕਲੂਕਤਰ ਹੈ ਸਾਧ ਕੇ ਸੰਗ ਨਰਕ ਪਰ ਹਰੈ ਸਾਧ ਕੇ ਸੰਗ ਇਹਾਂ ਉਹਾਂ ਸੁਹੇਲਾ ਸਾਧ ਸੰਗ ਬਿਸ਼ਰਾ ਤਰਨ ਮੇਲਾ ਜੋ ਇਸੇ ਸੋਈ ਫਲ ਪਾਵੈ ਸਾਧ ਕੇ ਸੰਗ ਨਾ ਬਿਰਸਾ ਜਾਵੈ ਪਾਰ ਬ੍ਰਹਮ ਸਾਧ ਰਿਧ ਵਸੈ ਨਾਨਕ ਉਦਰੈ ਸਾਧ ਸੁਨ ਰਸੈ ਸਾਧ ਕੈ ਸੰਗ ਸੁਨੋ ਅਰਨਾਉ ਸਾਧ ਸੰਗ ਹਰ ਕੇ ਗੁਣ ਗਾਓ ਸਾਧ ਕੇ ਸੰਗ ਨਾ ਮਨ ਤੇ ਬਿਸਰੈ ਸਾਧ ਸੰਗ ਸਰਪਣ ਨਿਸਰੈ ਸਾਧ ਕੇ ਸੰਗ ਲੱਗੇ ਪ੍ਰਾ ਮੀਠਾ ਸਾਧੂ ਕੇ ਸੰਗ ਘੱਟ ਘੱਟ ਡੀਠਾ ਸਾਧ ਸੰਗ ਪਿਆ ਗਿਆਕਾਰੀ ਸਾਧ ਸੰਗਤ ਪਈ ਹਮਾਰੀ ਸਾਧ ਕੇ ਸੰਗ ਮਿਟੇ ਸਭ ਰੋਗ ਨਾਨਕ ਸਾਹਿਬ ਭੇਟੇ ਸੰਜੋਗ

ਕਹਾ ਬ੍ਰਹਮ ਗਿਆਨੀ ਕੇ ਨਾਹੀ ਧੰਦਾ ਬ੍ਰਹਮ ਗਿਆਨੀ ਲੈ ਧਾਵਤ ਬੰਦਾ ਬ੍ਰਹਮ ਗਿਆਨੀ ਕਹਿ ਹੋਏ ਸੋ ਭਲਾ ਬ੍ਰਹਮ ਗਿਆਨੀ ਸੁਫਲ ਫਲਾ ਬ੍ਰਹਮ ਗਿਆਨੀ ਸੰਗ ਸਗਲੇ ਉਧਾਰ ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ ਬ੍ਰਹਮ ਗਿਆਨੀ ਕਹਿ ਕਹਿ ਰੰਗ ਬ੍ਰਹਮ ਗਿਆਨੀ ਕੇ ਬਸੇ ਪ੍ਰਭ ਸੰਗ ਬ੍ਰਹਮ ਗਿਆਨੀ ਕੇ ਨਾਮ ਆਧਾਰ ਬ੍ਰਹਮ ਗਿਆਨੀ ਕੇ ਨਾਮ ਪ੍ਰਭਾਲ ਬ੍ਰਹਮ ਗਿਆਨੀ ਸਦਾ ਸਾ ਜਾਗਤ ਬ੍ਰਹਮ ਗਿਆਨੀ ਅਣਭੂ ਤਿਆਗਤ ਬ੍ਰਹਮ ਗਿਆਨੀ ਕਹਿ ਮਨ ਪਰਮਾਨੰਦ ਬ੍ਰਹਮ ਗਿਆਨੀ ਕੇ ਘਰ ਸਦਾ ਆਨੰਦ ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ ਨਾਨਕ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ਼ ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ ਬ੍ਰਹਮ ਗਿਆਨੀ ਇੱਕ ਸੰਗ ਹਿੱਤਾ ਬ੍ਰਹਮ ਗਿਆਨੀ ਕੇ ਹੋਏ ਅਚਿੰਤ ਬ੍ਰਹਮ ਗਿਆਨੀ ਕਾ ਨਿਰਮਲ ਮੰਤ ਬ੍ਰਹਮ ਗਿਆਨੀ ਜਿਸ ਕਰੇ ਪ੍ਰਭਿਆ ਬ੍ਰਹਮ ਗਿਆਨੀ ਕਾ ਬੜ ਪ੍ਰਤਾਪ ਬ੍ਰਹਮ ਗਿਆਨੀ ਕਾ ਦਰਸ ਬੜ ਭਾਗੀ ਪਾਈਐ ਬ੍ਰਹਮ ਗਿਆਨੀ ਕੋ ਉਸ ਬਲ ਬਲ ਜਾਈਏ ਬ੍ਰਹਮ ਗਿਆਨੀ ਕੋ ਖੋਜੇ ਮਹੇਸ਼ਰ ਨਾਨਕ ਬ੍ਰਹਮ ਗਿਆਨੀ ਆ ਪਰਮੇਸ਼ਰ।

ਸਤਨੋ ਪਰਮ ਗਤ ਪਾਵੈ ਭਗਵਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗੇ ਦੁਸ਼ਟ ਕਾ ਸੰਗ ਮਨ ਤੇ ਬਿਨਸੈ ਸਗਲਾ ਭਰਮ ਘਰ ਪੂਜੈ ਸਗਲ ਪਾਰ ਬ੍ਰਹਮ ਸਾਧ ਸੰਗ ਪਾਪਾ ਮਲ ਖੋਵੈ ਤਿਸ ਭਗਵਤੀ ਕੀ ਮਤ ਉੱਤਮ ਹੋਵੈ ਭਗਵੰਤ ਕੀ ਟਹਿਲ ਕਰੇ ਨਤਨੀਤ ਮਨ ਤਨ ਅਰਪੈ ਬਿਸਨ ਪ੍ਰੀਤ ਹਰ ਕੇ ਚਰਣੀ ਹਿਰਦੇ ਵਸਾਵੈ ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੈ ਸੋ ਮਨ ਪੰਡਿਤ ਜੋ ਮਨ ਪ੍ਰਬੋਧੈ ਰਾਮ ਨਾਮ ਆਤਮ ਮੈਂ ਸੋਧੈ ਰਾਮ ਨਾਮ ਸਾਰਸ ਪੀਵੇ ਉਸ ਪੰਡਿਤ ਕੇ ਉਪਦੇਸ਼ ਜਗ ਜੀਵੇ ਹਰ ਕੀ ਕਥਾ ਹਿਰਦੇ ਵਸਾਵੈ ਸੋ ਪੰਡਿਤ ਫਿਰ ਜੋ ਨਾ ਆਵੈ ਵੇਦ ਪੁਰਾਣ ਸਿਮਰਤ ਬੂਝੇ ਮੂਲ ਸੁਖ ਮੈਂ ਜਾਣੈ ਅਸੂਰ ਚੋ ਵਰਣਾ ਕੋ ਦੇ ਉਪਦੇਸ਼ ਨਾਨਕ ਉਸ ਪੰਡਿਤ ਕੋ ਸਦਾ ਦੇਸ ਬੀਜ ਮੰਤਰ ਸਰ ਕੋ ਗਿਆਨ ਚੋ ਵਰਣਾ ਮੈਂ ਜਪੇ ਕਉ ਨਾਮ ਜੋ ਜੋ ਜਪੈ ਤਿਸ ਕੀ ਗਤ ਹੋਏ ਸਾਧ ਸੰਗ ਪਾਵੇ ਜਨ ਕੋਏ ਕਰ ਕਿਰਪਾ ਅੰਤਰ ਉਰਧਾਰੇ ਪਸ ਪ੍ਰੀਤ ਮੁਗਧ ਪਾਥਰ ਕੋ ਤਾਰੈ ਸਰਵ ਰੋਗ ਕਾ ਔਖਦ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ ਕਾਉ ਜੁਗਤ ਕਿਤੇ ਨਾ ਪਾਈਐ ਧਰਮ ਨਾਨਕ ਤਿਸ ਮਿਲੇ ਜਿਸ ਲਿਖਿਆ ਧੁਰ ਕਰਮ ਜਿਸ ਕੇ ਮਨ ਪਾਲ ਰਮਕਾ ਨਿਵਾਸ ਤਿਸ ਕਾਰਨ ਨਾਮ ਸਤ ਰਾਮਦਾਸ ਆਤਮ ਰਾਮ ਦਿਸ ਨਦਰੀ ਆਇਆ ਦਾਦ ਸੰਤਨ ਭਾਏ ਤਿਨ ਪਾਇਆ ਸਦਾ ਨਿਕਟ ਨਿਕਟ ਹਰ ਜਾਨ ਸੋਦਾ ਦਰਗੇ ਪ੍ਰਵਾਨ ਆਪਣੇ ਦਾਸ ਤੂੰ ਆਪ ਕਿਰਪਾ ਕਰੇ ਤੇ ਦਾਸ ਤੂੰ ਸਭ ਸੂਜੀ ਪਰੈ ਸਗਲ ਸੰਗਿਆ ਤਮੋ ਦਾਸ ਐਸੀ ਜੁਗਤ ਨਾਨਕ ਰਾਮਦਾਸ ਪ੍ਰਭ ਕੀ ਆਗਿਆ ਆਤਮ ਹਿਤਾਵੈ ਜੀਵਨ ਮੁਕਤ ਸੂਖ ਹਾਵੈ।

ਜੋ ਵਰਤਾਏ ਸਾਈ ਜੁਗਤ ਨਾਨਕ ਜੋ ਪੁਰਖੀਏ ਜੀਵਨ ਮੁਕਤ ਪਾਰ ਬ੍ਰਹਮ ਕੇ ਸਗਰੇ ਠਾ ਉਹ ਜੇ ਜਿਤ ਕਰ ਰਾਖੇ ਤੈਸਾ ਤਿੰਨਾ ਆਪੇ ਕਰਨ ਕਰਾਵਣ ਜੋਗ ਪ੍ਰਭ ਭਾਵੈ ਸੋਈ ਪੁਨ ਹੋਗ ਪਸਰੇ ਆਪ ਹੋਏ ਅੰਤ ਤਰੰਗ ਲਖੇ ਨਾ ਜਾਏ ਪਾਰ ਬ੍ਰਹਮ ਕੇ ਰੰਗ ਜੈਸੀ ਮਤ ਦੇ ਤੈਸਾ ਪ੍ਰਗਾਸ ਪਾਰ ਬ੍ਰਹਮ ਕਰਤਾ ਵਿਨਾਸ ਸਦਾ ਸਦਾ ਸਦਾ ਦਿਆਲ ਸਿਮਰ ਸਿਮਰ ਨਾਨਕ ਭੈ ਨਿਹਾਲ ਸਲੋਕ ਉਸਤਤ ਕਰੇ ਅਨੇਕ ਜਾਣੇ ਅੰਤ ਨਾ ਪਾਰਾ ਬਾਰ ਨਾਨਕ ਰਚਨਾ ਪ੍ਰਭ ਰਚੀ ਬਹੁ ਵਿਦਿਆਨਕ ਪ੍ਰਕਾਰ ਅਸਪਦੀ ਕਈ ਕੋਟ ਹੋਏ ਪੁਜਾਰੀ ਕਈ ਕੋਟ ਆਚਾਰ ਵਿਹਾਰੀ ਕਈ ਕੋਟ ਪੈ ਤੀਰਥ ਦਾਸੀ ਕਈ ਕੋਟ ਬਨ ਭਰਮੈ ਉਦਾਸੀ ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਤਪੀਸਰ ਹੋਤੇ ਕਈ ਕੋਟ ਆਦਮ ਧਿਆਨ ਧਾਰੈ ਕਈ ਕੋਟ ਕਾਵ ਕਾਵ ਵਿਚਾਰੈ ਕਈ ਕੋਟ ਨਾਵ ਤਨ ਨਾਮ ਧਿਆਵੈ ਨਾਨਕ ਕਰਤੇ ਕੰਤ ਨਾ ਪਾਵੇ ਕਈ ਕੋਟ ਭੈ ਅਭਿਮਾਨੀ ਕਈ ਕੋਟ ਅੰਧ ਗਿਆਨੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਅਭਿਗ ਆਤਮ ਨਿਕੋਰ ਕਈ ਕੋਟ ਪਰਦਾ ਰੁਕੋ ਹਿਰੈ ਕਈ ਕੋਟ ਪਰ ਦੁਖ ਨਾ ਕਰੈ ਕਈ ਕੋਟ ਮਾਇਆ ਸਰਮਾਹੇ ਕਈ ਕੋਟ ਪਰਦੇਸ ਪਰਮਾਹੇ ਜਿਤ ਜਿਤ ਲਾਵੋ ਤੇ ਤਿਤ ਲਗਨਾ ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ ਕਈ ਕੋਟ ਸਿਰ ਜਤੀ ਜੋਗੀ ਕਈ ਕੋਟ ਰਾਜੇ ਰਸ ਭੋਗੀ ਕਈ ਕੋਟ ਪੰਖੀ ਸਰਗ ਉਪਾਏ ਕਈ ਕੋਟ ਪਾਤਰ ਬਿਰਖ ਨਿਪਜਾਏ ਕਈ ਕੋਟ ਪਵਨ ਪਾਣੀ ਬਹਿ ਸੰਤਰ ਕਈ ਕੋਟ ਦੇਸ ਭੂ ਮੰਡਲ ਕਈ ਕੋਟ ਸਤੀ ਸੂ ਨਿਖਤਰ ਕਈ ਕੋਟ ਦੇ ਜਾਨਵ ਇੰਦਰ ਸ੍ਰੀ ਛਤਰ ਸਗਲ ਸਮੱਗਰੀ ਆਪਣੇ ਸੂਤ ਧਾਰੈ ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨੇ ਸਾਰੈ ਕਈ ਕੋਟ ਰਾਜ ਸਤਾਮਸ ਤਾਕਤ ਕਈ ਕੋਟ ਬੀਜ ਪ੍ਰਾਣ ਸਿਮਰਤ

ਕਈ ਕੋਟ ਕੀਨੇ ਉਹ ਭਾਂਤ ਪ੍ਰਾਪਤ ਹੋਏ ਬ੍ਰਹਮਾ ਸਮਾਤ ਤਾਂ ਕਾਂਤ ਨਾ ਜਾਣੈ ਕੋਈ ਆਪੇ ਆਪ ਨਾਨਕ ਪ੍ਰਭ ਸੋਏ ਕਈ ਕੋਟ ਪਾਰਵਮ ਕੇ ਦਾਸ ਇਨ ਹੋਵਤ ਆਤਮ ਪ੍ਰਗਾਸ ਕਈ ਕੋਟ ਤਤ ਕੇ ਬੇਦੇ ਸਦਾ ਨਿਹਾਰ ਏ ਕੋ ਨੇਤਰੇ ਕਈ ਕੋਟ ਨਾਮ ਰਸ ਪੀਵੇ ਅਮਰ ਭੈ ਸਾ ਸਦ ਹੀ ਜੀਵੈ ਕਈ ਕੋਟ ਨਾਮ ਗੁਣ ਗਾਵੈ

ਜਲ ਥਲ ਮਈਏ ਸੋਏ ਅਸਪਰੀ ਕਈ ਕੋ ਕਰਨ ਕਰਾਵਣ ਕਰਨੇ ਜੋਗ ਜੋਧੇ ਭਾਵੇ ਸੋਈ ਹੋਗ ਕਿਨ ਮੈਂ ਥਾਪੋ ਥਾਪਣ ਹਾਰਾ ਅੰਤ ਨਹੀਂ ਕਛ ਪਾਰਾ ਵਾਰਾ ਹੁਕਮੇ ਤਾਰਿਆ ਧਰ ਰਹਾਵੇ ਹੁਕਮੇ ਉਪਜੇ ਹੁਕਮ ਸਮਾਵੇ ਹੁਕਮੇ ਉੱਚ ਨੀਚ ਵਿਵਹਾਰ ਹੁਕਮੇ ਅਨਤ ਰੰਗ ਪ੍ਰਕਾਰ ਕਰ ਕਰ ਦੇਖੀਏ ਆਪਣੀ ਵਡਿਆਈ ਨਾਨਕ ਸਾਹਿਬ ਮੈਂ ਰਿਹਾ ਸਮਾਈ ਪ੍ਰਭ ਪਾਵੇ ਮਾਨੋ ਗਤ ਪਾਵੇ ਪ੍ਰਭ ਭਾਵੇ ਤਾਂ ਪਾਤਰ ਤਰਾਵੇ ਪ੍ਰਭ ਭਾਵੇ ਬਿਨ ਸਾਹ ਸਿਰਾ ਕਹਿ ਪ੍ਰਭ ਭਾਵੇ ਤਾਂ ਹਰ ਗੁਣ ਭਾਖੈ ਪ੍ਰਭ ਭਾਵੇ ਤਾਂ ਪਤੇ ਉਧਾਰੈ ਆਪ ਕਰੇ ਆਪਣ ਵਿਚਾਰੈ ਦੁਆ ਸਿਰਿਆਂ ਕਾ ਆਪ ਸੁਆਮੀ ਖੇਲੇ ਵਿਖੇ ਅੰਤਰਜਾਮੀ ਜੋ ਭਾਵੇ ਸੋ ਕਾਰ ਕਰਾਵੇ ਨਾਨਕ ਦ੍ਰਿਸ਼ਟੀ ਅਵਰ ਨਾ ਆਵੈ ਕਹੂ ਮਾਨਕ ਦੇ ਕਿਆ ਹੋਏ ਆਵੈ ਜੋ ਦਿਸ ਭਾਵੇ ਸੋਈ ਕਰਾਵੈ ਇਸ ਕੇ ਹਾਥ ਹੋਏ ਤਾਂ ਸਭ ਕਿਸਲੇ ਜੋ ਤੇ ਭਾਵੇ ਸੋਈ ਕਰੇ ਅਣਜਾਣਤ ਵਿਖਿਆ ਮੈਂ ਰਚੈ ਜੇ ਜਾਣਤੇ ਆਪਣੇ ਆਪ ਬਚੈ ਭਰਮੇ ਭੂਲਾ ਦੇ ਜਿਸ ਧਾਵੈ ਨਿਮਕ ਮਾਏ ਚਾਰ ਕੁੰਡ ਫਿਰਿਆ ਵੈ ਕਾਰ ਕਿਰਪਾ ਜਿਸ ਆਪਣੀ ਭਗਤ ਦੇ ਨਾਨਕ ਤੇ ਜਾਣ ਨਾ ਮਿਲੇ ਖਿਨਮੈ ਨੀਚ।

ਨਾ ਗਨੇ ਜਗਦੀਸ਼ ਜਿਉ ਪਿੰਡ ਸਾਹਿਬ ਤਿਸਕੀ ਰਾਸ ਘਟ ਘਟ ਪੂਰਨ ਬ੍ਰਹਮ ਪ੍ਰਗਾਸ ਆਪਣੀ ਬਣਤਿਆ ਬਣਾਈ ਨਾਨਕ ਜੀ ਵਿਦੇਖ ਵਡਾਈ ਇਸ ਕਾ ਬਾਲਣ ਨਾ ਇਸ ਹਾਥ ਕਰਨ ਕਰਾਵਣ ਸਰਬ ਕੋ ਨਾਥ ਆਗਿਆਕਾਰੀ ਬਪਰਾ ਜੀਓ ਜੋਤਿ ਭਾਵੇ ਸੋਈ ਪੁਣ ਥੀਓ ਕਬੂ ਊਚ ਨੀਚ ਮੈਂ ਬਸੈ ਕਬੂ ਸੋ ਘਰ ਗ੍ਰੰਥ।

ਜਿਸਕੇ ਅੰਤਰਰਾਜ ਮਾਨ ਸੋ ਨਰਕ ਪਾਤੀ ਹੋਵਤ ਸਵਾਨ ਜੋ ਜਾਣੇ ਮੈਂ ਜੋਵਨ ਬੰਤ ਸੋ ਹੋਵਤ ਬਿਸਤਾਂ ਕਾ ਜੰਤ ਆਪ ਸਗੋ ਕਰਮ ਬੰਧ ਕਹਾਵੈ ਜਨਮ ਮਰੇ ਬੋਜੋਨ ਭਰਮਾਵੈ ਧਨ ਭੂਮਿਕਾ ਜੋ ਕਰੇ ਗੁਮਾਨ ਸੋ ਮੂਰਖ ਅੰਧਾ ਅਗਿਆਨ ਕਰ ਕਿਰਪਾ ਜਿਸਕੇ ਹਿਰਦੇ ਗਰੀਬੀ ਵਸਾਵੈ ਨਾਨਕੀ ਹਾਂ ਮੁਕਤ ਆਗੈ ਸੁਖ ਪਾਵੈ ਧਨਵੰਤਾ ਹੋਏ ਕਰ ਗਰਬਾਵੈ ਤ੍ਰਿਣ ਸਮਾਨ ਕਰ ਸੰਗ ਨਾ ਜਾਵੇ ਬੋਲਾ ਸਕਰ ਮਾਨ ਕੂਪਰ ਕਰੇ ਆਸ ਪਾਲ ਵੀ ਤਰਤਾ ਕਾ ਹੋਏ ਬਿਨਾਸ ਸਭ ਤੇ ਆਪ ਜਾਣੇ ਬਲਵੰਤ ਖਿਨਵੇਂ ਹੋਏ ਜਾਏ ਪਸਮੰਤ ਕਿਸੇ ਨਾ ਵਧੇ ਆਪ ਅਹੰਕਾਰੀ ਧਰਮ ਰਾਏ ਜਿਸ ਕਰੇ ਖੁਆਰੀ ਗੁਰਪ੍ਰਸਾਦ ਜਾਂ ਕਾ ਮਿਟੇ ਵਿਮਾਨ ਸੋ ਜਾਂ ਨਾਨਕ ਦਰਗੇ ਪ੍ਰਵਾਨ ਕੂਟ ਕਰਮ ਕਰੇ ਹੋ ਧਾਰੇ ਸ਼ਰਮ ਪਾਵੇ ਸਗਲੇ ਬਿਰਥਾਰੇ ਅਨਕ ਤਪੱਸਿਆ ਕਰੇ ਅਹੰਕਾਰ ਨਰਕ ਦੁਰਗ ਫਿਰ ਫਿਰੇ ਉਤਾਰ ਅਨਕ ਯਤਨ ਕਰਿਆ ਤੁਮਨੇ ਦਰਬੈ ਅਰ ਦਰਗੇ ਕੋ ਕੈਸੇ ਕਵੇ ਆਪ ਸੋ ਜੋ ਭਲਾ ਕਹਾਵੇ ਤਿਸੇ ਭਲਾਈ ਨਿਕਟ ਨਾ ਆਵੇ ਸਰਵ ਕੀ ਰੇਣ ਜਾਂ ਕਾ ਮਨ ਹੋਏ ਕਹੋ ਨਾਨਕ ਤਾਂ ਕੀ ਨਿਰਮਲ ਹੋਏ ਜਾਵ ਲਗ ਜਾਣੇ ਮੋਤੇ ਕਸ਼ ਹੋਏ ਤਬ ਇਸ ਕੋ ਸੁਖ ਨਾਹੀ ਕੋਏ ਜਾਬੇ ਜਾਣੇ ਮੈਂ ਕਿਸ ਕਰਤਾ ਤਬਲਾ ਗਰਭ ਜੋਨ ਮੈਂ ਫਿਰਤਾ ਜਬ ਧਾਰੇ ਕੋ ਬੈਰੀ ਮੀਤ ਤਬ ਲਗ ਨੈ ਚਲਨਾਈ ਚੀਤ ਜਬ ਲਗ ਮੋਹ ਮਗਨ ਸਮਾਏ ਤਬ ਲਗ ਧਰਮ ਰਾਏ ਦੇ ਸਜਾਏ ਪ੍ਰਭ ਕਿਰਪਾ ਦੇ ਬੰਧਨ ਟੁੱਟੈ ਗੁਰਪ੍ਰਸਾਦ ਨਾਨਕ ਛੂਟੇ ਸਹਿ ਖਟੇਲਾ ਕੋਟ ਧਾਵੈ ਤ੍ਰਿਪਤ ਨਾ ਆਵੇ ਮਾਇਆ ਪਾਛੇ ਪਾਵੇ ਅਨਕ ਭੋਗ ਵਿਖਿਆ ਕੇ ਕਰੇ ਨੈ ਤ੍ਰਿਪਤਾਵੈ ਖਪ ਖਮ ਮਰੇ ਬਿਨਾਂ ਸੰਤੋਖ ਨਹੀਂ ਕੂੜਾ ਜੈ ਸੁਖਨ ਮਨੋਰਥ ਬਿਰਤੇ ਸਭ ਕਾਜੈ ਨਾਮ ਰੰਗ ਸਰਵ ਸੁਖ ਹੋਏ ਵਡਭਾਗੀ ਕਿਸੇ ਪ੍ਰਾਪਤ ਹੋਏ ਕਰਨ ਕਰਾਵਣ ਆਪੇ ਆਪ ਸਦਾ ਸਦਾ ਨਾਨ ਕਰ ਜਾਪ ਕਰਨ ਕਰਾਵਣ ਕਰਨੇ ਹਾਰ ਇਸਕੇ ਹੱਥ ਕਾਂ ਵਿਚਾਰ ਜੈਸੀ ਦ੍ਰਿਸ਼ ਕਰੇ ਤੈਸਾ ਹੋਏ ਆਪੇ ਆਪ ਆਪ ਪ੍ਰਭ ਸੋਏ ਜੋ ਕਿਸਕੀਨੋ ਸੋ ਆਪਣੇ ਰੰਗ ਸਭ ਤੇ ਦੂਰ ਸਬੂ ਕੇ ਸੰਗ ਬੂਜੇ ਦੇਖੈ ਕਰੇ ਬਵੇਕ ਆਪੇ ਏਕ ਆਪੇ ਅਨੇਕ ਮਰੇ ਨਾ ਬਿਣ ਸੇ ਆਵੇ ਨਾ ਜਾਏ ਨਾਨਕ ਸਾਧ ਹਿਰਿਆ ਸਮਾਏ ਆਪ ਉਪਦੇਸੈ ਸਮਝੇ ਆਪ ਆਪੇ ਰਚਿਆ ਸਭ ਕੈ ਸਾਥ ਆਪ ਕੀਨੋ ਆਪਣ ਵਿਸਾਰ ਸਭ ਕਿਛ ਉਸਕਾਉ ਕਰਨੇ ਹਾਰ ਉਸਤੇ ਭਿੰਨ ਕਹੋ ਕਿਛ ਹੋਏ ਥਾਂ ਥਨੰਤਰੀ ਕੈ ਸੋਏ ਆਪਣੇ ਚਾਲ ਤੇ ਆਪ ਕਰਨੇ ਹਾਰ ਕੋਤ ਕਰੇ ਰੰਗ ਅਪਾਰ ਮਨ ਮੈਂ ਆਪ ਮਨੇ ਆਪਣੇ ਮਾਹੇ ਨਾਨਕ ਕੀਮਤ ਕਹਿਣ ਨਾ ਜਾਏ ਸਤ ਸਤ ਸਤ ਪ੍ਰਭ ਸਵਾਮੀ ਗੁਰਪ੍ਰਸਾਦ ਕਿਨੇ ਵਖਿਆਨੀ ਸੱਚ ਸੱਚ ਸੱਚ ਸਭ ਕੀਨਾ ਕੋਟ ਮਦੇ ਕਿਨੇ ਬਿਰਲੇ ਚੀਨਾ ਭਲਾ ਭਲਾ ਭਲਾ ਤੇਰਾ ਰੂਪ ਅਤ ਸੁੰਦਰਿਆ ਪਾਰਿਆ ਨੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘਟ ਘਟ ਸੁਣੀ ਸਰਵਣ ਬਖਾਣੀ ਪਵਿੱਤਰ

ਸੰਤ ਕੀ ਨਿੰਦਾ ਨਾਨਕਾ ਭੋਰ ਭੋਰੇ ਅਵਤਾਰ ਅਸਪਰੀ ਸੰਤ ਕੇ ਦੁੱਖ ਨੇ ਆਰ ਜਾ ਕੱਢੇ ਸੰਤ ਕੇ ਦੁੱਖਣ ਜਮ ਤੇ ਨਹੀਂ ਛੂਟੇ ਸੰਤ ਕੇ ਦੁੱਖਣ ਸੁਖ ਸਭ ਜਾਏ ਸੰਤ ਕੇ ਦੁੱਖਣ ਨਰਕ ਮੈਂ ਪਾਏ ਸੰਤ ਕੇ ਦੁੱਖਣ ਮਤ ਹੋਏ ਮਲੀਨ ਸੰਤ ਕੇ ਦੁੱਖਣ ਸੋਭਾ ਤੇ ਹੀਨ ਸੰਤ ਕੇ ਅਤੇ ਗੁਰ ਰੱਖੇ ਨਾ ਕੋਏ ਸੰਤ ਕੇ ਦੁੱਖਣ ਥਾਨ ਭ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੇ ਨਾਨਕ ਸੰਤਨ ਨਿੰਦਕ ਭੀਤਰ ਹੈ ਸੰਤ ਕੇ ਦੁੱਖਣ ਤੇ ਮੁਖ ਪਵੇ ਸੰਤਨ ਕੇ ਦੁੱਖਣ ਕਾਗ ਜੋ ਲਵੇ ਸੰਤਨ ਕੇ ਦੁੱਖਣ ਸਰਪ ਜੋਨ ਪਾਏ ਸੰਤਨ ਕੇ ਦੁੱਖਣ ਤ੍ਰੇਤ ਜੋਨ ਕਰਮਾਏ ਸੰਤਨ ਕੇ ਦੁੱਖਣ ਤ੍ਰਿਸ਼ਨਾ ਮੈਂ ਜਲੈ ਸੰਤਨ ਕੈ ਦੁੱਖਣ ਸਭ ਕੁਛ ਲੈ ਸੰਤਨ ਕੈ ਸੰਤ ਕੇ ਦੁੱਖਣ ਤੇ ਸਭ ਜਾਏ ਸੰਤ ਕੇ ਦੁੱਖਣ ਨੀਚ ਨਚਾਏ ਸੰਤ ਦੁਖੀ ਕਾ ਥਾਉ ਕੋ ਨਾਏ ਨਾਨਕ ਸੰਤ ਭਾਵੇ ਤਾਂ ਉਸ ਕੋਪੀ ਵਦ ਪਾਏ ਸੰਤ ਕਾ ਨਿੰਦਕ ਮਹਾਤ ਤਾਏ ਸੰਤ ਕਾ ਨਿੰਦਕ ਫਿਟੇ ਕੰਨਾ ਪਾਏ ਸੰਤ ਕਾ ਨਿੰਦਕ ਮਹਾਤਿਆਰਾ ਸੰਤ ਕਾ ਨਿੰਦਕ ਪਰਮੇਸ਼ਰ ਮਾਰਾ ਸੰਤ ਕਾ ਨਿੰਦਕ ਰਾਜ ਦੇਹੀਨ ਸੰਤ ਕਾ ਨਿੰਦਕ ਦੁਖੀ ਅਰ ਦੀਨ ਸੰਤ ਕੇ ਨਿੰਦਕ ਕੋ ਸਰਬ ਰੋਗ ਸੰਤ ਕੇ ਨਿੰਦਕ ਕੋ ਸਦਾ ਵਿਯੋਗ ਸੰਤ ਕੀ ਨਿੰਦਾ ਦੁੱਖ ਮੈਂ ਦੁੱਖ ਨਾਨਕ ਸੰਤ ਭਾਵੇ ਤਾਂ ਉਸ ਕਾਪੀ ਹੋਏ ਮੋਖ ਸੰਤ ਕਾ ਦੁਖੀ ਸਦਾ ਪਵਿੱਤ ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿੱਤ ਸੰਤ ਕੇ ਦੁਖੀ ਕੋ ਡਾਣ ਲੱਗੇ ਸੰਤ ਕੇ ਦੁਖੀ ਕੋ ਸਭ ਤਿਆਗੈ ਸੰਤ ਕਾ ਦੁਖੀ ਸਦਾ ਸਹਿਜ ਮਹਾ ਅਹੰਕਾਰੀ ਸੰਤ ਕਾ ਦੁਖੀ ਸਦਾ ਬਿਕਾਰੀ ਸੰਤ ਕਾ ਦੁਖੀ ਜਨਮੇ ਮਰੇ ਸੰਤ ਕੀ ਦੁੱਖਣਾ ਸੁਖ ਤੇ ਟਰੈ ਸੰਤ ਕੇ ਦੁਖੀ ਕੋ ਨਾਹੀ ਠਾਓ ਨਾਨਕ ਸੰਤ ਭਾਵੇ ਤਾਂ ਲੈ ਮਿਲਾਏ ਸੰਤ ਕਾ ਦੁਖੀ ਅੱਜ ਵੀ ਤੇ ਟੂਟੇ ਸੰਤ ਕਾ ਦੁਖੀ ਕਿਤੇ ਕਾਹ ਨਾ ਪਹੁੰਚੇ ਸੰਤ ਕੇ ਦੁਖੀ ਕੋ ਧਿਆਨ ਭਰਮਾਈਏ ਸੰਤ ਕਾ ਦੁਖੀ ਉਜੜ ਪਾਈਏ ਸੰਤ ਕਾ ਦੁਖੀ ਅੰਤਰ ਦੀ ਤੋਤਾ ਜਿਉਂ ਸਾਸ ਬਿਨਾ ਮਿਰਤ ਕੀ ਲੋਤਾ ਸੰਤ ਕੇ ਦੁਖੀ ਕੀ ਜੜ ਕਿਸ਼ਨਾ ਹੈ ਆਪਣ ਵੀ ਜਾ ਪੇ ਖਾਏ ਸੰਤ ਕੇ ਦੁਖੀ ਕੋ ਬਣਾ ਰੱਖਣਾ ਨਾਨਕ ਸੰਤ ਭਾਵੇ ਤਾਂ ਲੈ ਉਭਾਰ ਸੰਤ ਕਾ ਦੁਖੀ ਨੂੰ ਬਿਲ ਲਾਏ ਜਿਉਂ ਜਲ ਵੀ ਹੁਣ ਮਛਲੀ ਤੜਫੜਾਏ ਸੰਤ ਕਾ ਦੁਖੀ ਭੁੱਖਾ ਨਹੀਂ ਰਾਜੈ ਜਿਉ ਭਾਵ ਕਿੰਨ ਨੇ ਧਰਾਪੈ ਸੰਤ ਕਾ ਦੁਖੀ ਛੁਟੈ ਅਕੇਲਾ ਜਿਉ ਗੁਆੜ ਤਿਲ ਖੇਤ ਮਾਏ ਦੁਹੇਲਾ ਸੰਤ ਕਾ ਦੁਖੀ ਧਰਮ ਤੇ ਰਹਿਤ ਸੰਤ ਕਾ ਦੁਖੀ ਸਦਮਿਸਿਆ ਕਹਿਤ ਕਿਰਤ ਨਿੰਦਕਾ ਤੁਰੀ ਪਿਆ ਨਾਨਕ ਜੋ ਤਿਸ ਭਾਵੈ ਸੋਈ ਥੀਆ ਸੰਤ ਕਾ ਦੁਖੀ ਵਿਗੜ ਰੂਪ ਹੋਏ ਜਾਏ ਸੰਤ ਕੇ ਦੁਖੀ ਕੋ ਦਰ ਗਏ ਮਿਲੇ ਸਜਾਏ ਸੰਤ ਕਾ ਦੁਖੀ ਸਦਾ ਸਹਿਕਾਈਐ ਸੰਤ ਕਾ ਦੁਖੀ ਨਾ ਮਰੇ ਨਾ ਜਿਵਾਈਐ ਸੰਤ ਕੇ ਦੁਖੀ ਕੀ ਪੂਜੇ ਨਾ ਆਸਾ ਸੰਤ ਕਾ ਦੁਖੀ ਉੱਠ ਚਲੇ ਨਿਰਾਸਾ ਸੰਤ ਕੇ ਦੁੱਖ ਨਾ ਤ੍ਰਿਸ਼ਟੇ ਕੋਈ ਜੈਸਾ ਭਾਵੈ ਤੈਸਾ ਕੋਈ ਹੋਏ ਪਿਆ ਕਿਰਤ ਨਾ ਮੇਟੇ ਕੋਈ ਨਾਨਕ ਜਾਣੇ ਸਾਚਾ ਸੋਏ ਸਾਵ ਕਾਢ ਤਿਸ ਕੇ ਉਹ ਕਰਨੇ ਹਾਰ ਸਦਾ ਸਦਾ ਤਿਸ ਕੋ ਨਮਸਕਾਰ ਭਰਾਵ ਕੀ ਉਸਤ ਕਰੋ ਦਿਨ ਰਾਤ ਇਸੇ ਧਿਆਓ ਸਾਧ ਗ੍ਰਾਹ ਸਭ ਕੀ ਵਰਤੇ ਤਿਸਕਾ ਕੀਆ ਜੈਸਾ ਕਰੇ ਤੈਸਾ ਕੋ ਕੀਆ ਆਪਣਾ ਕਿਰਿਆ ਕਰਨੇ ਹਾਰ ਦੂਸਰ ਕੌਣ ਕਹੇ ਵਿਚਾਰ ਜਿਸਨੂੰ ਕਿਰਪਾ ਕਰੇ ਤਿਸੇ ਆਪਣ ਨਾਮ ਦੇ ਵਡਭਾਗੀ ਨਾਨਕ ਜਨ ਸੇ ਸਲੋਕ ਤਜੋ ਸਿਆਣਪ ਸੁਰਜਣੋ ਸਿਮਰੋ ਹਰ ਹਰ ਰਾਏ ਏ ਕਿਆ ਸਰ ਮਨ ਰੱਖੂ ਨਾਨਕ ਦੂਖ ਭਰਮ ਪੋ ਜਾਇ ਅਸਪਦੀ ਮਾਨੁ ਕੀ ਟੇ ਬਿਰਥੀ ਸਭ ਜਾਣ ਦੇਵਨ।

ਧਿਆਨ ਮੈਂ ਮਾਰਗ ਪਾਵੇ ਤੂੰ ਸਾਧੂ ਸੰਗ ਮਿਲ ਜੋਤ ਪ੍ਰਗਟਾਵੇ ਤਿਨ ਸੰਤਨ ਕੀ ਬਾਛੋ ਧੂਰ ਨਾਨਕ ਕੀ ਆਲੋਚਾ ਪੂਰ ਮਨ ਮੂਰਖ ਆਏ ਬਿਨ ਲਾਈਏ ਪੂਰਵ ਲਿਖੇ ਕਾ ਲਿਖਿਆ ਪਾਈਐ ਦੁਖ ਸੁਖ ਪ੍ਰਭ ਦੇਵ ਚਤਾਰ ਜੋ ਕਿਸ ਕਰੇ ਕੋਈ ਸੁਖਮਾਨ ਭੂਲਾ ਕਾ ਫਿਰਿਆ ਜਾਣ ਕੌਣ ਬਸ ਆਈ ਤੇਰੇ ਸੰਗ ਲਵ ਟਿਓ ਰਸ ਲੋਭੀ ਪਤੰਗ ਰਾਮ ਨਾਮ ਜਾ ਫਿਰਦੇ ਮਾਏ ਨਾਨਕ ਪਾਸੇ ਕੀ ਕਰ ਜਾਏ ਜਿਸ ਵਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਘਰ ਪਾਇਆ ਤਾਜਲ ਮਾਨ ਲਿਓ ਮਨ ਮੂਲ ਰਾਮ ਨਾਮ ਹਿਰਦੇ ਮੈਂ ਤੋਲ ਲਾਦ ਕੇ ਸੰਤੇ ਸੰਗ ਚਾਲ ਅਵਰ ਤਿਆਗ ਵੇਖਿਆ ਜੰਜਾਲ ਧਨ ਧਨ ਗਏ ਸਭ ਕੋਏ ਮੁਖੀ ਉਜਲ ਹਰ ਦਰ ਗਏ ਸੋਏ ਇਹੋ ਵਪਾਰ ਬਿਰਲਾ ਵਪਾਰ ਹੈ ਨਾਨਕ ਤਾਂ ਕੇ ਸਦ ਬਲਿਹਾਰ ਹੈ ਚਾਰਨ ਸਾਧਕੇ ਧੋਏ ਧੋਏ ਪੀਓ ਹਰ ਪ੍ਰਸਾਦ ਕੋ ਆਪਣਾ ਜੀਓ ਸਾਧਕੀ ਧੂਰ ਕਰੋ ਇਸਨਾਨ ਸਾਧੇ ਉੱਪਰ ਜਾਈਏ ਕੁਰਬਾਨ ਸਾਧ ਸੇਵਾ ਬੜ ਭਾਗੀ ਪਾਈਏ ਸਾਧ ਸੰਗਰ ਕੀਰਤਨ ਗਾਈਏ ਅਨਕ ਬਿਘਨ ਤੇ ਸਾਧੂ ਰਾਖੈ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ ਓਟ ਗਈ ਸੰਤ ਦਰਿਆਇਆ ਸਰਬ ਸੁਖ ਨਾਨਕ ਤੈ ਪਾਇਆ ਮ੍ਰਿਤਕ ਹੋ ਜੀਵਾਲਣ ਹਾਰ ਭੂਖੇ ਕੋ ਦੇਵ ਤੇ ਆਧਾਰ ਸਰਵ ਨਿਧਾਨ ਜਾਂ ਕੀ ਦ੍ਰਿਸ਼ਟੀ ਮਾਹੇ ਪੂਰਵ ਲਿਖੇ ਕਾ ਲੈਣਾ ਪਾਏ ਸਭ ਕਿਸੇ ਤਿਸਕਾ ਉਹ ਕਰਨੇ ਯੋਗ ਜਿਸ ਬਿੰਦੂ ਸੁਰ ਹੋਆ ਨਾ ਹੋਗ ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਊਚ ਨਿਰਮਲੇ ਕਰਨੀ ਕਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੋ ਜਨ ਨਿਰਮਲ ਸੀਆ ਜਾ ਕੈ ਮਨ ਗੁਰ ਕੀ ਪ੍ਰਤੀਤ ਤੇ ਜਨ ਆਵੇ ਹਰ ਪ੍ਰਭ ਚੀਤ ਭਗਤ ਭਗਤ ਸੁਣੀਏ ਤੇ ਲੋਏ ਜਾ ਕੇ ਹਿਰਦੇ ਕੋ ਹੋਏ ਸੱਚ ਕਰਨੀ ਸਹਿ ਤਾਂ ਕੀ ਰਹਿ ਸੱਚ ਹਿਰਦੇ ਸਤਮੁਖ ਕੈਦ ਸਾਚੀ ਦ੍ਰਿਸ਼ ਸੱਚ ਆਕਾਰ ਸੱਚ ਵਰਤੇ ਸਾਚਾ ਪਸਾਰੇ ਪਾਰ ਬ੍ਰਹਮ ਜਿਨ ਸੱਚ ਕਰ ਜਾਤਾ ਨਾਨਕ ਸੋ ਜਨ ਸੱਚ

ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾਨ ਧਿਆਨ ਦਿਆਲ ਬਖਸੰਦ ਸਾਧ ਤੇਰੇ ਕੀ ਚਰਣੀ ਪਾਓ ਨਾਨਕੇ ਮਨ ਇਹੋ ਅਨਰਾਓ ਮਨਸਾ ਪੂਰਨ ਸ਼ਰਨਾ ਜੋਗ ਜੋ ਕਰ ਪਾਇਆ ਸੋਈ ਹੋ ਗਏ ਆਰਣ ਪਰਣ ਜਾਂ ਕਾ ਨੇਤਰ ਪੋਰ ਤਿਸਕਾ ਮੰਤਰ ਨਾ ਜਾਣੇ ਹੋਰ ਆਣ ਦਰੂਪ ਮੰਗਲ ਸਾ ਜਾ ਕੇ ਸਰਵ ਥੋਕ ਸੁਣੀਏ ਕਰਤਾ ਕੇ ਰਾਜ ਮੈਂ ਰਾਜੋਗ ਮੈਂ ਜੋਗੀ ਤਾ ਮੈਂ ਸਭੀ ਸਰਗ੍ਰਹਿਸਥ ਮੈਂ ਭੋਗੀ ਧਿਆਏ ਧਿਆਏ ਭਗਤੇ ਸੁਖ ਪਾਇਆ ਨਾਨਕ ਜਿਸ ਪੁਰਖ ਕਾ ਕਿਨੇ ਅੰਤ ਨਾ ਪਾਇਆ ਜਾਂ ਕੀ ਲੀਲਾ ਕੀਮਤ ਨਾ ਹੈ ਸਗਲ ਦੇਵ ਹਾਰੇ ਅਵਗਾਹ ਪਿਤਾ ਕਾ ਜਨਮ ਕਹਿ ਜਾਣੇ ਪੂਤ ਸਗਲ ਪਰੋਈ ਆਪਣੇ ਸੂਤ ਸੁਮਤ ਗਿਆਨ ਧਿਆਨ ਜਨ ਦੇ ਜਨ ਦਾਸ ਨਾਮ ਧਿਆ ਵੈਸੇ ਤੈ ਗੁਣ ਮੈਂ ਜਾਂ ਕੁਪਰਮਾਏ ਜਨਮ ਮਰੇ ਕੋ ਫਿਰ ਆਵੇ ਜਾਏ ਊਚ ਨੀਚ ਕੇ ਅਸਥਾਨ ਜੈਸਾ ਜਨਾਵੇ ਤੈਸਾ ਨਾਨਕ ਜਾਣ ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਪੇ ਕਰੇ ਕਰੰਗ ਨਾਨਾ ਬਿਦ ਕਿਨੂੰ ਵਿਸਾਰ ਪਾਵੇ ਅਵਨਾਸੀ ਇਕੰਕਾਰ ਨਾਨਾ ਚਲਤ ਕਰੇ ਖਿਨਮਾਏ ਪੂਰਿਓ ਪੂਰਨ ਸਭ ਠਾਏ ਨਾਨਾ ਬਿਦ ਕਰ ਬਣ

ਸੋ ਸੇਵਕ ਜੇ ਦਇਆ ਪ੍ਰਭ ਧਾਰੈ, ਨਾਨਕ ਸੋ ਸੇਵਕ ਸਾਸਾ ਸਮਾਰੈ। ਆਪਣੇ ਜਨ ਕਾ ਪਰਦਾ ਢਾਕੇ, ਆਪਣੇ ਸੇਵਕ ਕੀ ਸਰ ਪਰ ਰਾਖੇ, ਆਪਣੇ ਦਾਸ ਕੋ ਦੇ ਵਡਾਈ, ਆਪਣੇ ਸੇਵਕ ਕੋ ਨਾਮ ਜਪਾਈ, ਆਪਣੇ ਸੇਵਕ ਕੀ ਆਪਸ ਰਾਖੇ, ਤਾਂ ਗਤ ਮੇਰ ਕੋਈ ਨਾ ਲੱਖੈ। ਪ੍ਰਭ ਕੇ ਸੇਵਕ ਕੋ ਕੋਣਾ ਪਹੁੰਚੇ, ਪ੍ਰਭ ਕੇ ਸੇਵਕ ਉਚੇ ਉਚੇ, ਜੋ ਪ੍ਰਭ ਆਪਣੀ ਸੇਵਾ ਲਾਇਆ, ਨਾਨਕ ਸੋ ਸੇਵਕ ਦਾ ਦਿਸ ਪ੍ਰਗਟਾਇਆ। ਨੀਕੀ ਕੀਰੀ ਮੈਕਲ ਰਾਖੈ, ਭਸਮ ਕਰੇ ਲਸਕਰ ਕੋਟ ਲਾਖੈ। ਜਿਸ ਕਾ ਸਾਸਨਾ ਕੱਢ ਤੇ ਆਪ, ਤਾਂ ਕੋ ਰਾਖਤ ਦੇ ਕਰ ਹਾਥ, ਮਾਨਸ ਯਤਨ ਕਰਦ ਵੋ।

ਕਿਰਾਰ ਗੁਣ ਗਾਵਸ ਪਦੀ ਸਤਿਗੁਰ ਸਿੱਖੀ ਕਰੇ ਪ੍ਰਤਪਾਲ ਸੇਵਕ ਗੁਰ ਸਦਾ ਦਿਆਲ ਸਿੱਖੀ ਗੁਰ ਦੁਰਮਤ ਮਿਲ ਹਿਰੇ ਗੁਰ ਬਚਨੀ ਹਰ ਨਾਮ ਉਚਰੈ ਸਤਿਗੁਰ ਸਿੱਖੇ ਬੰਧਨ ਕਾਟੈ ਗੁਰ ਕਾ ਸਿੱਖ ਵਿਕਾਰ ਤੇ ਹਟੈ ਸਤਿਗੁਰ ਸੇਖੋ ਨਾਮ ਤਨ ਦੇ ਗੁਰ ਕਾ ਸਿੱਖ ਵਟ ਭਾਗੀਏ ਸਤਿਗੁਰ ਸਿੱਖ ਆਲਤ ਪਲਤ ਸਵਾਰੈ ਸਤਿਗੁਰ ਸਿੱਖੋ ਜੀ ਨਾਲ ਸਮਾਰੈ ਗੁਰ ਕੈ ਗ੍ਰਹਿ ਸੇਵਕ ਜੋ ਰਹੇ ਗੁਰ ਕੀ ਆਗਿਆ ਮਨ ਮੈਂ ਸਹਿ ਆਪ ਸੋ ਕਰ ਕਛਨਾ ਜਨਾਵੈ ਹਰ ਹਰ ਨਾਮ ਹਿਰਦੇ ਸਦ ਧਿਆਵੈ ਮਨ ਵੇਚੇ ਸਤਿਗੁਰ ਕੇ ਪਾਸ ਇਸ ਸੇਵਕੇ ਕਾਰਜ ਰਾਸ ਸੇਵਾ ਕਰ ਤੋਏ ਨਕਾਮੀ ਜਿਸ ਤੋਂ ਹੋਤ ਪ੍ਰਾਪਤ ਸੁਆਮੀ ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵਾ ਗੁਰ ਕੀ ਮਤਲੇ ਵੀਰ ਸਿਰਸੈ ਗੁਰ ਕਾ ਮਨ ਮਾਨੈ ਸੋ ਸੇਵ ਪਰਮੇਸ਼ਰ ਕੀ ਗਤ ਜਾਣੈ ਸੋ ਸਤਿਗੁਰੂ ਜੀ ਸਿਰੇ ਦੇ ਅਰਨਾਉ ਅਨਕ ਬਾਰ ਗੁਰ ਕੋ ਬਲ ਜਾਓ ਸਰਮ

ਲਿਆ ਨਾ ਜਾਈਏ। ਨਾਨਕ ਐਸਾ ਗੁਰਬਟ ਭਾਗੀ ਪਾਈ ਹੈ, ਸਫਲ ਦਰਸ਼ਨ ਭੇਖਤ ਪੁਨੀਤ, ਪਰਸ ਚਰਨ ਗਤ ਨਿਰਮਲ ਰੀਤ, ਭੇਟਤ ਸੰਗ ਰਾਮ ਗੁਣ ਰਵੈ, ਪਾਰ ਬ੍ਰਹਮਕੀ ਦਰਕੇ ਗਵੈ, ਸੁਣ ਕਰ ਬਚਨ ਕਰਨੇ ਆਗਾਨੇ, ਮਨ ਸੰਤੋਖ ਆਤਮ ਪਤੀਆਂ ਨੇ, ਪੂਰਾ ਗੁਰ ਆਖਿਓ ਜਾਂ ਕਾ ਮੰਤਰ, ਅੰਮ੍ਰਿਤ ਦ੍ਰਿਸ਼ਟ ਭੇਖੈ ਹੋਏ ਸੰਤ, ਗੁਣ ਬੇਅੰਤ ਕੀਮਤ ਨਹੀਂ ਪਾਏ, ਨਾਨਕ ਜਿਸ ਪਾਵੈ ਤਿਸ ਲੈ ਮਿਲਾਏ, ਜੇਵਾ ਏਕ ਸਤ ਅਨੇਕ, ਸਤਪੁਰਖ ਪੂਰਨ ਵਿਵੇਕ, ਕਾਉ ਬੋਲਣਾ ਪਹੁੰਚਤ ਪ੍ਰਾਣੀ, ਅਗਾਮਿਆ ਗੋਚਰ ਪਰ ਨਿਰਬਾਣੀ, ਨਿਰਾਹਾਰ ਨਿਰਵੈ ਸੁਖਦਾਈ, ਤਾਂ ਕੀ ਕੀਮਤ ਕਿਨੇ ਨਾ ਪਾਈ, ਅਨਕ ਭਗਤ ਬੰਧਨਿਤ ਕਰੈ, ਚਰਨ ਕਮਲ ਹਿਰਦੈ ਸਿਮਰੈ, ਸਤ ਬਲਿਆਰੀ ਸਤਿਗੁਰ ਆਪਣੇ, ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਣੇ, ਇਹੋ ਅਰਸ ਪਾਵੈ ਜਨ ਕੋਏ, ਅੰਮ੍ਰਿਤ ਪੀਵੇ ਅੰਮ੍ਰਿਤ ਸੋਏ, ਉਸ ਪੁਰਖਾ ਨਾਹੀ ਕਦੇ ਵਿਨਾਸ, ਜਾਂ ਕੇ ਮਨ ਪ੍ਰਗਟੇ ਗੁਣਤਾਸ, ਆਠ ਪੈਰ ਕਾ ਨਾਮ ਲੇ, ਸੱਚ ਉਪਦੇਸ਼ ਸੇਵਕੋ ਦੇ, ਮੋਹ ਮਾਇਆ ਕੇ ਸੰਗ ਨਾ ਲੇਪ, ਮਨ ਮੈ ਰਾਖੇ ਹਰ ਹਰੇਕ, ਅੰਧਕਾਰ ਦੀਪ ਪ੍ਰਗਾਸ, ਨਾਨਕ ਭਰਮੋ ਦੁਖ ਤੇ ਨਾਸੈ, ਤਾਵਤ ਮੈਂ ਠੰਡ ਵਰਤਾਈ, ਅਨੰਦ ਪਿਆ ਦੁਖ ਨਾਠੇ ਪਾਈ, ਜਨਮ ਮਰਨ ਕੇ ਮਿਟੇ ਅੰਦੇਸੇ, ਸਾਧੂ ਕੇ ਪੂਰਨ ਉਪਦੇਸੇ, ਭਾਉ ਚੂਕਾ ਨਿਰਭ ਹੋਏ ਬਸੈ, ਸਗਲ ਵਿਆਦ ਮਨ ਤੇ ਖੈ ਨਸੈ, ਜਿਸ ਕਾ ਸਾ ਤਿਨ ਕਿਰਪਾ ਧਾਰੀ, ਸਾ ਸੰਗ ਜਪਨਾ ਮੁਰਾਰੀ, ਤਿਤ ਪਾਈ ਚੁੱਕੇ ਭਰਮ ਗਵਣ, ਸੁਣ ਨਾਨਕ ਹਰ ਹਰ ਜਾ ਸਰਵਣ, ਨਿਰਗੁਣ ਆਵ ਸਰਗੁਣ ਭੀ ਉਹੀ, ਕਲਾ ਧਾਰ ਜਿਨ ਸਗਲੀ ਮੋਹੀ, ਆਪਣੇ ਚਿਤ ਪ੍ਰਭਿਆ ਬਣਾਏ, ਆਪਣੀ ਕੀਮਤ ਆਪੇ ਪਾਏ, ਹਰ ਬਿਨ ਦੂਜਾ ਨਾਹੀ ਕੋਏ, ਸਰਵ ਨਿਰੰਤਰ ਏਕੋ ਸੋਏ, ਓਤ ਪੋਤ ਰਵਿਆ ਰੂਪ ਰੰਗ, ਭਏ ਪ੍ਰਗਾਸ ਸਾਧ।

ਸਾਰਸਪਦੀ ਸੰਤ ਜਨਾ ਮਿਲ ਕਰੋ ਵਿਚਾਰ ਏ ਸਿਮਰ ਨਾਮੇ ਆਧਾਰ ਅਵਰੂ ਪਾਸਾ ਮੀਤ ਵਿਸਾਰ ਚਰਨ ਕਮਲ ਰਿਤ ਮੈਂ ਉਰਧਾਰੋ ਕਰਨ ਕਾਣ ਸੁਪ੍ਰਭ ਸਮਰਾ ਦ੍ਰਿੜ ਕਰ ਗਿਓ ਨਾਮ ਹਰ ਬਥ ਏ ਤਨ ਸੰਚੋ ਭਗਵੰਤ ਸਾਂਝ ਨਾ ਕਰ ਨਿਰਮਲ ਮੰਤ ਏ ਕਿਆਸ ਰਾਖੋ ਮਨ ਮਾਹੇ ਸਰਵ ਰੋਗ ਨਾਨਕ ਮਿਟ ਜਾਏ।

ਟੂਟਣ ਆਰੇ ਸਿਮਰ ਸਾਸ ਵੇਦ ਵਿਚਾਰੇ ਹਰ ਕੀ ਭਗਤ ਕਰੋ ਮਨ ਲਾਏ ਮਨ ਬਾਸ ਨਾਨਕ ਫਲ ਪਾਏ ਸੰਗ ਨਾ ਚਾਲ ਤੇਰੇ ਤਨਾ ਤੂੰ ਕਿਆ ਲਵਟਾਵੇ ਮੂਰਖ ਮਨ ਸੋਤ ਮੀਤ ਕਟੋਂਬਿਆਰ ਬਣਤਾ ਇਨਤੇ ਕਹੋ ਤੁਮ ਕਵਨ ਸਨਾਥਾ ਰਾਜ ਰੰਗ ਮਾਇਆ ਵਿਸਤਾਰ ਇਨਤੇ ਕਹੋ ਕਵਨ ਛੁਟਕਾਰਿਆ ਸਾਸੀ ਰਥ ਸਵਾਰੀ ਝੂਠਾ ਡਾਮ ਝੂਠ ਪਸਾਰੀ ਜਿੰਦੀ ਤਿਸ ਬੁਝਣਾ ਬਿਗਾਨਾ ਨਾਮ ਵਿਸਾਰ ਨਾਨ ਪਛਤਾਨਾ ਗੁਰ ਕੀ ਮਾਤੂ ਲੈ ਆਣੇ ਭਗਤ ਬਿਨਾ ਬੋ ਡੂਬੇ ਸਿਆਣੇ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ ਚਰਨ ਕਮਲ ਰਾਖੋ ਮਨ ਮਾਏ ਜਨਮ ਜਨਮ ਕੇ ਕਿਲ ਵਿਖ ਜਾਏ ਆਪ ਜੋ ਭੋਗ ਰਹਿ ਨਾਮ ਜਪਾਵੋ ਸੁਣਤ ਕਹਿਤ ਰਹਿਤ ਗਤ ਪਾਵੋ ਸਾਰ ਭੂਤ ਸਾ ਤਰ ਗੁਣਾਓ ਸਹਿ ਸੁਭਾਅ ਨਾਨ ਗੁਣ ਗਾਓ ਗੁਣ ਗਾਵਤ ਤੇਰੀ ਉਤਰ ਸਮੈਲ ਬਿਨ ਜਾਏ ਹੋਮੇ ਬਿਖ ਫੈਲ ਹੋਏ ਚਿੰਤ ਬਸੇ ਸੁਖਨਾਲ ਸਾਧ ਗਿਰਾਸ ਹਰ ਨਾਮ ਸਮਾਲ ਆਸ਼ਾੜ ਸਿਆਣਤ ਸਗਲੀ ਮਨਾ ਸਾਸੰਗ ਪਾਵੇ ਸਜ ਧਨਾ ਹਰ ਪੂੰਜੀ ਸਾਈਂ ਕਰੋ ਵਿਵਹਾਰ ਇਹਾਂ ਸੁਖ ਦਰਗਹਿ ਜਕਾ ਸਰਵਨੰਤਰੇ ਕੋ ਦੇਖ ਕਹੋ ਨਾਨਕ ਜਾ ਕੇ ਮਸਤਕ ਲੇਖ ਏਕੋ ਜਾਪੇ ਕੋ ਸਦਾ ਏਕ ਸਿਮਰੇ ਕੋ ਮੰਨਿਆ ਏਕ ਸਕੇ ਗੁਣ ਗਾਓ ਅਨੰਤ ਮੰਤਨ ਜਾਪੇ ਇੱਕ ਭਗਵੰਤ ਏਕੋ ਏਕ ਹਰਿਆਪ ਏਕੋ ਏਕ ਏਕ ਹਰਿਆਪ ਪੂਰਨ ਪੂਰਿਓ ਪ੍ਰਭਿਆ ਪਨਕ ਵਿਸਾਰ ਏਕ ਤੇ ਭਏ ਏਕ ਅਰਾਧ ਪ੍ਰਾਸ਼ਤ ਗਏ ਮੰਤਨਿਆ।

ਹੀ ਆਪਣੀ ਭਗਤੀ ਲਾਏ ਅਸਪਦੀ ਜਾਤਕ ਜਾਂਜਾ ਤੇ ਪ੍ਰਵਧਾਨ ਕਰ ਕਿਰਪਾ ਦੇਵ ਹਰ ਨਾਮ ਸਾਜਨਾ ਕੀ ਮੰਗੋ ਧੂਰ ਪਾਵ ਮੇਰੀ ਸ਼ਰਧਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਓ ਸਾਸਾ ਪ੍ਰਭ ਤੁਮੇ ਧਿਆਵ ਚਰਨ ਕਮਲ ਸਿਉ ਲਾਗੇ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤਨੀਤ ਏਕੋ ਆਧਾਰ ਨਾਨਕ ਮੰਗੇ ਨਾਮ ਪ੍ਰਭ ਸਾਰ ਪ੍ਰਭ ਕੀ ਦ੍ਰਿਸ਼ਟਮਾ ਸੁਖ ਹੋਇਆ ਰਸ ਪਾ ਬਿਰਲਾ ਕੋਏ ਜਿਨ ਚਾਖਿਆ ਸੇ ਜਾਨ ਦ੍ਰਿਪਤਾਨੇ ਪੂਰਨ ਪੂਰਨੇ ਇੰਡੋਲਾਨੇ ਸੁਪਰ ਭਰੇ ਪ੍ਰੇਮ ਰਸ ਰੰਗ ਉਪਜੇ ਚਾਓ ਸਾਧ ਕੇ ਸੰਗ ਪਰੇ ਸ਼ਰਣਿਆਣ ਸਭ ਤਿਆਗ ਅੰਤਰ ਪ੍ਰਗਾਸ ਆਂਦਿਨ ਲਿਵਲਾਗ ਬੜ ਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖੋਏ ਸੇਵਕੀ ਮਨਸਾ ਪੂਰੀ ਭਈ ਸਤਿਗੁਰ ਤੇ ਨਿਰਮਲ।

ਨਾਨਕ ਭਗਤੀ ਨਾਮ ਸਮਾਏ ਸੋ ਕਿਉਂ ਵਿਸਰੈ ਜੇ ਘਾਲ ਨਾ ਭਾਨੈ ਸੋ ਕਿਉਂ ਵਿਸਰੈ ਜੇ ਕੀਆ ਜਾਣੈ ਸੋ ਕਿਉਂ ਵਿਸਰੈ ਜਿਨ ਸਭ ਕੀ ਕੀਆ ਸੋ ਕਿਉਂ ਵਿਸਰੈ ਜੇ ਜੀਵਨ ਜੀਆ ਸੋ ਕਿਉਂ ਵਿਸਰੈ ਜੇ ਅਗਨ ਮੈਂ ਰਾਖੈ ਗੁਰਪ੍ਰਸਾਦ ਕੋ ਬਿਰਲਾ।

ਨਾਨਕ ਜਨ ਧਿਆਇਆ ਸਾਜ ਸੰਤ ਕਰੋ ਏ ਕਾਮ ਆਨ ਤਿਆਗ ਜਪੋ ਹਰ ਨਾਮ ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜੋ ਅਬਰੇ ਨਾਮ ਜਪਾਵ ਭਗਤ ਪਾਏ ਤਰੀਏ ਸੰਸਾਰ ਬਿਨ ਭਗਤੀ ਤਨ ਹੋਸੀ ਸਾਰ ਸਰਬ ਕਲਿਆਣ ਸੁਖ ਨਿਦ ਨਾਮ।

ਭਗਤ ਪਾਇ ਲਾਵੇ ਮਨ ਹੀਤ, ਹਮ ਨਿਰਗੁਣਿਆ ਨੀਚ ਅਜਾਨ, ਨਾਨਕ ਤੁਮਰੀ ਚਰਨ ਪੁਰਖ ਭਗਵਾਨ। ਸਰਬ ਬੈਕੁੰਠ ਮੁਕਤ ਮੋਖ ਪਾਏ, ਇਕ ਨਿਮ ਕਰਕੇ ਗੁਣ ਗਾਇਨ ਕਰਾਏ, ਭੋਗ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਭਾਈ। ਬਹੁ ਭੋਜਨ ਕਾ ਪ੍ਰਸੰਗੀਤ ਰਸਨਾ, ਜਪਜੀ ਹਰਣ ਨੀਤ ਭਰੀ ਸੁਕਰਣੀ, ਸੋਭਾ ਤਨਵੰਤ ਹਿਰਦੇ ਬਸੇ ਪੂਰਨ ਗੁਰਮੰਤ।

ਕਾਇ ਆਪੇ ਹੀ ਫਿਰ ਜਾ ਪਸਪਤੀ ਜਾ ਬਿਆਕਾਰੇ ਕਸ਼ਨਾ ਦੱਸੀ ਤਾ ਪਾਪੁਣ ਤਬ ਕਹਿਤੇ ਹੋਤਾ ਜਬ ਧਾਰੀ ਆਪਣ ਸੁਣ ਸਮਾਦ ਤਾ ਬੈਰ ਵਿਰੋਧ ਕਿਸ ਸੰਕ ਮਾਤ ਜਾਵ ਇਸਕਾ ਵਰਣ ਚੇਨ ਨਾ ਜਾਪਤ ਤਬ ਹਰਕ ਸੋ ਕਹੋ ਕਿਸੇ ਵਿਆਪਤ ਜਬ ਆਪਣੇ ਆਪ ਆਪਾਰ ਬ੍ਰਹਮ ਤਬ ਮੋਹ ਕਹਾਂ ਕਿਸ ਹੋਵਤ ਭਰਮ ਆਪਣ ਖੇਲ ਆਪ ਵਰਤੀਜਾ ਨਾਨਕ ਕਰਨੇ ਹਾਰ ਨਾ ਦੂਜਾ ਜਬ ਹੋਵਤ ਪ੍ਰਭ ਕੇਵਲ ਧਨੀ ਤਾ ਬੰਧ ਮੁਕਤ ਕਹੋ ਕਿਸ ਤੋਂ ਗਣੀ ਜਬ ਏਕੈ ਹਰ ਅਗਮਿਆ ਪਾਰ ਤਬ ਨਰਕ ਸੁਰਗ

ਆਪਣੀ ਜੋਤ ਧਰੈ ਤਬ ਕਵਣ ਡਰ, ਕਵਣ ਕਦ ਡਰੈ ਆਪਣ ਚਲਦੇ ਆਪ ਕਰ ਨਿਹਾਰ, ਨਾਨਕ ਠਾਕੁਰਿਆ ਗਮਿਆ ਪਾਰ, ਅਵਨਾਸੀ ਸੁਖਿਆ ਆਪਣੀ ਆਸਨ, ਤੈ ਜਨਮ ਮਰਨ ਕਉ ਕਾਮ ਬਿਨਾਸਨ, ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੀ ਤ੍ਰਾਸ ਕਹੋ ਕਿਸ ਹੋਏ, ਜਬ ਅਵਗਤ ਅਗੋਚਰ ਪ੍ਰਵੇਕਾ ਤਬ ਚਿੱਤਰ ਗੁਪਤ ਕਿਸ ਪੂਛਤ ਲੇਖਾ, ਜਬ ਨਾ ਨਿਰੰਜਨਿਆ ਗੋਚਰਿਆ ਗਾਦੇ ਤਬ ਕੌਣ ਛੁਟੇ ਕੌਣ ਬੰਧਨ ਬਾਧੇ, ਆਪਣੇ ਆਪ ਆਪੀ ਅਚਰਜਾ ਨਾਨਕ ਆਪਣ ਰੂਪ ਆਪੀ ਉਪਰਜਾ, ਜੈ ਨਿਰਮਲ ਪੁਰਖ ਪੁਰਖ ਪਤ ਹੋਤਾ ਤੈ ਬਿਨ ਮੈਲ ਕਹੋ ਕਿਆ ਧੋਤਾ, ਜੈ ਨਿਰੰਜਨ ਨਿਰੰਕਾਰ ਨਿਰਬਾਣ ਤੈ ਕੌਣ ਕੋ ਮਾਨ ਕੌਣ ਅਭਿਮਾਨ, ਜੈ ਸਰੂਪ ਕੇਵਲ ਜਗਦੀਸ਼ ਤੈ ਛਲ ਸਿਦਰ ਲਗਤ ਕੋ ਕੀਸ, ਜੈ ਜੋ ਸਰੂਪੀ ਜੋ ਸੰਗ ਸਮਾਵੈ ਤੈ ਕਿਸੇ ਭੂ ਕਰਨ ਤ੍ਰਿਪਤਾਵੈ, ਕਰਨ ਕਰਾਵਣ ਕਰਨੇ ਆਰ ਨਾਨਕ ਕਰਤੇ ਕਰਨਾ ਇਸਮਾਰ, ਜਾਵੇ ਆਪਣੀ ਸੁਭ ਆਪਣ ਸੰਗ ਬਣਾਏ ਤਬ ਕਵਣ ਮਾਏ ਬਾ ਮਿੱਤਰ ਸੁਤ ਭਾਈ, ਜੈ ਸਰਵ

ਤੇਰੇ ਸਮਾਇਆ ਉਹਾਂ ਕਿਸਾਂ ਕਿਸੇ ਵਿਆਪਤ ਮਾਇਆ ਆਪ ਸੂ ਆਪਿਆ ਦੇਸ ਤੈ ਗੁਣ ਕਾ ਨਾਹੀਂ ਪ੍ਰਵੇਸ਼ ਜੈ ਕਹਿ ਏਕ ਏਕ ਭਗਵੰਤਾ ਤੈ ਕੋਣੇ ਚਿੰਤ ਕਿਸ ਲਾਗ ਚਿੰਤਾ ਜੈ ਆਪਣੇ ਆਪ ਆਪ।

ਸਹੀ ਕਹਾਵਤ, ਕਉ ਨਰਕ ਕੋ ਸੁਰਗ ਬਿਚਾਵਤ, ਆਲ ਜਾਲ ਮਾਇਆ ਜੰਜਾਲ, ਹੋਮੇ ਮੋਹ ਭਰਮ ਪੈ ਭਾਰ, ਦੂ ਸੁਗਮਾਨ ਅਪਮਾਨ ਅਨਕ ਪ੍ਰਕਾਰ, ਕਿਉ ਵਖਾਣ ਆਪਣ ਕੇ ਲਿਆ ਕਰ ਦੇਖੇ, ਕੇ ਸੰਕੋਚੈ ਤੋ ਨਾਨਕ ਏਕੈ, ਜੇ ਅਵਗਤ ਭਗਤ ਆਪ ਜੈ ਪਸਰੇ ਪਸਾਰ, ਸੰਤ ਪ੍ਰਤਾਪ ਦੋ ਪਾਕ ਆਪੇ ਧਣੀ, ਉਨਕੀ ਸੋਭਾ ਉਨੋ ਬਣੀ, ਆਪੇ ਖੋਤ ਕਰੇ ਅਣਤ ਚੋਜ, ਆਪੇ ਰਸ ਭੋਗਣ ਨਿਰਯੋਗ, ਜਿਸ ਭਾਵੈ ਤਿਸ ਆਪਣ ਨਾ ਲਾਵੈ, ਜਿਸ ਭਾਵੈ ਤਿਸ ਖੇਲ ਖਿਲਾਵੈ, ਬੇਸ ਮਾਰਿਆ ਥਾ ਗੰਧ ਤੋਲੈ, ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੈ ਸਲੋਕ, ਜੀ ਜੰਤ ਕੇ ਠਾਕੁਰਾ ਆਪੇ ਬਰਤਨ ਹਾਰ, ਨਾਨਕ ਕੋ ਪਸਰਿਆ ਦੂਜਾ ਕਹਿ ਦ੍ਰਿਸਟਾਰ, ਆਸਪਦੀ ਆਪ ਕਥਿਆ ਸੁਣੇ ਹਾਰ, ਆਪੇ ਕਾ ਵਿਸਾਰ ਜਾਂ ਤਿਸ ਭਾਵਿਤਾ, ਸ੍ਰਿਸ਼ਟੀ ਉਪਾਏ ਆਪਣੇ ਭਾਣੇ ਲੈ ਸਮਾਏ, ਤੁਮ ਤੇ ਭਿੰਨ ਨਹੀਂ ਕਿਸੋਏ, ਆਪਣ ਸੂਸਬ ਜਗਤ ਪਰੋਏ, ਜਾਣ ਚੁੱਕੋ ਪ੍ਰਭ ਜੀ ਆਪ ਜਾਏ, ਸੱਚ ਨਾਮ ਸੋਈ ਜਨ ਪਾਏ, ਸੁਸਮਦਰਸ਼ੀ ਤਤ ਕਾ ਬੇਤਾ, ਨਾਨਕ ਸਗਲ ਸੇਵਕਾ ਜੇਤਾ, ਜੀ ਚੰਦਰ ਸਭ ਤਾਂ ਕਿਹਾ, ਦੀਨ ਦਿਆਲ ਅਨਾਥ ਕੋ ਨਾਥ, ਜਿਸ ਰਾਖੇ ਤਿਸ ਕੋਈ ਨਾ ਮਾਰੇ, ਸੋ ਮੂਆ ਜਿਸ ਮਨੋ ਵਿਸਾਰੇ, ਚੇਤਾ ਜੀ ਅਵਰ ਕਹਾ ਕੋ ਜਾਏ, ਸਭ ਸ੍ਰੀ ਨਿਰੰਜਨ ਰਾਜ ਜੀ ਕੀ ਜੁਗਤ ਜਾ ਕੇ, ਸਭ ਹਾਥ ਪੂਰਨ ਪੂਰ ਅੰਤਰ ਬਾਹਰ, ਜਾਨੋ ਸਾਤ ਗੁਣ ਨਿਦਾਨ ਬਿਆਨ, ਅਪਾਰ ਨਾਨਕ ਦਾਸ ਦਾ ਬਲਿਹਾਰ, ਪੂਰਨ ਪੂਰੇ ਦਿਆਲ ਸਭ ਉਪਰੋਤ ਕਿਰਪਾਲ, ਆਪਣੇ ਕਰਤਵ ਜਾਣੇ ਆਪ, ਅੰਤਰ ਜਾਮੀ ਰਿਓ ਬਿਆਪ, ਪ੍ਰਤਪਾਲ ਜੀਵਨ ਭਾਂਤ, ਜੋ ਜੋ ਰਚੇ ਸੁਚ ਸੇ ਦਿਆ, ਜਿਸ ਭਾਵੈ ਤਿਸ ਲੈ ਮਿਲਾਏ, ਭਗਤ ਕਰੇ ਹਰ ਕੇ ਗੁਣ ਗਾਏ, ਮਨ ਅੰਤਰ ਵਿਸਵਾਸ ਕਰ ਮਾਨਿਆ, ਕਰਨ ਹਰ ਨਾਨਕ ਇੱਕ ਜਾਣਿਆ, ਜਨ ਲਾਗਾਰੇ ਕੇ ਨਾਏ, ਜਿਸਕੀ ਆਸਨਾ ਬਿਰਤੀ ਜਾਏ, ਸੇਵਕੋ ਸੇਵਾ ਬਨਿਆਈ, ਹੁਕਮ ਬੂਈ ਪਰਮ ਪਦ ਪਾਏ, ਸੇ ਉਪਰ ਨਹੀਂ ਵਿਚਾਰ, ਜਾ ਕੇ ਮਨ ਬਸਿਆ ਨਿਰੰਕਾਰ, ਬੰਧਨ ਤੋੜ ਪੈ ਨਿਰਭੈ, ਰਿਆਣ ਦਿਨ ਪੂਜੇ ਗੁਰ ਕੇ ਪੈਰ, ਇਹ ਲੋਕ ਸੁਖੀ ਪਰ ਲੋਕ ਸੁਹੇਲੇ, ਨਾਨਕਾ ਪ੍ਰਭ ਆਪੇ ਮੇਲੇ, ਸਾਸੰਗ ਮਿਲ ਕਰੋ ਆਨੰਦ, ਗੁਣ ਗਾਓ ਪ੍ਰਭ ਪਰਮਾਨੰਦ, ਰਾਮ ਨਾਮ ਤਤ ਕਰੋ ਵਿਚਾਰ, ਦੁਰਲਭ ਦੇਖਾ ਕਰੋ ਉਧਾਰ, ਅੰਮ੍ਰਿਤ ਬਚਨ ਹਰ ਕੇ ਗੁਣ ਗਾਓ, ਪ੍ਰਾਣ ਤਰਨ ਕਹੇ ਸੁਆਓ, ਆਠ ਪੈ ਭਾਪੇ ਖੂਨੀ, ਰਾਹ ਮਿਟਿਆ ਗਿਆਨ ਬਿਨਸੇ ਅੰਧੀਰਾ, ਸੁਣੇ ਉਪਦੇਸ਼ ਕਰ ਦੇ ਵਸਾਵੋ, ਨਾ ਮਾਨੀ ਸ਼੍ਰੀ ਨਾਨਕ ਫਲ ਪਾਓ, ਹਾਲਤ ਪਲਤ ਦੋ ਲਿਓ ਸਵਾਰ, ਰਾਮ ਨਾਮ ਮੰਤਰ ਉਰਧਾਰੇ, ਪੂਰੇ ਗੁਰਕੀ ਪੂਰੀ ਦਿਖਿਆ, ਜਿਸ ਮਨ ਵਸੇ ਤੇ ਸਾਜ ਪ੍ਰੀਖਿਆ, ਮਨ ਤਨ ਨਾਮ ਜਪੋ ਲਿਵਲਾਏ, ਦੁਖ ਦਰਦ ਮਨ ਤੇ ਪਉ ਜਾਏ, ਸੱਚ ਵਪਾਰ ਕਰੋ ਵਪਾਰੀ, ਦਰਗ ਨਿਵੇਖੇ ਪਮ ਤੁਮਾਰੀ, ਏਕਾ ਟੇਕ ਰੱਖੋ ਮਨ ਮਾਏ, ਨਾਨਕ ਬੋਲਣਾ ਆਵੇ ਜਾਏ, ਤਿਸੇ ਦੂਰ ਕਾਂ ਕੋ ਜਾਏ, ਉਭਰੇ ਰੱਖਣਾ ਹਰ ਧਿਆਏ, ਨਿਰਭੋ ਜਾਪੇ ਸਗਲ ਭੋ ਮਿਟੇ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ, ਜੇ ਪ੍ਰਭ ਰਾਖੇ ਤਿਸ ਨਾਹੀਂ ਦੁੱਖ।

ਦਰਸ਼ਨ ਪੇਖਤ ਉਦਰਤ ਸ੍ਰੇਸ਼ਟ ਚਰਨ ਕਮਲ ਜਾਂ ਕੇ ਅਨੂਪ ਸਫਲ ਦਰਸ਼ਨ ਸੁੰਦਰ ਰੂਪ ਧਨ ਸੇਵਾ ਸੇਵ ਪ੍ਰਵਾਨ ਅੰਤਰਜਾਮੀ ਪੁਰਖ ਪ੍ਰਧਾਨ ਜਿਸ ਮਨ ਬਸੇ ਸੋਤ ਨਿਹਾਲ ਤਾਂ ਕੇ ਨਿਕਟ ਨ ਆਵਤ ਕਾਲ ਅਮਰ

ਮਾਨ ਤੇਜਾ ਸੂਜੀ ਪਾਏ ਸੁਅੰਤਰ ਸੁਬਾਰੇ ਆਨੰਦ ਘਟ ਘਟ ਵਿਆਪਰਿਆ ਭਗਵੰਤ ਕਰਨ ਮਾਇਆ ਆਕਾਸ ਪਿਆਲੇ ਸਰਬ ਲੋਕ ਪੂਰਨ ਪ੍ਰਤਪਾਲੇ ਬੰਤਨ ਪਰਬਤ ਹੈ ਪਾਵਨ ਜੈਸੀ ਆਗਿਆ ਤੈਸਾ ਕਰਮ ਪੌਣ ਪਾਣੀ ਉਦਨ ਸੰਤਰ ਮਾਏ ਚਾਰ ਗੁਣ ਦਾ ਜਿਸੇ ਸਮਾਏ ਇਸੇ ਪਿੰਨ ਨਹੀਂ ਕੋਠਾਓ ਗੁਰਪ੍ਰਸਾਦ ਨਾਨਕ ਸੁਖਪਾਓ ਵੀਰ ਪ੍ਰਾਣ ਸਿਮਰਤ ਮੈਂ ਦੇਖ ਸਸੀ ਸੂ ਨਖੱਤਰ ਮੈਂ ਏਕ ਬਾਣੀ ਪ੍ਰਭ ਕੀ ਸਭ ਕੋ ਬੋਲੇ ਆਪ ਡੋਲਨਾ ਕਮੂ ਡੋਲੇ ਸਰਬ ਕਲਾ ਕਰ ਖੇਲੈ ਖੇਲ ਮੋਲਨਾ ਪਾਈਏ ਗੁਣਿਆ ਮੋਲ ਸਰਬ ਜੋਤ ਮੈਂ ਜਾ ਕੀ ਜੋਤ ਧਾਰੋ ਸਵਾਮੀ ਓਤ ਪੋਤ ਗੁਰਪ੍ਰਸਾਦ ਪਰਮ ਕਾ ਨਾਸ ਨਾਨਕ ਤਿਨ ਮੈਂ ਅਵਿਸ਼ਵਾਸ ਸਾਂਝਨਾ ਕਾ ਪੇਖਣ ਸਭ ਬ੍ਰਹਮ ਸਾਂਝਨਾ ਘੇਰਦੇ ਸਭ ਧਰਮ ਸਾਂਝਨਾ ਸੁਨੇ ਸੁ ਬਚਨ ਸਰਬ ਵਿਆਪੀ ਰਾਮ ਸੰਗਰਚਨ ਜਿਨ ਜਾਤਾ ਤਿਸਕੀਏ ਰਹਿਤ ਸਤ ਬਚਨ ਸਾਧੂ ਸਭ ਕਹਿਤ ਜੋ ਜੋ ਹੋਏ ਸੋਈ ਸੁਖ ਮਾਨੈ ਕਰਨ ਕਰਾਵਣ ਹਾਰ ਪ੍ਰਭ ਜਾਨੈ ਅੰਤਰ ਬਸੇ ਬਾਹਰ ਵੀ ਉਹੀ ਕਾ ਨਾਨਕ ਦਰਸ਼ਨ ਦੇ ਸਭ ਹੋਈ ਆਪ ਸਤ ਕੀਆ ਸਭ ਸਤ ਤੇ ਪ੍ਰਭ ਤੇ ਸਗਲੀ ਉਤਪਤ

ਆਏ। ਨਾਨਕ ਜਾਂ ਭਾਵੇ ਤਾਂ ਲੈ ਸਮਾਏ, ਇਸੇ ਹੋਏ ਸੁਣਾਈ ਬੁਰਾ ਉਰੇ ਕਹੋ ਕਿ ਨਹੀਂ ਕਿਸ ਤਰ੍ਹਾਂ। ਭਲਾ ਕਰ ਤੂੰ ਤੇ ਆਤਨੀ ਕੀ ਆਪੇ ਜਾਣੇ ਆਪਣੇ ਜੀ ਕੀ। ਆਪ ਸਾਜ ਧਾਰੀ ਸਭ ਸਾਚ, ਉਦ ਪੋਤੇ ਆਪਣ ਸੰਗਰਾਜ, ਤਾਂ ਗਤ ਮਿਤ ਕਹੀ ਨਾ ਜਾਏ, ਦੂਸਰੋ ਤਾਂ ਸੋਜੀ ਪਾਏ। ਇਸਕਾ ਕੀਆ ਸਾ ਪ੍ਰਵਾਨ ਗੁਰਪ੍ਰਸਾਦ, ਨਾਨਕੇ ਜਾਣ ਜੋ ਜਾਣੇ ਤੇ ਸਦਾ ਸੁਖ ਹੋਏ ਆ, ਮਿਲਾ ਲੈ ਪ੍ਰਭ ਸੋਏ। ਓ ਧਨਵੰਤ ਕੁਲਵੰਤ ਭਗਵੰਤ, ਜੀਵਨ ਮੁਤ ਜਿਤਰੇ ਦੇ ਭਗਵੰਤ, ਧਨ ਧਨ ਧਨ ਜਾਣੇ ਆਇਆ, ਜੀਵ ਪ੍ਰਸਾਦ ਸਭ ਜਗਤ ਰਾਇਆ, ਜਾਣੇ ਆਵਣ ਕਹੇ ਸੁਆਹ, ਜਨ ਕੇ ਸੰਗ ਚਿੱਤੇ ਆਵੇ ਨਾਉ, ਆ ਮੁਕਤ।

ਜੁੜੇ ਗੁਰ ਕਾ ਸੁਣੇ ਉਪਦੇਸ਼ ਪਾਵਣ ਨਿਕਟ ਕਰ ਭੇਖ ਸਾ ਸਾ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ ਆਸ ਅਨੰਦ ਤਿਆ ਗੋ ਤਰੰਗ ਸਾਂਝਨਾ ਕੀ ਧੂੜ ਮਨ ਮੰਗ ਆਪ ਛੋਟ ਬੇਨਤੀ ਕਰੋ ਸਾ ਸੰਗਨ ਸਾਗਰ ਤਰੋ ਹਾਰ ਧਨ ਕੇ ਪਰ ਲਿਓ ਭੰਡਾਰ ਨਾਨਕ ਗੁਰ ਪੂਰੇ ਨਮਸਕਾਰ ਖੇਮ ਕੁਸਲ ਸਹਿਜ ਆਨੰਦ ਸਾ ਸੰਗ ਭਾਈ ਪਰਮਾਨੰਦ।

ਜੈ ਪ੍ਰਗਟੈ ਗੋਪਾਲ ਮਹਾਂਤ ਕੇ ਮਾਥੇ, ਨਾਨਕ ਉਦਰੈ ਤਿਨ ਕੇ ਸਾਥੇ, ਸ਼ਰਨ ਜੋਗ ਸੁਨ ਸਰਣੀ ਆਏ, ਕਰ ਕਿਰਪਾ ਪ੍ਰਭਿਆ ਮਿਲਾਏ। ਮਿਟ ਗਏ ਬੈਰ ਪਏ ਸਭ ਰੇਨ, ਅੰਮ੍ਰਿਤ ਨਾਮ ਸਾਧ ਸੰਗ ਲੈਣ, ਸੋ ਪ੍ਰਸੰਨ ਭਏ ਗੁਰਦੇਵ, ਪੂਰਨ ਹੋਈ ਸੇਵ ਕੀ ਸੇਵ। ਆਲ ਜੰਜਾਲ ਵਿਕਾਰ ਤੇਰਾ, ਤੇ ਰਾਮ ਨਾਮ ਸੁਰਸਨਾ ਕਹਿਤੇ, ਕਰ ਪ੍ਰਸਾਦਿਆ ਪ੍ਰਭ ਧਾਰੀ, ਨਾਨਕ ਨੇ ਬੈ ਖੇਪ ਮਾਰੀ। ਪ੍ਰਭ ਕੀ ਉਸਤ ਕਰੋ ਸੰਤ ਨੀ ਸਾਵਧਾਨੇ, ਕਾਗਰ ਜੀ ਸੁਖਮਣੀ ਸਹਿਜ ਗੋਬਿੰਦ ਗੁਣ ਨਾਮ, ਜਿਸ ਮਨ ਵਸੇ ਸੋਚ ਨਿਧਾਨ, ਸਰ ਵਿਸ਼ਾ ਤਾ ਕੀ ਪੂਰਨ ਹੋਏ, ਪ੍ਰਧਾਨ ਪੁਰਖ ਪ੍ਰਗਟ ਸਭ ਲੋਏ। ਸਾਵ ਤੇ ਊਚ ਪਾਏ ਅਸਥਾਨ, ਬੋਣਾ ਵਿਆਵਣ ਜਾਣ, ਅਰਤਨ ਖਾਟ ਚਲੇ ਜਾਣ ਸੋਏ, ਨਾਨਕ ਜਿਸੇ ਪ੍ਰਾਪਤ ਹੋਏ, ਖੇਮ ਸਾਂਤ ਰਿਧ ਨਾਮ, ਨਿਧ ਬੁੱਧ ਗਿਆਨ ਸਰਬਤੈ ਸਿੱਧ, ਵਿਦਿਆ ਤਪ ਜੋ ਪ੍ਰਭ ਧਿਆਨ, ਗਿਆਨ ਸੇ ਸੁਤਮ ਇਸ਼ਨਾਨ, ਚਾਰ ਪਦਾਰਥ ਕਮਲ ਪ੍ਰਗਾਸ, ਸਭ ਕੇ ਮਤ ਸਗਲ ਤੇ ਉਦਾਸ, ਸਭ ਕੇ ਮਤ ਸਗਲ ਤੇ ਉਦਾਸ, ਸੁੰਦਰ ਚਤੁਰ ਤਤਕਾ ਬੇਤਾ, ਸਮਦਰਸ਼ੀ ਦ੍ਰਿਸ਼ਟੀਤਾ, ਇਹ ਫਲ ਤੇ ਜਨ ਕੈ ਮੁਖ ਭਣੇ, ਗੁਰੂ ਨਾਨਕ ਨਾਮ ਬਚਨ ਮਨ ਸੁਣੇ, ਇਹ ਨਿਦਾਨ ਜਪੇ ਮਨ

0: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨੂੰ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha at Williams Lake. Any comments and suggestions please call 250-392-3874.

इनके आप छुड़ाओ, इनकी तरफ से इनको डालो।

પ્રાણી કચુના કે સહી મધ માયા કે અંદર કૌ નાનક બિન હાલ ભજન

वाहगुरु जी का खालसा, वाहगुरु जी की फतेह। परम सम्मान योग जगत शतर के मालक, युग युग अचल सतगुरु साहिब श्री गुरु ग्रंथ साहिब महाराज जी जी पाव पवित्र हजूरी संगत शोभाई मान कोई बैठे गुरमुख प्यारे सत्संगी जनों, आप जी ने हजूर की पावन पवित्र इलाकी गुरबाणी का कीर्तन सर्वन किया। कीर्तन एक ऐसी परमेश्वर की निर्मोलित दात है जिसनों मेरे अकाल पुरख वाहगुरु ने कीर्तन की दात दे दी। संसार इस कीमती हीरे की कोई भी कीमत जोड़ा वो अदा नहीं कर सकता। बेकीमत कह सकते हैं कि जिस भी कीमत कोई ना पा सके। बड़े प्यारे वचन आए ने गुरुदेव के इतिहास अंदर, कथा के कीर्तन का आपकी बड़ा सुमेल। एकाग्रता बचनी थोड़ी दे, गुरु अर्जन साहब ने पूछा कि महाराज कीर्तन कथा इन्हों का दोनों का आपसी क्यों जहा संबंध। हजूर ने वचन किया, उदाहरण दिखी, कह लगे प्यारिया जिमें मां के पुत्र का रिश्ता है इस तरह कीर्तन से कथा का आपसी आपसी रिश्ता है। सहज समझाते हैं, कह लगे कीर्तन पुत्र है कथा माएं ते कहे इस कथा का भरता कौन। पर कथा होवे गुरु दी, कथा होवे परमेश्वर दी। ते मैं अर्ज कई बार कर चुका हाँ, कथा असल विच है ही वो जेड़ी कथा सिमरन बन जाए, जेड़ी कथा गुरु के चरणों में धू के खिंच के लै जाए। शायद ने क्या कह लगे कथा माएं कीर्तन पुत्र है। ते अगला सवाल सी फिर कीर्तन का बापू कौन है, दा पिता कौन है, ते कथा का करता कौन है। क्योंकि इसी पत्ना सुभाष मान है पुत्र जेड़ा वो अनु पता हुए मेरा बाप कौन है। जे कथा माए कीर्तन पुत्र है ते हजूर ने बड़े सोने बचन कह कह लगे प्यारिया जिमें स्त्री का करता है वो सुध दिए, जिमें बच्चे का बाप है वो खुश होता है। इस तरह याद रखी कथा का भरता पति या प्रेम, कीर्तन का पिता ही प्रेम। जे प्रेम है तो कथा कीर्तन दोनों परवान है, जे प्यार या प्रेम नहीं तो सिर्फ केवल फोकी की गल। फिर तो कोई गावै राजी नादी बेदी बहु भांत कर नहीं। हर हर धीजा राम राजे जिन्हें अंतर कपट विकार है जिन्हें रोए क्या कीजे। प्रेम के नाल दोनों परवान आपने कीर्तन सरवण किया। आओ गुरु तेग बहादुर जी के पावन पवित्र बचना की विचार गुरु बख्शिश नाल आपने करनी। सतगुरु गुरु तेग बहादुर जी कृपा करो, अंदर एकाग्रता टिकाव बख्शो ता जो हजूर आप के पावन पवित्र बचन बड़े प्यार अदब के नाल इन्हां दी विचार कर सकी। कृपा करो साध संगत जी, आप अखीस बख्शो और उच्चारण करो जी सतनाम श्री वाहे गुरु जी। करो कृपा सा गुरु सवारो, फिर उच्चारण करो जी सतनाम श्री वाहे गुरु जी। सतगुरु गुरु तेग बहादुर महाराज जिन्हां दे पवित्र श्लोक आपां विचार में पैणा,
ਉਸ ਤੋਂ ਪਹਿਲਾਂ ਸੰਖੇਪ ਦੀ ਅੱਜ ਦੇ ਦਿਨ ਸੰਬੰਧੀ ਅਰਜ਼ ਕਰਦੇ ਹਾਂ। ਮੰਦਰ ਦਾ ਮਸ਼ੀਨਾ ਬਤੀਤ ਹੋਇਆ ਤੇ ਸਮੇਂ ਦੀ ਵੰਡ ਮੁਤਾਬਕ ਅੱਜ ਕੋਹ ਦਾ ਮਸ਼ੀਨਾ ਆਰੰਭ ਪਿਆ ਹੁੰਦਾ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ 2-12 ਮਾਹ ਸਾਨੂੰ ਬਖਸ਼ਿਸ਼ ਕੀਤੇ। ਇੱਕ ਤਾਂ 12 ਮਾਹ ਗੁਰੂ ਗ੍ਰੰਥ ਸਾਹਿਬ ਦੇ ਤੁਖਾਰੀ ਰਾਗ ਜਿਸ ਨੂੰ ਉਚਾਰਨ ਕੀਤਾ ਮੇਰੇ ਗੁਰੂ ਨਾਨਕ ਸਾਹਿਬ ਜੀ ਨੇ, ਤੇ ਦੂਸਰਾ 12 ਮਾਹ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਮਾਝ ਰਾਗ ਦੇ ਅੰਦਰ ਜਿਸ ਨੂੰ ਉਚਾਰਨ ਕਰਨ ਵਾਲੇ ਨੇ ਮੇਰੇ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ। ਯਾਦ ਰੱਖਣਾ ਖਾਸ ਦੇ ਮਹੀਨੇ ਵਿੱਚ ਅੱਜ ਦੀ ਗਰਮੀ ਹੈ, ਪੋਹ ਦੇ ਮਹੀਨੇ ਵਿੱਚ ਅੱਜ ਦੀ ਸਰਦੀ ਹੈ। ਜਦੋਂ ਹਾੜ ਦੇ ਮਹੀਨੇ ਵਿੱਚ ਅੱਜ ਦੀ ਗਰਮੀ ਪੈਂਦੀ ਹੈ, ਹਜ਼ੂਰ ਕਹਿੰਦੇ ਉਦੋਂ ਵੀ ਬਨਸਪਤੀ ਕੁਮਲਾ ਜਾਂਦੀ ਹੈ, ਫਲਾਂ ਦਾ ਰਸ ਸੁੱਕਣਾ ਸ਼ੁਰੂ ਹੋ ਜਾਂਦਾ। ਉਸ ਗਰਮ ਲੂ ਦੇ ਨਾਲ ਚਾਰ ਚੇਰੇ ਕੇਵਲ ਮੁਰਝਾ ਕੇ ਨਜ਼ਰ ਆਉਂਦੀ ਹੈ, ਤੇ ਜੇ ਅੱਜ ਦੀ ਗਰਮੀ ਬਨਸਪਤੀ ਨੂੰ, ਪਸ਼ੂਆਂ ਨੂੰ, ਪੰਛੀਆਂ ਨੂੰ ਕੇਵਲ ਮੁਰਝਾ ਕੇ ਉਹਨਾਂ ਦੇ ਸਾਹਮਣੇ ਲੈਂਦੀ ਹੈ, ਉਹ ਅੱਜ ਦੀ ਗਰਮੀ ਵਿੱਚ ਸੁੱਕ ਜਾਂਦੇ ਨੇ, ਰੁੱਖੇ ਹੋ ਜਾਂਦੇ ਨੇ। ਤੇ ਯਾਦ ਰੱਖੀ ਪੋਹ ਦਾ ਮਹੀਨਾ ਵੀ ਇਹੀ ਕੰਮ ਕਰਦੇ, ਉਦੋਂ ਅੱਜ ਦੀ ਗਰਮੀ ਰਸ ਸੁਕਾ ਦਿੰਦੀ ਹੈ, ਤੇ ਹੁਣ ਜਦੋਂ ਕੱਕਰ ਪੈਂਦਾ ਸਾਗ ਇਹ ਵੀ ਸਭ ਕੁਝ ਦਿੰਦਾ, ਕਿਉਂਕਿ ਅੱਜ ਦੀ ਸਰਦੀ ਵੀ ਰਸ ਸੁਕਾ ਦਿੰਦੀ। ਸਤਿਗੁਰੂ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਜਿਵੇਂ ਹਾੜ ਦਾ ਮਹੀਨਾ ਅੱਜ ਦੀ ਲੂ ਚੱਲੇ ਉਹ ਬਨਸਪਤੀ ਦੇ ਰਸ ਨੂੰ ਸੁਖਾਉਂਦਾ, ਪੋਹ ਦਾ ਮਹੀਨਾ ਅੱਜ ਦਾ ਕੱਕਰ ਉਹ ਵੀ ਬਨਸਪਤੀ ਦੇ ਰਸ ਨੂੰ ਸੁਕਾ ਦਿੰਦਾ। ਪਰ ਯਾਦ ਰੱਖੀ ਹਾੜ ਦੀ ਗਰਮੀ ਕੇਵਲ ਉਹਨਾਂ ਨੂੰ ਪਾਉਂਦੀ ਆ ਜਿਹਨਾਂ ਨੂੰ ਪਿਆਰੇ ਪਰਮੇਸ਼ਵਰ ਪਤੀ ਦਾ ਪਿਆਰ ਨਸੀਬ ਨਹੀਂ ਹੋਇਆ, ਤੇ ਪੋਹ ਦੇ ਵਿੱਚ ਕੱਕਰ ਉਹਨਾਂ ਨੂੰ ਕੁਝ ਨਹੀਂ ਕਹਿੰਦਾ ਜਿਹੜੇ ਪੋਹ ਦੇ ਮਹੀਨੇ ਵੀ ਆਪਣੇ ਸੱਚ ਨਾਲ ਵਾਹਿਗੁਰੂ ਦੇ ਚਰਨਾਂ ਵਿੱਚ ਜੁੜੇ ਹੋਏ। ਹਜ਼ੂਰ ਦਾ ਬਚਨ ਸੀ ਪੜ੍ਹਨੇ ਸਾਹਿਬ ਕਿੰਨੇ ਆਸਾਰ ਸਪੰਦਾ ਸਿੱਖ ਲੱਗਾ। ਮੈਂ ਕਰਕੇ ਅਰਜ਼ ਕੀਤੀ ਅੱਜ ਦੀ ਸਰਦੀ ਦਾ ਮਹੀਨਾ, ਹਾੜ ਦਾ ਅੱਜ ਦੀ ਗਰਮੀ ਦਾ। ਹਜ਼ੂਰ ਕਹਿੰਦੇ ਆਸਾਰ ਸਪੰਦਾ ਸਿੱਖ ਲੱਗਾ ਹਰ ਨਵਾਂ ਨਾ ਜਿੰਨਾ ਸਾਲ ਜਿੰਨਾ ਕੋਲ ਪਤੀ ਪਰਮੇਸ਼ਵਰ ਦਾ ਨਾਮ ਨਹੀਂ ਉਹਨਾਂ ਨੂੰ ਹਾੜ ਦਾ ਮਹੀਨਾ ਦੁਖਦਾਈਏ, ਤੇ ਸਤਿਗੁਰੂ ਫਿਰ ਪੋਹ ਵਿੱਚ ਤਾਂ ਸਰਦੀ ਬੜੀ ਹੈ। ਤੇ ਹਜ਼ੂਰ ਅੱਜ ਕਹਿਣ ਲੱਗੇ ਸੱਜਣੋ ਭਾਵੇਂ ਅੱਜ ਦਾ ਕੋਰਾ ਪੈਣਾ ਇਸ ਮਹੀਨੇ ਵਿੱਚ, ਪਰ ਪੋਹ ਸੁਖਾਰ ਨਾ ਲਿਆ ਪਈ। ਸੁਖਾਰ ਦਾ ਅਰਥ ਇੱਥੇ ਕੱਕਰ ਹੈ। ਸਾਹਿਬ ਕਹਿ ਰਹੇ ਨੇ ਪੋਹ ਸੁਖਾਰ ਨਾ ਲਿਆ ਪਈ, ਕੰਠ ਮਿਲਿਆ ਹਰ ਨਾ ਕਿ ਜਿਨ੍ਹਾਂ ਦੇ ਗਲੇ ਪਈ ਪਰਮੇਸ਼ਵਰ ਦੇ ਚਰਨਾਂ ਨਾਲ, ਜਾਂ ਜਿਨ੍ਹਾਂ ਨੂੰ ਮਾਲਕ ਨੇ ਆਪਣੀ ਗਲਵਕੜੀ ਵਿੱਚ ਲੈ ਲਿਆ, ਉਹਨਾਂ ਨੂੰ ਕਦੀ ਪੋਹ ਦਾ ਕੱਕਰ ਵੀ ਕੁਝ ਨਹੀਂ ਕਹਿੰਦਾ, ਕਿਉਂਕਿ ਮਨ ਵੇਦਿਆ ਚਰਨਾਰ ਬਿੰਦ ਦਰਸ਼ਨ ਲੱਗਣਾ ਸਾਹ। ਕਹਿੰਦੇ ਉਹਨਾਂ ਦਾ ਮਨ ਮੇਰੇ ਵਾਹਿਗੁਰੂ ਦੇ ਚਰਨ ਕਮਲਾਂ ਵਿੱਚ ਮਿਲਿਆ ਗਿਆ, ਤੇ ਉਹਨਾਂ ਅੰਦਰ ਇੱਕੋ ਤਰਫ ਹੈ ਕਿ ਹੇ ਮੇਰੇ ਮਾਲਕ ਤੂੰ ਕਿਰਪਾ ਕਰਕੇ ਆਪਣੀ ਚਰਨ ਚਰਨ ਦੀ ਸਾਨੂੰ ਪ੍ਰੀਤ ਬਖਸ਼। ਇੱਥੇ ਚੱਕਰ ਦਾ ਮਤਲਬ ਹੈ ਮਾਇਆ ਦੀ, ਮਾਇਆ ਦਾ ਚੱਕਰ। ਤੇ ਕਦੀ ਤੱਕੋ ਜਦੋਂ ਅੱਜ ਦੀ ਗਰਮੀ ਪੈਂਦੀ ਹੈ ਜੇਠ ਹਾੜ ਵਿੱਚ, ਉਦੋਂ ਗੁਰੂ ਅਰਜਨ ਸਾਹਿਬ ਤੱਤੀ ਤਵੀ ਤੇ ਬੈਠੇ ਨੇ, ਸੀਸ ਵਿੱਚ ਰੇਤਾ ਪੈਂਦਾ ਹੈ, ਸੂਰਜ ਵੀ ਅੱਗ ਬਖੇਰਦਾ ਪਿਆ, ਪਰ ਤੱਤੀ ਤਵੀ ਤੇ ਬੈਠੇ ਵੀ ਉਹ ਠੰਡੇ ਤੇ ਜਿੱਥੇ ਰੱਬ ਤੇ ਬਾਣੀ ਦੇ ਗੀਤ ਅਲਾਪਦੇ ਨੇ, ਤੇ ਉੱਥੇ ਗੁਰੂ ਅਰਜਨ ਸਾਹਿਬ ਦੀ ਸੰਤਾਨ ਹੈ। ਪੋਹ ਦਾ ਮਹੀਨਾ ਹੈ, ਕੋਰਾ ਪੈਂਦਾ ਪਿਆ, ਤੇ ਉਦੋਂ ਠੰਡਾ ਬੁਰਜੇ, ਤੇ ਇਸੇ ਮਹੀਨੇ ਵਿੱਚ ਠੰਡੜੇ ਬੁਰਜ ਤੇ ਦਾਦੀ ਮਾਂ ਆਪਣੇ ਮਸੂਮ ਬੱਚਿਆਂ ਨੂੰ, ਪੋਤਿਆਂ ਨੂੰ ਲੈ ਕੇ ਬੈਠੀਏ। ਉੱਧਰ ਗੁਰੂ ਅਰਜਨ ਸਾਹਿਬ ਨੂੰ ਗਰਮੀ ਕੁਝ ਨਹੀਂ ਬੁਲਾ ਸਕਦੀ, ਤੇ ਇੱਧਰ ਅੱਜ ਦਾ ਕੋਰਾ ਪੋਹ ਦੇ ਮਹੀਨੇ ਦੀ ਠੰਡ ਗੁਰੂ ਅਰਜਨ ਸਾਹਿਬ ਦੀ ਸੰਤਾਨ ਵਿੱਚੋਂ ਛੋਟੇ ਸਾਹਿਬਜ਼ਾਦਿਆਂ ਨੂੰ ਤੇ ਮਾਤਾ ਗੁਜਰੀ ਨੂੰ ਕਦੀ ਨਹੀਂ ਬੁਲਾ ਸਕਦੀ, ਜਿਨ੍ਹਾਂ ਦਾ ਦਿਲਦਾ ਮਾਲਕ ਦੇ ਚਰਨਾਂ ਵਿੱਚ ਜੁੜ ਗਏ। ਗੁਰੂ ਬਖਸ਼ਿਸ਼ ਕਰੇ ਸਾਨੂੰ ਇੰਨੀ ਕੁ ਸਮਝ ਪੈ ਜਾਏ। ਮੈਂ ਇਸ ਕਰਕੇ ਸੰਗਰਾਂਦ ਦੇ ਸੰਬੰਧ ਵਿੱਚ ਅਰਜ਼ ਕਰਨੀ ਚਾਹੁੰਦਾ ਹਾਂ। ਸਿੱਖ ਸੰਗਰਾਂਦ ਦਾ ਪੁਜਾਰੀ ਨੇ, ਭਾਵਾਂ ਕਿ ਅੱਜ ਲੋਕ ਪੁਜਾਰੀ ਬਣ ਚੁੱਕੇ ਨੇ,

ਕੀ ਕਰਨਾ, ਜੇਲ ਵਿੱਚ ਕੀ ਕਰਨਾ। ਜੇ ਤੂੰ ਇੱਕ ਇੱਕ ਮਹੀਨੇ ਵਿੱਚ ਗੁਰੂ ਦਾ ਇੱਕ ਇੱਕ ਬਚਨ ਵੀ ਕਮਾ ਲੈ ਨਾ, ਤੇ ਪਿਆਰਿਆ ਫਗਨ ਦਾ ਮਹੀਨਾ ਆਉਂਦਿਆਂ ਤੱਕ ਤੇਰਾ ਮਨ ਜਿਹੜਾ ਆਨੰਦ ਨਾਲ ਭਰਪੂਰ ਹੋ ਜਾਵੇ। ਸਤਿਗੁਰੂ ਕਿਰਪਾ ਕਰੇ, ਸਾਨੂੰ ਇੰਨੀ ਕੁ ਸਮਝ ਪੈ ਜਾਏ ਮੈਨੂੰ ਵੀ ਨਾਲ, ਕਿ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਸਿਧਾਂਤ ਨੂੰ ਸਮਝ ਸਕੀਏ। ਕੇਵਲ ਸੂਰਜ ਦੀ ਪੂਜਾ ਵੱਲ ਨਾ ਪਈਏ, ਉਹਦੀ ਪੂਜਾ ਕਰੀਏ ਜਿਹੜਾ ਸੂਰਜ ਨੂੰ ਵੀ ਰੋਸ਼ਨੀ ਦੇਣ ਵਾਲਾ, ਉਹਦੇ ਚਰਨਾਂ ਨਾਲ ਜੁੜੀਏ ਜਿਹਨੇ ਸਾਨੂੰ ਇਹ ਸਮਾਂ ਦਿੱਤਾ। ਸਾਧ ਸੰਗਤ, ਗੁਰੂ ਤੇਗ ਬਹਾਦਰ ਜੀ ਦੇ ਦੋ ਸਲੋਕ ਆਪ ਜੀ ਨੇ ਸਰਵਣ ਕੀਤੇ। ਪਹਿਲਾ ਬਚਨ ਸਾਹਿਬ ਨੇ ਕੀਤਾ, ਜੈ ਤੇ ਜਲ ਤੇ ਬੁੱਧ ਬੁਧਾ। ਬੁੱਧ ਬੁਧਾ ਦਾ ਅਰਥ ਹੈ ਪਾਣੀ ਦਾ ਬੁਲਬੁਲਾ, ਜਲ ਦਾ ਅਰਥ ਪਾਣੀ। ਜੈ ਤੇ ਜਲ ਤੇ ਬੁੱਧ ਬੁਧਾ, ਜਿਵੇਂ ਪਾਣੀ ਦੇ ਵਿੱਚ ਛੋਟੇ ਛੋਟੇ ਬੁਲਬਲੇ ਪੈਦਾ ਹੁੰਦੇ ਨੇ। ਸਾਹਿਬ ਕਹਿੰਦੇ ਉਪਜੈ, ਪਾਣੀ ਵਿੱਚੋਂ ਬੁਲਬੁਲਾ ਉਪਜੈ ਦਾ ਅਰਥ ਪੈਦਾ ਹੁੰਦਾ, ਬਿਰਸ ਹੈ, ਤੇ ਉਸੇ ਪਾਣੀ ਦੇ ਵਿੱਚ ਪਰਤ ਕੇ ਉਹ ਖਤਮ ਹੋ ਜਾਂਦਾ, ਉਹ ਬਿਰਸ ਜਾਂਦਾ। ਤੇ ਸਾਹਿਬ ਕਹਿੰਦੇ ਨੀਤ ਨੀਤ ਦਰ ਤੇ ਰੋਜ਼ ਤੂੰ ਅੱਖਾਂ ਨਾਲ ਤੱਕਣਾ ਕਹਿ। ਜੈ ਤੇ ਜਲ ਤੇ ਬੁੱਧ ਬੁਧਾ, ਉਪਜੈ ਬਿਰਸ ਹੈ ਨੀਤ। ਸਾਹਿਬ ਗੁਰੂ ਤੇਗ ਬਹਾਦਰ ਜੀ ਕਹਿੰਦੇ ਜਗ ਰਚਨਾ ਤੈ ਤੇ ਰਚੀ ਕਹੋ ਨਾਨਕ ਸੁਣ ਨੀਤ। ਕਹਿੰਦੇ ਹੋ ਮੇਰੇ ਮਿੱਤਰ, ਇਸ ਗੱਲ ਇਸ ਧਿਆਨ ਨਾਲ ਆਪਣੇ ਪੱਲੇ ਬੰਨ ਲੈ। ਜਿਵੇਂ ਪਾਣੀ ਵਿੱਚ ਬੁਲਬਲੇ ਪੈਦਾ ਹੁੰਦੇ ਨੇ ਤੇ ਵੇਖਦਿਆਂ ਵੇਖਦਿਆਂ ਉਹ ਬਿਰਸ ਜਾਂਦੇ ਨੇ, ਮੇਰੇ ਅਕਾਲ ਪੁਰਖ ਵਾਹਿਗੁਰੂ ਨੇ ਸੰਸਾਰ ਦੀ ਰਚਨਾ ਵੀ ਇਸ ਪਾਣੀ ਦੇ ਬੁਲਬਲੇ ਵਿੱਚ ਕਰਾ ਕੀਤੀ। ਇਸ ਤੋਂ ਜ਼ਿਆਦਾ ਇਹਦੀ ਹਸਤੀ ਨਹੀਂ। ਤਾਂ ਗੁਰੂ ਗ੍ਰੰਥ ਸਾਹਿਬ ਵਿੱਚ ਜ਼ਿਆਦਾਤਰ ਗੁਰੂ ਤੇਗ ਬਹਾਦਰ ਜੀ ਨੇ ਇਹ ਪ੍ਰਮਾਣ ਦਿੱਤੇ। ਪਾਣੀ ਆਪਾਂ ਤੱਕਣੇ, ਸਤਿਗੁਰੂ ਨੇ ਬੜੀ ਰਮਕ ਭਰਪੂਰ ਬਚਨ ਕਹੇ। ਜਦੋਂ ਬੁਲਬਲੇ ਦਾ ਜਨਮ ਨਹੀਂ ਨਾ ਹੋਇਆ, ਦਰਿਆ ਨੂੰ ਟੱਕੋ ਜਾਂ ਪਾਣੀ ਦੀ ਆੜ ਭਰ ਕੇ ਜਾਂਦੀ ਹੋਵੇ ਜਾਂ ਬਰਸਾਤ ਪੈਂਦੀ ਹੋਵੇ, ਜਦੋਂ ਬੁਲਬਲੇ ਦਾ ਜਨਮ ਨਹੀਂ ਹੋਇਆ ਉਦੋਂ ਵੀ ਪਾਣੀ ਸੀ, ਤੇ ਜਦੋਂ ਇਹ ਬੁਲਬਲਾ ਬਣ ਗਏ ਕੁਝ ਸਮੇਂ ਦੇ ਲਈ ਸਾਡੀਆਂ ਅੱਖਾਂ ਨੂੰ ਨਜ਼ਰ ਆਇਆ ਤੇ ਬੁਲਬਲਾ ਬਣ ਕੇ ਵੀ ਪਾਣੀ ਹੈ। ਤੇ ਧਿਆਨ ਰੱਖਣਾ, ਜਦੋਂ ਬੁਲਬਲੇ ਨੇ ਬਿਲਕ ਜਾਣਾ ਪਰਤ ਕੇ ਫਿਰ ਵੀ ਪਾਣੀ ਦਾ ਪਾਣੀ ਰਹਿ। ਇਹ ਪਹਿਲਾਂ ਵੀ ਪਾਣੀ ਸੀ, ਬੁਲਬਲਾ ਬਣੇਗਾ ਤਾਂ ਵੀ ਪਾਣੀ ਹੈ, ਤੇ ਜੇ ਉਸ ਬੁਲਬਲੇ ਨੇ ਬਿਲਕ ਜਾਣਾ ਤੇ ਗੁਰੂ ਤੇਗ ਬਹਾਦਰ ਜੀ ਕਹਿੰਦੇ ਤਾਂ ਵੀ ਪਾਣੀ ਹੈ। ਤੇ ਇਹ ਪਿਆਰੇ, ਤੂੰ ਇੱਕ ਗੱਲ ਧਿਆਨ ਨਾਲ ਸਮਝ ਕਿ ਬੁਲਬਲਾ ਬਣਿਆ ਕਿਉਂ ਨਹੀਂ। ਸਾਹਿਬ ਕਹਿੰਦੇ ਹਵਾ ਦਾ ਦੋਸ਼, ਹਵਾ ਦੇ ਭਰਨ ਕਰਕੇ ਪਾਣੀ ਵਿੱਚ ਬੁਲਬੁਲਾ ਪੈਦਾ ਹੋ ਗਿਆ। ਜਿੰਨੀ ਦੇਰ ਤੱਕ ਉਸ ਪਾਣੀ ਦੇ ਵਿੱਚ ਹਵਾ ਟਿਕੀ ਹੈ ਉਨੀ ਦੇਰ ਤੱਕ ਉਹ ਬੁਲਬੁਲਾ ਵੱਖ ਪ੍ਰਤੀਤ ਹੁੰਦਾ, ਪਰ ਜਦੋਂ ਉਸ ਬੁਲਬੁਲੇ ਦੇ ਵਿੱਚੋਂ ਹਵਾ ਨਿਕਲ ਜਾਏ ਪਰਤ ਕੇ ਉਹ ਪਾਣੀ ਵਿੱਚ ਲੀਨ ਹੋ ਜਾਂਦਾ। ਸਮਝ ਹੀ ਨਹੀਂ ਪੈਂਦੀ ਕਿ ਕਿਹੜੀ ਥਾਂ ਤੇ ਬੁਲਬੁਲਾ ਬਣਿਆ ਸੀ ਤੇ ਕਿਹੜੇ ਪਾਣੀ ਵਿੱਚੋਂ ਬਣਿਆ ਸੀ। ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ, ਤੂੰ ਆਪਣੀ ਵੱਖਰੀ ਹਸਤੀ ਮਤ ਕਾਇਮ ਕਰ, ਤੂੰ ਤਾਂ ਇਸ ਪਾਣੀ ਦੇ ਬੁਲਬਲੇ ਦੀ ਤਰ੍ਹਾਂ, ਜਿਵੇਂ ਪਾਣੀ ਵਿੱਚ ਹਵਾ ਭਰੀ ਜਾਏ ਤੇ ਬੁਲਬਲਾ ਬਣਦਾ, ਨਿਕਲ ਜਾਏ ਤਾਂ ਪਾਣੀ ਦਾ ਪਾਣੀ ਰਹਿ ਜਾਂਦਾ। ਐ ਮਨੁੱਖ, ਤੂੰ ਇੱਕ ਬੁਲਬਲਾ, ਵਾਹਿਗੁਰੂ ਨੇ ਤੇਰੇ ਅੰਦਰ ਸਵਾਸਾਂ ਦੀ ਹਵਾ ਭਰ ਦਿੱਤੀ, ਮਤਾ ਤੂੰ ਮਾਣ ਕਰਕੇ ਆਪਣੀ ਵੱਖਰੀ ਹਸਤੀ ਕਾਇਮ ਕਰ ਲੈ। ਜਦੋਂ ਤੈਨੂੰ ਤਨ ਇਹ ਬੁਲਬਲਾ ਨਹੀਂ ਸੀ ਮਿਲਿਆ, ਉਦੋਂ ਵੀ ਤੂੰ ਜੀਵ ਆਤਮਾ ਸੈਂ, ਪਰਮਾਤਮਾ ਦੀ ਅੰਸ਼ ਸੈਂ, ਤੇ ਕੱਲ ਨੂੰ ਜਦੋਂ ਆ ਹਵਾ ਨਿਕਲ ਗਈ ਨਾ, ਅੰਦਰੋਂ ਸਵਾਸ ਖਤਮ ਹੋ ਗਏ, ਪਿਆਰਿਆ ਪਰਤ ਕੇ ਫਿਰ ਵੀ ਤੂੰ ਰੱਬ ਦੀ ਅੰਸ਼ ਹੈ। ਇਹਦਾ ਮਤਲਬ ਸਰੀਰ ਤੋਂ ਪਹਿਲਾਂ ਵੀ ਵਾਹਿਗੁਰੂ ਏ, ਹੁਣ ਵੀ ਤੇਰੇ ਅੰਦਰ ਉਹਦੀ ਜੋਤ ਏ। ਤੇ ਜਿੱਦਣ ਇੱਕ ਬੁਲਬਲੇ ਨੇ ਬਿਰਸ ਲੈ, ਉਸ ਦਿਨ ਤੋਂ ਬਾਅਦ ਯਾਦ ਰੱਖੀ ਫਿਰ ਕੇਵਲ ਪਾਣੀ ਦਾ ਪਾਣੀ ਰਹਿ। ਗੁਰੂ ਗ੍ਰੰਥ ਸਾਹਿਬ ਨੇ ਐਸੇ ਬਚਨ ਕੀਤਾ। ਭਗਤ ਨਾਮਦੇਵ ਜੀ ਦਾ ਇੱਕ ਬਚਨ ਆਉਂਦਾ, ਉਹਨਾਂ ਨੇ ਚਾਰ ਦੀ ਗਿਣਤੀ ਕੀਤੀ, ਪਾਣੀ ਤੇ ਪਾਣੀ ਵਿੱਚੋਂ ਉੱਠੀਆਂ ਹੋਈਆਂ ਤਰੰਗਾਂ ਲੈ, ਤੇ ਤੀਸਰੀ ਗਿਣਤੀ ਕੀਤੀ ਉਹਨਾਂ ਨੇ ਬੁਲਬਲੇ ਦੀ ਆ ਝੱਗ ਦੀ, ਤੇ ਚੌਥੀ ਗਿਣਤੀ ਉਹਨਾਂ ਨੇ ਕੀਤੀ ਇਹ ਸਮੁੰਦਰ ਦੀ। ਕਹਿੰਦੇ ਨੇ ਯਾਦ ਰੱਖ, ਸਮੁੰਦਰ ਇੱਕ ਏ, ਜਦੋਂ ਉਹਦੀਆਂ ਲਹਿਰਾਂ ਟਕਰਾਉਂਦੀਆਂ ਨੇ ਉਹਦੇ ਵਿੱਚੋਂ ਝੱਗ ਬਣ ਜਾਂਦੀ ਏ। ਉਹਦੇ ਲਈ ਸਾਹਿਬ ਨੇ ਸ਼ਬਦ ਫੇਨ ਵਰਤੇ, ਗੁਰੂ ਗ੍ਰੰਥ ਸਾਹਿਬ ਨੇ, ਉਹੀ ਪਾਣੀ ਏ। ਤੇ ਜਦੋਂ ਉਹ ਕਿਤੇ ਜਵਾਰ ਭਾਟਾ ਹੁੰਦਾ ਤੇ ਲਹਿਰਾਂ ਉੱਪਰ ਨੂੰ ਉੱਠਦੀਆਂ ਨੇ, ਉਹੀ ਪਾਣੀ ਲਹਿਰਾਂ ਦਾ ਰੂਪ ਏ, ਉਹੀ ਪਾਣੀ ਝੱਗ ਦਾ ਰੂਪ ਏ, ਉਹੀ ਪਾਣੀ ਬੁਲਬਲੇ ਦਾ ਰੂਪ ਏ। ਇਹ ਤਿੰਨ ਅਵਸਥਾਵਾਂ ਵਿੱਚ ਪਾਣੀ ਏ, ਤੇ ਜਦੋਂ ਸ਼ਾਂਤ ਹੋ ਜਾਂਦਾ ਪਰਤ ਕੇ ਫਿਰ ਵੀ ਪਾਣੀ ਦਾ ਪਾਣੀ ਰਹਿੰਦਾ। ਸਾਹਿਬ ਗੁਰੂ ਤੇਗ

0: ਬਹਾਦਰ ਕਹਿ ਰਹੇ ਨੇ ਜੈਸੇ ਜਲ ਤੇ ਬੁਦਬੁਦਾ ਉਪਜੈ ਬਿਰਸੈ ਮੀਤ। ਭਗਤ ਨਾਨਕ ਦੇਵ ਜੀ ਕਹਿ ਰਹੇ ਨੇ ਜਲ ਤਰੰਗ ਅਰ ਫੇਲ ਬੁਦਬੁਦਾ, ਜਲ ਤੇ ਭਿੰਨ ਨਾ ਹੋਈ ਜਲ ਤਰੰਗ ਪਾਣੀ ਦੀਆਂ ਲਹਿਰਾਂ। ਅਰ ਫੇਲ ਫੇਲ ਕਰਕੇ ਝੱਗ, ਬੁਦਬੁਦਾ ਪਾਣੀ ਦੇ ਬੁਲਬਲੇ। ਜਲ ਤਰੰਗ ਅਰ ਫੇਲ ਬੁਦਬੁਦਾ, ਜਲ ਤੇ ਭਿੰਨ ਨਾ ਹੋਈ ਇਹ ਪਰਪੰਚ ਪਾਰ ਬ੍ਰਹਮ ਕੀ ਲੀਲਾ। ਵਿਚਰਤ ਆਣ ਨਾ ਕੋਈ, ਇਹਦੇ ਵਿੱਚ ਦੂਜਾ ਕੋਈ ਨਹੀਂ, ਇਹ ਮੇਰੇ ਕਰਤੇ ਪੁਰਖ ਵਾਹਿਗੁਰੂ ਦੀ ਆਪ ਲੀਲਾ ਬਣਾਈ ਹੋਈ। ਇਸ ਮਨੁੱਖ ਦੀ ਹਸਤੀ ਕੀ? ਹੁਣ ਪਾਣੀ ਦਾ ਬੁਲਬੁਲ ਹੈ। ਕਈ ਵਾਰੀ ਮਨ ਸੋਚਦਾ ਕਿ ਐਵੇਂ ਆਪਾਂ ਆਪਣੀ ਵੱਖਰੀ ਖੋਜ ਕੈਦ ਕਰੀ ਬੈਠੇ ਹਾਂ। ਸਤਿਗੁਰੂ ਕਿਤੇ ਤੇ ਕਹਿਣਗੇ ਮਿੱਟੀ ਦਾ ਭਾਂਡਾ ਹੈ, ਤੇ ਸਾਹਿਬ ਕਹਿੰਦੇ ਮਿੱਟੀ ਦੇ ਭਾਂਡੇ ਨੂੰ ਬਸ ਥੋੜੀ ਜਿਹੀ ਠੋਕਰ ਲੱਗਣ ਦੀ ਦੇਰ ਹੈ, ਇੰਨੇ ਵਿੱਚ ਹੀ ਉਹਦਾ ਕੰਮ ਹੋ ਜਾਂਦਾ। ਸਾਹਿਬ ਕਹਿੰਦੇ ਪਾਣੀ ਦਾ ਬੁਲਬੁਲ ਹੈ, ਐਵੇਂ ਮਾਣ ਕਰੀ ਬੈਠਾ ਹੈ, ਵਿੱਚੋਂ ਹਵਾ ਨਿਕਲੀ ਫਿਰ ਪਾਣੀ ਦਾ ਰੂਪ ਬਣ ਜਾਣਾ ਹੈ। ਪਰ ਸਾਹਿਬ ਕਹਿੰਦੇ ਆਪਣੀ ਵੱਖਰੀ ਹੋਣ ਤਾਂ, ਕਿਉਂਕਿ ਗੁਰੂ ਦੀ ਮੱਤ ਨਹੀਂ ਲਈ। ਗੁਰੂ ਦੀ ਮੱਤ ਤੋਂ ਬਿਨਾਂ ਅੰਦਰ ਭਟਕਦਾ ਹੈ, ਸਤਿਗੁਰੂ ਦੀ ਮੱਤ ਤੋਂ ਬਿਨਾਂ ਅੰਦਰ ਦੀ ਸਮਝਣੀ ਪੈਂਦੀ। ਗੁਰਦੇਵ ਨੇ ਬੜੇ ਪਿਆਰੇ ਬਚਨ ਕੀਤੇ ਨੇ, ਭਾਈ ਗੁਰਦਾਸ ਨੇ, ਕਹਿੰਦੇ ਆਪਾਂ ਕਾਗਜ਼ ਦੀ ਪਤੰਗ ਬਣਾਉਂਦੇ, ਉਸ ਪਤੰਗ ਨੂੰ ਬੱਚੇ ਅਸਮਾਨ ਵਿੱਚ ਉਡਾਉਂਦੇ, ਦੋ ਬੱਚੇ ਦੇ ਹੱਥ ਵਿੱਚ। ਤੇ ਭਾਈ ਸਾਹਿਬ ਕਹਿੰਦੇ ਨੇ ਪਤੰਗ ਉੱਡਦੀ ਕਿਤੇ ਆਪਣੇ ਪਹੀਏ ਡੋਰ ਤੇ ਅੱਗੋਂ ਉੱਤਰ ਮਿਲਦਾ ਨਹੀਂ। ਇਸ ਪਤੰਗ ਦਾ ਅਸਮਾਨ ਵਿੱਚ ਉੱਡਣ ਦਾ ਇੱਕੋ ਕਾਰਨ ਹੈ, ਕਦੀ ਇਹ ਖੱਬੇ ਨੂੰ ਹੁੰਦੀ ਏ, ਕਦੀ ਸੱਜੇ ਨੂੰ ਹੁੰਦੀ ਏ। ਇਹ ਪਤੰਗ ਅਸਮਾਨ ਵਿੱਚ ਉੱਡ ਕੇ ਵੀ ਟਿਕਦੀ ਨਹੀਂ। ਤੇ ਪੁੱਛਿਆ ਇਹਨੂੰ ਉੱਡਣ ਦਾ ਜਾਂ ਉਡਾਣ ਦਾ ਕਾਰਨ ਕੀ ਏ? ਤੇ ਉਹਨਾਂ ਨੇ ਕਿਹਾ ਹਵਾ ਏ, ਹਵਾ ਕਰਕੇ ਕੇਵਲ ਪਤੰਗ ਉੱਡਦੀ ਏ, ਤੇ ਜਾਂ ਹਵਾ ਸ਼ਾਂਤ ਹੋ ਜਾਏ ਤੇ ਇਸ ਪਤੰਗ ਨੇ ਕਿੰਨਾ ਉੱਡ ਲੈ। ਭਾਈ ਸਾਹਿਬ ਨੇ ਦੂਸਰੀ ਉਦਾਹਰਨ ਦਿੱਤੀ, ਕਹਿੰਦੇ ਇੱਕ ਸੂਤਰ ਦਾ ਧਾਗਾ ਲੈ ਲਓ, ਉਹਦੇ ਥੱਲੇ ਇੱਕ ਲਾਠੀ ਬੰਨ ਲਓ, ਤੇ ਸੂਤਰ ਦੇ ਧਾਗੇ ਨੂੰ ਮਰੋੜੀ ਦੇ ਦਿਓ ਚੰਗੀ ਤਰ੍ਹਾਂ। ਤੇ ਭਾਈ ਸਾਹਿਬ ਕਹਿੰਦੇ ਨੇ ਪਰਤ ਕੇ ਉਸ ਧਾਗੇ ਦੇ ਇੱਕ ਚਿਰੇ ਨੂੰ ਪਕੜ ਲਓ, ਮਰੋੜੀ ਨੂੰ ਛੱਡੋ, ਤੇ ਉਹ ਜਿਹੜਾ ਲਾਠੂ ਥੱਲੇ ਬਣਿਆ ਨਾ, ਉਹ ਧਾਗੇ ਦੀ ਮਰੋੜੀ ਕਰਕੇ ਬੜੀ ਤੇਜ਼ ਰਫ਼ਤਾਰ ਨਾਲ ਘੁੰਮਦਾ ਹੈ। ਤੇ ਕਹਿੰਦੇ ਉਨੀ ਦੇਰ ਤੱਕ ਘੁੰਮੇਗਾ ਜਿੰਨੀ ਦੇਰ ਤੱਕ ਧਾਗੇ ਦੇ ਵੱਟ ਪੈ ਰਹਿੰਦੇ ਨੇ, ਤੇ ਜਦੋਂ ਧਾਗੇ ਦੇ ਵੱਟ ਮੁੱਕ ਜਾਣ ਉਹ ਲਾਠੂ ਘੁੰਮਣ ਵਾਲਾ ਵੀ ਟਿਕ ਜਾਂਦਾ। ਤੀਜਾ ਵਚਨ ਸ੍ਰੀ ਮਾਨ ਭਾਈ ਗੁਰਦਾਸ ਨੇ ਕੀਤਾ, ਕਹਿਣ ਲੱਗੇ ਸੋਨੇ ਵਿੱਚ ਹੋਵੇ ਮੈਲ, ਉਹਨੂੰ ਕੁਠਾਰੀ ਵਿੱਚ ਪਾ ਕੇ ਤਪਾਈ ਜਾਓ, ਤੇ ਉਸ ਸੋਨੇ ਨੇ ਤਪੀ ਜਾਣਾ। ਉਸ ਦਿਨ ਵੀ ਇੱਥੇ ਅਰਜ ਕੀਤੀ ਸੀ, ਤੇ ਜਦੋਂ ਉਹਦੀ ਮੈਲ ਫੜ ਗਈ, ਉਹਦੇ ਅੰਦਰੋਂ ਮੈਲ ਖਤਮ ਹੋ ਗਈ, ਤੇ ਪਰਤ ਕੇ ਉਹੀ ਸੋਨਾ ਜਿਹੜਾ ਕੁਠਾਰੀ ਵਿੱਚ ਟਿਕ ਜਾਂਦਾ ਹੈ। ਕਹਿੰਦੇ ਜਿਵੇਂ ਹਵਾ ਹੋਵੇ ਤੇ ਪਤੰਗ ਭਟਕਦੀ ਏ, ਧਾਗੇ ਨੂੰ ਵੱਟ ਆਏ ਹੁਣ ਤਾਂ ਲਾਟੂ ਤੜਕਦਾ ਹੈ, ਜੇ ਕਿਤੇ ਸੋਨੇ ਵਿੱਚ ਮੈਲ ਹੋਵੇ ਤੇ ਸੋਨਾ ਤੜਕਦਾ ਹੈ। ਤੇ ਸਜਣਾ ਮਨ ਵੀ ਤਾਂ ਹੀ ਵੱਖਰੀ ਹੋਂਦ ਕਰੀ ਬੈਠਾ ਕਹਿ, ਕਿਉਂਕਿ ਇਹਦੇ ਅੰਦਰ ਭੈੜੀ ਮੱਤ ਤੇ ਦੁਰਦਾ ਪਈ ਹੋਈ। ਜੇ ਇਹਦੇ ਅੰਦਰ ਗੁਰੂ ਕੀ ਮੱਤ ਆ ਜਾਏ ਤੇ ਇੱਕ ਦੀ ਟੇਕ ਲੈ ਲੈ, ਤੇ ਇਹ ਹੀ ਮਨ ਇੰਨਾ ਕੁ ਟਿਕ ਜਾਏ ਜਿਹੜਾ ਹੁਣ ਝੱਠ ਮਾਰਦਾ ਹਰ ਵਕਤ, ਤੇ ਇਹ ਬੁਲਾਇਆ ਨੀ ਕਿਸੇ ਦਾ ਬੋਲੇਗਾ। ਭਾਈ ਸਾਹਿਬ ਦਾ ਇੱਕ ਬਿਰਤ ਆਉਂਦਾ ਹੈ, ਕਹਿਣ ਲੱਗੇ ਪਵਨ ਗਮਨ ਜੈਸੇ ਉਡਿਆ ਗੁਡਿਆ ਉੱਡਤ ਰਹੇ, ਜਿਵੇਂ ਹਵਾ ਦਾ ਝੌਂਕਾ ਆਵੇ ਤੇ ਪਤੰਗ ਉੱਡਦੀ। ਕਹਿਣ ਲੱਗੇ ਪਵਨ ਰਹਿਤ ਗੁੱਡੀ ਉੱਡ ਨਾ ਸਕਤ ਹੈ, ਕਦੀ ਹਵਾ ਤੋਂ ਬਿਨਾਂ ਗੁੱਡੀ ਉੱਡੇਗੀ ਨਹੀਂ। ਕਹਿਣ ਲੱਗੇ ਕਿ ਡੋਰੀ ਕੀ ਮਰੋੜ ਜੈਸੇ ਲਟਵਾ ਫਿਰਤ ਰਹੇ, ਜਿਵੇਂ ਧਾਗੇ ਦੀ ਮਰੋੜੀ ਨਾਲ ਲਾਟੂ ਘੁੰਮਦਾ। ਤੇ ਅੱਗੇ ਭਾਈ ਗੁਰਦਾਸ ਕਹਿੰਦੇ ਨੇ ਜਦੋਂ ਉਹ ਦੋਰ ਦਾ ਵੱਟ ਖਤਮ ਹੋ ਜਾਏ ਤੇ ਇਹ ਜਿਹੜਾ ਲਾਟੂ ਖਤਮ ਟਿਕ ਜਾਂਦਾ। ਇਸੇ ਤਰ੍ਹਾਂ ਮੇਰੇ ਕਹਿਣ ਤੋਂ ਮੁਰਾਦ ਭਾਈ ਸਾਹਿਬ ਨੇ ਅਖੀਰ ਵੀ ਜਿਹੜੀ ਗੱਲ ਕਹੀ ਮੈਂ ਸੰਖੇਪ ਤਾਕਵਾ ਲਾਵਾਂ। ਕਹਿਣ ਲੱਗੇ ਦੁਰਮਤ ਸੁਭਤਾ ਭਟਕਤ ਚਤਰ ਕੁੰਡ, ਚਾਰ ਚੇਰੇ ਭਟਦਾ ਇਹ ਭੈੜਾ ਮਨ, ਤੇ ਜਦੋਂ ਗੁਰਮਤ ਏਕ ਟੇਕ ਮੋਨ ਨਾ ਕਪਤ ਹੈ, ਜਦੋਂ ਗੁਰੂ ਕੀ ਮੱਤ ਦੀ ਟੇਕ ਲੈ ਲੈਂਦਾ ਫਿਰ ਪਿਆਰਿਆ ਇਹ ਮਨ ਸ਼ੁੱਧ ਸੋਨੇ ਦੀ ਤਰ੍ਹਾਂ ਟਿਕ ਜਾਏ, ਇਹ ਪਤੰਗ ਦੀ ਤਰ੍ਹਾਂ ਉੱਡੇਗਾ ਨਹੀਂ, ਇਹ ਲਾਟੂ ਦੀ ਤਰ੍ਹਾਂ ਘੁੰਮੇਗਾ ਨਹੀਂ, ਵੱਖਰੀ ਹੋਣ ਇਸ ਕਰਕੇ ਕਿਉਂਕਿ ਅੰਦਰ ਭੈੜੀ ਮੱਤ ਚੁੱਕੀ ਹੋਈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਕੈਸੀ ਖੇਡ ਹੈ, ਮਨ ਨੂੰ ਲੱਗਦੀ ਨਹੀਂ ਨਾ, ਆਪਾਂ ਆਪਣੇ ਘਰਾਂ ਵਿੱਚ ਤੱਕਣੇ ਹਾਂ, ਇੱਕ ਦੀ ਮੌਤ ਹੁੰਦੀ ਏ ਤੇ ਦੂਜੇ ਨੂੰ ਪਤਾ ਵੀ ਏ ਕਿ ਜਿਸ ਰਾਹ ਅੱਜ ਇਹ ਤੁਰਿਆ ਕੱਲ ਨੂੰ ਮੈਂ ਵੀ ਚਲੇ ਜਾਣਾ। ਪਰ ਦੇਖੋ ਮਨ ਕਿੰਨਾ ਕੁ ਨਿਡਰ ਤੇ ਵਿਵਾਹ ਕੇ अपने घर विचों अरसी उठन के बावजूद भी तेन पता नहीं लगता कि जे एक पानी का बुलबुला बिल गया कल मैं ही बिल जाना है, पर पता नहीं फिर भी मान करके अपने आप को खौं में लपेटी रख रहा। यही कारण बाबा फरीद साहब ने इस बुलबुले की गल करद बड़े प्यारे बचन कहे। गुरु तेग बहादुर जी का भी एक बचन आता है, कहने साधो रचना राम बनाई, एक दिल है एक अक्षर मन है अचरज लखियो ना जाई। देखो मेरे वाहगुरु ने क्यों जी रचना बना दी, एक दिल से उसके घर में एक भी मौत भी होंगी है, तो जेड़ा मरे हुए की अर्थी चौके लगा पे वो समझा मैं पता नहीं कह रह जाए। एक दिल है एक अक्षर मन है अचरज लखियो ना जाई। पर गुरु तेग बहादुर जी तुसी की दुनिया में तकते हो, तो साहब कहने जो दिस है सो सगल विनाश है, जो बादल की छाई जिमें बदलों की छां ने सदा भी टिके नहीं रहना। ऐ गुरु के सिखा ऐस पानी के बुलबुले ने सदा भी टिके नहीं रहना। जो दिस है सो सगल विनाश है, जो बादल की छाई जन नानक जग जानो मिथ्या रहो राम चरनाई। कहने में दुनिया ने झूठी समझ के ओते चरणा में जुड़िया वा जिन्हें बुलबुले ने पहरा किया हो। मैं अर्ज कर रहा बाबा फरीद साहब ने वचन किया कह लगे देख मना असी लोग भी मनाने याद आम तौर से माता पिता की दादी दादे की बुजुर्गों की, पर बाबा फरीद साहब कहने कभी मेरी तरह याद मनाई। पूछा किमें ऐसे भी आप तकने हैं कि कबर स्थान में लोग अपने बुजुर्गों की कबर से फुल रख दे, इसका मतलब उन्होंने सत्कार अपने वालों अदब समर्पित कर दे। पर बाबा फरीद कहने जदों मैं अपने अम्मा से अब्बा की कबर को निकलना वा मैं फुल नहीं रखता। कहने मैं कबर को खलो इस गल पूछना वा कि कभी वो समा सी इस अम्मा ने जन्म दिता से अपनी गोद में रख के मैं लोरियां दिखाई अखां तो दूर ना हो दिता, ते इस अब्बा ने दिन रात मेरी संभाल की परवरिश की अपनी सब कुछ खर्च कर दिता केवल इसे कि मेरा पुत्र सियाणा सूझवान होवे लायक होवे। ते किन्ने चिर मैं पूछना वा वो मना जन्म देने वाली मां परवरिश करन वाला अब्बा बापू दोनों कबर विच पए ने ते इन्हां दे वड्डे वडेरे भी इन्हां तो पहला चले गए। वो पानी दे बुलबुलिया जे तेनू जन्म देने वाले नहीं रहे ते चेते रखी जिन्हां नू तू जन्म देना पे एक दिन इन्हां ने तेनू अगे तोड़ दे। तू इस पानी का बुलबुला तो ज्यादा नहीं ताई तो उन्होंने वचन किया कह लगे फरीदा किथे तेंदे मापियां किथे ने तेरे मां बाप जिन्नी तू जनियो है जिन्हां ने तेनू जन्म दिता तै पासों वो लग गए तेरे को धक्के ना चले गए तू अजे ना पतीरे होए वो कठोर मना घटो घट कबर स्थान अम्मा से अब्बा की कबर को बेटी पतीरदा कि एक दिन तू भी इसे रस्ते से जाना। खैर मैं अर्ज कर रहा गुरु तेग बहादुर जी कह रहे हैं जैसे जलते बुदबुदा उपजै बिरत नीत के जिमें पानी विचों बुलबुले पैदा होंगे ने देखने उपजते ने परत के फिर बिलक जाते पैदा होंगे ने फिर आलोक हो जाते हैं इन्हों की हस्ती कि खास संगत। पर बुलबुले एक अजे गुण है वो हसदा आंदा हसदा ही रहा हसदा ही चला जाता है। एक मनुख ऐसा है बिरले ने जेड़े आंदियां हसते ने जेड़े ध्यान रखिया संसार भी हसते ने ते जान लग्या भी हसते ने, पर बंदा ऐसा जदों जन्म लिया उदों भी रोंदा है ते जदों जिंदगी बतीत करता उदों भी रोंदा है ते जान लग्या चित नहीं करता जान लग्या भी रोंदा ही जाना। सतगुरु ने बड़े प्यारे वचन कहे कुछ ऐसे ने जिहड़े हसदे हुंदे ने बुलबुले की तरह हसदे चले जाते ने। कारण की है जदों तक बुलबुला अपनी वक्री हस्ती समझदा है उदों उहदे पल्ले रोना पैंदा है, ते जदों बुलबुला समझदा है कि मैं तो मरना ही नहीं क्योंकि जिस पानी विचों पैदा होया कल इन्हें अपनी गोद विच लै लेना मैनू की रोण की लोड़ है, जिन्हें पैदा किया इन्हें समेत लेना है रोना उन्होंने पल्ले ने जिहड़े समुद्र तो अपने आप वक्त समझदे। शायद कहिंदे कभी नहीं रोंदे جنہاں نے اپنے آپ نوں نرنکار خاطر دی انت سمجھیا ہے رونا کیول انہاں دے پلے جڑے نرنکار تو وقت ہو جاندے شاید یہی کارن دولتاں دائی جدو پہلا دیدار کر دی نا میرے گرو نانک دا تے جان لگیا گل کہندی سی بابا کالو تسی کدی وی کسے غریب نوں موڑیا نہیں جے رب نے تینوں پتر دی داد دتی تے مینوں موڑی نا تے جدو میرے بابا جی دا آگمن ہویا نا تے سب روئے نہیں مسکرائے نہیں تے یاد رکھنا سکھ اتہاس وچ گرو نانک دے اس دھرم وچ سب تو پہلی جڑی کرپا لئی ایک مسلمان عورت جدا نام دولتا دائی سب تو پہلی بخش نال اے نوازی گئی آئی بار تے بابا جی نوں جتی ودھائی ودھائی بابا کالو جی نوں کچھ دیر لگے تے اگوں کہنے ہاتھ نال کہہ دتا کہ رہن دے میں پیا میں تاں بہت لگی بابا جی نے سمجھا شاید اے تک دولت تے تاں غصہ کر دی کہنے لگے نہیں تو جو کہے گی میں تیری چولی بھر دیاں گا تو مانگتا صحیح اج اینے تے صبر کر اودیاں اکھاں وچ پانی سی کہن لگی بابا کی تو مینوں دے گا میری چولی بھری گئی کہن لگے کنے تیری چولی بھری کہن لگی تیرے گھر وچ آئے کوئی پتر دی پہلی مسکراہٹ نے میری جنما جنما دی بھوک ختم کر دتی میرے اندر نوں ترپت کر دتا ہے پوچھا کیویں کہن لگی اج تک روندیاں نے تاں بڑیاں نے جنم لیا ہے پر اج پہلا دن ہے جڑا سنسار تے آیا تے جنم ساں اودیاں اکھاں وچ پانی سی کہن لگی بابا کی تو مینوں دے گا میری چولی بھری گئی کہن لگے کنے تیری چولی بھری کہن لگی تیرے گھر وچ آئے کوئی پتر دی پہلی مسکراہٹ نے میری جنما جنما دی بھوک ختم کر دتی میرے اندر نوں ترپت کر دتا ہے پوچھا کیویں کہن لگی اج تک روندیاں نے تاں بڑیاں نے جنم لیا ہے پر اج پہلا دن ہے جڑا سنسار تے آیا تے جنم سار مسکرایا ہے یہ مطلب سی روتے بڑے آئے روتے بڑے گئے اج دنیا تے وہ آ گیا ہے جڑے روندیاں دے اتھرو پونج کے انہاں نوں مسکراہٹ دی داد لے کے جائے صاحب کہنے نے گل سمجھ لے بلبلا ہٹدا جاندا ہی پر انہوں پتا میں سمندر وچ پیدا ہوا یہ لین ہونا ہے صاحب کہہ رہے ہیں جیسے جلتے گدگدا اپجے دل سے میت جگ رچنا تیسے رتی کو نانک ہن میت میرے متر دھیان رکھن لے اگلا بچن کیتا کہ نے جہے جگت وچ رہ کے اپنی وقت ہونچ سمجھتے ہیں صاحب شری گرو تیغ بہادر کہ نے صرف پرانی کچھ نہ چیتائی پرانی در سے پرانا دے آسرے چلن والا کچھ نہ چیتائی دا ارتھ ہے میرے واہگرو نوں چیتے نہیں کرتا یہ شلوک گرو صاحب دے نہ شلوکاں وچ دو وری آنا تے تھوڑا جہا فرق پینا دھیان رکھنا اکو جی سارے پاور اکو ہی نے اس طرح کے پرانی کچھ نہ چیتائی مد مایا کہ انگ تے اگے جا کے شلوک ہونا پرانی رام نہ چیتائی من مایا کہ انگ صاحب جی نے مت مایا کہ انگ اسے جی بچن آنے نے گرو تیج بہادر جی کن کو پرانا دیا کرے سرن والے مت مایا کہ انگ مت درد میں نشہ دولت دے نشے وچ تو اینا تو انا ہو چکا ہے کبھی اکال پورک واحگرو نوں تو چیتے نہیں کیتا صاحب نے تے شبد مت ورتے ویسے مت دا اصلی ارتھ ہوندا شراب مت دا اصلی ارتھ ہوندا نشہ صاحب کہنے مایا اینا تو نشہ ہی ہو گیا ہے جس اکال پورک واحگرو نے تینوں پیدا کیتا تو اونوں کبھی یاد نہیں کیتا حضور دی بانی وچ اک بچن ہوندا ہے کہ دھرم دی دنیا کے خیال پر چلتے عام طور سے تھی لوگ ادھارن بھی دے دیا کبیر صاحب بھی کہ بھگتی کرنے والا نا مایا کے ناک کے کن نو بڑھ دیندا ہے حضور دی بانی وچ ہوندا ہے نا کہ ناکو کاتی کانو کاتی کاٹ کوٹ کے ڈاری کو کبیر سنتن کی بیل تین لوگ کی پیاری یاد رکھنا جے بھگت دے بس آ جائے مایا وہ ناک کے کن نو کٹ دیندا ہے مایا دے نو تے اے دے وی کو انتریو ارتھ نہیں خیر میں اگے تراں کہن لگے او ناک تے کن کٹ دیندا ہے تے کہندے جے کوئی مایا دے قابو آ جائے تک وچار دی اے وی تک نہیں گزار دی اے بندے دے کنڈیا کنڈیا اونوں اکھاں تو انیا کر دیندی تے کناں تو بولیاں کر دیندی ستگرو کی بانی وچ بچن ہوندا ہے حضور دا مہاراج کہندے جدوں بھگت دے واس آئی اونے دبا دتا تے جدو اینے کسے نوں وس کر لیا بندے دیاں اکھاں ہیں پر اکھاں ہون دے باوجود وی انے ਕੰਨ ਹੈ ਪਰ ਕੰਨ ਹੋਣ ਦੇ ਬਾਵਜੂਦ ਵੀ ਸੁਣਦਾ ਨਹੀਂ ਪਿਆ। ਤੇ ਗੁਰੂ ਗ੍ਰੰਥ ਸਾਹਿਬ ਨੇ ਇੱਕ ਬਚਨ ਕੀਤਾ, ਕਹਿਣ ਲੱਗੇ ਮਾਇਆ ਧਾਰੀ ਆਪ ਅੰਨਾ ਬੋਲਾ, ਉਹਨੇ ਇੰਨਾ ਤੋਂ ਅਸਰ ਕਰ ਦਿੱਤਾ, ਅੱਖਾਂ ਤੋਂ ਅੰਨਿਆ ਕਰ ਦਿੱਤਾ ਤੇ ਕਹਿਣ ਲੱਗੇ ਕੰਨਾਂ ਤੋਂ ਬੋਲਾ ਕਰ ਦਿੱਤਾ। ਅੱਖਾਂ ਨਾਲ ਸਭ ਕੁਝ ਦੇਖਦਾ ਪਿਆ ਕਿ ਬਿਰਥ ਜਾਣਾ, ਪਰ ਦੇਖਦਿਆਂ ਹੋਇਆਂ ਵੀ ਇਹਨੂੰ ਲੱਗਦੀ ਨਹੀਂ। ਕੰਨਾਂ ਨਾਲ ਰੋਜ਼ ਗੁਰੂ ਕੇ ਬਚਨ ਸੁਣਦਾ ਪਰ ਸੁਣ ਕੇ ਫਿਰ ਦੇਖ ਕਮਾਉਂਦਾ ਨਹੀਂ। ਸਾਹਿਬ ਕਹਿੰਦੇ ਨੇ ਮਾਇਆ ਧਾਰੀ ਆਪ ਅੰਨਾ ਬੋਲਾ, ਸ਼ਬਦ ਨਾ ਸੁਣੀ ਬਹੁ ਰੋਲ ਘਟੋਲਾ। ਉਹ ਇਹਨਾਂ ਨੂੰ ਆਪਣੀ ਗੱਲ ਹੀ ਸੁਣਾਉਣ ਵਾਸਤੇ ਤਿਆਰ ਹੈ, ਦੂਜੇ ਦੀ ਗੱਲ ਸੁਣਨ ਨੂੰ ਤਿਆਰ ਹੈ। ਮਾਇਆ ਧਾਰੀ ਦਾ ਇੱਕ ਲੱਛਣ ਹਜ਼ੂਰ ਨੇ ਬਾਣੀ ਵਿੱਚ ਬਚਨ ਕੀਤਾ ਪਿਆਰਿਓ, ਮਾਇਆ ਮਾੜੀ ਨਹੀਂ ਪਰ ਮਾਇਆ ਦਾ ਮਤ ਮਾੜਾ ਹੈ, ਨਸ਼ਾ ਮਾੜਾ ਹੈ। ਹਜ਼ੂਰ ਨੇ ਬਾਣੀ ਵਿੱਚ ਕਿਹਾ, ਗੁਰੂ ਤੇਗ ਬਹਾਦਰ ਜੀ ਨੇ ਕਹਿਣ ਲੱਗੇ ਜੋਬਨ ਧਨ ਪ੍ਰਭਤਾ ਕਹਿ ਮਤ ਮੈਂ ਐਨ ਸਦਾ ਹੈ ਦੀਵਾਨਾ। ਬੰਦਾ ਜਵਾਨੀ ਦੇ ਨਸ਼ੇ ਵਿੱਚ, ਵਡਿਆਈ ਦੇ ਨਸ਼ੇ ਵਿੱਚ ਤੇ ਦੌਲਤ ਦੇ ਨਸ਼ੇ ਵਿੱਚ ਚੂਰ ਰਹਿੰਦਾ, ਇੱਥੋਂ ਤੱਕ ਕਿ ਇੰਨਾ ਕੁ ਅੰਨਾ ਹੋ ਜਾਂਦਾ, ਉਹ ਗੁਰੂ ਨੂੰ ਵੀ ਗੁਰੂ ਮੰਨਣ ਵਾਸਤੇ ਤਿਆਰ ਨਹੀਂ ਹੁੰਦਾ। ਸਤਿਗੁਰੂ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣੀ ਬੋਲ ਰੋਲ ਘਟੋਲਾ। ਸ਼ਾਇਦ ਕਹਿੰਦੇ ਨੇ ਆਪਣੀ ਸੁਣਾਉਣ ਦੀ ਕੋਸ਼ਿਸ਼ ਕਰਦਾ ਪਰ ਦੂਜੇ ਦੀ ਸੁਣਦਾ ਨਹੀਂ, ਇਹਨੂੰ ਕੀ ਦੋਖ ਹੈ, ਕੇਵਲ ਆਪਣੀ ਸੁਣਾਏਗਾ। ਕਦੀ ਤੱਕੋ ਐਨਾ ਬਾਹਰ ਦੀ ਧਰਤੀ ਤੇ ਇੱਕ ਮਾਇਆ ਧਾਰੀ ਹੈ, ਉਸ ਦੇ ਹਾਕਮ ਦਾ ਅੱਗੋਂ ਐਨ ਸਾਰੇ ਕਰਤਾ ਉਹ ਬ੍ਰਹਮ ਭੋਜੇ, ਸਾਧੂ ਸੰਤ ਉਹਦੇ ਘਰ ਆ ਕੇ ਭੋਜਨ ਸਕਦੇ ਨੇ, ਪਰ ਉਹ ਇੱਕ ਗੱਲ ਕਹਿੰਦਾ ਹੈ ਭੋਜਨ ਜਿਉ ਜਾਂ ਮਰਜ਼ੀ ਛਕੋ, ਪਰ ਇੱਕ ਗੱਲ ਧਿਆਨ ਵਿੱਚ ਰੱਖਣਾ, ਗੱਲ ਤੁਹਾਨੂੰ ਮੇਰੀ ਸੁਣਨੀ ਪਏਗੀ, ਆਪਣੀ ਨਹੀਂ ਸੁਣਾਉਣੀ। ਪਰ ਅੱਜ ਮੇਰਾ ਬਾਬਾ ਵੀ ਪਹੁੰਚ ਗਿਆ, ਕਹਿਣ ਲੱਗੇ ਸੱਜਣਾ ਇੱਕ ਗੱਲ ਧਿਆਨ ਵਿੱਚ ਰੱਖੀ, ਅੱਜ ਤੱਕ ਤੂੰ ਕੇਵਲ ਆਪਣੀ ਸੁਣਾਉਂਦਾ ਹੈ ਤੇ ਯਾਦ ਰੱਖ ਮੈਂ ਤੇਰਾ ਬ੍ਰਹਮ ਭੋਜਨੀ ਛਕਣ ਆਇਆ, ਮੈਂ ਕੇਵਲ ਤੇਰੇ ਬੋਲੇ ਕੰਨਾਂ ਵਿੱਚ ਆਪਣੀ ਗੱਲ ਸੁਣਾਉਣ ਆਇਆ, ਕਿਉਂਕਿ ਤੂੰ ਦੂਜੇ ਦੀ ਅੱਜ ਤੱਕ ਸੁਣੀ ਨਹੀਂ ਨਾ, ਮੈਂ ਤੈਨੂੰ ਸੁਣਾਉਣ ਆਇਆ। ਤੇ ਉਹਨੇ ਪਹਿਲੀ ਇੱਕ ਗੱਲ ਕੀ, ਕਹਿਣ ਲੱਗਾ ਬਾਬਾ ਜੀ ਇਹ ਭੋਜਨ ਛਕੋ। ਸਾਹਿਬ ਨੇ ਕਿਹਾ ਨਹੀਂ, ਕਹਿੰਦਾ ਇਸ ਪ੍ਰਸ਼ਾਦੇ ਨਾਲ ਕੀ ਵਿਗੜਦਾ। ਗੁਰਦੇਵ ਨੇ ਬੜੇ ਸੋਹਣੇ ਬਚਨ ਕਹਿ ਕਹਿਣ ਲੱਗੇ ਭਾਗੋ ਵਿਗੜਦਾ ਕੁਝ ਨਹੀਂ, ਕਿੱਕਰ ਦੇ ਬੀਜ ਨੂੰ ਕਦੀ ਕੰਡੇ ਨਹੀਂ ਹੁੰਦੇ, ਹੱਥ ਦੀ ਤਲੀ ਤੇ ਭਾਵੇਂ ਮਲੀ ਜਾਓ ਬੀਜ ਵਿੱਚੋਂ ਕਦੀ ਨਹੀਂ ਕੰਡੇ ਨਿਕਲ ਕੇ ਖੁੱਬਦੇ। ਕਹਿਣ ਲੱਗੇ ਕੰਡਿਆਂ ਦਾ ਜਨਮ ਉਦੋਂ ਹੀ ਹੁੰਦਾ ਜਦੋਂ ਕਿੱਕਰ ਦੇ ਬੀਜ ਨੂੰ ਧਰਤੀ ਵਿੱਚ ਬੀਜ ਦਿੱਤਾ ਜਾਵੇ। ਇਹ ਤੇਰੇ ਸਵਾਦ ਉਸ ਭੋਜਨ ਮਾੜੇ ਨਹੀਂ, ਜੀਵ ਲਈ ਸਵਾਦੀ ਨੇ, ਪਰ ਪਿਆਰੇ ਜਦੋਂ ਤੂੰ ਗੁਰੂ ਗੁਰੂ ਜਪਦੇ ਨਾ ਫਿਰ ਉਦੋਂ ਤੇਰੇ ਵਰਗਿਆਂ ਦਾ ਭੋਜਨ ਕੰਡਿਆਂ ਦੀ ਤਰ੍ਹਾਂ ਚੁੱਭਦਾ। ਸਾਹਿਬ ਨੇ ਮਿਰ ਉੱਤਰ ਕਰ ਦਿੱਤਾ, ਫਿਰ ਉਹਨੂੰ ਸੁਣਾ ਦਿੱਤਾ ਕਿ ਇਹ ਮਾਇਆ ਧਾਰੀ ਅੱਜ ਤੱਕ ਤੂੰ ਕੇਵਲ ਲੋਕਾਂ ਨੂੰ ਸੁਣਾਇਆ ਹੈ, ਅੱਜ ਮੇਰੀ ਵੀ ਗੱਲ ਸੁਣ ਲੈ। ਤੇ ਉਹਨੇ ਪੁੱਛਿਆ ਫਿਰ ਮਹਾਰਾਜ ਕੀ ਸੁਣਾ, ਉੱਥੇ ਹਜ਼ੂਰ ਨੇ ਕਿਹਾ ਸੀ ਸੱਜਣਾ ਜੇ ਰੱਬ ਲੱਗਾ ਤੱਪੜਾ ਜਾਮਾ ਹੋਏ ਪਲੀਤ, ਜੋ ਰੱਬ ਪੀਵੈ ਮਾਨਸ ਤਿੰਨ ਕਿਉਂ ਨਿਰਮਲ ਪੀਤ। ਪਰ ਸਾਹਿਬ ਕਿੰਨੇ ਸੁਣਦਾ ਨਹੀਂ। ਇੱਕ ਵਿਦਵਾਨ ਨੇ ਨਾ ਬੜਾ ਪਿਆਰਾ ਬਚਨ ਕੀਤਾ, ਭਾਵੇਂ ਉਹਨੇ ਗਾਥਾ ਵਿਅੰਗ ਨਹੀਂ ਦਿੱਤੀ, ਹੈ ਵਿਅੰਗ ਵਾਲੀ, ਪਰ ਗੱਲ ਉਹ ਸਪਸ਼ਟ ਇਹ ਕਰਦਾ ਪਿਆ ਕਿ ਜਿਹੜਾ ਮਾਇਆ ਦੇ ਨਸ਼ੇ ਵਿੱਚ ਅੰਨਾ ਹੋ ਚੁੱਕਾ ਹੈ, ਧਿਆਨ ਰੱਖਣਾ ਉਹ ਦੂਜੇ ਦੀ ਨਹੀਂ ਜੇ ਸੁਣਦਾ ਕੇਵਲ ਆਪਣੀ ਸੁਣਾਉਂਦਾ। ਸਾਡੇ ਸਮਾਜ ਵਿੱਚ ਤੱਕੀਏ ਜਾਂ ਕਿਤੇ ਰਾਜ ਪਦਵੀ ਵੱਲ ਤੱਕੋ, ਖੈਰ ਮੈਂ ਉੱਧਰ ਨਾ ਤੁਰਾ ਬਾਣੀ ਵੱਲ ਆਵਾਂ ਕਿ ਹਰ ਇੱਕ ਮਾਇਆ ਧਾਰੀ ਦਾ ਮਤਲਬ ਹੀ ਇਹ ਵਿੱਚ ਦੇ ਅੰਦਰ ਪਕੜੇ। ਸ਼ਾਇਦ ਕਿੰਨੇ ਉਹ ਆਪਣੀ ਸੁਣਾਉਂਦਾ ਦੂਜੇ ਦੀ ਸੁਣਦਾ ਨਹੀਂ। ਇੱਕ ਵਿਦਵਾਨ ਹੋਇਆ ਰੂਨੀ, ਉਹਨੇ ਬੜੀ ਸੋਹਣੀ ਇੱਕ ਗਾਥਾ ਦਿੱਤੀ, ਗੱਲ ਉਹਨੇ ਵਿਅੰਗ ਨੇ ਕਈ ਪਰ ਕਮਾਲ ਕਰ ਦਿੱਤੀ ਸਮਝਾਉਣ ਵਾਲੀ। ਕਹਿੰਦਾ ਇੱਕ ਵਾਰੀ ਕੋਈ ਮਨੁੱਖ ਬੋਲਾ ਸੀ ਤੇ ਉਹਨਾਂ ਆਪਣਾ ਮਿੱਤਰ ਉਹਦਾ ਬਿਮਾਰ ਸੀ ਤੇ ਉਹਦਾ ਪਤਾ ਪੁੱਛਣ ਗਿਆ। ਹੁਣ ਹੈ ਬੋਲਾ, ਉਹਨੇ ਪਹਿਲਾਂ ਤਿੰਨ ਸਵਾਲ ਤਿਆਰ ਕਰ ਲਏ ਵੀ ਜਦੋਂ ਮੈਂ ਉਹਦੀ ਮਰਜ਼ੀ ਕੋਲ ਜਾਵਾਂਗਾ ਨਾ ਤੇ ਤਿੰਨ ਸਵਾਲ ਮੈਂ ਕਰਨੇ ਨੇ ਤੇ ਪਹਿਲਾ ਸਵਾਲ ਮੈਂ ਉਹਦੇ ਤੋਂ ਪੁੱਛਾਂਗਾ ਮਿੱਤਰਾ ਕੀ ਹਾਲ ਹੈ। ਕਹਿੰਦਾ ਮੈਨੂੰ ਸੁਣਾਈ ਤੇ ਦੇਣਾ ਨਹੀਂ, ਚਲੋ ਜੋ ਮਰਜ਼ੀ ਕਹੇਗਾ ਚੰਗਾ ਕਹੇਗਾ, ਮੈਂ ਇੱਕੋ ਗੱਲ ਕਹਿ ਦਾਂਗਾ ਰੱਬ ਦਾ ਸ਼ੁਕਰ। ਤਿੰਨ ਸਵਾਲ ਤਿਆਰ ਕੀਤੇ ਉਸ ਗੋਰੇ ਨੇ ਕਿ ਪਹਿਲੀ ਗੱਲ ਮੈਂ ਪੁੱਛਾਂਗਾ ਤੇਰਾ ਹਾਲ ਕੀ ਹੈ, ਉਹ ਦੱਸੇਗਾ ਮੈਂ ਚੰਗਾ ਮੈਂ ਨਾ ਕਹਾਂਗਾ ਵੀ ਰੱਬ ਦਾ ਸ਼ੁਕਰ। ਕਹਿੰਦਾ ਦੂਜਾ ਸਵਾਲ ਮੈਂ ਨਾਲ ਹੀ ਕਰਾਂਗਾ ਪਿਆਰਿਆ, ਕਿਹੜਾ ਵੈਦ ਹਕੀਮ ਨੇ ਜਿਹਦੇ ਤੋਂ ਦਵਾਈ ਲੈਣਾ। ਕਹਿੰਦਾ ਉਹ ਦੱਸੇਗਾ ਮੈਂ ਕਹਿ ਦਾਂਗਾ, ਬਸ ਕਮਾਲ ਹੀ ਹੋ ਗਈ, ਇਹਦੇ ਵਰਗਾ ਕੋਈ ਹੈ ਹੀ ਨਹੀਂ। ਤੇ ਤੀਜਾ ਸਵਾਲ ਕਰਾਂਗਾ ਦਵਾਈ ਕਿਹੜੀ ਖਾਣਾ ਪਈ, ਜਦੋਂ ਦਵਾਈ ਦਾ ਨਾਂ ਲਏਗਾ ਮੈਂ ਕਹਾਂਗਾ ਬਸ ਇਹਦੇ ਵਰਗੀ ਦਵਾਈ ਤਾਂ ਦੁਨੀਆਂ 'ਚ ਮਿਲਦੀ ਨਹੀਂ। ਉਹ ਕਹਿੰਦੇ ਨੇ ਗਿਆ ਹੈ ਸੀ ਬੋਲਾ ਕੇਵਲ ਸੁਣਾਉਣਾ ਜਾਣਦਾ ਸੀ, ਸੁਣਨਾ ਆਉਂਦਾ ਹੀ ਨਹੀਂ ਸੀ। ਰੂਨੀ ਲਿਖਦਾ ਜਾਂਦਿਆਂ ਸਰ ਪੁੱਛਦਾ ਮਰੀਜ਼ ਨੂੰ ਕੀ ਹਾਲ ਹੈ। ਉਹ ਬੜਾ ਥੱਕਿਆ ਪਿਆ ਸੀ, ਵਿਚਾਰਾ ਦੁਖੀ ਹੋ ਗਿਆ ਸੀ ਰੋਗ ਤੋਂ। ਕਹਿਣ ਲੱਗਾ ਕੀ ਹਾਲ ਹੈ? ਉਹਨੇ ਉਸ ਗੱਲ ਸੀ ਮਰ ਗਏ। ਇਹ ਤਾਂ ਸਮਝਿਆ ਨਾ ਉਹਨੇ ਮੈਨੂੰ ਕਿਹਾ, ਕਹਿੰਦਾ ਰੱਬ ਦਾ ਸ਼ੁਕਰ, ਕਿਉਂਕਿ ਬੋਲਾ ਨਾ ਸੁਣ ਨਹੀਂ ਸਕਦਾ। ਪਹਿਲਾ ਸਵਾਲ ਕਰਦਾ ਹਾਲ ਕੀ, ਉਹ ਕਹਿੰਦਾ ਮਰ ਗਿਆ, ਕਹਿੰਦਾ ਰੱਬ ਦਾ ਸ਼ੁਕਰ ਹੈ। ਦੂਜਾ ਸਵਾਲ ਕਰਦਾ ਵੈਦ ਕੌਣ ਨਹੀਂ? ਉਹ ਕਿਹਾ ਪਿਆ ਸੀ ਪਹਿਲੇ ਦੁਖੀ ਸੀ, ਕਹਿਣ ਲੱਗਾ ਜਮਦੂਤ, ਕਹਿੰਦਾ ਇਹੋ ਜਿਹਾ ਵੈਦ ਰੱਬ ਹਰ ਇੱਕ ਨੂੰ ਬਖਸ਼ੇ, ਕਿਉਂਕਿ ਉਹ ਕੇਵਲ ਸੁਣਾ ਨਹੀਂ ਜਾਣਦਾ। ਤੀਜਾ ਉਹਨੇ ਸਵਾਲ ਕੀਤਾ ਦਵਾਈ ਕਿਹੜੀ ਖਾਣਾ ਹੈ? ਤੇ ਰੂਮੀ ਲਿਖਦਾ ਵੱਕਿਆ ਪਿਆ ਸੀ, ਕਹਿੰਦਾ ਦਵਾਈ ਕਾਹਦੀ ਖਾਣੀ ਹੈ, ਜ਼ਹਿਰ ਪੀਣ ਲੱਗਾ। ਕਹਿੰਦਾ ਸੱਜਣਾ ਇਹ ਦਵਾਈ ਖਾਣ ਵਾਲੇ ਛੇਤੀ ਤੰਦਰੁਸਤ ਹੋ ਜਾਂਦੇ। ਉਹਨੇ ਕਿਹਾ ਵੀ ਬੋਲਾ ਕੇਵਲ ਸੁਣਾ ਰਿਹਾ, ਸੁਣਦਾ ਨਹੀਂ। ਤੇ ਮੇਰਾ ਗੁਰੂ ਗ੍ਰੰਥ ਸਾਹਿਬ ਕਹਿੰਦਾ ਜਿਹੜਾ ਮਾਇਆ ਧਾਰੀ ਬੋਲਾ ਹੈ ਉਹ ਵੀ ਗੁਰੂ ਦੀ ਗੱਲ ਨਹੀਂ ਸੁਣਦਾ, ਗੁਰੂ ਨੂੰ ਆਪਣੀ ਸੁਣਾਉਣੀ ਚਾਹੁੰਦਾ। ਇਹੀ ਕਾਰਨ ਅਸੀਂ ਕਹਿੰਦੇ ਹਾਂ ਅੰਮ੍ਰਿਤ ਦੀ ਕਿਲੋੜੇ ਦਾ ਮਤਲਬ ਗੁਰੂ ਦੀ ਨਹੀਂ ਸੁਣਨੀ ਚਾਹੁੰਦੇ, ਆਪਣੀ ਸੁਣਾਉਣੀ ਚਾਹੁੰਦੇ ਹਾਂ। ਅਸੀਂ ਪੁੱਛਾਂਗੇ ਨਿਤਨੇਮ ਦਾ ਕਿਲਾ ਦੇ ਥੱਲੇ ਬੈਠ ਕੇ ਲੰਗਰ ਛਕਣ ਦਾ ਕੀ ਮਹਾਤਮ ਹੈ, ਕੀ ਲੋੜ ਪੈਗੀ ਇਸ ਤਰ੍ਹਾਂ? ਇਹਦਾ ਮਤਲਬ ਉਹ ਮਨਾ ਤੂੰ ਕੇਵਲ ਆਪਣੀ ਸੁਣਾਉਣ ਉਹਨੇ ਗੁਰੂ ਦੀ ਗੱਲ ਸੁਣਦੇ ਹੀ। ਹਜ਼ੂਰ ਨੂੰ ਫਿਰ ਪੁੱਛਿਆ ਕਬੀਰ ਸਾਹਿਬ ਨੂੰ ਕਿ ਜਿਹੜਾ ਬੰਦਾ ਅੰਨਾ ਹੋ ਚੁੱਕਾ ਮਾਇਆ ਦੇ ਨਸ਼ੇ ਵਿੱਚ, ਉਹਦੇ ਉੱਤੇ ਕੋਈ ਅਸਰ ਹੈ ਬਾਣੀ ਦਾ? ਤੇ ਕਬੀਰ ਸਾਹਿਬ ਨੇ ਬੜੇ ਕਮਾਲ ਦੀ ਗੱਲ ਕਹੀ। ਹੁਣ ਕਈ ਵਾਰੀ ਅਸੀਂ ਸਵਾਲ ਕਰਨੇ ਆ ਨਾ ਵੀ ਬਾਣੀ ਇੰਨੇ ਲੋਕ ਪੜ੍ਹਦੇ ਨੇ, ਅਖੰਡ ਪਾਠ ਚੱਲਦੇ ਨੇ, ਅਸਰ ਕਿਉਂ ਨਹੀਂ? ਤੇ ਭਗਤ ਸਾਹਿਬ ਨੇ ਇੱਕੋ ਸਲੋਕ ਵਿੱਚ ਉੱਤਰ ਦੇ ਦਿੱਤਾ। ਕਹਿੰਦੇ ਬਾਂਸ ਦੀ ਪੋਰੀ ਦੀ ਬੰਸਰੀ ਬਣਦੀ ਹੈ, ਤੇ ਬੰਦਾ ਆਪਣੇ ਲਬਾਂ ਨਾਲ ਲਾ ਕੇ ਬੁੱਲਾਂ ਨਾਲ ਲਾ ਕੇ ਫੂਕ ਮਾਰਦਾ। ਤੇ ਕਹਿੰਦੇ ਭਾਵੇਂ 100 ਸਾਲ ਤੱਕ ਉਸ ਬਾਂਸ ਵਿੱਚ ਫੂਕਾਂ ਮਾਰਦੇ ਰਹੋ ਤੇ ਫੂਕ ਮਾਰ ਕੇ ਦੇਖੋ, ਬਾਂਸ ਵਿੱਚ ਕਦੀ ਵੀ ਫੂਕ ਨਹੀਂ ਟਿਕਦੀ। ਇੱਕ ਪਾਸੋਂ ਫੂਕ ਮਾਰੀ, ਦੂਜੇ ਪਾਸੇ ਨਿਕਲ ਗਈ, ਜਿਵੇਂ ਬਾਂਸ ਦੀ ਪੋੜੀ ਵਿੱਚ ਕਦੀ ਹਵਾ ਨਹੀਂ ਟਿਕਦੀ। ਤੇ ਸੱਜਣਾ ਜਿਹੜਾ ਬੰਦਾ ਮਾਇਆ ਦੇ ਨਸ਼ੇ ਵਿੱਚ ਅੰਨਾ ਹੋ ਚੁੱਕਾ ਹੈ, ਉਹਦੇ ਅੰਦਰ ਛੇਤੀ ਕੀਤਿਆਂ ਗੁਰੂ ਦੀ ਗੱਲ ਵੀ ਨਹੀਂ ਉੱਠੇ। ਸਾਹਿਬ ਨੇ ਬਾਣੀ ਵਿੱਚ ਬਚਨ ਕੀਤਾ, ਕਹਿਣ ਲੱਗੇ ਕਬੀਰ ਸਾਚਾ ਸਤਿਗੁਰ ਕਿਆ ਕਰੇ, ਕੀ ਕਰੇਗਾ ਸੱਚਾ ਗੁਰੂ ਉੱਥੇ? ਜੋ ਸਿੱਖਾਂ ਮੈਂ ਚੂਕ, ਤੇ ਜੇ ਕਮਾਣ ਵਾਲੀ ਅੱਗੋਂ ਗੁਰੂ ਨੂੰ ਸੁਣਾਉਣ ਆ ਜਾਣ। ਤੇ ਸਾਹਿਬ ਕਹਿੰਦੇ ਨੇ ਅੰਧੇ ਏਕ ਨਾ ਲਾ ਗਈ, ਜੋ ਬਾਂਸ ਵਜਾਈਆ ਫੂਕ, ਜੇ ਹੁਣ ਬਾਂਸ ਵਿੱਚ ਫੂਕ ਮਾਰੀ ਜਾਂ ਉਹਦਾ ਕੋਈ ਅਸਰ ਹੈ? ਸਾਹਿਬ ਗੁਰੂ ਤੇਗ ਬਹਾਦਰ ਜੀ ਕਹਿ ਰਹੇ ਨੇ, ਪ੍ਰਾਣੀ ਕਛੂ ਨਾ ਚੇਤੇ ਮਤ ਮਾਇਆ ਤੈ ਅੰਧ। ਹੇ ਪ੍ਰਾਣੀ, ਤੂੰ ਮਾਇਆ ਦੇ ਨਸ਼ੇ ਵਿੱਚ ਗੁਲਤਾਨ ਹੈ, ਕਦੀ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਤੂੰ ਚੇਤੇ ਕੀਤਾ? ਕੋਈ ਕਰੋੜਾਂ ਵਿੱਚੋਂ ਇੱਕ ਅੱਧਾ ਜਾਂਦਾ ਜਿਹੜਾ ਇਸ ਦੌਲਤ ਨੂੰ ਲੈ ਕੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦੇ ਨਸ਼ੇ ਵਿੱਚ ਖਟਕ ਨਹੀਂ ਹੁੰਦਾ? ਤੁਲਸੀ ਨੇ ਇੱਕ ਗੱਲ ਕਹੀ, ਉਹ ਕਹਿੰਦਾ ਵਾਹਿਗੁਰੂ ਐਸੋ ਕੋ ਜਨਮਿਓ ਜਗ ਮਾਹੀ, ਕੋਈ ਜੰਮਦਾ ਦੁਨੀਆਂ ਵਿੱਚ ਪ੍ਰਭਤਾ ਪਾਏ ਜਾਤ ਮਦ ਨਾਹੀ, ਜਿਹੜਾ ਪ੍ਰਭਤਾ ਲੈ ਕੇ ਕਦੀ ਹੰਕਾਰੀ ਨਹੀਂ ਹੁੰਦਾ ਮੇਰੇ ਗੁਰੂ ਗ੍ਰੰਥ ਸਾਹਿਬ। ਇਹੀ ਕਾਰਨ ਜਦੋਂ ਹੱਥਾਂ ਦੀ ਸੇਵਾ ਵਰਤਦੇ ਨੇ ਨਾ, ਇਹਦਾ ਮਤਲਬ ਹੀ ਇਹ ਵੇ ਕਿ ਸੱਜਣਾ ਤੇਰੀ ਮਾਇਆ ਤੇਰਾ ਘਰ ਤਾਂ ਸਫਲ ਹੋਵੇਗਾ ਜੇ ਤੂੰ ਸਤਿਗੁਰੂ ਦੇ ਚਰਨਾਂ ਵਿੱਚ ਆਪਣੇ ਤਨ ਮਨ ਧਨ ਨੂੰ ਸਮਰਪਿਤ ਕਰਦੇ ਨੇ। ਪਰ ਸਾਹਿਬ ਕਹਿੰਦੇ ਨੇ ਜਿਹੜਾ ਮਾਇਆ ਦੇ ਨਸ਼ੇ ਵਿੱਚ ਅੰਨਾ, ਪਰ ਦੇਖ ਮਾਇਆ ਵੀ ਉਹਦੇ ਵਾਸਤੇ ਦੁਖਦਾਈ ਬਣ ਗਈ। ਭਾਈ ਸਾਹਿਬ ਭਾਈ ਵੀਰ ਸਿੰਘ ਹੋਰਾਂ ਦੀ ਇੱਕ ਰੁਬਾਈ ਬੜੀ ਸੋਹਣੀ ਸਵਾਲ ਉੱਠਦਾ ਕਿ ਅਕਾਲ ਪੁਰਖ ਦੀ ਦਿੱਤੀ ਹੋਈ ਦਾਤ ਤੇ ਮਾਇਆ ਕਦੋਂ ਦੁਖਦਾਈ ਬਣਦੀ ਹੈ? ਭਾਈ ਸਾਹਿਬ ਨੇ ਬੜੇ ਸੋਹਣੇ ਬਚਨ ਕਹੇ, ਕਹਿੰਦੇ ਨੇ ਕਦੀ ਅੰਗੂਰਾਂ ਦੀਆਂ ਬੇਲਾਂ ਕੱਟੀਆਂ ਨੇ? ਦੇਖ ਉਹਨਾਂ ਅੰਗੂਰਾਂ ਦੀਆਂ ਬੇਲਾਂ ਨੂੰ ਰੱਬ ਨੇ ਮਿੱਥੇ ਅੰਗੂਰ ਲਾਏ ਨੇ, ਤੇਰੇ ਤਨ ਵਾਸਤੇ ਤੈਨੂੰ ਖੁਰਾਕ ਦਿੰਦੇ ਨੇ, ਤੇਰੇ ਜਿਸਮ ਲਈ ਲਾਭਕਾਰੀ ਨੇ, ਵਾਹਿਗੁਰੂ ਨੇ ਦਾਤਾਂ ਬਣਾਈਆਂ ਨੇ, ਤੇਰੇ ਤਨ ਨੂੰ ਤੰਦਰੁਸਤੀ ਦਿੰਦੀਆਂ ਨੇ। ਕਹਿੰਦੇ ਰੱਬ ਨੇ ਤਾਂ ਉਹਨਾਂ ਵਿੱਚ ਰਸ ਭਰਿਆ ਕਿ ਬੰਦਿਆ ਤੂੰ ਖਾ ਕੇ ਤੇਰੇ ਤਨ ਵਿੱਚ ਕੋਈ ਤਾਕਤ ਆਵੇ, ਤੂੰ ਗੁਰੂ ਗੁਰੂ ਜਪ ਸਕੇ। ਤੇ ਜੇ ਹੁਣ ਉਸ ਵੇਲਾ ਨਾਲ ਉਹ ਅੰਗੂਰ ਤੋੜੇ ਤੇ ਪਰਤ ਕੇ ਮੱਤ ਵਿੱਚ ਪਾ ਕੇ ਉਹਨਾਂ ਨੂੰ ਸਰਕਾ ਦੇ, ਪਹਿਲਾਂ ਕੱਚੀ ਸ਼ਰਾਬ ਬਣਾਏ ਤੇ ਪਰਤ ਕੇ ਉਹਨਾਂ ਅੰਗੂਰਾਂ ਦੇ ਰਸ ਦੀ ਸ਼ਰਾਬ ਕੱਢ ਕੇ ਪੀ ਕੇ ਤੇਰੀ ਮੱਤ ਮਾਰੀ ਜਾਏ, ਇਹਦੇ ਵਿੱਚ ਰੱਬ ਦਾ ਕੀ ਦੋਸ਼ ਹੈ? ਉਹਨੇ ਤਾਂ ਅੰਗੂਰ ਦਿੱਤੇ ਸਨ, ਪਰ ਵਰਤੋਂ ਕਰਨ ਦੀ ਤਾਂ ਜਾਂਚ ਤੈਨੂੰ ਆਉਣੀ ਚਾਹੀਦੀ ਸੀ ਨਾ। ਭਾਈ ਸਾਹਿਬ ਨੇ ਬੜੇ ਪਿਆਰੇ ਬਚਨ ਕਹਿ ਕਹਿਣ ਲੱਗੇ, ਦਾਖਾਂ ਤੇ ਅੰਗੂਰੀ ਸ਼ੀਸ਼ੇ ਕੁਦਰਤ ਆਪ ਬਣਾਏ, ਵਾਹਿਗੁਰੂ ਨੇ ਅੰਗੂਰ ਤੇ ਦਾਖਾਂ ਆਪ ਬਣਾਈਆਂ ਨੇ, ਦਾਖਾਂ ਤੇ ਅੰਗੂਰੀ ਸ਼ੀਸ਼ੇ ਕੁਦਰਤ ਆਪ ਬਣਾਏ। ਕਹਿਣ ਲੱਗੇ ਮਿੱਠੇ ਰਸ ਨੂੰ ਭਰ ਭਰ ਕੇ ਵੇਲਾ ਗੱਲ ਲਟਕਾਏ, ਤੂੰ ਉਹ ਤੋੜ ਮੱਤ ਵਿੱਚ ਪਾਏ, ਰੱਖ ਰੱਖ ਕੇ ਤਰਕਾਏ, ਦੁੱਖ ਦੇਵੇ ਦਾਰੂ ਉਸ ਵਿੱਚੋਂ ਪੀ ਕੇ ਜਦੋਂ ਤੈਨੂੰ ਦਾਰੂ ਨੇ ਦਿੱਤਾ ਦੁੱਖ। ਕਹਿਣ ਲੱਗੇ दुख देवे दारू उस विचो पर किसी का कसूर नहीं, तू अन आप चवाए, तू आप का उन्होंने उस रस को सरका सरका के दारू चा बनाए। शायद कहने माया सुजरा ने वैगुरु के घर तक तेरे लिए सहायक हो सकती है, पर किन्ना को चंगा बंदा हो जेड़ा माया नू पैरा की एक सवारी बनाए ते जिदे सिर दा घर बन जा प्यारे वो मंजिल से पहुंचेगा। तू शायद कहने प्राणी कछु न चेते ही मत माया का अंग माया के नशे विच मत होया बंदा कभी अकाल पुरख वैगुरु नू चेते नहीं करदा। शायद जी कहंदे ने फिर हुंदा की है कि ओहदे नाल अखीरले समय से कौ नानक बिन हर भजन पर ताही जम फंद ओहदे गले विच जमां दी फाई पाई जांदी। सतगुरु ने कृपा करके सिख नू इह सच जुग दित्ती है। शायद कहंदे ने जदों ती पढ़ने शायद मैं इसे प्रमाण को दिता होवे। शायद जी कहंदे तिनका खादा पैदा माया सत वित है, जो नाम हर राते तिनके घर मंदिर नहर सराई सत वित है, जिनी गुरमुख सेवक सिख अध्यागत जाए वसाते गुरु बख्शिश करे। प्यारो ये नशे विच मस्त न होइए, सतगुरु बख्शिश करे आपा नाम बाणी सिमरन नाल जुड़िए। जितना गुरु के शब्द नाल जुड़ांगे ना अपने अंदरों गुरु कृपा करदा उन्नी दाता दी बख्श करके अपनी चरण चरण बख्श देने ते जिदन एदा मध आ गया प्यारिया उदन गुरु दे नाल तेरी बननी नहीं, क्योंकि गुरु नाल तां बनदा ही होवे जिहड़ा निमाणा ते निताणा बन जांदा। बड़े प्यारे बचन गुरु अंगद साहिब दे जीवन विच मिलदे ने। हजूर खडूर सिंह एक जिमीदार नू मिर्गी दा रूप सी, ते याद रखना गुरु अंगद साहिब दी नजर विच इन्नी समर्था सी। असि आम तौर से हुक्मनामे वक्त जदों आप पढ़ने सो कहो तल गुर तेरी है एन सहज सुभाए दर्शन परते हैं गुरु का जन्म मरण दुख जाए ए गुरु अंगद साहिब की उपस्थित सब तो अखीरला पड़ी है। ध्यान रखना गुरु अंगद साहिब जदों भरे चरणा विच आया नाम ओहदा सी मलूका पिंड दा चौधरी नू मिर्गी दा रोग है गरीब आया महाराज मैनू मिर्गी दा दौरा पैंदा है। साहिब ने कहा खाना की है, कहिंदा मैं दारू पीना। साहिब कहिंदे मैनू छड्ड दे ते मिर्गी तेनू छड्ड देगी। बाकी रब की कृपा होई मिर्गी छड्ड गई। हुण परत के आई दौलत, दौलत ने कहा सजना सवाद ताई जे उच्चा सिबारा होवे घर विच नौ।
1: केलबो दी रंगीली धरती दे वसनीक स्रोतियो तुसी ये प्रोग्राम FM रेडियो CISK 94.3 तो सुन रहे हो। ये प्रोग्राम गुरुद्वारा साहिब वैष्णव सिंह सभा विलियम्स लेक तो प्रसारित किया जा रहा है। उम्मीद रखते हाँ कि इस प्रोग्राम नू होर भी खोज भरपूर बनाने लई तुसी सानू सुझाव दिंदे रहोगे। साडे स्टूडियो दे टेलीफोन नंबर तो आप जी नू पता ही है, जे नहीं तो वह भी लिख लो जी। एरिया कोड 250-392-3074 अति फैक्स नंबर एरिया कोड 250-392-3075।
2: साडा ईमेल एड्रेस नोट करो जी singhsabha2@gmail.com। एक बार फिर नोट करो जी singhsabha2@gmail.com।
3: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.
4: Thank you for listening to CISK Sikh Radio 94.3 FM broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
5: Waheguru Ji Ka Khalsa, Waheguru Ji Ki Fateh. Tusi sun rahe ho Sikh Radio 94.3 FM. Assi bol rahe haan Gurdwara Western Singh Sabha Williams Lake, BC, Canada ton. ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3074। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3074। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

सो सतगुरु

ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਅੰਮ੍ਰਿਤਸਰ ਦੀ ਧਰਤੀ ਤੇ ਬਿਰਾਜਮਾਨ ਨੇ। ਇਤਿਹਾਸ ਵਿੱਚ ਜ਼ਿਕਰ ਆਉਂਦਾ ਕਿ ਬੁਰਾਨਪੁਰ ਸ਼ਹਿਰ ਤੋਂ ਸੰਗਤਾਂ ਆਈਆਂ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ। ਤਿੰਨ ਸਿੱਖਾਂ ਦਾ ਜੋ ਜ਼ਿਕਰ ਲਿਖਿਆ ਹੈ, ਭਾਈ ਮੁਕੰਦ ਜੀ, ਭਾਈ ਕੇਦਾਰਾ ਜੀ ਤੇ ਬੱਲੂ ਭਗਤ ਜੀ, ਇਹ ਸੰਗਤਾਂ ਸਮੇਤ ਅੱਜ ਸਤਿਗੁਰਾਂ ਦੇ ਦੀਦਾਰ ਵਾਸਤੇ ਪਹੁੰਚੇ ਨੇ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਤਖ਼ਤ ਤੇ ਬਿਰਾਜਮਾਨ ਸੰਗਤਾਂ ਮਾਲਕ ਜੀ ਦੇ ਦੀਦਾਰ ਕਰ ਰਹੀਆਂ ਨੇ। ਉਹ ਵੇਲਾ ਅੱਖੀਆਂ ਦੇ ਅੱਗੇ ਬਣਾਓ, ਕਿਹੋ ਜਿਹਾ ਨਜ਼ਾਰਾ ਲੱਗ ਰਿਹਾ ਹੋਏਗਾ। ਹਰ ਇੱਕ ਦੇ ਮਨ ਵਿੱਚ ਇੱਕੋ ਇੱਕ ਰੀਝ ਹੈ, ਇੱਕੋ ਇੱਕ ਰੀਝ ਹੈ ਕਿ ਅੱਖੀਆਂ ਨੂੰ ਰੱਜ ਰੱਜ ਅੱਜ ਤੱਕ ਲੈਣ ਦੇ। ਕਿਸੇ ਦਾ ਵੀ ਅੱਖਾਂ ਨੂੰ ਚੱਪਣ ਨੂੰ ਦਿਲ ਨਹੀਂ ਕਰ ਰਿਹਾ। ਇੱਕ ਟਿਕਟਕੀ ਲਗਾ ਕੇ ਸੰਗਤਾਂ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸੋਹਣੇ ਮੁਖੜੇ ਵੱਲ ਤੱਕਦੀਆਂ ਜਾ ਰਹੀਆਂ ਨੇ ਪਿਆਰ ਨਾਲ, ਕਿਉਂਕਿ ਪਿਆਰਿਓ ਪਿਆਰ ਹੀ ਸਭ ਕੁਝ ਹੈ। ਪਿਆਰ ਕੀ ਮੇਰੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਵੀ ਬਚਨ ਨੇ, ਸਾਚ ਕਹੋ ਸੁਣ ਲਿਓ ਸਭੇ ਜਨ, ਪ੍ਰੇਮ ਕੀਓ ਤਿੰਨ ਹੀ ਪ੍ਰਪਾਇਓ। ਭਾਈ ਨੰਦ ਲਾਲ ਵੀ ਇੱਕ ਦਿਨ ਪਿਆਰ ਵਿੱਚ ਆਏ ਤੇ ਗੁਰੂ ਗੋਬਿੰਦ ਸਿੰਘ ਜੀ ਨੂੰ

ਅਸੀਂ ਸਤਸੰਗ ਦੇ ਵਿੱਚ ਪਿਆਰ ਸਿੱਖਣ ਦੇ ਲਈ ਤੇ ਆਉਂਦੇ ਹਾਂ। ਜੀਵਨ ਵਿੱਚ ਜੇ ਗੁਰੂ ਪ੍ਰਤੀ ਪ੍ਰੇਮ ਨਹੀਂ ਤੇ ਸਮਝ ਲੈਣਾ ਕੁਝ ਵੀ ਨਹੀਂ। ਇਹ ਮੇਰੇ ਬਾਬਾ ਆਨੰਦ ਸਿੰਘ ਜੀ ਮਹਾਂਪੁਰਖਾਂ ਦੇ ਬਚਨ ਨੇ। ਕੋਈ ਗੁਰੂ ਗ੍ਰੰਥ ਸਾਹਿਬ ਨੂੰ ਕਿਤਾਬ ਕਹਿੰਦਾ, ਕੋਈ ਪੋਥੀ ਕਹਿੰਦਾ, ਪਰ ਬਾਬਾ ਜੀ ਬਚਨ ਕਰਦੇ ਸੀ, ਕਹਿੰਦੇ ਮੇਰੀ ਰਸਨਾ ਸੜ ਜਾਵੇ ਜੇ ਕਵੇ ਇਹ ਕਿਤਾਬ। ਆਖੋ ਸਤਨਾਮ, ਕਹਿੰਦੇ ਕੋਈ ਮੇਰੀਆਂ ਅੱਖੀਆਂ ਦੇ ਨਾਲ ਵੇਖੋ, ਉਹ ਗੁਰੂ ਗ੍ਰੰਥ ਸਾਹਿਬ ਦਾ ਇੱਕ ਇੱਕ ਅੱਖਰ ਗੁਰੂ ਨਾਨਕ ਦਾ ਨੇਤਰ ਹੈ। ਇਹ ਬੁਰਾਨਪੁਰ ਤੋਂ ਸਾਰੀ ਪਿਆਰ ਵਾਲੀ ਸੰਗਤ ਆਈ ਮਾਲਕ ਦੇ ਦੀਦਾਰ ਕਰ ਰਹੀ ਤੇ ਕੀ ਨਜ਼ਾਰਾ।

ਗੋਬਿੰਦ ਸਾਹਿਬ ਜੀ ਦੇ ਦੀਦਾਰ ਕਰ ਰਹੀਆਂ ਨੇ ਪਿਆਰ ਵਾਲੀਆਂ ਸੰਗਤਾਂ। ਪਿਆਰਿਓ, ਮੈਂ ਪਹਿਲੇ ਵੀ ਬੇਨਤੀ ਕਰ ਚੁੱਕਾ, ਪਿਆਰ ਹੀ ਸਭ ਕੁਝ ਹੈ, ਸਭ ਕੁਝ। ਬਾਬਾ ਜੀ ਪਿਆਰ ਵਿੱਚ ਆ ਕੇ ਬੋਲਿਆ ਕਰਦੇ ਸਨ, ਬਚਨ ਕਰਦੇ ਸਨ, ਕਹਿੰਦੇ ਗੁਰੂ ਨਾਨਕ ਕੀ ਦਾ, ਤੇ ਫਿਰ ਆਪੇ ਕਦੀ ਕਦੀ ਮੌਜ ਵਿੱਚ ਆ ਕੇ, ਪ੍ਰੇਮ ਵਿੱਚ ਆ ਕੇ ਕਹਿਣਾ, ਜਿਹੜਾ ਗੁਰੂ ਨਾਨਕ ਦਾ ਪਿਆਰ ਵਿੱਚ ਬਣ ਗਿਆ ਗੁਰੂ ਨਾਨਕ, ਉਹਦਾ ਇੱਕ ਵਾਰੀ ਆਖੋ ਸਤਨਾਮ। ਪਾਠ ਪ੍ਰੇਮ ਦੀ ਹੈ, ਤੁਸੀਂ ਵੀ ਬਣਾਓ ਭਾਵਨਾ ਕਿ ਅਸੀਂ ਇਸ ਵੇਲੇ ਸਤਸੰਗ ਵਿੱਚ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਾਹਮਣੇ ਬੈਠੇ ਹਾਂ ਤੇ ਦੀਦਾਰ ਕਰ ਰਹੇ, ਤੇ ਉਸ ਵੇਲੇ ਮੇਰੇ ਕਿਹੋ ਜਿਹੇ ਲੱਗ ਰਹੇ ਨੇ ਮਾਲਕ, ਬੜੀ ਸੋਹਣੀ ਮੇਰੇ ਸਤਿਗੁਰਾਂ ਨੇ ਸਿਰ ਤੇ ਦਸਤਾਰ ਸਜਾਈ, ਬੜੀ ਪਿਆਰੀ ਮੇਰੇ ਮਾਲਕ ਨੇ ਕਲਗੀ ਲਾਈ, ਬੜਾ ਪਿਆਰਾ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਚੋਲਾ ਪਾਇਆ, ਸਿੰਘਾਸਨ ਤੇ ਵਿਰਾਜਮਾਨ ਮੇਰਾ ਸਹਿਬ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚਾ ਪਾਤਸ਼ਾਹ। ਸਾਰੀਆਂ ਸੰਗਤਾਂ ਪੋਪਣੀਆਂ ਬਿਰਤੀਆਂ ਨੂੰ ਲੈ ਜਾਓ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਦੇ ਵਿੱਚ, ਤੇ ਉਹ ਮੌਜ ਉਹ ਮਾਹੌਲ ਦੇ ਵਿੱਚ ਸਾਰੀਆਂ ਸੰਗਤਾਂ ਆਪਣੇ ਆਪ ਨੂੰ ਮਹਿਸੂਸ ਕਰਕੇ, ਅਸੀਂ ਇਸ ਵੇਲੇ ਗੁਰੂ ਹਰਗੋਬਿੰਦ ਬਾਪੂ ਜੀ ਦੇ ਬਿਲਕੁਲ ਸਨਮੁਖ ਬੈਠੇ ਹਾਂ। ਇੱਕ ਵਾਰੀ ਕਹਿ ਦਿਓ ਵਾਹਿਗੁਰੂ। ਬੜਾ ਪਿਆਰਾ ਨਜ਼ਾਰਾ ਬਣਿਆ, ਉਹ ਬੁਰਾਨਪੁਰ ਤੋਂ ਆਈਆਂ ਸੰਗਤਾਂ ਮੀਰੀ ਪੀਰੀ ਦੇ ਮਾਲਕ ਦੇ ਕਰ ਰਹੀਆਂ ਨੇ ਦੀਦਾਰ, ਦਾਸ ਗਰੀਬ ਦਾ ਚਿੱਤ ਆਇਆ ਜੇ ਚਿੱਤ। ਸਾਰੀਆਂ ਸੰਗਤਾਂ ਨਾਲ ਅੰਦਰੋਂ ਪਿਆਰ ਵਿੱਚ ਪੜੇ ਹੋਏ ਗੱਲ ਕਿ ਗੁਰੂ ਹਰਗੋਬਿੰਦ ਪਾਤਸ਼ਾਹ ਉਸ ਵੇਲੇ ਕਿਹੋ ਜਿਹੇ ਲੱਗ ਰਹੇ ਹੋਣਗੇ, ਕਿਹੋ ਜਿਹੇ ਲੱਗ ਰਹੇ ਹੋਣਗੇ, ਕਿਹੋ ਜਿਹੇ। ਸਾਰੀਆਂ ਸੰਗਤਾਂ ਮਹਿਸੂਸ ਕਰਕੇ ਦਾਸ ਦਾ ਚਿੱਤ ਇੱਕ ਵਾਰੀ ਸਾਰੇ ਇੱਕ ਵਾਰੀ ਪੜ੍ਹ ਲਓ ਜੀ ਪਿਆਰ ਨਾਲ।

ਉਹਨਾਂ ਦੇ ਨਾਲ ਕੀਤੇ ਹੋਣਗੇ ਸਾਹਿਬਾਂ ਦੇ ਦੀਦਾਰ। ਇਹ ਸੰਗਤਾਂ ਬੁਰਾਨਪੁਰ ਤੋਂ ਜੋ ਆਈਆਂ ਮਾਲਕ ਜੀ ਦੇ ਕੀਤੇ ਦੀਦਾਰ ਤੇ ਬੇਨਤੀ ਕੀਤੀ, ਸਤਿਗੁਰੂ ਸਾਨੂੰ ਜੀਵਨ ਦੇ ਵਿੱਚ ਚੱਲਣ ਦੀ ਕੋਈ ਸਮਰੱਥ ਬਖਸ਼ੋ। ਤੇ ਉਸ ਵੇਲੇ ਮੇਰੇ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਇਹਨਾਂ ਨੂੰ ਗਾਹਕ ਸਮਝ ਕੇ, ਇਹਨਾਂ ਨੂੰ ਉਸ ਵਸਤੂ ਦਾ ਅਧਿਕਾਰੀ ਸਮਝ ਕੇ ਜੀਵਨ ਵਿੱਚ ਚੱਲਣ ਦੇ ਲਈ ਤਿੰਨ ਬਚਨ ਦਿੱਤੇ ਨੇ, ਜਿਨ੍ਹਾਂ ਤਿੰਨਾਂ ਬਚਨਾਂ ਦੇ ਵਿੱਚੋਂ ਅੱਜ ਇੱਕ ਬਚਨ ਦੀ ਸਤਿਗੁਰੂ ਮੇਰੇ ਗਰੀਬ ਕੋਲੋਂ ਸੇਵਾ ਲਵੇ। ਮੇਰੇ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਨੂੰ ਗਾਹਕ ਸਮਝ ਕੇ ਬੁਰਾਨਪੁਰ ਦੀਆਂ ਸੰਗਤਾਂ ਨੂੰ ਪਹਿਲਾ ਬਚਨ ਦਿੱਤਾ। ਕਿਹੜਾ ਬਚਨ? ਕਿ ਹਰ ਵੇਲੇ ਇਹ ਚੈੱਕ ਕਰੋ, ਹਰ ਵੇਲੇ ਇਹ ਝਾਤ ਮਾਰੋ ਕਿ ਜਿੰਨੇ ਅਸੀਂ ਚੰਗੇ ਕੰਮ ਕਰ ਰਹੇ ਹਾਂ, ਸਾਡੇ ਕੀਤੇ ਚੰਗੇ ਕੰਮਾਂ ਨੂੰ ਨਾਮ ਦਾ ਏਕਾ ਲੱਗਾ ਹੈ ਕਿ ਨਹੀਂ ਲੱਗਾ। ਇੱਕ ਵਾਰੀ ਆਖੋ ਸਤਨਾਮ। ਸਕੂਲ ਖੋਲੋ, ਕਾਲਜ ਖੋਲੋ, ਭਲਾਈ ਕੇਂਦਰ ਖੋਲੋ, ਹਸਪਤਾਲ ਖੋਲੋ, ਪਰ ਪਿਆਰਿਓ ਇੱਕ ਗੱਲ ਜਾਣ ਲੈਣਾ, ਮੇਰੇ ਛੇਵੇਂ ਪਾਤਸ਼ਾਹ ਜੀ ਦਾ ਇਸ਼ਾਰਾ, ਉਹ ਜਿੱਧਰ ਮਰਜ਼ੀ ਤੂੰ ਸਮਾਜਿਕ ਪੱਖ ਤੋਂ ਸੇਵਾ ਪੱਖ ਤੋਂ ਤਾਂ ਜਾਈ ਜਾ, ਪਰ ਵੇਖੀ ਪਿਆਰਿਆ ਇਹ ਸੇਵਾ ਦੇ ਨਾਲ ਨਾਲ ਆਪਣਾ ਨਿਤਨੇਮ ਨਾ ਘਟਾ ਦੇਵੇ। ਇੱਕ ਵਾਰੀ ਆਖੋ ਜੀ ਸਤਨਾਮ। ਇਹ ਨਿਤਨੇਮ ਨਾ ਘਟੇ। ਤੇ ਮੇਰੇ ਪਾਤਸ਼ਾਹ ਨੇ ਕਿਹਾ, ਬਚਨ ਕੀਤਾ ਕਿ ਤੇਰੇ ਹਰ ਚੰਗੇ ਕੰਮ ਨੂੰ ਨਾਮ ਦਾ ਏਕਾ ਲੱਗਾ ਕਿ ਨਹੀਂ ਲੱਗਾ। ਤੁਸੀਂ ਸਿਆਣੇ ਹੋ, ਸੋਝੀ ਵਾਲੇ ਹੋ, ਨੀਰੂਆਂ ਜਿੰਨੀਆਂ ਮਰਜ਼ੀ ਇਕੱਠੀਆਂ ਕਰ ਲਓ, ਕੋਈ ਬੁਕਤ ਨਹੀਂ ਉਹਨਾਂ ਦੀ, ਪਰ ਜੀਰੋ ਭਾਵੇਂ ਇੱਕ ਹੋਵੇ, ਪਹਿਲੇ ਏਕਾ ਲੱਗ ਜਾਵੇ ਤੇ ਮੁੱਲ 10 ਗੁਣਾ ਬਣ ਜਾਂਦਾ। ਇੱਕ ਵਾਰੀ ਕਹਿ ਦਿਓ ਵਾਹਿਗੁਰੂ। ਅਜਿਹੀਆਂ ਸੰਗਤਾਂ ਬੈਠੀਆਂ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਬਚਨ ਵੱਲ ਜ਼ਰੂਰ ਧਿਆਨ ਦੇਣਾ ਕਿ ਜਿੰਨੇ ਮਰਜ਼ੀ ਚੰਗੇ ਕੰਮ ਕਰੀ ਜਾਓ, ਪਰ ਨਾਮ ਦਾ ਏਕਾ ਲਾਉਣਾ ਹਰ ਇੱਕ ਦੇ ਅੱਗੇ ਨਾ ਭੁੱਲਿਓ, ਕਿਉਂਕਿ ਨਾਮ ਤੋਂ ਬਿਨਾਂ ਗੱਲ ਨਹੀਂ ਬਣਨੀ। ਮੈਨੂੰ ਕੁਦਰਤੀ ਬਚਨ ਯਾਦ ਆਇਆ, ਇੱਕ ਨਾਮ ਸੁਣਿਆ ਹੋਏਗਾ, ਸੰਤ ਵਰਿਆਮ ਸਿੰਘ ਜੀ ਦਾ, ਤਵਾੜੇ ਵਾਲੇ ਮਹਾਂਪੁਰਖ। ਉਹਨਾਂ ਦੀ ਰਿਸ਼ਤੇਦਾਰੀ ਦੇ ਵਿੱਚ ਇੱਕ ਬੀਬੀ ਸੀ, ਬੀਬੀ ਸੁਰਜੀਤ ਕੌਰ। ਭਾਵੇਂ ਸਤਸੰਗ 8-8 10-10 ਮੀਲ ਦੀ ਦੂਰੀ ਤੇ ਹੋਣਾ ਮਹਾਂਪੁਰਖਾਂ ਦਾ, ਤੇ ਇਸ ਬੀਬੀ ਨੇ ਆਪਣੇ ਘਰ ਵਾਲੇ ਦੇ ਨਾਲ ਸਾਈਕਲ ਦੇ ਉੱਤੇ ਬੈਠ ਕੇ ਸਤਸੰਗ ਦੇ ਵਿੱਚ ਹਾਜ਼ਰੀ ਭਰਨ ਪਹੁੰਚ ਜਾਣਾ। ਇੱਕ ਦਿਨ ਬਾਬਾ ਵਰਿਆਮ ਸਿੰਘ ਜੀ ਦੇ ਮਨ 'ਚ ਆਇਆ, ਇਹਨੂੰ ਚੈੱਕ ਤੇ ਕਰੀਏ ਕਿੱਥੇ ਖੜੋਤਾ ਜੀਵਨ, ਕਿੰਨਾ ਕੁ ਪ੍ਰੇਮ ਕਰਦੀ। ਤੇ ਸੰਤ ਵਰਿਆਮ ਸਿੰਘ ਕਹਿੰਦੇ, ਬੀਬਾ ਏਡੀ ਏਡੀ ਦੂਰ ਸਤਸੰਗ ਹੁੰਦਾ, ਤੂੰ ਆਪਣੇ ਘਰ ਵਾਲੇ ਨਾਲ ਸਾਈਕਲ ਤੇ ਆ ਜਾਂਦੀ ਹੈ, ਜਿੱਥੇ ਨੇੜੇ ਤੇੜੇ ਹੋਣ ਦਿਵਾਣ ਉੱਥੇ ਹਾਜ਼ਰੀ ਭਰ ਲਿਆ ਕਰ, ਦੂਰ ਭਾਵੇਂ ਰਹਿਣ ਦਿਆ ਕਰ। ਤੇ ਉਸ ਵੇਲੇ ਬੀਬੀ ਸੁਰਜੀਤ ਕੌਰ ਨੇ ਹੱਥ ਜੋੜੇ ਤੇ ਆਖਣ ਲੱਗੀ, ਮਹਾਂਪੁਰਖੋ ਜਿਹੜਾ ਤੁਸੀਂ ਇਹ ਬਚਨ ਕੀਤਾ ਨਾ, ਦੂਰ ਸਤਸੰਗ ਹੋਵੇ ਤੇ ਭਾਵੇਂ ਰਹਿਣ ਦਿਆ ਕਰ, ਮੇਰੀ ਇੱਕ ਬੇਨਤੀ ਹੈ, ਜੇ ਮੇਰੇ ਜੀਵਨ ਦੀ ਗੱਲ ਪੁੱਛਦੇ ਹੋ ਤੇ ਮੈਂ ਆਪਣੇ ਜੀਵਨ ਦੇ ਵਿੱਚ ਇੱਕ ਵਾਰੀ ਮਰ ਚੁੱਕੀ ਹਾਂ। ਇੱਕ ਵਾਰੀ ਕਹਿ ਦਿਓ ਸਤਨਾਮ ਸ਼੍ਰੀ। ਇੱਕ ਵਾਰੀ ਮਰ ਚੁੱਕੀ ਹਾਂ, ਤੁਸੀਂ ਕਈ ਹੈਰਾਨ ਹੋਵੋਗੇ, ਮਰ ਚੁੱਕੀ? ਮਹਾਂਪੁਰਖ ਕਹਿੰਦੇ ਤੂੰ ਮਰ ਚੁੱਕੀ ਹੈ? ਹਾਂਜੀ ਮਹਾਂਪੁਰਖੋ, ਮੈਂ ਇੱਕ ਵਾਰੀ ਮਰ ਚੁੱਕੀ ਹਾਂ, ਮੇਰਾ ਦੂਸਰਾ ਜਨਮ ਹੈ। ਕਹਿੰਦੀ ਜਦੋਂ ਮੈਂ ਮਰੀ, ਮੇਰੇ ਸਰੀਰ ਦੇ ਵਿੱਚੋਂ ਸਵਾਸ ਨਿਕਲੇ ਤੇ ਜਮ ਆ ਗਏ ਮੈਨੂੰ ਲੈਣ ਦੇ ਵਾਸਤੇ। ਕਹਿੰਦੇ ਮੈਨੂੰ ਲਿਜਾ ਰਹੇ ਨੇ ਇੱਧਰ, ਘਰ ਦੇ ਵਿੱਚ ਆਂਢੀ ਗੁਆਂਢੀ ਇਕੱਠੇ ਹੋ ਗਏ, ਆਸ ਪੜੋਸੀ ਇਕੱਠੇ ਹੋ ਗਏ, ਸਾਰਿਆਂ ਨੇ ਬੈਰਾਗ ਕਰਨਾ ਸ਼ੁਰੂ ਕਰਤਾ ਕਿ ਸੁਰਜੀਤ ਕੌਰ ਹੁਣ ਚੜ੍ਹਾਈ ਕਰ ਗਈ ਹੈ। ਕਹਿੰਦੇ ਮੇਰੀ ਰੂਹ ਨੂੰ ਜਮ ਲਿਜਾ ਰਹੇ ਉਧਰੋਂ, ਤੇ ਲਿਜਾਂਦਿਆਂ ਲਿਜਾਂਦਿਆਂ ਨਾ ਰਸਤੇ ਦੇ ਵਿੱਚ ਇੱਕ ਭਿਆਨਕ ਨਦੀ ਆਈ, ਨਦੀ ਜਿਸ ਨਦੀ ਦੇ ਵਿੱਚ ਖੂਨ ਤੇ ਪਾਕ ਵਹਿ ਰਿਹਾ ਤੇ ਨਾਲ ਬਹੁਤ ਹੀ ਡਰਾਉਣੇ ਜਾਨਵਰ ਨੇ, ਬੜੇ ਭਿਆਨਕ ਜਾਨਵਰ ਨੇ। ਉਸ ਵੇਲੇ ਬੀਬੀ ਸੁਰਜੀਤ ਕੌਰ ਕਹਿੰਦੀ, ਜਿਹੜੇ ਮੈਨੂੰ ਲਿਜਾ ਰਹੇ ਉਹ ਕਹਿੰਦੇ ਇਸ ਨਦੀ ਨੂੰ ਕਰ ਪਾਰ। ਕਹਿੰਦੀ ਜਦੋਂ ਉਸ ਨਦੀ ਵੱਲ ਮੈਂ ਤੱਕਿਆ ਤੇ ਮੈਂ ਘਬਰਾ ਗਈ, ਤੇ ਅਜੇ ਮੈਂ ਸੋਚ ਹੀ ਰਹੀ ਹਾਂ ਕਿ ਇਹਨੂੰ ਕਿਵੇਂ ਪਾਰ ਕਰਾਂ। ਇੱਕ ਚਿੱਟੇ ਕੱਪੜਿਆਂ ਦੇ ਵਿੱਚ ਬੀਬੀ ਮੇਰੇ ਸਾਹਮਣੇ ਆਈ ਤੇ ਆ ਕੇ ਮੈਨੂੰ ਕਹਿੰਦੀ ਏ ਕਿ ਜੇ ਤੂੰ ਕਵੇਂ ਤੇ ਇਹ ਨਦੀ ਤੈਨੂੰ ਮੈਂ ਪਾਰ ਕਰਾ ਦੇਣੀ। ਇੱਕ ਵਾਰੀ ਆਖੋ ਸਤਨਾਮ। ਤੇ ਕਹਿੰਦੇ ਉਹ ਬੀਬੀ ਸੁਰਜੀਤ ਕੌਰ ਦੱਸ ਰਹੀ ਆਪਣਾ ਬਚਨ ਸੰਤ ਵਰਿਆਮ ਸਿੰਘ ਜੀ ਨੂੰ। ਕਹਿੰਦੇ ਉਸ ਬੀਬੀ ਜੋ ਚਿੱਟੇ ਕੱਪੜਿਆਂ 'ਚ ਆਈ, ਉਹਨੇ ਮੈਨੂੰ ਆਪਣੀ ਗੋਦ 'ਚ ਚੁੱਕਿਆ ਤੇ ਮੈਨੂੰ ਨਦੀ ਪਾਰ ਕਰਾ ਦਿੱਤੀ। ਤੇ ਜਦੋਂ ਨਦੀ ਪਾਰ ਕਰਾਈ ਤੇ ਮੈਂ ਪੁੱਛਿਆ, ਤੁਸੀਂ ਕੌਣ ਹੋ?
ਇਹ ਚਿੱਟੇ ਕੱਪੜਿਆਂ ਵਿੱਚ ਮੇਰੀ ਕਿਉਂ ਮਦਦ ਕਰਨ ਦੇ ਲਈ ਆਏ, ਕੌਣ ਹੋ ਤੁਸੀਂ? ਤੇ ਉਸ ਵੇਲੇ ਉਹ ਚਿੱਟੇ ਕੱਪੜਿਆਂ ਵਾਲੀ ਬੀਬੀ ਹੱਸ ਕੇ ਕਹਿੰਦੀ ਬੀਬੀ ਸੁਰਜੀਤ ਕੌਰ ਨੂੰ, ਸੁਰਜੀਤ ਕੌਰੇ ਮੈਂ ਕੋਈ ਬੀਬੀ ਨਹੀਂ, ਮੈਂ ਤੇਰਾ ਕੀਤਾ ਹੋਇਆ ਪੁੰਨ ਵਾ। ਇੱਕ ਵਾਰੀ ਕਹਿ ਦਿਓ ਵਾਹਿਗੁਰੂ, ਮੈਂ ਤੇਰਾ ਕੀਤਾ ਹੋਇਆ ਪੁੰਨ ਵਾ ਜਿਹੜਾ ਤੇਰੇ ਅੱਗੇ ਆਇਆ। ਬੀਬੀ ਸੁਰਜੀਤ ਕੌਰ ਕਹਿੰਦੀ ਮੈਂ ਬੜੀ ਹੈਰਾਨ ਹੋਈ ਕਿ ਪੁੰਨ। ਉਸ ਵੇਲੇ ਉਹ ਚਿੱਟੇ ਕੱਪੜਿਆਂ ਵਾਲੀ ਬੀਬੀ ਜੋ ਪੁੰਨ ਉਹਦਾ ਰੂਪ ਧਾਰਨ ਕਰਕੇ ਅੱਗੇ ਆਇਆ ਸੀ, ਉਹ ਕਹਿਣ ਲੱਗਾ ਕਿ ਅੱਜ ਤੋਂ ਕੁਝ ਹਫ਼ਤੇ ਪਹਿਲਾਂ ਬੱਚਿਆਂ ਨੇ ਚਿੜੀ ਨੂੰ ਦੌਰ ਦੇ ਵਿੱਚ ਸ਼ਰਾਰਤ ਦੇ ਨਾਲ ਬੰਨ ਦਿੱਤਾ। ਉਹ ਚਿੜੀ ਸਾਰੀ ਰਾਤ ਦੌਰ ਦੇ ਵਿੱਚ ਬੱਝੀ ਹੋਈ ਚੀਂ ਚੀਂ ਕਰਦੀ ਤੜਫ ਰਹੀ ਸੀ। ਕਹਿੰਦੇ ਜਦੋਂ ਸਵੇਰ ਪਈ ਤੂੰ ਉੱਠੀ, ਚਿੜੀ ਦੀ ਆਵਾਜ਼ ਸੁਣੀ, ਜਿੱਧਰ ਆਵਾਜ਼ ਸੁਣੀ ਉਧਰ ਜਦੋਂ ਤੇਰੀ ਨਿਗਾਹ ਗਈ ਤੇ ਕੀ ਵੇਖਿਆ, ਚਿੜੀ ਡੋਰ ਦੇ ਵਿੱਚ ਵੱਜੀ ਹੋਈ ਤੜਫ ਰਹੀ ਹੈ। ਤੇ ਉਸ ਵੇਲੇ ਤੇਰੇ ਮਨ 'ਚ ਦਇਆ ਆ ਗਈ, ਆਪ ਕੋਲ ਜਾ ਕੇ ਚਿੜੀ ਨੂੰ ਡੋਰਾਂ ਦੇ ਬੰਧਨਾਂ 'ਚੋਂ ਕਰਾਇਆ ਆਜ਼ਾਦ, ਡੋਰ ਕੱਟ ਦਿੱਤੀ। ਤੇ ਜਦੋਂ ਚਿੜੀ ਆਜ਼ਾਦ ਹੋ ਕੇ ਉੱਡੀ ਤੇ ਉਸ ਪੰਛੀ ਨੇ ਤੈਨੂੰ ਅਸੀਸ ਦਿੱਤੀ, ਅਸੀਸ ਕਿ ਦਾਤਿਆ, ਉਹ ਜਿਵੇਂ ਇਹਨੇ ਮੈਨੂੰ ਬੰਧਨਾਂ ਤੋਂ ਆਜ਼ਾਦ ਕਰਾਇਆ, ਤੂੰ ਵੀ ਇਹਨੂੰ ਬੰਧਨਾਂ ਤੋਂ ਛੁਟਕਾਰਾ ਦੇ ਦੇਵੀਂ। ਇੱਕ ਵਾਰੀ ਕਹਿ ਦਿਓ ਵਾਹਿਗੁਰੂ। ਕਹਿੰਦੀ ਉਹ ਜਿਹੜਾ ਤੇਰਾ ਕੀਤਾ ਹੋਇਆ ਪੁੰਨ ਉਹ ਮੈਂ ਵਾਂ, ਤੇ ਮੈਂ ਹੁਣ ਤੇਰੀ ਮਦਦ ਕਰਨ ਦੇ ਲਈ ਇੱਥੇ ਤੇਰੇ ਨਾਲ ਸਹਾਈ ਹੋਇਆ। ਬੀਬੀ ਸੁਰਜੀਤ ਕੌਰ ਨੇ ਹੱਥ ਜੋੜੇ ਤੇ ਕਹਿਣ ਲੱਗੀ ਜੀ ਇੱਥੇ ਤੇ ਮੇਰੀ ਮਦਦ ਕਰ ਦਿੱਤੀ, ਹੁਣ ਅੱਗੇ ਦਰਗਾਹ ਵਿੱਚ। ਤੇ ਪੁੰਨ ਕਹਿੰਦਾ ਮੇਰੀ ਡਿਊਟੀ ਬਸ ਇੱਥੋਂ ਤੱਕ ਸੀ, ਦਰਗਾਹ ਦੇ ਵਿੱਚ ਮੈਂ ਤੇਰਾ ਸਾਥ ਨਹੀਂ ਦੇ ਸਕਦਾ, ਦਰਗਾਹ ਦੇ ਵਿੱਚ ਜਾਏਗਾ ਤੇ ਤੇਰਾ ਜਪਿਆ ਹੋਇਆ ਨਾਮ ਹੀ ਜਾਏਗਾ। ਇੱਕ ਵਾਰੀ ਕਹਿ ਦਿਓ ਵਾਹਿਗੁਰੂ, ਕੇਵਲ ਜਪਿਆ ਹੋਇਆ ਨਾਮ, ਇਹ ਪੱਕੀ ਬਾਤ ਹੈ ਪਿਆਰਿਓ। ਬਾਕੀ ਚੀਜ਼ਾਂ ਤਾਂ ਰਸਤੇ 'ਚ ਲੁੱਟੀਆਂ ਜਾਂਦੀਆਂ ਨੇ। ਮਹਾਰਾਜ ਨੇ ਵੀ ਕਿਹਾ ਧਰਮ ਕਰਮ ਪਾਖੰਡ ਜੋ ਦੀਸੇ ਚਿਨ ਜਮ ਜਗਾਤੀ ਲੁੱਟੇ। ਇਹ ਬੀਬੀ ਸੁਰਜੀਤ ਕੌਰ ਬਚਨ ਸੁਣਾ ਰਹੀ, ਕਹਿੰਦੇ ਉਸ ਤੋਂ ਬਾਅਦ ਉਹ ਜਮ ਲੈ ਗਏ ਮੈਨੂੰ ਧਰਮ ਰਾਜ ਦੇ ਅੱਗੇ, ਤੇ ਧਰਮ ਰਾਜ ਕਹਿੰਦਾ ਤੇ ਗਲਤ ਬੀਬੀ ਨੂੰ ਲੈ ਆਇਓ। ਇਹਦੇ ਗਵਾਂਢ 'ਚ ਬੀਬੀ ਸੁਰਜੀਤ ਕੌਰ, ਅੱਜ ਉਹਦੀ ਵਾਰੀ ਹੈ। ਤੁਸੀਂ ਕਹੋਗੇ ਇੰਨਾ ਧਰਮ ਰਾਜ ਨੂੰ ਵੀ ਭੁਲੇਖਾ ਲੱਗਦਾ, ਪਿਆਰੇ ਉਹ ਧਰਮ ਰਾਜ ਨੂੰ ਭੁਲੇਖਾ ਨਹੀਂ ਲੱਗਦਾ, ਪਰ ਕਈ ਵਾਰੀ ਆਪ ਰੱਬ ਇਹੋ ਇਹੋ ਜੇ ਕੌਤਕ ਸਾਨੂੰ ਸਿੱਖਿਆ ਦੇਣ ਲਈ ਵਰਤਾ ਦਿੰਦਾ ਖੁਦ ਜਾਣ ਬੁੱਝ ਕੇ, ਕਿ ਸਾਡੇ ਵਰਗਿਆਂ ਨੂੰ ਵੀ ਯਕੀਨ ਹੋ ਜਾਵੇ ਉੱਥੇ ਜੇ ਜਾਂਦਾ ਤੇ ਕੇਵਲ ਨਾਮ ਜਾਂਦਾ। ਇੱਕ ਵਾਰੀ ਕਹਿ ਦਿਓ ਵਾਹਿਗੁਰੂ। ਤੇ ਬੀਬੀ ਸੁਰਜੀਤ ਕੌਰ ਕਹਿੰਦੀ ਉਸ ਤੋਂ ਬਾਅਦ ਮੈਂ ਵਾਪਸ ਆਈ, ਚੰਦ ਮਿੰਟਾਂ ਦੇ ਗਵਾਂਢ 'ਚ ਬੀਬੀ ਸੁਰਜੀਤ ਕੌਰ ਸੀ, ਉਹਦੀ ਮੌਤ ਹੋ ਗਈ। ਤੇ ਉਸ ਦਿਨ ਦਾ ਮੈਂ ਆਪਣੇ ਮਨ ਦੇ ਵਿੱਚ ਧਾਰ ਲਿਆ, ਜਿੱਥੇ ਵੀ ਇਹ ਸਤਸੰਗ ਦੇ ਦੀਵਾਨ ਹੋਣ, ਜਿੱਥੇ ਵੀ ਮੈਨੂੰ ਸਤਸੰਗ ਦੀਆਂ ਘੜੀਆਂ ਮਿਲਣ, ਇਹਨਾਂ ਨੂੰ ਕਦੀ ਵੀ ਹੱਥੋਂ ਨਹੀਂ ਗਵਾਉਣਾ, ਕਿਉਂਕਿ ਮੈਂ ਅੱਖੀਆਂ ਨਾਲ ਟੱਕ ਆਈ ਆ। ਜੇ ਦਰਗਾਹ ਦੇ ਵਿੱਚ ਸਹਾਈ ਹੁੰਦਾ ਤੇ ਕੇਵਲ ਨਾਮ ਹੁੰਦਾ ਤੇ ਸਤਸੰਗ ਦੀਆਂ ਘੜੀਆਂ ਹੁੰਦੀਆਂ ਨੇ। ਇਹ ਪਹਿਲਾ ਬਚਨ ਮੇਰੇ ਛੇਵੇਂ ਪਾਤਸ਼ਾਹ ਜੀ ਨੇ ਦਿੱਤਾ ਬੁਰਾਨਪੁਰ ਦੀਆਂ ਸੰਗਤਾਂ ਨੂੰ। ਪਿਆਰਿਓ, ਅਸੀਂ ਵੀ ਇਸ ਬਚਨ ਤੋਂ ਕੁਝ ਨਾ ਕੁਝ ਸਿੱਖਿਆ ਲਈਏ, ਅਸੀਂ ਵੀ ਇਸ ਬਚਨ ਨੂੰ ਆਪਣੇ ਜੀਵਨ ਦੇ ਵਿੱਚ ਧਾਰਨੀ ਬਣਾਈਏ ਕਿ ਸਾਡੇ ਜਿੰਨੇ ਵੀ ਚੰਗੇ ਕਰਮ ਨੇ ਉਹਨਾਂ ਦੇ ਅੱਗੇ ਨਾਮ ਦਾ ਏਕਾ ਲੱਗਾ ਹੈ ਕਿ ਨਹੀਂ ਲੱਗਾ। ਜੇ ਲੱਗਾ ਮੁਬਾਰਕ, ਹੋਰ ਆਪਣਾ ਨਿਤਨੇਮ

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਕਿਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

ਵੱਡ ਭਾਗੇ ਹੋ ਆਪ ਦੀ ਸਤਿਗੁਰਾਂ ਦੀ ਕਿਰਪਾ ਦੁਆਰਾ ਸਾਹਿਬਾਂ ਦੀ ਪਾਵਨ ਹਜ਼ੂਰੀ ਅੰਦਰ ਜੁੜੇ ਹੋ। ਗੁਰਬਾਣੀ ਕੀਰਤਨ ਗੁਰੂ ਸਵਾਰੇ ਗੁਰੂ ਕੇ ਕੀਰਤਨੀਆਂ ਪਾਸੋ ਆਪ ਜੀ ਨੇ ਸਰਵਨ ਕੀਤੇ ਹਨ। ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਤਖ਼ਤ ਤੇ ਸੁਭਾਈਮਾਨ ਹੋ ਕੇ ਜੋ ਹੁਕਮਨਾਮਾ ਸੰਸਾਰ ਦੀ ਕਲਿਆਣ ਹਿੱਤ ਬਖਸ਼ਿਸ਼ ਕੀਤਾ ਹੈ, ਪਾਵਨ ਸ਼ਬਦ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਰਾਗ ਕਲੀ ਰਾਗ ਦੇ ਅੰਦਰ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕ ਅੰਗ 927, 28 ਅਤੇ 29 ਦੇ ਸੁਭਾਈਮਾਨ ਹੈ।

ਔਠ ਰੂਪ ਵਿਚ ਕਰਦੇ ਨੇ। 12 ਮਾਹ 12 ਆਪਾਂ ਤੁਖਾਰੀ ਰਾਗ ਦੇ ਅੰਦਰ ਵੀ ਪੜਦੇ ਆ ਤੇ ਮਾਝ ਰਾਗ ਦੇ ਅੰਦਰ ਵੀ ਪੜਦੇ ਆ, ਪਰ ਉੱਥੇ 12 ਮਾਹ ਸਿਰਲੇਖ ਹੈ, ਪਰ 12 ਅੰਦਰ ਕੇਵਲ 12 ਮਹੀਨਿਆਂ ਦਾ ਜ਼ਿਕਰ ਨਹੀਂ ਕੀਤਾ, ਬਲਕਿ ਆਪਾਂ ਮਾਝ ਰਾਗ ਦੇ ਅੰਦਰ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ 12 ਮਾਹ ਪੜ੍ਹਦੇ ਆ। ਸ਼ਬਦ ਦੇ ਆਰੰਭ ਵਿੱਚ ਪਦਾ ਜਿਹੜਾ ਉਚਾਰਨ ਕੀਤਾ ਹੈ ਉਹ ਕਿਰਤ ਕਰਮ ਕੇ ਵਿਛੜੇ ਦੀ ਗੱਲ ਕੀਤੀ ਹੈ, ਤੇ ਫਿਰ 12 ਮਹੀਨਿਆਂ ਦਾ ਨਾਂ ਲੈ ਕੇ ਪ੍ਰਭੂ ਮਿਲਾਪ ਦੀ ਗੱਲ ਕਰਦਿਆਂ ਅਖੀਰ ਵਿੱਚ ਜਾ ਕੇ ਕਹਿ ਦਿੱਤਾ, ਜਿਨ ਜਿਨ ਨਾਮ ਧਿਆਇਆ ਤਿੰਨ ਕੇ ਕਾਜ ਸਰੇ। 14 ਬੰਦ ਹਨ 12 ਮਾਹ ਮਾਝ ਰਾਗ ਦੇ ਅੰਦਰ ਜੋ ਬਾਰੀ ਹੈ ਉਸ ਦੇ ਅੰਦਰ, ਇਸੇ ਤਰ੍ਹਾਂ ਤੁਖਾਰੀ ਦੇ ਅੰਦਰ ਵੀ 12 ਮਹੀਨਿਆਂ ਦਾ ਕੇਵਲ ਜ਼ਿਕਰ ਨਹੀਂ ਕੀਤਾ, ਬਲਕਿ ਪਹਿਲਾਂ ਸਮਰੱਥ ਵਾਹਿਗੁਰੂ ਪਰਮਾਤਮਾ ਦੀ ਵਡਿਆਈ ਕਰਕੇ ਫਿਰ ਮਹੀਨਿਆਂ ਦੇ ਨਾਮ ਲੈ ਕੇ ਵਾਹਿਗੁਰੂ ਪਰਮਾਤਮਾ ਦੇ ਨਾਲ ਜੁੜਨ ਦੀ ਸਾਨੂੰ ਜੁਗਤ ਸਮਝਾਈ ਹੈ। ਬਿਲਕੁਲ ਉਸੇ ਤਰ੍ਹਾਂ ਅੱਜ ਗੱਲ 6 ਰੁੱਤਾਂ ਦੀ ਕੀਤੀ ਹੈ, ਪਰ ਪਦੇ 8 ਉਚਾਰਨ ਕੀਤੇ ਨੇ। ਪਹਿਲੇ ਪਦੇ ਦੇ ਅੰਦਰ ਵਾਹਿਗੁਰੂ ਪਰਮਾਤਮਾ ਦੀ ਸਿਫਤ ਸਲਾਹ ਕੀਤੀ ਹੈ, ਉਸ ਦੇ ਗੁਣ ਗਾਣ ਦੀ ਪ੍ਰੇਰਨਾ ਕੀਤੀ ਹੈ, ਤੇ ਅਖੀਰ ਵਿੱਚ ਜਾ ਕੇ ਇਹ ਗੱਲ ਸਮਝਾ ਦਿੱਤੀ ਕਿ ਜਿਹੜੇ ਵਾਹਿਗੁਰੂ ਪਰਮਾਤਮਾ ਦੇ ਗੁਣ ਗਾਉਂਦੇ ਨੇ ਵਾਹਿਗੁਰੂ ਪਰਮਾਤਮਾ ਦਾ ਰੂਪ ਹੀ ਹੋ ਜਾਂਦੇ ਨੇ। ਫਿਰ ਰੁੱਤਾਂ ਦੇ ਬਾਰੇ ਆਪਾਂ ਪੜ੍ਹਦੇ ਹਾਂ, ਬਸੰਤ, ਅੱਗੇ ਗਰੀਖਮ ਜਿਹਨੂੰ ਆਪਾਂ ਗਰਮੀ ਕਹਿੰਦੇ ਹਾਂ, ਫਿਰ ਬਰਸਾਤ ਰੁੱਤ ਆ ਜਾਂਦੀ ਹੈ, ਫਿਰ ਸਰਦ ਰੁੱਤ ਆ ਜਾਂਦੀ ਹੈ, ਫਿਰ ਸਸੀਅਰ ਠੰਡ ਦੀ ਰੁੱਤ ਆ ਜਾਂਦੀ ਹੈ, ਤੇ ਫਿਰ ਹਿਮਕਰ ਬਰਫਾਰੀ ਹਵਾ ਦੀ ਗੱਲ ਆ ਜਾਂਦੀ ਹੈ। ਗੱਲ ਚੇਤ ਮਹੀਨੇ ਤੋਂ ਆਰੰਭ ਕਰਕੇ ਫੱਗਣ ਮਹੀਨੇ ਤੱਕ 6 ਰੁੱਤਾਂ ਦਾ, 2-2 ਮਹੀਨਿਆਂ ਦਾ ਜ਼ਿਕਰ ਕੀਤਾ। ਆਓ ਸਤਿਗੁਰੂ ਜੋ ਪਾਵਨ ਸ਼ਬਦ ਦੇ ਰਾਹੀਂ ਸਾਨੂੰ ਉਪਦੇਸ਼ ਪ੍ਰਦਾਨ ਕਰਦੇ ਨੇ, ਇਸ ਦੇ ਧਾਰਨੀ ਹੋਈਏ। ਸਲੋਕ ਵੀ ਹਨ ਤੇ ਨਾਲ ਮੰਗਲਾ ਚਰਨ ਵੀ ਕੀਤਾ। ਵਾਹਿਗੁਰੂ ਪਰਮਾਤਮਾ ਇੱਕ ਹੈ, ਸਾਰੀਆਂ ਸ਼ਕਤੀਆਂ ਦਾ ਮਾਲਕ ਹੈ, ਤੇ ਐਸਾ ਵਾਹਿਗੁਰੂ ਅਕਾਲ ਪੁਰਖ

ਪ੍ਰਭ ਪਾਰ ਬ੍ਰਹਮ। ਮੈਂ ਉਸ ਵਾਹਿਗੁਰੂ ਪਰਮਾਤਮਾ ਨੂੰ ਜਿਹੜਾ ਸਭ ਤੋਂ ਵੱਡਾ ਹੈ, ਜਿਸ ਦਾ ਪਾਰਾਵਾਰ ਨਹੀਂ ਪਾਇਆ ਜਾ ਸਕਦਾ, ਨਮਸਕਾਰ ਕਰਦਾ। ਕਿਉਂਕਿ ਆਪਾਂ ਰੋਜ਼ ਬਚਨ ਪੜ੍ਹਦੇ ਹਾਂ, ਆਦੇਸ਼ ਕਿਸੇ ਆਦੇਸ਼, ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ

ਸਤਿਕਾਰ ਕਰਦਾ ਹਾਂ ਕਿ ਉਸ ਵਾਹਿਗੁਰੂ ਦੇ ਕੋਲੋਂ ਪ੍ਰਭੂ ਪਿਆਰਿਆਂ ਦੀ ਚਰਨ ਧੂੜ ਮੰਗਦਾ ਹੈ। ਬਾਛੂ ਸਾਧੂ ਧੂਰ, ਬਾਛੂ ਮੈਂ ਬਾਛਦਾ ਹਾਂ, ਸਾਧੂ ਗੁਰਮੁਖਾਂ ਦੀ ਚਰਨ ਧੂੜ। ਇਸ ਦਾ ਭਾਵ ਇਹ ਹੈ ਕਿ ਪ੍ਰਭੂ ਪਿਆਰਿਆਂ ਦੀ ਨਿਮਰਤਾ ਦੇ ਨਾਲ ਸੰਗਤ ਕਰਨੀ, ਕਿਉਂਕਿ ਸਾਧ ਸੰਗਤ ਜ਼ਿੰਦਗੀ ਦੇ ਅੰਦਰ ਵਿਚਰਦਿਆਂ ਆਪਾਂ ਵੇਖਦੇ ਹਾਂ, ਅੱਠ ਪੈਰ ਨੇ, ਚਾਰ ਦਿਨ ਦੇ ਤੇ ਚਾਰ ਰਾਤ ਦੇ, ਪਰ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਤੇ ਆਖਿਆ ਭਾਈ ਸੱਤਾਂ ਪੈਰਾਂ ਦੇ ਅੰਦਰ ਪ੍ਰਭੂ ਪਿਆਰਿਆਂ ਦਾ ਹੀ ਸੰਗ ਬਾਛਣਾ, ਪ੍ਰਭੂ ਪਿਆਰਿਆਂ ਦੀ ਸੰਗਤ ਹੀ ਕਰਨੀ, ਅੱਠਵੇਂ ਪੈਰ ਦੀ ਗੱਲ ਨਹੀਂ ਕੀਤੀ, ਕਿਉਂਕਿ ਅੱਠਵਾਂ ਪੈਰ ਇਨਸਾਨ ਹੋਣ ਦੇ ਨਾਤੇ ਹਰ ਮਨੁੱਖ ਨੇ ਸੰਭਾਲਣਾ, ਪਰ ਸਿੱਖ ਨੂੰ ਹਦਾਇਤ ਕੀਤੀ ਗਈ ਹੈ ਕਿ ਤੂੰ ਜੇ ਆਪਣੇ ਨਾਮ ਦੇ ਨਾਲ ਸਿੱਖ ਲਾਨਾ ਤੇ ਫਿਰ ਚੇਤੇ ਰੱਖ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਧਿਆਵੈ। ਅੱਠਵੇਂ ਪੈਰ ਦੀ ਗੱਲ ਨਹੀਂ ਕੀਤੀ ਕਿਉਂਕਿ ਹਰ ਇੱਕ ਨੇ ਅੱਠਵਾਂ ਪੈਰ ਸੰਭਾਲਣਾ, ਪਰ ਗੱਲ ਕੀਤੀ ਸੱਤੀ ਪੈਰੀ ਸੱਤ ਭਲਾ।

0: ਹਰ ਭਜੋ ਉਸ ਵਾਹਿਗੁਰੂ ਪਰਮਾਤਮਾ ਨੂੰ ਭਜਣਾ ਹੈ, ਪਰ ਆਪਣਾ ਆਪ ਨਿਵਾਰ ਕੇ ਨਿਮਾਣਾ ਹੋ ਕੇ, ਕਿਉਂਕਿ ਹੰਕਾਰ ਨਾਲ ਉਸਦੀ ਪ੍ਰਾਪਤੀ ਨਹੀਂ, ਹੰਕਾਰੀਆਂ ਵੱਲ ਤਾਂ ਉਸਦੀ ਪਿੱਠ ਹੁੰਦੀ ਹੈ। ਆਪਾਂ ਰੋਜ਼ ਇਹ ਬਚਨ ਆਸਾ ਕੀ ਵਾਰ ਦੇ ਅਖੀਰ ਵਿੱਚ ਜਾ ਕੇ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪੜ੍ਹਦੇ ਹਨ, ਹਰ ਯੁਗ ਯੁਗ ਭਗਤੇ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ, ਇਸ ਸ਼ਬਦ ਦੇ ਵਿੱਚ ਹੀ ਮਹਾਰਾਜ ਕਿਰਪਾ ਕਰਦੇ ਨੇ, ਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ। ਇੱਥੇ ਤਾਂ ਆਵਾਜ਼ ਕੰਨਾਂ ਦੇ ਅੰਦਰ ਪੈਂਦੀ ਹੈ, ਸੁਖੀ ਬਸੇ ਮਸਕੀਨੀਆ ਆਪ ਨਿਵਾਰ ਤਲੇ, ਵੱਡੇ ਵੱਡੇ ਹੰਕਾਰੀਆਂ ਨਾਨਕ ਗਰਭ ਗਲੇ।
1: ਦਿਲ ਵਿਖ ਕਾਟਣ ਪੈ ਹਰਣ ਸੁਖ ਸਾਗਰ ਹਰ ਰਾਏ।
0: ਹਰ ਰਾਏ ਤੋਂ ਭਾਵ ਹਰੀ ਪਾਤਸ਼ਾਹ, ਵਾਹਿਗੁਰੂ ਪਰਮਾਤਮਾ ਪਾਪਾਂ ਨੂੰ ਕੱਟਣ ਵਾਲਾ ਹੈ, ਭੈ ਨੂੰ ਦੂਰ ਕਰਨ ਵਾਲਾ ਹੈ, ਤੇ ਸੁਖਾਂ ਦਾ ਸਾਗਰ ਹੈ।
1: ਦੀਨ ਦਿਆਲ ਦੁਖ ਭੰਜਨੋ ਨਾਨਕ ਨੀਤ ਧਿਆਏ।
0: ਉਹ ਵਾਹਿਗੁਰੂ ਪਰਮਾਤਮਾ ਦੀਨਾਂ ਤੇ ਦਇਆ ਕਰਨ ਵਾਲਾ ਹੈ। ਮੈਂ ਕਈ ਵਾਰੀ ਬੇਨਤੀ ਕਰਿਆ ਕਰਦਾ, ਗਰੀਬਾਂ ਨੂੰ ਵੀ ਕੋਈ ਨਿਵਾਜਦਾ ਤੇ ਅਮੀਰਾਂ ਨੂੰ ਵੀ ਕੋਈ ਨਿਵਾਜਦਾ, ਪਰ ਕੋਈ ਐਸਾ ਧਰਮ ਗ੍ਰੰਥ ਸਾਨੂੰ ਨਹੀਂ ਮਿਲੇਗਾ ਜਿਸ ਦੇ ਅੰਦਰ ਆਪਾਂ ਇਹ ਬਚਨ ਪੜਾਂਗੇ ਕਿ ਉਹ ਜਿਹੜਾ ਅਮੀਰ ਨਿਵਾਜ ਹੈ, ਗਰੀਬ ਨਿਵਾਜ ਤੁਹਾਨੂੰ ਹਰ ਗ੍ਰੰਥ ਦੇ ਵਿੱਚੋਂ ਖਾਸ ਤੌਰ ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਦੇ ਹਾਂ, ਇਹ ਅੱਖਰ ਬਹੁਤ ਵਾਰੀ ਸਾਨੂੰ ਪ੍ਰਾਪਤ ਹੋਵੇਗਾ। ਗਰੀਬ ਨਿਵਾਜ ਗੁਰਸਈਆਂ ਮੇਰਾ ਮਾਥੇ ਛਤਰ ਧਰੇ, ਗਰੀਬਾਂ ਉੱਪਰ ਖਿੰਜੇ ਦੇ ਦਾੜੀ, ਪਾਰ ਬ੍ਰਹਮ ਸਾ ਅਗਨ ਮੈਂ ਸਾੜੀ। ਵਾਹਿਗੁਰੂ ਪਰਮਾਤਮਾ ਸਾ ਸੰਗਤ ਗਰੀਬ ਨਿਵਾਜ ਹੈ, ਦੀਨਾਂ ਤੇ ਦਇਆ ਕਰਨ ਵਾਲਾ ਹੈ, ਦੁੱਖਾਂ ਦਾ ਨਾਸ ਕਰਨ ਵਾਲਾ ਹੈ। ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਆਖਦੇ ਨੇ, ਐਸੇ ਵਾਹਿਗੁਰੂ ਪਰਮਾਤਮਾ ਨੂੰ ਨਿਤ ਧਿਆਨਾ ਕਰੀਏ, ਕਿਉਂਕਿ ਹਰ ਜਪਦਿਆਂ ਖਿਨ ਢਿੱਲ ਨਾ ਕੀਜੇ ਮੇਰੀ ਜਿੰਦੜੀਏ,

0: ਵੱਡੇ ਭਾਗਾਂ ਵਾਲਿਓ, ਵਾਹਿਗੁਰੂ ਪਰਮਾਤਮਾ ਦੀ ਕੀਰਤੀ ਕਰੋ, ਲੋਕਾਂ ਦੇ ਟੋਲੇ ਨਾ ਗਾਵੋ, ਬਲਕਿ ਵਾਹਿਗੁਰੂ ਪਰਮਾਤਮਾ ਦਾ ਜਸ ਕਰੋ। ਦੁਨੀਆਂ ਨਾ ਸਲਾਏ ਜੋ ਮਰ ਵੰਝ ਸੀ, ਲੋਕਾਂ ਨਾ ਸਲਾਏ ਜੋ ਮਰ ਥਾਕ ਸੀ, ਵਾਹ ਮੇਰੇ ਸਾਹਿਬਾ ਵਾਹ, ਗੁਰਮੁਖ ਸਦਾ ਧਿਆਈਐ। ਮਹਾਰਾਜ ਆਖਦੇ ਨੇ ਉਸ ਵਾਹਿਗੁਰੂ ਪਰਮਾਤਮਾ ਨੂੰ ਹਮੇਸ਼ਾ ਧਿਆਈਏ, ਉਸ ਵਾਹਿਗੁਰੂ ਪਰਮਾਤਮਾ ਨੂੰ ਹਮੇਸ਼ਾ ਯਾਦ ਕਰੀਏ। ਵੱਡੇ ਭਾਗਾਂ ਵਾਲਿਓ, ਵਾਹਿਗੁਰੂ ਪਰਮਾਤਮਾ ਦਾ ਜਸ ਗਾਵੋ ਤੇ ਉਸ ਭਗਵੰਤ ਨੂੰ ਜਿਹੜਾ ਹੈ ਨਾ ਉਹ ਧਿਆਨ ਕਰੋ।
1: ਰੁਤੇ ਮਹਾਮੂਰਤ ਘੜੀਏ ਗੁਣ ਉਚਰੰਤ ਸੋ ਪਾਵੰਤ ਜੀਓ।
0: ਉਹ ਰੁੱਤਾਂ, ਉਹ ਮਹੀਨੇ, ਉਹ ਮੂਰਤ, ਉਹ ਘੜੀਆਂ ਸੋਹਣੀਆਂ ਹਨ। ਸੋਭਾਵੰਤ ਤੋਂ ਭਾਵ ਸੁਹਾਵਰੀਆਂ ਨੇ, ਚੰਗੀਆਂ ਨੇ, ਜਿਨ੍ਹਾਂ ਦੇ ਅੰਦਰ ਵਾਹਿਗੁਰੂ ਪਰਮਾਤਮਾ ਦੇ ਗੁਣ ਗਾਏ ਜਾਂਦੇ ਨੇ। ਮਹਾ ਦਿਵਸ ਮੂਰਤ ਭਰੇ ਜਿਸ ਕੋ ਨਦਰ ਕਰੇ, ਨਾਨਕ ਮੰਗੈ ਦਰਸ਼ ਦਾਨ, ਕਿਰਪਾ ਕਰੋ ਹਰੇ। ਨਾਨਕ ਸੋਈ ਦਿਵਸ ਸੁਹਾਵੜਾ, ਜਿਤ ਪ੍ਰਭ ਆਵੇ ਚਿਤ, ਜਿਤ ਦਿਨ ਵਿਸਰੈ ਪਾਰ ਬ੍ਰਹਮ, ਖਿੱਟ ਭੁਲੇਰੀ ਰੁੱਤ, ਰੁੱਤਾਂ ਮਹੀਨੇ ਘੜੀਆਂ ਉਹ ਚੰਗੀਆਂ ਹਨ, ਮੂਰਤ ਉਹ ਚੰਗੇ ਹਨ, ਸੁਹਾਵਰੇ ਹਨ, ਜਿਨ੍ਹਾਂ ਦੇ ਅੰਦਰ ਵਾਹਿਗੁਰੂ ਪਰਮਾਤਮਾ ਦੇ ਗੁਣ ਗਾਏ ਜਾਂਦੇ ਹਨ।
1: ਗੁਣ ਰੰਗ ਰਾਤੇ ਧਨ ਤੇ ਜਨ ਜਿਨੀ ਇੱਕ ਮਨ ਧਿਆਇਆ।
0: ਜਿਹੜੇ ਵਾਹਿਗੁਰੂ ਪਰਮਾਤਮਾ ਦੀ ਸਿਫਤ ਸਲਾਹ ਵਿਚ ਰਤੇ ਗਏ ਹਨ ਉਹ ਧਨ ਹਨ। ਸਤਸੰਗਤ, ਧਨ ਅੱਖਰ ਆਮ ਬੰਦੇ ਨਾਲ ਨਹੀਂ ਵਰਤਿਆ ਜਾਂਦਾ, ਧਨ ਅੱਖਰ ਗੁਰੂ ਸਾਹਿਬਾਨ ਨਾਲ, ਧਨ ਅੱਖਰ ਭਗਤ ਜਨਾਂ ਦੇ ਨਾਲ, ਧਨ ਅੱਖਰ ਗੁਰਮੁਖਾਂ ਦੇ ਨਾਲ ਵਰਤਿਆ ਜਾਂਦਾ। ਧਨ ਧਨ ਧਨ ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ। ਧਨ ਆਮ ਬੰਦੇ ਦੇ ਨਾਲ ਇਹ ਅੱਖਰ ਨਹੀਂ ਵਰਤਿਆ ਜਾਂਦਾ। ਆਪਾਂ ਧਨ ਧਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਖਦੇ, ਧਨ ਧਨ ਗੁਰੂ ਰਾਮਦਾਸ ਪਾਤਸ਼ਾਹ ਜੀ ਆਖਦੇ ਆ। ਗੁਰੂ ਮਹਾਰਾਜ ਕਿਰਪਾ ਕਰ ਰਹੇ ਨੇ, ਉਹ ਜਨ ਸੇਵਕ ਧਨ ਹਨ, ਸਲਾਹਨ ਯੋਗ ਹਨ, ਜਿਹੜੇ ਵਾਹਿਗੁਰੂ ਪਰਮਾਤਮਾ ਦੇ ਗੁਣ ਗਾਉਂਦੇ ਹਨ ਤੇ ਇੱਕ ਮਨ ਇੱਕ ਚਿੱਤ ਹੋ ਕੇ ਉਸ ਵਾਹਿਗੁਰੂ ਪਰਮਾਤਮਾ ਨੂੰ ਧਿਆਉਂਦੇ ਹਨ।
1: ਸਫਲ ਜਨਮ ਭਇਆ ਤਿਨਕਾ ਜਿਨੀ ਸੋ ਪ੍ਰਭ ਪਾਇਆ।
0: ਜਿਨ੍ਹਾਂ ਨੇ ਇਸ ਜੀਵਨ ਦੇ ਅੰਦਰ ਵਾਹਿਗੁਰੂ ਪਰਮਾਤਮਾ ਨੂੰ ਪਾ ਲਿਆ, ਉਹਨਾਂ ਦਾ ਜਨਮ ਵੀ ਜਿਹੜਾ ਹੈ ਉਹ ਧੰਤਾ ਦੇ ਯੋਗ ਹੈ, ਉਹ ਜਨਮ ਵੀ ਸਲਾਉਣ ਯੋਗ ਹੈ। ਕਿਉਂਕਿ ਭਾਗ ਠੜੇ ਹਰ ਸੰਤ ਤੁਮਾਰੇ, ਜਿਨ ਘਰ ਧਨ ਹਰ ਨਾਮਾ, ਪ੍ਰਵਾਨ ਗਰੀ ਤੇ ਆਏ, ਸਫਲ ਤਿੰਨਾਂ ਕੇ ਕਾਮਾ। ਤੇ ਫਿਰ ਅੱਗੇ ਜਾ ਕੇ ਕਿਰਪਾ ਕਰ ਦਿੱਤੀ, ਜਨਮ ਮਰਨ ਦੋ ਮੈਂ ਨਾਹੀ, ਜਨ ਪਰ ਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ, ਹਰ ਸਿਓ ਲੈਨ ਮਿਲਾਏ। ਉਹ ਵਾਹਿਗੁਰੂ ਪਰਮਾਤਮਾ ਦੇ ਪਿਆਰੇ ਜਿਹੜੇ ਵਾਹਿਗੁਰੂ ਪਰਮਾਤਮਾ ਦਾ ਨਾਮ ਧਿਆਉਂਦੇ ਹਨ ਤੇ ਇਸ ਜੀਵਨ ਦੇ ਅੰਦਰ ਉਹਨੂੰ ਪਾ ਲੈਂਦੇ ਹਨ, ਉਹ ਆਪਣਾ ਜਨਮ ਸਫਲ ਕਰ ਲੈਂਦੇ ਹਨ।
1: ਪੁੰਨ ਦਾਨ ਨਾ ਤੁਲ ਕਿਰਿਆ ਹਰ ਸਰਬ ਪਾਪਾ ਹੰਤ ਜੀਓ।
0: ਵਾਹਿਗੁਰੂ ਪਰਮਾਤਮਾ ਦੇ ਨਾਮ ਦੀ ਬਰਾਬਰੀ ਵੱਡੇ ਤੋਂ ਵੱਡਾ ਚੰਗਾ ਕਰਮ ਵੀ ਨਹੀਂ ਕਰਦਾ, ਦਾਨ ਵੀ ਨਹੀਂ ਕਰਦਾ। ਕਿਉਂਕਿ ਜਿਹੜੇ ਵਾਹਿਗੁਰੂ ਪਰਮਾਤਮਾ ਦਾ ਨਾਮ ਧਿਆਉਂਦੇ ਨੇ, ਵਾਹਿਗੁਰੂ ਪਰਮਾਤਮਾ ਉਹਨਾਂ ਨੂੰ ਪਵਿੱਤਰ ਜੀਵਨ ਵਾਲਾ ਬਣਾ ਦਿੰਦਾ ਹੈ। ਕਿਉਂਕਿ ਉਸਦਾ ਨਾਮ ਪਾਪਾਂ ਨੂੰ ਹੰਤ ਨਾਸ਼ ਕਰਨ ਵਾਲਾ ਹੈ, ਪਾਪਾਂ ਨੂੰ ਦੂਰ ਕਰਨ ਵਾਲਾ ਹੈ। ਬੜੇ ਦਾਅਵੇ ਦੇ ਨਾਲ ਭਗਤਾਂ ਨੇ ਆਖਿਆ ਨਾ, ਕੌਣ ਕੋ ਕਲੰਕ ਰਹੋ ਰਾਮ ਨਾਮ ਦੇਤ ਹੀ। ਕੌਣ ਹੈ ਐਸਾ ਜਗਤ ਦੇ ਅੰਦਰ ਜਿਹਨੇ ਵਾਹਿਗੁਰੂ ਪਰਮਾਤਮਾ ਦਾ ਨਾਮ ਜਪਿਆ ਹੋਵੇ ਤੇ ਉਸਦੇ ਨਾਲੋਂ ਪਾਪਾਂ ਦਾ ਕਲੰਕ ਨਾ ਲੱਥਾ ਹੋਵੇ। ਆਜ਼ਾਮ ਵਾਲ ਪਾਪੀ ਜਗ ਜਨ ਨਿਮਖ ਮਾਹੇ ਨਿਤ ਤਾਰਾ। ਇੱਥੇ ਮਹਾਰਾਜ ਕਿਰਪਾ ਕਰਦੇ ਨੇ, ਕੋਈ ਪੁੰਨ ਕੋਈ ਦਾਨ ਵਾਹਿਗੁਰੂ ਪਰਮਾਤਮਾ ਦੇ ਨਾਮ ਦੀ ਬਰਾਬਰੀ ਨਹੀਂ ਕਰ ਸਕਦਾ। ਕਿਉਂਕਿ ਵਾਹਿਗੁਰੂ ਪਰਮਾਤਮਾ ਦਾ ਨਾਮ ਪਾਪਾਂ ਨੂੰ ਦੂਰ ਕਰਨ ਵਾਲਾ ਹੈ।
1: ਬਿਨਵੰਤ ਨਾਨਕ ਸਿਮਰ ਜੀਵਾ ਜਨਮ ਮਰਨ ਰਹੰਤ ਜੀਓ।
0: ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਬੇਨਤੀ ਕਰਦੇ ਨੇ ਪਹਿਲੇ ਸ਼ੰਤ ਦੇ ਅੰਦਰ, ਕਿ ਵਾਹਿਗੁਰੂ ਜੀ ਮੇਰੇ ਉੱਤੇ ਕਿਰਪਾ ਕਰੋ, ਮੈਂ ਤੁਹਾਡਾ ਨਾਮ ਸਿਮਰਾਂ, ਕਿਉਂਕਿ ਨਾਮ ਜਪ ਕੇ ਹੀ ਜਨਮ ਮਰਨ ਦਾ ਚੱਕਰ ਜਿਹੜਾ ਹੈ

ਉਦਮ ਅਗਮ ਅਗੋਚਰੋ ਉਦਮ ਦਾ ਭਾਵ ਹੈ ਜਿਹੜਾ ਵਾਹਿਗੁਰੂ ਪਰਮਾਤਮਾ ਉਦਮ ਸਰੂਪ ਹੈ। ਅਨਿਸ਼ਚਿਆ ਕਰਮ ਜਿਸ ਦਾ ਕੋਈ ਵੀ ਕਰਮ ਆਲਸ ਵਾਲਾ ਨਹੀਂ, ਵਾਹਿਗੁਰੂ ਪਰਮਾਤਮਾ ਉਦਮ ਸਰੂਪ ਹੈ। ਅਗਮ ਪਹੁੰਚ ਤੋਂ ਰਹਿਤ ਹੈ, ਅਗੋਚਰ ਇੰਦਰੀਆਂ ਦੀ ਪਕੜ ਵਿੱਚ ਨਹੀਂ, ਐਸੇ ਵਾਹਿਗੁਰੂ ਪਰਮਾ

0: ਸੰਗਤ ਬਸੰਤ ਰੁੱਤ ਦੀ ਗੱਲ ਆਰੰਭ ਹੋਈ ਤੇ ਗੱਲ ਚੇਤਰ ਦੇ ਮਹੀਨੇ ਤੇ ਵਿਸਾਖ ਦੇ ਮਹੀਨੇ ਦੀ ਕੀਤੀ ਹੈ। ਉਹ ਜੀਵ ਇਸਤਰੀ ਸਰਸ ਸਹਿਤ ਰਸਤੇ ਹੋ ਜਾਂਦੀ ਹੈ ਜਿਹੜੀ ਇਹਨਾਂ ਮਹੀਨਿਆਂ ਦੇ ਅੰਦਰ ਬਸੰਤ ਰੁੱਤ ਦੇ ਅੰਦਰ ਵਾਹਿਗੁਰੂ ਪਰਮਾਤਮਾ ਨੂੰ ਧਿਆਉਂਦੀ ਹੈ।
1: ਹਰ ਜੀਉ ਨਾਉ ਮਿਲਿਆ ਮੌਲਿਆ ਮਨ ਤਨ ਸਾਥ ਜੀਉ।
0: ਵਾਹਿਗੁਰੂ ਪਰਮਾਤਮਾ ਦਾ ਨਾਮ ਜਪਿਆ ਕੇਵਲ ਤਨ ਨਹੀਂ ਮੌਲਦਾ, ਮਨ ਵੀ ਮੌਲ ਜਾਂਦਾ ਹੈ ਤੇ ਜਿਹੜੇ ਸਵਾਸ ਨੇ ਇਹ ਵੀ ਉਸਦਾ ਨਾਮ ਜਪਦਿਆਂ ਸਫਲ ਹੋ ਜਾਂਦੇ ਹਨ।
1: ਕਾਰਨ ਆਹੋ ਨਿਹਤ ਸੁਖੀ ਸਖੀਏ ਚਰਨ ਕਮਲ ਪਰ ਫੁਲਿਆ।
0: ਨਾਹੁ ਸ਼ਬਦ ਜਿਹੜਾ ਹੈ ਇਹ ਮਾਲਕ ਵਾਹਿਗੁਰੂ ਪਰਮਾਤਮਾ ਵਾਸਤੇ ਵਰਤਿਆ ਗਿਆ। ਨੇਚਲ ਜਿਹੜਾ ਨਾ ਚਲਾਏ ਮਨ ਹੋਣ ਵਾਲਾ ਹੈ, ਹੇ ਸਹੇਲੀਏ ਹਿਰਦੇ ਘਰ ਦੇ ਅੰਦਰ ਉਸ ਅਚਲ ਵਾਹਿਗੁਰੂ ਪਰਮਾਤਮਾ ਨੂੰ ਵਸਾਉਂਦੇ ਹਨ ਜਿਹੜੇ ਉਹਨਾਂ ਦੇ ਅੰਦਰ ਜਦੋਂ ਚਰਨ ਕਮਲ ਸੋਹਣੇ ਚਰਨ ਵਾਹਿਗੁਰੂ ਪਰਮਾਤਮਾ ਦੇ ਵਸ ਜਾਂਦੇ ਹਨ ਤੇ ਉਹਨਾਂ ਦਾ ਹਿਰਦਾ ਖਿੜ ਜਾਂਦਾ ਹੈ, ਪ੍ਰਫੁੱਲਿਆ ਤੋਂ ਭਾਵ ਖਿੜ ਜਾਂਦਾ ਹੈ।
1: ਸੁੰਦਰ ਸੁਗੜ ਸੁਜਾਨ ਬੇਤਾ ਗੁਣ ਗੋਬਿੰਦ ਅਮੁੱਲਿਆ।
0: ਉਹ ਵਾਹਿਗੁਰੂ ਪਰਮਾਤਮਾ ਦੀ ਕਿਰਪਾ ਦੇ ਨਾਲ ਸੁੰਦਰ ਬਣ ਜਾਂਦਾ ਹੈ, ਸੋਹਣੀ ਘਾੜਤ ਵਾਲਾ ਬਣ ਜਾਂਦਾ ਹੈ, ਸੁਜਾਨ ਬਣ ਜਾਂਦਾ ਹੈ, ਬੇਤਾ ਤੋਂ ਭਾਵ ਗਿਆਨਵਾਨ ਬਣ ਜਾਂਦਾ ਹੈ। ਪਰ ਵਾਹਿਗੁਰੂ ਪਰਮਾਤਮਾ ਦੇ ਨਾਮ ਦੀ ਕੋਈ ਕੀਮਤ ਨਹੀਂ ਪਾ ਸਕਦੇ, ਉਸ ਦਾ ਨਾਮ ਅਮੁੱਲ ਹੈ। ਸਾਈ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ।
1: ਬਡ ਭਾਗ ਪਾਇਆ ਦੁੱਖ ਗਵਾਇਆ ਭਈ ਪੂਰਨ ਆਸ ਜੀਓ।
0: ਜਿਨ੍ਹਾਂ ਨੇ ਵੱਡੇ ਭਾਗਾਂ ਦੇ ਨਾਲ ਉਸ ਵਾਹਿਗੁਰੂ ਪਰਮਾਤਮਾ ਨੂੰ ਪਾ ਲਿਆ, ਵਾਹਿਗੁਰੂ ਪਰਮਾਤਮਾ ਨੇ ਉਹਨਾਂ ਦੇ ਸਾਰੇ ਦੁੱਖ ਦੂਰ ਕਰ ਦਿੱਤੇ ਤੇ ਉਹਨਾਂ ਦੀਆਂ ਆਸਾਵਾਂ ਸਾਰੀਆਂ ਪੂਰਨ ਹੋ ਗਈਆਂ।
1: ਬਿਨਵੰਤ ਨਾਨਕ ਸਰਣ ਤੇ ਕੀ ਨਿਤੇ ਜਮਤੀ ਤ੍ਰਾਸ ਜੀਓ।
0: ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਬੇਨਤੀ ਕਰਦੇ ਨੇ ਜਿਹੜੇ ਤੇਰੀ ਸ਼ਰਨ ਦੇ ਵਿੱਚ ਆ ਜਾਂਦੇ ਨੇ ਉਹਨਾਂ ਦੀ ਜਮ ਦਾ ਡਰ, ਉਹਨਾਂ ਦਾ ਜਮ ਦਾ ਡਰ ਜਿਹੜਾ ਹੈ ਨਾ ਉਹ ਮੁੱਕ ਜਾਂਦਾ ਹੈ, ਖਤਮ ਹੋ ਜਾਂਦਾ ਹੈ। ਜਮ ਕੋਲੋਂ ਉਹ ਡਰਦੇ ਨਹੀਂ, ਬਲਕਿ ਉਹਨਾਂ ਵਾਸਤੇ ਤਾਂ ਕਹਿ ਦਿੱਤਾ ਜੇ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਅੜਾ ਹਉ ਅੜਾ ਤੂੰ ਨਾ ਛੁਟੈ ਨਿਕਟ ਨਾ ਜਾਇਓ ਦੂਤ। ਉਹ ਤਾਂ ਵਾਰਨਿੰਗ ਦਿੰਦੇ ਨੇ ਚਿੱਤਰ ਗੁਪਤ ਵਰਗਿਆਂ ਨੂੰ ਤੇ ਆਖਦੇ ਨੇ ਉਰਵਾਰ ਪਾਰ ਕੇ ਦਾਨੀਆਂ ਲਿਖ ਲਿਓ ਆਲ ਪਤਾਲ ਵੋਹ ਜਮ ਡੰਡ ਨਾ ਲੱਗਈ ਸਜੀ।

0: ਇਸ ਜੀਵ ਇਸਤਰੀ ਨੇ ਗੁਰੂ ਦੀ ਸੰਗਤ ਨਹੀਂ ਕੀਤੀ। ਗੁਰੂ ਦੀ ਸੰਗਤ ਤੋਂ ਬਗੈਰ ਭਾਵੇਂ ਉਹ ਅਨੇਕਾਂ ਹੋਰ ਕਰਮ ਕਰਦੀ ਰਵੇ, ਉਸ ਦੀ ਭਟਕਣਾ ਮਿਟ ਨਹੀਂ ਸਕਦੀ।
1: ਕੋਮਲ ਬੰਧਨ ਬੰਦੀਆ ਨਾਨਕ ਕਰਮ ਹੈ ਲੇਖ।
0: ਕੀਤੇ ਹੋਏ ਕਰਮਾਂ ਦੇ ਸੰਸਕਾਰਾਂ ਮੁਤਾਬਕ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪੰਜਵੇਂ ਸਰੂਪ ਗੁਰੂ ਅਰਜਨ ਦੇਵ ਜੀ ਕਿਰਪਾ ਕਰਦੇ ਹਨ ਕਿ ਮਾਇਆ ਦੇ ਕੋਮਲ ਬੰਧਨਾਂ ਵਿੱਚ ਉਹ ਜੀਵ ਇਸਤਰੀਆ ਨਾਮ ਵੀ ਹੋਣੀਆਂ ਵਧੀਆਂ ਰਹਿੰਦੀਆਂ ਹਨ।
1: ਜੋ ਪਾਣੀ ਤੇ ਮੇਲੀਆ ਦੇ ਛੋੜੇ ਪੀ ਆਪ।
0: ਵਾਹਿਗੁਰੂ ਜੀ, ਜਿਹੜੇ ਤੈਨੂੰ ਚੰਗੇ ਲੱਗਦੇ ਨੇ ਉਹਨਾਂ ਨੂੰ ਤੂੰ ਆਪਣੇ ਨਾਲ ਮਿਲਾ ਲੈਣਾ ਹੈ, ਤੇ ਜਿਹੜੇ ਤੇਰੇ ਨਾਲ ਵਿਛੜੇ ਹੋਏ ਹਨ ਉਹਨਾਂ ਨੂੰ ਵਿਛੋੜਨ ਵਾਲਾ ਵੀ ਤੂੰ ਆਪ ਹੈ।
1: ਨਾਨਕ ਪ੍ਰਭ ਸਰਣਾਗਤੀ ਜਾ ਕਾ ਵਡ ਪ੍ਰਤਾਪ।
0: ਗੁਰੂ ਮਹਾਰਾਜ ਆਖਦੇ ਨੇ ਮੈਂ ਉਸ ਵਾਹਿਗੁਰੂ ਪਰਮਾਤਮਾ ਦੀ ਸ਼ਰਨ ਵਿੱਚ ਆਇਆ ਹਾਂ ਜਿਸ ਦਾ ਪ੍ਰਤਾਪ ਸਭ ਤੋਂ ਵੱਡਾ ਹੈ।
1: ਸੰਤ ਮਰੁਤ ਅਟ ਗਾਖੜੇ ਹੇਠ ਅਖਾੜਾ ਕਾਮ ਜੀਓ।
0: ਗਰਮੀ ਦੀ ਰੁੱਤ ਜਿਹੜੀ ਹੈ ਬੜੀ ਕਰੜੀ ਹੈ, ਕਿਉਂਕਿ ਬਹੁਤ ਜ਼ਿਆਦਾ ਗਰਮੀ ਪੈਂਦੀ ਏ ਤੇ ਜੇਠ ਤੇ ਹਾੜ ਮਹੀਨੇ ਦਾ ਇੱਥੇ ਜ਼ਿਕਰ ਕੀਤਾ ਜਾ ਰਿਹਾ ਹੈ।
1: ਪ੍ਰੇਮ ਬਿਛੋਹਾ ਦੁਹਾਗਣੀ ਰਿਸ਼ਤ ਨਾ ਕਰੀ ਰਾਮ ਜੀਓ।
0: ਜਿਨ੍ਹਾਂ ਦੁਹਾਗਣਾਂ ਦਾ ਵਾਹਿਗੁਰੂ ਪਰਮਾਤਮਾ ਦੇ ਨਾਲੋਂ ਵਿਛੋੜਾ ਪਿਆ ਰਹਿੰਦਾ ਹੈ, ਮਹਾਰਾਜ ਆਖਦੇ ਹਨ ਉਹ ਕਦੀ ਵੀ ਜ਼ਿੰਦਗੀ ਦੇ ਅੰਦਰ ਵਾਹਿਗੁਰੂ ਪਰਮਾਤਮਾ ਵੱਲ ਆਪਣਾ ਧਿਆਨ ਨਹੀਂ ਲਾਂਦੀਆਂ।
1: ਮੈਂ ਦ੍ਰਿਸ਼ਟ ਆਵੇ ਮਰਤ ਹਾਵੇ ਮਹਾਕਾਰਬ ਮੁਠੀਆ।
0: ਜਿਵੇਂ ਗਰਮੀ ਦੇ ਕਾਰਨ ਬੰਦਾ ਘਬਰਾਹਟ ਵਿੱਚ ਪਿਆ ਰਹਿੰਦਾ ਹੈ, ਇਸੇ ਤਰ੍ਹਾਂ ਜਿਨ੍ਹਾਂ ਨੂੰ ਰੱਬ ਸੰਸਾਰ ਵਿੱਚ ਵਿਚਰਦਿਆਂ ਨਜ਼ਰ ਨਹੀਂ ਆਂਦਾ ਉਹ ਹੌਕੇ ਲੈ ਕੇ ਆਤਮਕ ਮੌਤੇ ਮਰਦੇ ਹਨ ਤੇ ਹੰਕਾਰ ਦੇ ਅੰਦਰ ਆਪਣਾ ਆਤਮਕ ਜੀਵਨ ਲੁਟਾ ਦਿੰਦੇ ਹਨ।
1: ਜਲਬਾਜ ਮਛਲੀ ਤੜਫੜਾਵੇ ਸੰਗ ਮਾਇਆ ਰੁਠੀਆ।
0: ਤੇ ਜਿਵੇਂ ਮੱਛੀ ਪਾਰੀ ਤੋਂ ਬਗੈਰ ਤੜਫਦੀ ਹੈ, ਇਸੇ ਤਰ੍ਹਾਂ ਵਾਹਿਗੁਰੂ ਪਰਮਾਤਮਾ ਦੇ ਨਾਲ ਜਦੋਂ ਉਹਨਾਂ ਦਾ ਮਿਲਾਪ ਨਹੀਂ ਹੁੰਦਾ, ਵਿਛੋੜਾ ਪਿਆ ਰਹਿੰਦਾ ਹੈ ਤੇ ਵਾਹਿਗੁਰੂ ਪਰਮਾਤਮਾ ਦੇ ਨਾਮ ਤੋਂ ਬਗੈਰ ਉਹ ਤੜਫ ਤੜਫ ਕੇ ਚੁਰ ਚੁਰ ਕੇ ਮਰਦੇ ਹਨ, ਕਿਉਂਕਿ ਭਗਤ ਨਾਮਦੇਵ ਜੀ ਨੇ ਕਿਰਪਾ ਕੀਤੀ ਮੋਹਿ ਲਾਗਤੀ ਤਾਲਾ ਬੇਲੀ ਬਛੜੇ ਬਿਨ ਗਾਏ ਅਕੇਲੀ ਪਾਣੀਆਂ ਬਿਨ ਮੀਂਹ ਤਲਫੈ ਤੇ ਉਹ ਰਾਮ ਨਾਮ ਬਿਨ ਵਾਪਰੋ ਨਾਮਾ। ਜਿਹੜੀਆਂ ਨਾਮ ਵੀ ਪੂਰੀਆਂ ਜੀਵ ਇਸਤਰੀਆਂ ਹਨ ਉਹਨਾਂ ਦੀ ਹਾਲਤ ਬਿਲਕੁਲ ਮੱਛੀ ਵਰਗੀ ਬਣੀ ਰਹਿੰਦੀ ਤੇ

0: ਪਾਪ ਕਰ ਕਰਕੇ ਜਨਮ ਨਰਕ ਦੇ ਚੱਕਰ ਵਿੱਚ ਉਹ ਪੈਂਦੀਆਂ ਹਨ ਤੇ ਜਮ ਜਿਹੜਾ ਹੈ ਉਹਨਾਂ ਨੂੰ ਤਾੜਨਾ ਕਰਦਾ ਹੈ।
1: ਬਿਨਵੰਤ ਨਾਨਕ ਓਟ ਤੇਰੀ ਰਾਖ ਪੂਰਨ ਕਾਮ ਜੀਓ।
0: ਇਹ ਸਾਰਿਆਂ ਦੀ ਕਾਮਨਾ ਪੂਰੀ ਕਰਨ ਵਾਲੇ ਵਾਹਿਗੁਰੂ ਪਰਮਾਤਮਾ ਜੀ, ਮੈਨੂੰ ਤਾਂ ਤੇਰੀ ਕੇਵਲ ਓਟ ਹੈ ਤੇ ਮੈਨੂੰ

0: ਜਿਆਦਾ ਪਿਆਰੇ ਪ੍ਰੀਤਮ ਦੇ ਨਾਲ ਲੱਗ ਜਾਂਦੀ ਹੈ। ਇੱਕ ਤਿਲ ਥੋੜਾ ਜਿੰਨਾ ਸਮਾਂ ਵੀ ਉਹ ਵਾਹਿਗੁਰੂ ਪਰਮਾਤਮਾ ਤੋਂ ਬਗੈਰ ਨਹੀਂ ਰਹਿ ਸਕਦੇ, ਉਹਨਾਂ ਦੀ ਅਵਸਥਾ ਬਣ ਜਾਂਦੀ ਏ। ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲੀਏ ਪ੍ਰਿਆ ਤੁਦ ਭਗਵੰਤਾ।
1: ਮਨ ਤਨ ਅੰਤਰ ਰਾਵ ਰਹੇ ਨਾਨਕ ਸਹਿਜ ਸੁਭਾਏ।
0: ਉਹਨਾਂ ਦੇ ਅੰਦਰ ਵਾਹਿਗੁਰੂ ਪਰਮਾਤਮਾ ਸਹਿਜ ਸੁਭਾਏ, ਉਹਨਾਂ ਨੂੰ ਕੋਈ ਤਸ਼ੱਦਦ ਨਹੀਂ ਕਰਨਾ ਪੈਂਦਾ। ਮਨ ਵਿੱਚ ਵੀ ਤੇ ਤਨ ਵਿੱਚ ਵੀ ਵਾਹਿਗੁਰੂ ਪਰਮਾਤਮਾ ਵਸਿਆ ਰਹਿੰਦਾ ਹੈ।
1: ਹਰ ਕਹਿ ਲੀਨੀ ਸਾਚਨ ਹੈ ਜਨਮ ਮਰਨ ਕੇ ਮੀਤ।
0: ਉਹ ਵਾਹਿਗੁਰੂ ਪਰਮਾਤਮਾ ਜਿਹੜਾ ਜਨਮਾਂ ਜਨਮਾਂ ਦਾ ਮਿੱਤਰ ਹੈ, ਭਾਵ ਜਨਮਾਂ ਜਨਮਾਂ ਦਾ ਮਿੱਤਰ ਹੈ, ਜਿਸ ਦਾ ਹੱਥ ਫੜ ਕੇ ਵਾਹਿਗੁਰੂ ਪਰਮਾਤਮਾ ਜਿਸ ਨੂੰ ਆਪਣੀ ਬਣਾ ਲੈਂਦਾ ਹੈ।
1: ਚਰਨ ਹੈ ਦਾਸੀ ਕਰ ਲਏ ਨਾਨਕ ਪ੍ਰਭ ਹਿਤ ਚੀਤ।
0: ਐਸੀਆਂ ਵਾਹਿਗੁਰੂ ਪਰਮਾਤਮਾ ਦੇ ਨਾਲ ਚਿੱਤ ਕਰਕੇ ਪਿਆਰ ਕਰਨ ਵਾਲੀਆਂ ਜਿਹੜੀਆਂ ਹਨ, ਗੁਰੂ ਅਰਜਨ ਦੇਵ ਜੀ ਮਹਾਰਾਜ ਕਿਰਪਾ ਕਰਦੇ ਨੇ, ਵਾਹਿਗੁਰੂ ਪਰਮਾਤਮਾ ਉਹਨਾਂ ਨੂੰ ਆਪਣੀ

0: ਪਰ ਸਾਤ ਰੁੱਤ ਜਿਹੜੀ ਹੈ ਮਹਾਰਾਜ ਆਖਦੇ ਹਨ ਇਹ ਸਹੇਲੀਓ ਇਸ ਮਹੀਨੇ ਦੇ ਅੰਦਰ ਭਾਵ ਸਾਵਨ ਤੇ ਭਾਦਰੋ ਦੀ ਹੁਣ ਗੱਲ ਕਰ ਰਹੇ ਨੇ ਮਹਾਰਾਜ।
1: ਕਣ ਉਨਵ ਉੱਠੇ ਜਲ ਥਲ ਪੂਰੇ ਆਮ ਕਰੰਦ ਜੀਓ,
0: ਬੱਦਲ ਨੀਵੇਂ ਹੋ ਹੋ ਕੇ ਵਰਦੇ ਨੇ, ਉਨਵ ਤੋਂ ਭਾਵ ਨੀਵੇਂ ਹੋ ਹੋ ਕੇ ਵਰਦੇ ਹਨ ਤੇ ਸਾਰੇ ਪਾਸੇ ਪਾਣੀ ਹੀ ਪਾਣੀ ਭਰ ਜਾਂਦਾ ਹੈ ਤੇ ਪਾਣੀ ਦੇ ਨਾਲ ਸੁਗੰਧੀ ਸਾਰੇ ਪਾਸੇ ਫੈਲ ਜਾਂਦੀ ਹੈ।
1: ਨਵ ਪੂਰ ਰਹਿਆ ਸਰਬ ਠਾਈ ਹਰ ਨਾਮ ਨਵ ਨਿਤ ਗ੍ਰਹਿ ਭਰੇ,
0: ਵਾਹਿਗੁਰੂ ਪਰਮਾਤਮਾ ਦਰੇ ਦਰੇ ਕਣ ਕਣ ਦੇ ਅੰਦਰ ਪਰਿਪੂਰਨ ਹੈ ਤੇ ਵਾਹਿਗੁਰੂ ਪਰਮਾਤਮਾ ਦਾ ਨਾਮ ਉਹਨਾਂ ਜੀਵ ਇਸਤਰੀਆਂ ਦੇ ਅੰਦਰ ਭਰ ਜਾਂਦਾ ਹੈ ਜਿਹੜਾ ਨੌ ਖਜ਼ਾਨਿਆਂ ਦਾ ਮਾਲਕ ਹੈ।
1: ਨਿਮਰ ਸਵਾਮੀ ਅੰਤਰ ਜਾਮੀ ਕੁਲ ਸਮੂਹਾ ਸਭ ਤਰੇ,
0: ਆਪ ਤਾਂ ਮਾਲਕ ਨੂੰ ਸਿਮਰਦੇ ਨੇ, ਆਪ ਤਾਂ ਤਰਦੇ ਨੇ ਪਰ ਆਪਣੀਆਂ ਕੁੱਲਾਂ ਦਾ ਵੀ ਉਧਾਰ ਕਰ ਲੈਂਦੇ ਹਨ। ਕੌਣ? ਜਿਹੜੇ ਨਾਮ ਜਪਦੇ ਨੇ, ਜਿੰਨੀ ਨਾਮ ਧਿਆਇਆ ਗਏ ਮੁਸ਼ਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ।
1: ਤੇ ਰੰਗ ਜਾਕੇ ਨਾ ਚਿੱਤਰ ਲਾਕੇ ਕਿਰਪਾਲ ਸਾਧ ਭਗਤ ਸਿੰਧ ਜੀਓ,
0: ਵਾਹਿਗੁਰੂ ਪਰਮਾਤਮਾ ਜਿਹੜਾ ਮਾਇਆ ਦਾ ਮਾਲਕ ਹੈ, ਜਿਹੜੇ ਉਸ ਕਿਰਪਾਲੂ ਦੇ ਨਾਲ ਜੁੜ ਜਾਂਦੇ ਹਨ, ਕੋਈ ਸਿਧਰ ਸਿਧਰ ਤੋਂ ਭਾਵ ਐਬ ਉਹਨਾਂ ਦੇ ਨੇੜੇ ਨਹੀਂ ਲੱਗਦਾ।
1: ਬਿਨਵੰਤ ਨਾਨਕ ਹਰ ਕੰਤ ਪਾਇਆ ਸਦਾ ਮਨ ਪਾਵੰਦ ਜੀਓ,
0: ਜੀਵ ਇਸਤਰੀਆਂ ਨੂੰ ਵਾਹਿਗੁਰੂ ਮਾਲਕ ਪਰਮਾਤਮਾ ਪ੍ਰਾਪਤ ਹੋ ਜਾਂਦਾ ਹੈ ਤੇ ਮਨ ਵਿੱਚ ਉਹਨਾਂ ਨੂੰ ਪਿਆਰਾ ਲੱਗਦਾ ਹਮੇਸ਼ਾ ਉਹ ਵਾਹਿਗੁਰੂ।
1: ਸਲੋਕ ਆਸ ਪਿਆਸੀ ਮੈਂ ਫਿਰੋ ਕਬ ਵੇਖੂ ਗੋਪਾਲ,
0: ਮੈਂ ਆਸ ਅੰਦਰ ਰੱਖ ਕੇ ਇਹ ਪਿਆਸ ਰੱਖੀ ਹੋਈ ਏ ਕਿ ਕਦੋਂ ਮੈਨੂੰ ਵਾਹਿਗੁਰੂ ਪਰਮਾਤਮਾ ਦੇ ਦਰਸ਼ਨ ਹੋਣ।
1: ਹੈ ਕੋਈ ਸਾਜਨ ਸੰਤ ਜਨ ਨਾਨਕ ਪ੍ਰਭ ਮੇਲਣ ਹਾਰ,
0: ਕੋਈ ਐਸਾ ਹੈ ਸੰਤ ਪ੍ਰਭੂ ਦਾ ਪਿਆਰਾ ਜਿਹੜਾ ਮੈਨੂੰ ਉਸ ਵਾਹਿਗੁਰੂ ਪਰਮਾਤਮਾ ਦੇ ਨਾਲ ਮਿਲਾ ਦੇਵੇ। ਸਤਸੰਗਤ, ਭਾਈ ਗੁਰਦਾਸ ਜੀ ਨੇ ਬੜੀ ਕਿਰਪਾ ਕੀਤੀ। ਇੱਕ ਜਗ੍ਹਾ ਭਾਈ ਸਾਹਿਬ ਜੀ ਬਖਸ਼ਿਸ਼ ਕਰਦੇ ਨੇ, ਕਹਿੰਦੇ ਨੇ ਦਰਸ਼ਨ ਦੇਖਣ ਨਾਮ ਦਿਓ ਭਲਕੇ ਉੱਤਰ ਲੋਚਨ ਆਵੇ, ਭਗਤ ਕਰਨ ਮਿਲ ਦੋਏ ਦਿਨੈ, ਨਾਮ ਦਿਓ ਹਰ ਚਲਤ ਸੁਣਾਵੇ, ਮੇਰੀ ਪੀ ਕਰ ਬੇਨਤੀ ਦਰਸ਼ਨ ਦੇਖਾਂ ਜੇ ਤਿਸ ਭਾਵੈ। ਤਰਲੋਚਨ ਜੀ ਭਗਤ ਨਾਮਦੇਵ ਜੀ ਦੇ ਕੋਲ ਆਉਂਦੇ ਨੇ, ਭਗਤ ਨਾਮਦੇਵ ਜੀ ਤੇ ਤਰਲੋਚਨ ਜੀ ਮਿਲ ਕੇ ਗੱਲਾਂ ਕਰਦੇ ਨੇ ਵਾਹਿਗੁਰੂ ਪਰਮਾਤਮਾ ਦੀਆਂ। ਇੱਕ ਦਿਨ ਨਾਮਦੇਵ ਨੂੰ ਤਰਲੋਚਨ ਜੀ ਕਹਿਣ ਲੱਗੇ, ਮੇਰੀ ਵੀ ਬੇਨਤੀ ਵਾਹਿਗੁਰੂ ਪਰਮਾਤਮਾ ਦੇ ਕੋਲ ਕਰੋ, ਮੇਰਾ ਵੀ ਵਾਹਿਗੁਰੂ ਪਰਮਾਤਮਾ ਦੇ ਨਾਲ ਮਿਲਾਪ ਹੋ ਜਾਵੇ, ਮੇਰੀ ਵੀ ਕਰ ਬੇਨਤੀ ਦਰਸ਼ਨ ਦੇਖਾਂ ਜੇ ਤਿਸ ਭਾਵੈ। ਠਾਕੁਰ ਜੀ ਨੂੰ ਪੁੱਛਿਓ ਦਰਸ਼ਨ ਕਿਵੇਂ ਤਰਲੋਚਨ ਪਾਵੇ। ਨਾਮਦੇਵ ਜੀ ਨੇ ਰੱਬ ਜੀ ਨੂੰ ਪੁੱਛਿਆ ਕਿ ਤਰਲੋਚਨ ਜੀ ਦਰਸ਼ਨ ਕਰਨਾ ਚਾਹੁੰਦੇ ਨੇ, ਦਰਸ਼ਨ ਕਿਵੇਂ ਹੋਣਗੇ। ਹੱਸ ਕੇ ਠਾਕੁਰ ਬੋਲਿਆ, ਨਾਮਦੇਵ ਨੂੰ ਕਹਿ ਸਮਝਾਵੇ। ਮਾਲਕ ਵਾਹਿਗੁਰੂ ਪਰਮਾਤਮਾ ਹੱਸਿਆ ਤੇ ਅੱਗੋਂ ਬਚਨ ਕੀਤਾ ਨਾਮਦੇਵ ਨੂੰ ਸਮਝਾਉਣ ਵਾਸਤੇ, ਹੱਥ ਨਾ ਆਵਾਂ ਭੇਟ ਸਿਓ, ਭੇਟਾ ਦੇ ਨਾਲ ਮੈਂ ਕਿਸੇ ਦੇ ਹੱਥ ਵਿੱਚ ਨਹੀਂ ਆਂਦਾ, ਕੁਛ ਤਰਲੋਚਨ ਮੈਂ ਮੂੰਹ ਲਾਵੇ, ਤਰਲੋਚਨ ਉੱਤੇ ਮੈਂ ਤਰੁੱਠਾਂਗਾ ਤੇ ਤਰਲੋਚਨ ਮੇਰੇ ਮੂੰਹ ਲੱਗੇਗਾ ਭਾਵ ਮੇਰੇ ਦਰਸ਼ਨ ਕਰੇਗਾ। ਅੱਗੋਂ ਬਚਨ ਕੀਤਾ, ਹਉ ਅਧੀਨ ਹਾਂ ਭਗਤ ਦੇ, ਪਹੁੰਚ ਨਹੰਗਾ ਭਗਤੀ ਦਾਵੇ, ਮੈਂ ਭਗਤਾਂ ਦੇ ਅਧੀਨ ਹਾਂ ਤੇ ਭਗਤੀ ਕਰਨ ਵਾਲਿਆਂ ਦੀ ਮੈਂ ਗੱਲ ਨੂੰ ਠੁਕਰਾ ਨਹੀਂ ਸਕਦਾ। ਤੇ ਭਾਈ ਸਾਹਿਬ ਆਖਦੇ ਨੇ, ਹੋਏ ਵਿਚੋਲਾ ਆਨ ਮਿਲਾਵੇ, ਕੋਈ ਵਿਚੋਲਾ ਇਹੋ ਜਿਹਾ ਭਗਤ ਨਾਮਦੇਵ ਜੀ ਵਰਗਾ ਮਿਲ ਜਾਵੇ ਤੇ ਵਾਹਿਗੁਰੂ ਪਰਮਾਤਮਾ ਦੇ ਨਾਲ ਮਿਲਾਪ ਕਰਾ ਸਕਦਾ, ਕਿਉਂਕਿ ਜੈਸਾ ਸਤਿਗੁਰੂ ਸੁਣੀਦਾ ਤੈਸੋ ਹੀ ਮੈਂ ਦੀਪ, ਵਿਛੜਿਆ ਮੇਲੇ ਪ੍ਰਭੂ ਹਰ ਦਰਗੇ ਕਾ ਬਸੀਠ। ਮਹਾਰਾਜ ਆਖਦੇ ਨੇ ਅੰਦਰ ਆਸ ਲੱਗੀ ਹੋਈ ਏ, ਪਿਆਸ ਲੱਗੀ ਹੋਈ ਏ ਵਾਹਿਗੁਰੂ ਪਰਮਾਤਮਾ ਦੇ ਦਰਸ਼ਨਾਂ ਦੀ, ਕੋਈ ਹੈ ਐਸਾ ਸੰਤ ਜਿਹੜਾ ਮੈਨੂੰ ਵਾਹਿਗੁਰੂ ਪਰਮਾਤਮਾ ਦੇ ਨਾਲ ਮਿਲਾ ਦੇਵੇ।
1: ਬਿਨ ਮਿਲਵੇ ਸਾਂਤ ਨਾ ਉਪਜੈ, दिल पल रहन ना जाए,
0: क्योंकि बगैर मिलिया तो शांति अंदर नहीं पैदा हो सकती, ठंड नहीं अंदर पैदा हो सकती, ते उस नु मिलिया तो बगैर हुण इक खिन भर भी नहीं रहा जांदा।
1: हर सत शरणागति नानक आस पुजाए,
0: ये हरि वाहिगुरु परमात्मा में गुरु साहिब दी शरण विच आया हां, ते मेरी ये आस जिहड़ी है ना।

0: ਸਤਿਗੁਰੂ ਮਹਾਰਾਜ ਕਿਰਪਾ ਕਰਦੇ ਨੇ। ਸ਼ਰਦ ਰੁੱਤ ਜਿਹੜੀ ਨਾ ਅੱਸੂ ਤੇ ਕੱਤਕ ਦਾ ਮਹੀਨਾ ਹੈ, ਇਸ ਮਹੀਨੇ ਦੇ ਅੰਦਰ ਆਉਂਦੀ ਹੈ।
1: ਖੋਜੰਤੀ ਦਰਸ਼ਨ ਫਿਰਤ ਕਬ ਮਿਲੀ ਹੈ ਗੁਣ ਦਾਸ ਜੀਓ।
0: ਮੈਂ ਵਾਹਿਗੁਰੂ ਪਰਮਾਤਮਾ ਨੂੰ ਖੋਜਦੀ ਫਿਰਦੀ ਹਾਂ ਤੇ ਮੈਨੂੰ ਉਹ ਵਾਹਿਗੁਰੂ ਪਰਮਾਤਮਾ ਗੁਣਾਂ ਦਾ ਖਜ਼ਾਨਾ ਕਦੋਂ ਮਿਲੇਗਾ।
1: ਬਿਨ ਕੰਤ ਪਿਆਰੇ ਨੈ ਸੂਖ ਸਾਰੇ ਹਾਰ ਕੰਗਣ ਤ੍ਰਿਗ ਬਣਾ।
0: ਕਿਉਂਕਿ ਵਾਹਿਗੁਰੂ ਪਰਮਾਤਮਾ ਤੋਂ ਬਗੈਰ ਜਿੰਨੇ ਸ਼ਿੰਗਾਰ ਨੇ ਭਾਵੇਂ ਉਹ ਹਾਰ ਹੈ ਤੇ ਭਾਵੇਂ ਕੰਗਣ ਹਨ, ਇਹ ਤ੍ਰਿਗ ਹਨ, ਛਟਕਾਰ ਯੋਗ ਹਨ। ਕਿਉਂਕਿ ਸਾਧ ਸਖੀ ਕਾਜਲ ਹਾਰ ਤੰਬੋਲ ਸਭੇ ਕਿ ਸਾਜਿਆ, ਸੋਹਣਾ ਕੀ ਇਹ ਸ਼ਿੰਗਾਰ ਕੇ ਅੰਜਨ ਪਾਜਿਆ। ਜੇਕਰ ਆਵੇ ਕੰਤਾ ਸਭ ਕੁਛ ਪਾਈਏ, ਹਰ ਹਾਂ ਕੰਤੇ ਬਾਦ ਸ਼ਿੰਗਾਰ ਬਿਰਥਾ ਸਭ ਜਾਈਏ।
1: ਸੁੰਦਰ ਸੁਜਾਨ ਚਤੁਰ ਬੇਤੀ ਸਾਥ ਬਿਨ ਜੈਸੇ ਤਨਾ।
0: ਭਾਵੇਂ ਸਰੂਪ ਕਰਕੇ ਜਿੰਨੀ ਮਰਜ਼ੀ ਕੋਈ ਸੁੰਦਰ ਹੋਵੇ, ਜਿੰਨਾ ਮਰਜ਼ੀ ਕੋਈ ਸਿਆਣਾ ਹੋਵੇ, ਜਿੰਨਾ ਮਰਜ਼ੀ ਕੋਈ ਚਲਾਕ ਹੋਵੇ, ਪਰ ਮਹਾਰਾਜ ਆਖਦੇ ਵੀ ਜਿਵੇਂ ਸਵਾਸਾਂ ਤੋਂ ਬਗੈਰ ਸਰੀਰ ਦੀ ਕੋਈ ਕਦਰ ਨਹੀਂ, ਇਸੇ ਤਰ੍ਹਾਂ ਇਹ ਗੁਣ ਭਾਵੇਂ ਸਾਰੇ ਹੋਣ ਪਰ ਵਾਹਿਗੁਰੂ ਪਰਮਾਤਮਾ ਦਾ ਨਾਮ ਨਹੀਂ ਤੇ ਇਹਨਾਂ ਗੁਣਾਂ ਦੀ ਕੋਈ ਕਦਰ
1: ਨਹੀਂ। ਮਨ ਮਿਲਣ ਕੀ ਪ੍ਰਭ ਪਿਆਸ ਜੀਓ।
0: ਇਧਰ ਉਧਰ ਦਸਾਂ ਦਿਸ਼ਾਵਾਂ ਦੇ ਵਿੱਚ ਵਾਹਿਗੁਰੂ ਪਰਮਾਤਮਾ ਨੂੰ ਮਿਲਣ ਦੀ ਆਸ ਅੰਦਰ ਰੱਖ ਕੇ ਅਵਲੋਕਨ ਭਾਵ ਵੇਖਦੀ ਹਾਂ।
1: ਬਿਨਵੰਤ ਨਾਨਕ ਧਾਰ ਕਿਰਪਾ ਮਿਲ ਹੋ ਪ੍ਰਭ ਗੁਣ ਦਾਸ ਜੀਓ।
0: ਮਹਾਰਾਜ ਬੇਨਤੀ ਕਰਦੇ ਨੇ ਵਾਹਿਗੁਰੂ ਮੇਰੇ ਉੱਤੇ ਕਿਰਪਾ ਕਰੋ ਤੇ ਮੈਨੂੰ ਗੁਣਾਂ ਦੇ ਖਜ਼ਾਨੇ ਭਾਵ ਆਪਣੇ ਨਾਲ ਮਿਲਾ ਲਵੋ ਵਾਹਿਗੁਰੂ ਜੀ।
1: ਸਲੋਕ ਜਲਣ ਬੁਝੀ ਸੀਤਲ ਭਏ ਮਨ ਤਨ ਉਪਜੀ ਸ਼ਾਂਤ।
0: ਜਦੋਂ ਨਾਮ ਜਪਿਆ ਸੜਨ ਅੰਦਰੋਂ ਤ੍ਰਿਸ਼ਨਾ ਦੀ ਵਿਕਾਰਾਂ ਦੀ ਬੁਝ ਗਈ, ਮਨ ਸ਼ੀਤਲ ਹੋ ਗਿਆ ਤੇ ਜਿਹੜਾ ਮਨ ਕਰਕੇ ਤਨ ਕਰਕੇ ਅੰਦਰ ਠੰਡ ਵਰਤ ਗਈ।
1: ਨਾਨਕ ਪ੍ਰਭ ਪੂਰਨ ਮਿਲੇ ਦੁਤੀਆ ਬਿਨਸੀ ਭਾਂਤ।
0: ਵਾਹਿਗੁਰੂ ਪਰਮਾਤਮਾ ਜਿਹੜੇ ਪੂਰਨ ਨੇ ਉਹ ਮਿਲ ਗਏ, ਸੁਭਦਾ ਤੇ ਭ੍ਰਾਂਤ ਤੋਂ ਬਾਅਦ ਭਟਕਣਾ ਸਾਰੀ ਅੰਦਰੋਂ ਖਤਮ ਹੋ ਗਈ।
1: ਆਦ ਪਠਾਏ ਆਪ ਹਰ ਹਮ ਤੁਮ ਤੇ ਨਾਹੀ ਦੂਰ।
0: ਵਾਹਿਗੁਰੂ ਪਰਮਾਤਮਾ ਨੇ ਆਪ ਗੁਰੂ ਸਾਧ ਨੂੰ ਭੇਜਿਆ ਤੇ ਗੁਰੂ ਸਾਧ ਨੇ ਕਿਰਪਾ ਕੀਤੀ ਤੇ ਆਖਿਆ ਸੰਸਾਰੀ ਲੋਕਾਂ ਨੂੰ ਆਖ ਕੇ ਪਿਆਰਿਓ, ਉਹ ਵਾਹਿਗੁਰੂ ਪਰਮਾਤਮਾ ਸਾਡੇ ਨਾਲੋਂ ਤੁਹਾਡੇ ਨਾਲੋਂ ਦੂਰ ਨਹੀਂ, ਸਾਡੇ ਅੰਦਰ ਹੀ ਹੈ।
1: ਨਾਨਕ ਭ੍ਰਮ ਭੈ ਮਿਟ ਗਏ ਰਮਣ ਰਾਮ ਭਰਪੂਰ।
0: ਜਦੋਂ ਗੁਰੂ ਨੇ ਕਿਰਪਾ ਕੀਤੀ ਇਹ ਭਟਕਣਾ ਅੰਦਰੋਂ ਦੂਰ ਹੋ ਗਈ ਤੇ ਸਾਰੀ ਜਗ੍ਹਾ ਉਹ ਪਰਿਪੂਰਨ ਵਾਹਿਗੁਰੂ ਪਰਮਾਤਮਾ ਨਜ਼ਰ ਆ ਗਿਆ ਤੇ ਫਿਰ ਉਸਦੇ ਗੁਣ ਗਾਣੇ ਸ਼ੁਰੂ ਕਰ

0: ਲੰਗਰ ਤੇ ਪੋਹ ਦਾ ਮਹੀਨਾ ਜਿਹੜਾ ਹੈ ਇਹ ਠੰਡੀ ਜਿਹੜੀ ਹੈ ਨਾ ਹਵਾ ਦਾ ਮਹੀਨਾ ਹੈ ਠੰਡੀਆਂ ਹਵਾਵਾਂ ਚੱਲਦੀਆਂ ਨੇ ਪਰ ਮਹਾਰਾਜ ਆਖਦੇ ਹਨ ਉਹ ਵਾਹਿਗੁਰੂ ਪਰਮਾਤਮਾ ਇਸ ਰੁੱਤ ਦੇ ਅੰਦਰ ਮੇਰੇ ਅੰਦਰ ਪ੍ਰਗਟ ਹੋ ਗਏ
1: ਜਲਣ ਬੁਝੀ ਤਰਸ ਪਾਇਆ ਬਿਨਸੇ ਮਾਇਆ ਧਰੋਹ ਜਿਓ
0: ਮਾਇਆ ਦੇ ਧਰੋਹ ਜਿਹੜੇ ਸਨ ਉਹ ਮੇਰੇ ਅੰਦਰੋਂ ਮਿਟ ਗਏ ਜਲਣ ਬੁਝ ਗਈ ਤੇ ਮੈਨੂੰ ਵਾਹਿਗੁਰੂ ਪਰਮਾਤਮਾ ਦਾ

0: ਆਖਦੇ ਨੇ ਸਾਰੀਆਂ ਕਾਮਨਾਵਾਂ ਪੂਰੀਆਂ ਕਰਨ ਵਾਲਾ ਵਾਹਿਗੁਰੂ ਪਰਮਾਤਮਾ ਉਹਨਾਂ ਨੂੰ ਜੀਵਨ ਦੇ ਅੰਦਰ ਮਿਲ ਗਿਆ।
1: ਹਰ ਡੋਰ ਸਿਕਾਰ ਸਭ ਰਸ ਗੁਣ ਗਾਓ ਅਲੱਖ ਭੇਰਿਆ।
0: ਹੁਣ ਉਹਨਾਂ ਨੂੰ ਸ਼ਿੰਗਾਰ ਦੁਨਿਆਵੀ ਤੌਰ ਤੇ ਕਰਨ ਦੀ ਲੋੜ ਨਹੀਂ। ਵਾਹਿਗੁਰੂ ਪਰਮਾਤਮਾ ਜਿਹੜਾ ਭੇਦ ਤੋਂ ਰਹਿਤ ਵਾਹਿਗੁਰੂ ਪਰਮਾਤਮਾ ਹੈ, ਉਸ ਦੇ ਜਦੋਂ ਗੁਣ ਗਾਏ ਮਾਨੋ ਗੁਣ ਗਾਣਾ ਹੀ ਉਹਨਾਂ ਦੇ ਸਾਰੇ ਹਾਰ ਸ਼ਿੰਗਾਰ ਬਣ ਗਏ।
1: ਆਓ ਭਗਤ ਗੋਬਿੰਦ ਬਾਂਛਤ ਚਮਨਾ ਸਾਕਾ ਜੋਹੇ ਜੀਓ।
0: ਜਿਹੜੇ ਵਾਹਿਗੁਰੂ ਪਰਮਾਤਮਾ ਦੀ ਪ੍ਰੇਮਾ ਭਗਤੀ ਬਾਂਛਦੇ ਹਨ, ਲੋੜਦੇ ਹਨ, ਉਸ ਦੇ ਦਰ ਤੋਂ ਮੰਗਦੇ ਹਨ, ਉਹਨਾਂ ਨੂੰ ਜਮ ਜਿਹੜਾ ਹੈ ਜੋ ਨੀ ਸਕਦਾ ਵੇਖ ਨਹੀਂ ਸਕਦਾ।
1: ਬਿਨਵੰਤ ਨਾਨਕ ਪ੍ਰਭ ਆਪ ਮੇਲੀ ਕਹਿਣਾ ਪ੍ਰੇਮ ਬਿਛੋਹ ਜੀਓ।
0: ਜਿਨ੍ਹਾਂ ਨੂੰ ਵਾਹਿਗੁਰੂ ਪਰਮਾਤਮਾ ਨੇ ਆਪ ਕਿਰਪਾ ਕਰਕੇ ਆਪਣੇ ਨਾਲ ਮਿਲਾ ਲਿਆ ਹੈ, ਗੁਰੂ ਅਰਜਨ ਦੇਵ ਜੀ ਮਹਾਰਾਜ ਆਖਦੇ ਨੇ ਉਹਨਾਂ ਦਾ ਫਿਰ ਉਸ ਵਾਹਿਗੁਰੂ ਨਾਲੋਂ ਵਿਛੋੜਾ ਨਹੀਂ ਪੈਂਦਾ।
1: ਲੋਕ ਹਰ ਤਨ ਪਾਇਆ ਸੁਹਾਗਣੀ ਦੌਲਤ ਨਾਹੀ ਚੀਤ।
0: ਐਸੀਆਂ ਸੁਹਾਗਣਾਂ ਨੂੰ ਹਰੀ ਦਾ ਨਾਮ ਰੂਪੀ ਧਨ ਜੀਵਨ ਦੇ ਅੰਦਰ ਪ੍ਰਾਪਤ ਹੋ ਜਾਂਦਾ ਹੈ ਤੇ ਫਿਰ ਉਹਨਾਂ ਦਾ ਚਿੱਤ ਕਦੀ ਡੋਲਦਾ ਨਹੀਂ, ਕਿਉਂਕਿ ਉਹਨਾਂ ਦੀ ਅਰਦਾਸ ਹੁੰਦੀ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ।
1: ਸੰਤ ਸੰਜੋਗੀ ਨਾਨਕਾ ਪ੍ਰੇ ਪ੍ਰਗਟੇ ਪ੍ਰਭ ਮੀਤ।
0: ਪ੍ਰਭੂ ਪਿਆਰਿਆਂ ਦੇ ਮਿਲਾਪ ਨਾਲ ਉਹ ਵਾਹਿਗੁਰੂ ਪਰਮਾਤਮਾ ਮਿੱਤਰ ਪ੍ਰਭੂ ਅੰਦਰ ਪ੍ਰਗਟ ਹੋ ਜਾਂਦੇ ਹਨ।
1: ਨਾਦ ਬਿਨੋਦ ਆਨੰਦ ਕੋਟ ਪ੍ਰੇ ਪ੍ਰੀਤਮ ਸੰਗ ਬਣੇ।
0: ਲੋਕ ਦੁਨਿਆਵੀ ਤੌਰ ਤੇ ਨਾਦ ਗੀਤ ਵਿਨੋਦ ਹੋਰ ਅਨੇਕਾਂ ਖੁਸ਼ੀਆਂ ਪ੍ਰਾਪਤ ਕਰਨ ਦੇ ਲਈ ਕੌਤਕ ਕਰਦੇ ਨੇ, ਪਰ ਜਿਹੜੇ ਰੱਬ ਦੇ ਪਿਆਰੇ ਹਨ ਮਹਾਰਾਜ ਆਖਦੇ ਨੇ ਉਸ ਦੇ ਨਾਲ ਪ੍ਰੀਤ ਪਾ ਕੇ ਇਹ ਸਾਰੀਆਂ ਖੁਸ਼ੀਆਂ ਜਿਹੜੀਆਂ ਅਸੀਂ ਨਾਚ ਗਾਣਿਆਂ ਦੇ ਵਿੱਚੋਂ ਪ੍ਰਾਪਤ ਕਰਦੇ ਹਾਂ ਉਹ ਪ੍ਰਭੂ ਪਿਆਰਿਆਂ ਨੂੰ ਪ੍ਰਭੂ ਦੇ ਗੁਣ ਗਾ ਕੇ ਪ੍ਰਾਪਤ ਹੋ ਜਾਂਦੀਆਂ ਹਨ।
1: ਮਨ ਬਾਂਛਤ ਫਲ ਪਾਇਆ ਹਰ ਨਾਨਕ ਨਾਮ ਭਨੇ।
0: ਗੁਰੂ ਅਰਜਨ ਦੇਵ ਜੀ ਮਹਾਰਾਜ ਕਿਰਪਾ ਕਰਦੇ ਨੇ ਜਿਨ੍ਹਾਂ ਨੇ ਵਾਹਿਗੁਰੂ ਪਰਮਾਤਮਾ ਦਾ ਨਾਮ ਭਰੇ ਜਪਿਆ ਉਹਨਾਂ ਨੂੰ ਬਨ ਬਾਛਤ ਫਲ ਪ੍ਰਾਪਤ ਹੋ ਗਏ, ਕਿਉਂਕਿ ਵਾਹਿਗੁਰੂ ਪਰਮਾਤਮਾ ਸਾਰੀਆਂ ਦਾਤਾਂ ਆਪ ਹੀ ਦੇਣ ਵਾਲਾ ਹੈ।
1: ਸੰਤ ਹਿਮ ਕਰ ਰੁੱਤ ਮਨ ਭਾਵਤੀ ਮਾਗ ਫਗਣ ਗੁਣਵੰਤ ਜੀਓ।
0: ਸੰਤਾਂ ਦੀ ਸੰਗਤ ਕਰਨ ਵਾਲੇ ਵਾਹਿਗੁਰੂ ਪਰਮਾਤਮਾ ਦੇ ਗੁਣ ਗਾਣ ਵਾਲੇ ਹਿਮ ਕਰ ਰੁੱਤ ਦੇ ਅੰਦਰ ਵੀ ਬਰਫੀਲੀ ਰੁੱਤ ਦੇ ਅੰਦਰ ਵੀ ਜੀਵਨ ਦੇ ਅੰਦਰ ਵਿਚਰਨ। ਭਾਵੇਂ ਮਹਾਰਾਜ ਆਖਦੇ ਹਨ ਮਹੀਨਾ ਕੋਈ ਵੀ ਹੋਵੇ, ਪੋਹ ਦਾ ਹੋਵੇ ਜਾਂ ਮਾਘ ਦਾ ਹੋਵੇ ਜਾਂ ਫੱਗਣ ਦਾ ਹੋਵੇ, ਪਰ ਉਹਨਾਂ ਨੂੰ ਮਹੀਨੇ ਦਾ ਕੋਈ ਅਸਰ ਨਹੀਂ ਪੈਂਦਾ, ਬਲਕਿ ਉਹ ਵਾਹਿਗੁਰੂ ਪਰਮਾਤਮਾ ਦੀ ਕਿਰਪਾ ਦੇ ਪਾਤਰ ਬਣੇ ਰਹਿੰਦੇ ਹਨ।
1: ਸਖੀ ਸਹੇਲੀ ਗਾਓ ਮੰਗਲੋ ਰਹਿ ਆਏ ਹਰ ਕੰਤ ਜੀਓ।
0: ਐ ਸਹੇਲੀਓ ਮੇਰੇ ਨਾਲ ਮਿਲ ਕੇ ਵਾਹਿਗੁਰੂ ਪਰਮਾਤਮਾ ਦੇ ਗੀਤ ਗਾਓ, ਉਸ ਦੀ ਸਿਫਤ ਸਲਾਹ ਕਰੋ, ਕਿਉਂਕਿ ਹੁਣ ਮੇਰੇ ਅੰਦਰ ਉਹ ਕੰਤ ਵਾਹਿਗੁਰੂ ਪਰਮਾਤਮਾ ਆ ਕੇ ਵਸ ਗਿਆ। ਹਮ ਕਰ ਸਾਜਨ ਆਏ, ਇਹ ਆਪਾਂ ਬਚਨ ਬਹੁਤ ਵਾਰੀ ਪੜ੍ਹਦੇ ਹਾਂ। ਮਹਾਰਾਜ ਆਖਦੇ ਨੇ ਮੇਰੇ ਅੰਦਰ ਉਹ ਵਾਹਿਗੁਰੂ ਪਰਮਾਤਮਾ ਪ੍ਰਗਟ ਹੋ ਗਿਆ ਹੈ, ਤੇ ਸਹੇਲੀਓ ਹੁਣ ਮੇਰੇ ਨਾਲ ਲੜ ਕੇ ਕੇਵਲ ਦੁਨਿਆਵੀ ਗੱਲਾਂ ਨਾ ਕਰੋ, ਬਲਕਿ ਵਾਹਿਗੁਰੂ ਪਰਮਾਤਮਾ ਦੀ ਸਿਫਤ ਦੇ ਗੀਤ ਗਾਓ।
1: ਰੇ ਲਾਲ ਆਏ ਮਨ ਤੇ ਆਏ ਤੇਜ ਸੁੰਦਰ ਸੋਹੀਆ।
0: ਮਾਲਕ ਵਾਹਿਗੁਰੂ ਪਰਮਾਤਮਾ ਮੇਰੇ ਹਿਰਦਾ ਰੂਪੀ ਘਰ ਦੇ ਅੰਦਰ ਆ ਗਿਆ, ਤੇ ਹੁਣ ਮੇਰੀ ਹਿਰਦਾ ਰੂਪੀ ਸਟੇਜਾ ਤੇ ਜਦੋਂ ਉਹਨੇ ਟਿਕਾਣਾ ਕੀਤਾ, ਹਿਰਦਾ ਸੋਹਣਾ ਬਣ ਗਿਆ ਹੈ।
1: ਵਣ ਤ੍ਰਿਣ ਤ੍ਰਿਪਵਣ ਭਏ ਹਰਿਆ ਦੇਖ ਦਰਸ਼ਨ ਮੋਹਿਆ।
0: ਹੁਣ ਸਾਰੇ ਦੁਨਿਆਵੀ ਤੌਰ ਤੇ ਕੀ ਜੰਗਲ ਕੀ ਘਾਹ ਉਸ ਜੀਵ ਇਸਤਰੀ ਨੂੰ ਹਰੇ ਭਰੇ ਨਜ਼ਰ ਆਉਂਦੇ ਨੇ, ਕਿਉਂਕਿ ਐਸੀ ਕੋਈ ਥਾਂ ਹੀ ਨਹੀਂ ਜਿੱਥੇ ਉਸ ਵਾਹਿਗੁਰੂ ਪਰਮਾਤਮਾ ਨਜ਼ਰ ਨਾ ਆਉਂਦਾ ਹੋਵੇ।
1: ਮੇਰੇ ਸਵਾਮੀ ਇੱਚ ਪੁੰਨੀ ਮਨ ਜਪਿਆ ਨਿਰਮਲ ਮੰਤ ਜੀਓ।
0: ਜਦੋਂ ਵਾਹਿਗੁਰੂ ਪਰਮਾਤਮਾ ਦਾ ਨਿਰਮਲ ਮੰਤ ਉਪਦੇਸ਼ ਨਾਮ ਵਾਲਾ ਜਪਿਆ ਤੇ ਪਾਤਸ਼ਾਹ ਜੀ ਆਖਦੇ ਨੇ ਮਾਲਕ ਮਿਲ ਗਏ ਤੇ ਸਾਰੀਆਂ ਇਸ਼ਾਵਾਂ ਪੂਰਨ ਹੋ ਗਿਆ।
1: ਬਿਨਵੰਤ ਨਾਨਕ ਨਿਤ ਕਰ ਹੈ ਰਲੀਆਂ ਹਰ ਮਿਲੇ ਸ੍ਰੀ ਘਰ ਕੰਤ ਜੀਓ।
0: ਉਹ ਵਾਹਿਗੁਰੂ ਪਰਮਾਤਮਾ ਜਿਹੜਾ ਮਾਇਆ ਦਾ ਪਤੀ ਹੈ, ਜਿਹਨੂੰ ਜੀਵਨ ਦੇ ਅੰਦਰ ਮਿਲ ਜਾਂਦਾ ਹੈ, ਉਹ ਸਾਰੇ ਆਪਣੇ ਜੀਵਨ ਦੇ ਅੰਦਰ ਰੰਗ ਰਲੀਆਂ ਮਾਣਦੇ ਹਨ, ਭਾਵ ਖੁਸ਼ੀਆਂ ਮਨਾਉਂਦੇ। ਜਾਂਦੇ ਹਨ।
1: ਲੋਕ ਸੰਤ ਸਹਾਈ ਜੀਤੇ ਭਵ ਜਲ ਤਾਰਨ ਹਾਰ।
0: ਰੱਬ ਦੇ ਪਿਆਰੇ ਜਿਹੜੇ ਹਨ ਰੱਬ ਦੇ ਨਾਲ ਮਿਲਾਨ ਦੇ ਲਈ ਜੀਵਨ ਦੀ ਸਹਾਇਤਾ ਕਰਦੇ ਹਨ। ਤੇ ਫਿਰ ਮਹਾਰਾਜ ਆਖਦੇ ਨੇ ਜਿਹੜੇ ਪ੍ਰਭੂ ਪਿਆਰਿਆਂ ਦੀ ਸੰਗਤ ਕਰਕੇ ਪ੍ਰਭੂ ਨਾਲ ਮਿਲ ਜਾਂਦੇ ਹਨ ਉਹਨਾਂ ਨੂੰ ਵਾਹਿਗੁਰੂ ਪਰਮਾਤਮਾ ਇਸ

0: ਅੰਦਰ ਵਾਹਿਗੁਰੂ ਪਰਮਾਤਮਾ ਦੇ ਚਰਨ ਸਭ ਤੋਂ ਉੱਚੇ ਬਿਰਾਜਮਾਨ ਹੁੰਦੇ ਨੇ, ਭਾਵ ਕਿਸੇ ਹੋਰ ਕਰਮ ਨੂੰ ਵਾਹਿਗੁਰੂ ਪਰਮਾਤਮਾ ਦੀ ਬਰਾਬਰੀ ਨਹੀਂ ਦਿੰਦੇ। ਉਹਨਾਂ ਦੇ ਅੰਦਰੋਂ ਵਾਹਿਗੁਰੂ ਪਰਮਾਤਮਾ ਦਾ ਨਾਮ ਜਪ ਕੇ ਸਾਰੇ ਕਲੇਸ਼ ਮਿਟ ਜਾਂਦੇ ਹਨ।
1: ਆਵਣ ਜਾਵਣ ਦੁੱਖ ਹਰੇ ਹਰ ਭਗਤ ਕੀਆ ਪਰਵੇਸ਼ ਜੀਓ।
0: ਜਨਮ ਮਰਨ ਦਾ ਚੱਕਰ ਉਹਨਾਂ ਦਾ ਮਿਟ ਜਾਂਦਾ ਹੈ ਤੇ ਵਾਹਿਗੁਰੂ ਪਰਮਾਤਮਾ ਦੀ ਭਗਤ ਭਗਤ ਦੇ ਤੱਤੇ ਨੂੰ ਸਿਆਰੀ ਹੈ, ਜਿਸ ਦਾ ਭਾਵ ਹੈ ਭਗਤੀ ਅੰਦਰ ਪ੍ਰਵੇਸ਼ ਕਰ ਜਾਂਦੀ, ਭਾਵ ਵਾਹਿਗੁਰੂ ਪਰਮਾਤਮਾ ਦੀ ਭਗਤੀ ਵਿੱਚ ਉਹ ਲੱਗ ਜਾਂਦੇ ਹਨ।
1: ਰੰਗ ਰਾਤੇ ਸਹਿਜ ਮਾਤੇ ਦਿਲ ਨਾ ਮਨ ਤੇ ਬੀਸਰੈ।
0: ਹਰੀ ਦੇ ਰੰਗ ਵਿੱਚ ਰਤੇ ਹੋਏ ਜਿਹੜੇ ਹਨ ਆਤਮਕ ਅਵਸਥਾ ਦਾ ਆਨੰਦ ਮਾਣਦੇ ਹਨ ਤੇ ਮਹਾਰਾਜ ਆਖਦੇ ਨੇ ਇੱਕ ਤਿਲ ਵੀ ਉਹਨਾਂ ਨੂੰ ਵਾਹਿਗੁਰੂ ਪਰਮਾਤਮਾ ਵਿਸਰਦਾ ਨਹੀਂ, ਇੱਕ ਤਿਲ ਵੀ ਉਹਨਾਂ ਨੂੰ ਵਾਹਿਗੁਰੂ ਪਰਮਾਤਮਾ ਭੁੱਲਦਾ ਨਹੀਂ।

ਸਾਰੇ ਯੁਗਾਂ ਦੇ ਅੰਦਰ ਅਟਲ ਅਵੇਸ਼ ਵਿੱਚ ਆਉਣ ਵਾਲੇ ਵਾਹਿਗੁਰੂ ਪਰਮਾਤਮਾ ਦੀ ਮਾਇਆ ਮਾਇਆ ਨਹੀਂ। ਇਹ ਅੱਖਰ ਨੂੰ ਬੜੇ ਧਿਆਨ ਨਾਲ ਪੜ੍ਹਨਾ, ਜੇ ਕੰਨਾਂ ਲੱਗ ਗਿਆ ਅਰਥ ਕੁਝ ਹੋਰ, ਤੇ ਜੇ ਕੰਨੇ ਤੋਂ ਰਹਿਤ ਪੜਾਂਗੇ ਅਰਥ ਕੁਝ ਹੋਰ। ਮਾਇਆ ਦਾ ਭਾਵ ਹੈ ਕਿਰਪਾ। ਇਹ ਸਾਰੇ ਯੁਗਾਂ ਦੇ ਵਿੱਚ ਅਟਲ ਰਹਿਣ ਵਾਲੇ ਵਾਹਿਗੁਰੂ ਪਰਮਾਤਮਾ ਦੀ ਮੇਰੇ ਉੱਤੇ ਕਿਰਪਾ ਕਰੋ, ਮੈਂ ਤੁਹਾਡੇ ਨਾਮ ਨਾਲ ਜੁੜਿਆ ਰਹਾਂ। ਤਾਂ ਸੰਗਤ, ਸਮੁੱਚੇ ਸ਼ਬਦ ਦੇ ਅੰਦਰ ਸਾਨੂੰ ਇਹ ਸਮਝਾਇਆ ਹੈ, ਗੁਰੂ ਦੀ ਕਿਰਪਾ ਦੇ ਪਾਤਰ ਬਣੀਏ, ਸਤ ਸੰਗਤ ਕਰੀਏ, ਤੇ ਵਾਹਿਗੁਰੂ ਪਰਮਾਤਮਾ ਦਾ ਨਾਮ ਜਪਦਿਆਂ ਤਾਲ ਮਟੋਲ ਨਾ ਕਰੀਏ। ਜੇ ਨਹੀਂ ਜਪਦੇ ਤੇ ਹੌਲੀ ਹੌਲੀ ਜਪਣਾ ਸ਼ੁਰੂ ਕਰ ਦਈਏ, ਤੇ ਜੇ ਜਪਦੇ ਹਾਂ ਤੇ ਵਾਅਦਾ ਕਰੀਏ ਵਾਹਿਗੁਰੂ ਪਰਮਾਤਮਾ ਦੀ ਸਾਡੇ ਉੱਤੇ ਕਿਰਪਾ ਹੋਵੇਗੀ। ਫਿਰ ਦਿਨਾਂ ਦੇ ਜਿਹੜੇ ਭਰਮ ਨੇ, ਰੁੱਤਾਂ ਦੇ ਭਰਮ ਨੇ, ਮਹੀਨਿਆਂ ਦੇ ਭਰਮ ਨੇ, ਇਹ ਮਿਟ ਜਾਣਗੇ। ਕੇਵਲ ਇੱਕ ਵਾਹਿਗੁਰੂ ਪਰਮਾਤਮਾ ਦੀ ਕਿਰਪਾ ਵਰਤੇਗੀ। ਇੰਨੇ ਕੁ ਵਚਨ ਆਪ ਜੀ ਦੇ ਨਾਲ ਸਾਂਝੇ ਕਰਦਾ ਹੋਇਆ ਵਿਚਾਰਾਂ ਨੂੰ ਸੰਕੋਚਦਾ ਹਾਂ, ਭੁੱਲਾ ਚੁੱਕਾਂ ਦੀ ਖਿਮਾ। ਆਓ ਇੱਕ ਵਾਰੀ ਅਖੀਰਲੀਆਂ ਪੰਕਤੀਆਂ ਆਪਾਂ ਸਾਰੇ ਮਿਲ ਕੇ ਦੁਹਰਾ ਲਈਏ।

0: ਚੌਰ ਛੱਤਰ ਤੱਕ ਦੇ ਮਾਲਕ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿੰਨਾਂ ਦੀ ਪਾਵਨ ਗੋਦੀ ਵਿੱਚ ਵਿਰਾਜ ਰਹੀ ਗੁਰੂ ਕੀ ਸਾਰੀ ਸਾਧ ਸੰਗਤ ਜੀਓ, ਸਤਿਗੁਰੂ ਪਾਤਸ਼ਾਹ ਜੀ ਨੇ ਤਰਸ ਕਰਕੇ ਸਾਨੂੰ ਇਹ ਸ਼ਾਮ ਦੇ ਦੀਵਾਨ ਦੀਆਂ ਅਮੋਲਕ ਘੜੀਆਂ ਬਖਸ਼ੀਆਂ ਨੇ। ਆਪ ਜੀ ਨੇ ਗੁਰਬਾਣੀ ਦੇ ਅੰਮ੍ਰਿਤ ਰੂਪ ਕੀਰਤਨ ਨੂੰ ਸਰਵਣ ਕੀਤਾ ਹੈ। ਸਤਿਗੁਰੂ ਪਾਤਸ਼ਾਹ ਜੀ ਦੇ ਸ਼ਬਦਾਂ ਦੀਆਂ ਭਾਈ ਸਾਹਿਬ ਭਾਈ ਗੁਰਦਾਸ ਜੀ ਜਿਨ੍ਹਾਂ ਦੀ ਪਾਵਨ ਰਚਨਾ ਦੀ ਵਿਚਾਰ ਨੂੰ ਸਰਵਣ ਕੀਤਾ ਹੈ। ਆਹ ਪਿਆਰਿਓ, ਰੋਜ਼ਾਨਾ ਦੇ ਨਿਯਮ ਮੁਤਾਬਕ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕਲਗੀਆਂ ਵਾਲੇ ਪਾਤਸ਼ਾਹ ਉਹਨਾਂ ਦੇ ਚਰਨਾਂ ਦੇ ਵਿੱਚ ਸੁਰਤ ਨੂੰ ਲੈ ਕੇ ਜਾਈਏ। ਕੱਲ ਦੇ ਦੀਵਾਨ ਦੇ ਵਿੱਚ ਸਰਵਣ ਕੀਤਾ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਆਪਣੇ ਸਿੰਘਾਂ ਦੇ ਵਿੱਚ ਬੈਠ ਕੇ ਅੰਮ੍ਰਿਤ ਵੇਲੇ ਦਾ ਨਿਤਨੇਮ ਕੀਤਾ ਹੈ। ਨਿਤਨੇਮ ਕਰਨ ਤੋਂ ਉਪਰੰਤ ਸਤਿਗੁਰੂ ਪਾਤਸ਼ਾਹ ਜੀ ਨੇ ਸਿੰਘਾਂ ਨੂੰ ਆਪੋ ਆਪਣੇ ਮੋਰਚਿਆਂ 'ਤੇ ਹੁਕਮ ਦੇ ਦਿੱਤਾ ਹੈ। ਭਾਈ ਆਲਮ ਸਿੰਘ ਅਤੇ ਭਾਈ ਦਇਆ ਸਿੰਘ ਜਿਹੜੇ ਆ ਉਹ ਬਰੂਦ ਵਰਤਾ ਰਹੇ ਨੇ, ਸਿੰਘਾਂ ਨੂੰ ਗੋਲੀਆਂ ਵਰਤਾ ਰਹੇ ਨੇ, ਅਤੇ ਭਾਈ ਮਦਨ ਸਿੰਘ ਅਤੇ ਭਾਈ ਕਾਠਾ ਸਿੰਘ ਜਿਹੜੇ ਆ ਉਹ ਦਰਵਾਜ਼ੇ ਦੇ ਸਾਹਮਣੇ ਖੜ੍ਹੇ ਨੇ, ਦੋ ਗੁਰੂ ਕੇ ਸੂਰਮੇ ਜਿਹੜੇ ਗੁਰੂ ਕੇ ਸਿੰਘ ਸਤਿਗੁਰੂ ਪਾਤਸ਼ਾਹ ਜੀ ਦੇ ਘੋੜਿਆਂ ਦੀ ਸੇਵਾ ਕਰਦੇ ਆ। ਮਹਾਰਾਜ ਜੀ ਦੇ ਕੋਲ ਮੁਗਲਾਂ ਨੇ ਉਸ ਵੇਲੇ ਇੱਕ ਏਲਚੀ ਭੇਜਿਆ। ਜਦੋਂ ਏਲਚੀ ਭੇਜਿਆ ਤੇ ਉਸ ਨੇ ਮਹਾਰਾਜ ਨੂੰ ਆਖਿਆ, ਕਲਗੀਆਂ ਵਾਲਿਆ ਬਾਹਰ 10 ਲੱਖ ਦੀਆਂ ਫੌਜਾਂ ਨੇ, ਉਹ ਵੀ ਉਹ ਫੌਜਾਂ ਜਿਹੜੀਆਂ ਸ਼ਸਤਰਾਂ ਨਾਲ ਲਿਸ ਨੇ, ਤਿਆਰ ਪਰ ਤਿਆਰ ਨੇ, ਅੰਦਰ ਕੇਵਲ 40 ਸਿੰਘ ਨੇ, ਉਹ ਵੀ 40 ਸਿੰਘ ਜਿਹੜੇ 6 ਮਹੀਨੇ ਦੇ ਭੁੱਖ ਦੇ ਮਾਰੇ ਆ। ਤੁਸੀਂ ਆਪਣੇ ਸ਼ਸਤਰ ਜਿਹੜੇ ਆ ਉਹ ਸਿੱਟ ਦਿਓ। ਉਸ ਵੇਲੇ ਸੱਚੇ ਪਾਤਸ਼ਾਹ ਜੀ ਨੂੰ ਬੁਰੇ ਬੋਲ ਆਖੇ, ਬਾਬਾ ਅਜੀਤ ਸਿੰਘ ਨੇ ਆਪਣੀ ਕਿਰਪਾਨ ਨੂੰ ਹੱਥ ਪਾਇਆ ਤੇ ਆਖਿਆ, ਮੇਰੀ ਗੱਲ ਸੁਣ ਤੁਰਕਾ, ਅੱਜ ਤੂੰ ਏਲਚੀ ਬਣ ਕੇ ਆਇਆ ਹੈ ਗੜੀ ਦੇ ਅੰਦਰ। ਜਦੋਂ ਸਾਡੇ ਜੰਗੇ ਮੈਦਾਨ ਦੇ ਵਿੱਚ ਇੱਕ ਦੂਜੇ ਦਾ ਆਹਮਣਾ ਸਾਹਮਣਾ ਹੋਵੇਗਾ ਨਾ, ਉਦੋਂ ਤੈਨੂੰ ਦੱਸਾਂਗੇ ਖਾਲਸੇ ਦੇ ਹੱਥ ਕਿਤਨੇ ਕਰਾਰੇ ਹੁੰਦੇ ਆ। ਉਹ ਏਲਚੀ ਜਿਹੜਾ ਨਿਕਲ ਜਾਂਦਾ ਆ, ਇਹ ਪਹਿਲਾ ਹੱਲਾ ਜਿਹੜਾ ਤੁਰਕ ਤੇ ਮੁਗਲ ਕਰਦੇ ਆ। ਅੰਦਰ 40 ਸਿੰਘ ਨੇ, ਬਾਹਰ 10 ਲੱਖ ਨੇ। ਸੱਚੇ ਪਾਤਸ਼ਾਹ ਜੀ ਮਹਾਰਾਜ ਚਮਕੌਰ ਦੀ ਗੜੀ ਦੀ ਅਟਾਰੀ ਵਿੱਚੋਂ ਇੱਕ ਛੋਟੀ ਜਿਹੀ ਬਾਰੀ ਦੇ ਵਿੱਚੋਂ ਆਪਣੇ ਪਾਵਨ ਭੱਥੇ ਵਿੱਚੋਂ ਤੀਰ ਜਿਹੜੇ ਉਹ ਛੱਡਦੇ ਜਾ ਰਹੇ ਆ। ਕਵੀ ਸੰਤੋਖ ਸਿੰਘ ਕਹਿੰਦੇ ਕਿ ਇੱਕ ਇੱਕ ਤੀਰ ਜਿਹੜਾ ਆ ਉਹ 10-10, 20-20, 30 ਦੀ ਮੁਗਲਾਂ ਦੇ ਵਿੱਚ ਦੀ ਲੰਘੀ ਜਾ ਰਿਹਾ ਹੈ। ਮਹਾਰਾਜ ਜੀ ਤੇ ਸਿੰਘਾਂ ਨੇ ਪਹਿਲਾ ਹੱਲਾ ਜਿਹੜਾ ਹੈ ਉਸ ਨੂੰ ਝੱਲਿਆ ਹੈ। The last few days we've been going through the history of Chamkaur Sahib. I'm not going to start from the beginning, but we'll start from yesterday. The greatest battle of all time, of all history, in all of the world, is happening in these days. 1 million against 40. And that 1 million is not written by anyone else. Your Guru, Guru Gobind Singh says, when I stood on the top of Chamkaur Sahib, I looked out and I saw that 40 things we're going to be fighting against 1 million. Forget the stories of 300. Forget the stories of whatever you watch in the Hollywood and Bollywood films. This is real. This is 40 Sikhs standing there. 40 Sikhs who haven't had enough to eat for 6 months. Who haven't slept. Whose hands are covered in blood. Who haven't got enough clothes even to wear upon their body. They are wearing the clothes of blood of the enemy. And they are going to fight against 1 million. Maharaji is in the tower, Guru Gobind Singh, and Maharaji is firing down with arrows. The 1 million attacked all at once. But Shri Guru Gobind Singh said, Ji Maharaj, and the Singhs keep firing, Pyareo, Jime pehla halla hunda hai, Jime Guru ke sur mein, Pyar bar tyar hoke, Jange maidan de vich joojde aa, Apni surti nu, Os thandi poh de dinan tak lai chaliye, Chamkaur di mitti aade dwaade uddi pai hai, ਗੋਲੀਆਂ ਚੱਲਦੀਆਂ ਨੇ, ਤੀਰ ਚੱਲਦੇ ਪਏ ਆ। ਭਾਈ ਦਇਆ ਸਿੰਘ ਜੀ ਵੇਖ ਰਿਹਾ ਸਾਰੇ ਪਾਸੇ ਮੁਗਲਾਂ ਨੇ ਤੇ ਪਹਾੜੀਆਂ ਨੇ, 10 ਲੱਖ ਦੀਆਂ ਫੌਜਾਂ ਨੇ ਘੇਰਾ ਪਾਇਆ ਹੈ। ਕਲਗੀਧਰ ਪਾਤਸ਼ਾਹ ਜੀ ਸ਼ੇਰ ਵਾਂਗੂ ਭਬਕਾਰੇ ਮਾਰਦੇ ਪਏ ਆ, ਆਪਣੇ ਸਿੰਘਾਂ ਨੂੰ ਹੌਸਲਾ ਦਿੰਦੇ ਪਏ। ਇਮੈਜਿਨ ਯੋਰ 10th ਗੁਰੂ ਸ਼ਾਊਟਿੰਗ ਲਾਈਕ ਅ ਲਾਇਨ ਫਰੋਮ ਦ ਟੌਪ ਆਫ ਚਮਕੌਰ ਸਾਹਿਬ, ਦਿਸ ਇਜ਼ ਰੀਅਲ, ਵੀ ਆਰ ਦ ਸੰਸ ਆਫ ਵਾਰੀਅਰਸ, ਵੀ ਆਰ ਦ ਸੰਸ ਆਫ ਬੈਗਰਸ, We are the sons of warriors, saints, those people who stood even against 1 million. The worst thing happens in your life, you'll never be fighting against 1 million. But we are the sons, we are the daughters of those ancestors who even when they were fighting against 1 million could even fight them.
1: Forget everything else. Guru Gobind Singh Sahib Ji Maharaj 10 lakh de ghere de vich vi faujan nu mughlan nu lalkar de paya apne singhan nu hausle dinde paya jive kavi Santokh Singh Ji jang da scene sade samne rakhde a aao pyare chamkaur di gali vich kavi Santokh Singh Ji de bachna rahi chaliye. The idea of listening to katha is not to listen and be goldfish. The idea is when you're hearing, take your mind back. The things of old, I say this again in the katha, they didn't have iPods and cinemas and films and any of these things. When we were riding on the backs of horses, we had the stories of Guru Gobind Singh to keep us. And that is what kept us from dying. That is what kept us from being wiped out. Many tried to wipe us out, but it was these stories which kept us firm. If you have these stories in your heart, you will have the strength to fight against 1 million. Aap pyareo, jive chari singh 10 lakh da muqabla karde a, kavi ji paso sarvan kariye.
2: Dohara, kaho kahan lag judh ko.
1: Maharaj ji de judh bare kavi ji kende assi ki keh sakde haan.
2: Bhayo pratham ki hela.
1: Pehla halla jado bolya hai mughla ne, the first attack of the 1 million has happened on Chamkaur Sahib.
2: Jhooth loth par loth guth.
1: Oh kende ne jado bahar dekhde haan na, Chamkaur di gadi vicho jidhar vi vekho, lothan de ter lage paya. There is corpse upon corpse in the battlefield. Blood is running down like rivers. Guru ke singh andar shera vangu pavkare te lalkare maar deya. Baar pyareo khundiyan nadiyan vendiyan paya han.
2: Ter bade ran mel.
1: Bade bade ter bane paya mughlan de siran de.
2: Satgur kar kar mukh.
1: Satguru Patshah ji Maharaj ne apne hath de vich dhanush maan phadiya hai.
2: Re drichi beech.
1: Maharaj ji os nikki de bari vichon teeran di varkha karde ja reha. Guru Gobind Singh is firing down his arrows upon the enemy.

0: ਇੱਕ ਵਾਰੀ ਦਰਵਾਜ਼ਾ ਭੰਨ ਲਈਏ, ਅੰਦਰ ਵੜ ਕੇ ਸਾਰੇ ਸਿੰਘਾਂ ਨੂੰ ਮਾਰ ਦਈਏ। ਦੇ ਆਰ ਟ੍ਰਾਇੰਗ ਟੂ ਬ੍ਰੇਕ ਡਾਊਨ ਦ ਡੋਰ ਆਫ ਦ ਫੋਰਟਰੈਸ, ਪਰ ਗੁਰੂ ਕੇ ਪਿਆਰਿਓ ਦਰਵਾਜ਼ੇ ਤੇ ਦੋ ਸਿੰਘਾਂ ਦਾ ਪਹਿਰਾ ਹੈ।
1: ਦੌੜ ਦੌੜ ਅਰਬੀਰ,
0: ਇਹ ਦੌੜ ਦੌੜ ਕੇ ਜਿਹੜੇ ਆ ਇਹ ਮੁਗਲ ਤੇ ਪਹਾੜੀਏ ਆਉਂਦੇ ਆ। ਦੇ ਆਰ ਟ੍ਰਾਇੰਗ ਟੂ ਬ੍ਰੇਕ ਡਾਊਨ ਦ ਫਰੰਟ ਡੋਰ ਆਫ ਚਮਕੌਰ ਦੀ ਗੜੀ, ਬਟ ਦੇ ਆਰ ਟੂ ਵਾਰੀਅਰਸ ਹੂ ਆਰ ਗਾਰਡਿੰਗ ਇਟ। ਦੋ ਸੂਰਮਿਆਂ ਨੇ ਤਕੜਾ ਪਹਿਰਾ ਲਾਇਆ ਹੋਇਆ ਹੈ।
1: ਕੋਠਾ ਸਿੰਘ ਗੁਲਕਾਹ ਤੇ,
0: ਉਸ ਵੇਲੇ ਕੋਠਾ ਸਿੰਘ ਜਦੋਂ ਵੇਖਦਾ ਹੈ ਨਾ ਕਿ ਨੇੜੇ ਆ ਗਿਆ, ਦੂਰ ਨਹੀਂ ਗੋਲੀ ਮਾਰਦਾ, ਕਿਉਂਕਿ ਪਿਆਰਿਓ ਦੂਰੋਂ ਗੋਲੀ ਮਾਰਾਂਗੇ ਤੇ ਸ਼ਾਇਦ ਕਿਸੇ ਦੇ ਵਿੱਚ ਦੀ ਲੰਘੂਗੀ। ਕੋਠਾ ਸਿੰਘ ਵੇਖਦਾ ਜਦੋਂ ਐਨ ਨਜ਼ਦੀਕ ਹੋ ਕੇ, ਉਦੋਂ ਦਾੜ ਕਰਦੀ ਆਪਣੀ ਬੰਦੂਕ ਵਿੱਚੋਂ ਗੋਲੀ ਛੱਡਦਾ ਹੈ। ਸਿੰਘਾਂ ਨੂੰ ਪਤਾ ਹੈ ਕਿ ਬਰੂਦ ਮੁੱਕਣ ਵਾਲਾ ਆ। ਦ ਸਿੰਘਸ ਨੋ ਵੀ ਓਨਲੀ ਹੈਵ ਅ ਫਾਈਨਾਈਟ ਅਮਾਊਂਟ ਆਫ ਗੋਲੀਆਂ, ਓਨਲੀ ਅ ਫਾਈਨਾਈਟ ਅਮਾਊਂਟ ਆਫ ਬੁਲੇਟਸ, ਦੇ ਡੋਂਟ ਫਾਇਰ ਲੌਂਗ ਡਿਸਟੈਂਸ। Imagine 1 million is attacking you, and even then you have enough patience to wait. They are waiting just until the Mughals come just outside the door. By Kota Singh shoots them in the head. Ek ek Mughal nu maar ke rakh dinde han.
1: Madan Singh dhartir,
0: te Baba Madan Singh ji reya oh bade dheeraj dhari, Baba Kota Singh ji de naal goliyan di barkha karde paye ne.
1: Raj Chand dhoon taak taak ke,
0: ਦੂ ਜਿਹੜੇ ਆ ਉਹ ਤੱਕ ਤੱਕ ਕੇ
1: ਪੰਗ ਠੋਕ ਗੋਲੀਆਂ,
0: ਤੇ ਗੁਰੂ ਕੇ ਪਿਆਰੇ ਬੰਦੂਕਾਂ ਦੀਆਂ ਗੋਲੀਆਂ ਛੱਡੀ ਜਾ ਰਹੇ ਨੇ। ਭਾਈ ਮਦਨ ਸਿੰਘ ਜੀ ਵੇਖ ਰਹੇ ਆ, ਭਾਈ ਕੋਠਾ ਸਿੰਘ ਜੀ, ਮੈਂ ਇਹਨਾਂ ਬਾਰੇ ਬੇਨਤੀ ਕਰਾਂ ਪਿਆਰਿਓ, ਜਿਨ੍ਹਾਂ ਨੂੰ ਦੁਨੀਆਂ ਦੇ ਲੋਕ ਨੀਵੀਂ ਜਾਤ ਕਹਿੰਦੇ ਆ, ਸਭ ਤੋਂ ਪਹਿਲਾਂ ਇਸ ਚਮਕੌਰ ਦੀ ਗੜੀ ਵਿੱਚ ਮਦਨ ਸਿੰਘ ਤੇ ਕੋਠਾ ਸਿੰਘ ਨੇ ਸ਼ਹੀਦੀਆਂ ਪਾਉਣੀਆਂ ਨੇ। ਤੇ ਇਹ ਸਿੰਘ ਉਹ ਸੀ ਜਿਹੜੇ ਤਬੇਲੇ ਘੋੜਿਆਂ ਦੇ ਤਬੇਲੇ ਦੇ ਜਥੇਦਾਰ ਸੀ। ਨਿਹੰਗ ਸਿੰਘ ਦਲਾਂ ਦੇ ਵਿੱਚ ਅੱਜ ਵੀ ਕਹਿੰਦੇ ਆ, ਇੱਕ ਸਾਲ ਘੋੜਿਆਂ ਦੀ ਸੇਵਾ ਕਰ ਲਓ, ਬਾਕੀ ਹੋਰ ਸਾਰੀਆਂ ਸੇਵਾ 12 ਸਾਲ ਦੀ ਸੇਵਾ ਦੇ ਬਰਾਬਰ ਹੈ। ਕਿਉਂਕਿ ਘੋੜਿਆਂ ਦੀ ਲਿੱਤ ਚੱਕਣੀ, ਘੋੜਿਆਂ ਨੂੰ ਆਪਣੇ ਨਾਲੋਂ ਪਿਆਰ ਕਰਨਾ, ਘੋੜੇ ਜਦੋਂ ਬਿਮਾਰ ਹੋ ਜਾਣ ਸਾਰੀ ਸਾਰੀ ਰਾਤ ਉਹਨਾਂ ਦੇ ਨਾਲ ਬਚਾਉਣੀ, ਬਹੁਤ ਔਖੀ ਸੇਵਾ ਆ। ਦ ਮੋਸਟ ਹਾਰਡੈਸਟ ਸੇਵਾ ਇਜ਼ ਦ ਹੋਰਸਿਸ ਸੇਵਾ, ਬਿਕੋਜ਼ ਯੂ ਹੈਵ ਟੂ ਪਿਕ ਅਪ ਦ ਮੱਕ ਆਫ ਦ ਹੋਰਸਿਸ, ਯੂ ਹੈਵ ਟੂ ਲੁੱਕ ਆਫਟਰ ਦ ਹੋਰਸਿਸ ਵੈਨ ਦੇ ਆਰ ਇਲ, ਈਵਨ ਵੈਨ ਦ ਹੋਰਸਿਸ ਬਾਈ ਯੂ, ਯੂ ਹੈਵ ਟੂ ਗਿਵ ਦਮ ਲਵ। ਐਂਡ ਦੀਸ ਟੂ ਸਿੰਘਸ, ਮਦਨ ਸਿੰਘ ਐਂਡ ਕੋਠਾ ਸਿੰਘ, ਦੇ ਲਵ ਦ ਹੋਰਸਿਸ ਐਂਡ ਦੇ ਵਰ ਦ ਜਥੇਦਾਰ ਆਫ ਦ ਹੋਰਸਿਸ ਆਫ ਆਲ ਆਫ ਅਨੰਦਪੁਰ ਸਾਹਿਬ। ਇਹ ਦੋ ਜਿਹੜੇ ਸਿੰਘ ਆ ਇਹ ਮਹਾਰਾਜ ਜੀ ਦੇ ਘੋੜ ਸਵਾਰੀ ਯੂਨਿਟ ਦੇ ਜਥੇਦਾਰ ਸੀ। ਦੋ ਸਿੰਘ ਜਿਹੜੇ ਉਹ ਤੱਕ ਤੱਕ ਕੇ ਗੋਲੀਆਂ ਮਾਰਦੇ ਪਏ ਆ। ਗੁਰੂ ਕੇ ਪਿਆਰਿਓ ਹਜ਼ਾਰਾਂ ਮੁਗਲਾਂ ਵੱਲ ਦੇ ਕੇ ਸਾਰਿਆਂ ਵੱਲ ਤੱਕ ਤੱਕ ਕੇ ਗੋਲੀਆਂ ਚਲਾਉਂਦੇ ਆ। ਦੇ ਲੁੱਕ ਥਾਊਸੈਂਡਸ ਹੂ ਆਰ ਅਟੈਕਿੰਗ ਐਂਡ ਦੇ ਆਰ ਫਾਇਰਿੰਗ ਬੁਲੇਟਸ ਡਾਊਨ ਅਪੌਨ ਦਮ। ਪਿਆਰਿਓ ਇਕਾਗਰਤਾ ਨਾਲ ਸੁਣੀਏ, ਚਮਕੌਰ ਦੀ ਗੜੀ ਤੱਕ ਵੀ ਅੱਜ ਅਸੀਂ ਪਹੁੰਚ ਸਕਦੇ ਹਾਂ। ਕਈਆਂ ਦੇ ਅੰਗਾਂ ਵਿੱਚ ਜਾ ਕੇ ਗੋਲੀਆਂ ਲੱਗਦੀਆਂ ਆ। ਜਦੋਂ ਖਾਲਸਾ ਗੋਲੀਆਂ ਮਾਰਦਾ ਆ, ਖਾਲੀ ਨਹੀਂ ਜਾਂਦਾ ਹੈ। ਵੈਨ ਦੀ ਟੂ ਸਿੰਘਸ ਆਰ ਫਾਇਰਿੰਗ ਬੁਲੇਟ, ਦੇ ਆਰ ਫੇਸਿੰਗ ਥਰੂ ਦ ਮੁਗਲ, ਸੱਤਰ ਵਿਛਾਈ ਜਾਂਦੇ ਆ ਸੂਰਮੇ,
1: ਤੰਗ ਹੋਏ ਭਾਖਿਓ,
0: ਤੇ ਗੁਰੂ ਕੇ ਪਿਆਰੇ ਉਹ ਨਾਲੇ ਗੋਲੀਆਂ ਮਾਰੀ ਜਾਂਦੇ ਆ। ਤੇ ਜਦੋਂ ਇੱਕ ਅੱਖ ਨਾਲ ਭਾਈ ਮਦਨ ਸਿੰਘ ਨੇ ਵੇਖਿਆ, ਗੁਰੂ ਗੋਬਿੰਦ ਸਿੰਘ ਮਹਾਰਾਜ ਅਟਾਰੀ ਵਿੱਚੋਂ ਨਿਕਲ ਕੇ ਤੇ ਐਨ ਗੜੀ ਦੇ ਦਰਵਾਜ਼ੇ ਦੇ ਸਾਹਮਣੇ ਪਹੁੰਚਿਆ, ਉਸ ਵੇਲੇ ਭਾਈ ਮਦਨ ਸਿੰਘ ਨਾਲੇ ਗੋਲੀਆਂ ਛੱਡੀ ਜਾਂਦੇ ਆ, ਨਾਲੇ ਇੱਕ ਬੇਨਤੀ ਕਰਦੇ ਆ ਦਸਵੇਂ ਪਾਤਸ਼ਾਹ ਨੂੰ। ਗੁਰੂ ਗੋਬਿੰਦ ਸਿੰਘ ਖਮਜ਼ਾਰ ਆਫ ਦ ਛਾਵਰ ਇਜ ਚੈਕਿੰਗ ਅਪੋਨ ਆਲ ਆਫ ਦ ਸਿੰਘਸ, ਵਿਚ ਸਿੰਘ ਇਜ਼ ਫਾਇਰਿੰਗ, ਵਿਚ ਸਿੰਘ ਨੀਡਜ਼ ਬੁਲੇਟ। ਮਹਾਰਾਜ ਜੀ ਆਪ ਗੋਲੀ ਸਿੱਕਾ ਤੇ ਬਰੂਦ ਦੇ ਰਹੇ ਆ, ਮਹਾਰਾਜ ਇਜ਼ ਗਿਵਿੰਗ ਬੁਲੇਟ ਹਿਮਸੈਲਫ, ਖਾਲਸਾ ਜੀ ਯੂ ਨੀਡ ਬੁਲੇਟ, ਹੇ ਦੇ ਗੋ। ਗੁਰੂ ਗੋਬਿੰਦ ਸਿੰਘ ਮਹਾਰਾਜ ਇਜ਼ ਸੇਇੰਗ ਯੂ ਨੀਡ ਐਰੋਜ਼, ਹੇ ਯੂ ਆਰ, ਯੋਰ ਗੁਰੂ ਇਜ਼ ਅ ਵਾਰੀਅਰ, ਯੋਰ ਗੁਰੂ ਇਜ਼ ਨੋਟ ਅ ਪਿਕਚਰ ਔਨ ਯੋਰ ਫਰੰਟ ਰੂਮ ਔਰ ਲਾਉਂਜ ਵਾਲ, ਯੋਰ ਗੁਰੂ ਫੌਟ ਇਨ ਬੈਟਲਸ ਐਂਡ ਹੀ ਵਾਜ਼ ਫੇਅਰਸ ਲਾਈਕ ਅ ਲਾਇਨ, ਹੀ ਇਜ਼ ਗਿਵਿੰਗ ਆਊਟ ਬੁਲੇਟ। ਉਸ ਵੇਲੇ ਭਾਈ ਮਦਨ ਸਿੰਘ ਵੇਖਦੇ ਆ ਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਕਦਮ ਗੜੀ ਦੇ ਦਰਵਾਜ਼ੇ ਦੇ ਕੋਲ ਆ ਗਏ ਹਨ।
1: ਪ੍ਰਭੂ ਨੇ ਦੇਸ ਦੀਜੀਏ,
0: ਤੇ ਉਸ ਵੇਲੇ ਆਖਿਆ, ਮਹਾਰਾਜ ਸਾਨੂੰ ਹੁਕਮ ਦੇ ਦਿਓ, ਕਹਿੰਦੇ ਸਾਡੇ ਦਿਲ ਦੇ ਵਿੱਚ ਚਾਹ ਹੈ ਜੰਗ ਤੱਤੇ ਰਣ ਤੱਤੇ ਦੇ ਵਿੱਚ ਜੂਝਣ ਦਾ। ਉਸ ਵੇਲੇ ਕਹਿੰਦੇ ਅਸੀਂ ਚਾਹੁੰਦੇ ਆ ਬਾਹਰ ਨਿਕਲ ਜਾਈਏ,
1: ਦੌੜ ਜੰਗ ਘਾਲ ਹੈ,
0: ਤੇ ਦੌੜ ਦੌੜ ਕੇ ਪੈਂਚੜੇ ਮਾਰ ਮਾਰ ਕੇ ਜੰਗ ਕਰੀਏ। ਪੂਰੀ ਪੂਰੀ ਪੰਕਤੀ ਪੜ੍ਹਨਾ ਕਰੋ ਜੀ।
1: ਬਾਣ ਕਾਢ ਮਿਆਨ ਤੇ ਨਿਦਾਨ ਸ਼ਤਰੂ ਡਾਲ ਹੈ,
0: ਉਸ ਵੇਲੇ ਮਿਆਨ ਵਿੱਚੋਂ ਕਿਰਪਾਨਾਂ ਕੱਢ ਕੇ ਕਹਿੰਦੇ, ਮਹਾਰਾਜ ਅਸੀਂ ਚਾਹੁੰਦੇ ਹਾਂ ਕਿ ਲਲਕਾਰ ਲਲਕਾਰ ਕੇ ਗੜੀ ਦੇ ਦਰਵਾਜ਼ੇ ਮਗਰ ਨਹੀਂ, ਜੰਗੇ ਮੈਦਾਨ ਦੇ ਅੰਦਰ ਇਹਨਾਂ ਵੈਰੀਆਂ ਨੂੰ ਲਲਕਾਰ

0: ਸਾਰੇ ਅਲਕਾਰ ਕੇ ਚਟਕਾ ਕੇ ਰੱਖ ਦਈਏ। ਬਾਬਾ ਮਦਨ ਸਿੰਘ ਸੇਜ਼, ਮਹਾਰਾਜ, ਆਈ ਡੋਂਟ ਵਾਂਟ ਟੂ ਫਾਈਟ ਬਿਹਾਈਂਡ ਅ ਵਾਲ, ਆਈ ਡੋਂਟ ਵਾਂਟ ਟੂ ਫਾਈਟ ਬਿਹਾਈਂਡ ਦ ਡੋਰ, ਆਈ ਵਾਂਟ ਟੂ ਗੋ ਇਨ ਟੂ ਦ ਬੈਟਲ ਫੀਲਡ ਐਂਡ ਆਈ ਵਾਂਟ ਟੂ ਲੁੱਕ ਦੀਜ਼ ਮਿਲੀਅਨ ਮੁਗਲਸ ਇਨ ਦੀ ਆਈਜ਼ ਐਂਡ ਆਈ ਵਾਂਟ ਟੂ ਬ੍ਰੇਕ ਦਮ ਵਿਦ ਮਾਈ ਕਿਰਪਾਨ, ਆਈ ਵਾਂਟ ਟੂ ਕਟ ਆਫ ਦੇਅਰ ਹੈਡਸ। ਮੈਂ ਜੰਗ ਮੈਦਾਨ ਦੇ ਅੰਦਰ ਚਾਹੁੰਦਾ ਹਾਂ, ਬਾਬਾ ਮਦਨ ਸਿੰਘ ਜੀ ਕਹਿੰਦੇ ਕਿ ਮੁਗਲਾਂ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਇੱਕ ਇੱਕ ਨੂੰ ਅੰਮ੍ਰਿਤ ਦੀ ਸ਼ਕਤੀ ਜਿਹੜੀ ਆ ਦਿਖਾ ਦਈਏ।
1: ਕਿਰਪਾਲ ਦੇ ਖੁਸ਼ੀ ਕਹਿਓ ਦਿਖਾਏ ਹੱਥ ਕੋ,
0: ਮਹਾਰਾਜ ਜੀ ਨੇ ਹੱਸ ਕੇ ਆਖਿਆ, ਸਿੰਘ ਆਪਣੇ ਹੱਥ ਦਿਖਾਲਣਾ ਕਰੋ ਇਹਨਾਂ ਮੁਗਲਾਂ ਨੂੰ।
1: ਦਰਵੇਸ਼ ਪੰਜ ਸੈਨ ਬੀਚ ਕਾਟ ਕਾਟ ਮਾਤ ਕੋ,
0: ਤੁਸੀਂ ਇੱਦਾਂ ਕਰੋ ਇਹਨਾਂ ਦੇ ਸੈਨਾ ਦੇ ਵਿੱਚ, ਇਹਨਾਂ ਦੀ ਫੌਜ ਦੇ ਵਿੱਚ ਪ੍ਰਵੇਸ਼ ਕਰਕੇ ਸਾਰਿਆਂ ਨੂੰ ਕੱਟ ਵੱਢ ਕਰਕੇ ਰੱਖ ਦਿਓ। ਮਹਾਰਾਜ ਜੀ ਲਾਫ, ਮਹਾਰਾਜ ਜਦੋਂ ਵੇਖਦੇ ਹਨ ਕਿ ਸਿੰਘਾਂ ਦੇ ਅੰਦਰ ਅਬਜੂ ਜਨਕੋ ਦਾਓ, ਖੇਤ ਜੋ ਮੰਨਦੇ ਹੋ ਸੂਰਮਾ, ਅਬਜੂ ਜਨਕੋ ਦਾਓ, ਜਦੋਂ ਵੇਖਦੇ ਹਾਂ ਨਾ ਕਿ ਅੰਮ੍ਰਿਤ ਦੀ ਸ਼ਕਤੀ ਕਹਿ ਰਹੀ ਹੈ ਕਿ ਅਸੀਂ ਲੁਕ ਕੇ ਨਹੀਂ ਸ਼ਹੀਦ ਹੋਣਾ, ਰਣ ਤੱਤੇ ਦੇ ਵਿੱਚ ਵੰਗਾਰ ਵੰਗਾਰ ਕੇ ਜਾਲਮਾਂ ਨੂੰ ਸੋਧਣਾ ਹੈ, ਉਸ ਵੇਲੇ ਮਹਾਰਾਜ ਜੀ ਹੱਸੇ। ਗੁਰੂ ਗੋਬਿੰਦ ਸਿੰਘ ਲਾਸ, ਹੀ ਸੇਜ਼, ਮਾਈ ਸੰਸ, ਆਫ ਕੋਰਸ ਯੂ ਕੈਨ ਗੋ ਇਨਟੂ ਦ ਬੈਟਲ ਫੀਲਡ। ਮਹਾਰਾਜ ਨੇ ਇਹਨਾਂ ਦੋਵਾਂ ਸਿੰਘਾਂ ਨੂੰ, ਭਾਈ ਮਦਨ ਸਿੰਘ, ਭਾਈ ਕੋਠਾ ਸਿੰਘ ਨੂੰ ਜੰਗੇ ਮੈਦਾਨ ਵਿੱਚ ਜੂਝਣ ਦੀ ਆਗਿਆ ਦਿੱਤੀ ਹੈ। ਉਸ ਵੇਲੇ ਗੁਰੂ ਕੇ ਪਿਆਰਿਓ, ਮਹਾਰਾਜ ਜੀ ਦੀ ਥਾਪੀ ਲੈ ਕੇ, ਬਚਨ ਸੁਣ ਕੇ ਦੋਵੇਂ ਸੂਰਮੇ ਜਿਹੜੇ ਤਿਆਰ ਬਰ ਤਿਆਰ ਹੋ ਗਏ ਨੇ। ਵੈਨ ਦੇ ਹੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਇਜ਼ ਗਿਵਨ ਦਮ ਦ ਕਮਾਂਡ, ਬੋਥ ਭਾਈ ਮਦਨ ਸਿੰਘ, ਭਾਈ ਕਾਠਾ ਸਿੰਘ ਗੈਟ ਰੈਡੀ ਟੂ ਜੰਪ ਇਨ ਟੂ ਦ ਬੈਟਲ ਫੀਲਡ।
1: ਦੀਵਾਰ ਖੋਲ ਪੌੜ ਕੀਰ ਦੌੜ ਦੌੜ ਦੂਰ ਮੇ,
0: ਸਿੰਘਾਂ ਨੂੰ ਆਖਿਆ, ਸਿੰਘੋ ਗੜੀ ਦੇ ਦਰਵਾਜ਼ੇ ਖੋਲ ਦਿਓ। ਜਦੋਂ ਗੜੀ ਦੇ ਦਰਵਾਜ਼ੇ ਖੋਲੇ, ਇੱਕ ਪਾਸੇ ਮਦਨ ਸਿੰਘ, ਇੱਕ ਪਾਸੇ ਕਾਠਾ ਸਿੰਘ, ਪਿੱਠ ਨਾਲ ਪਿੱਠ ਜੋੜ ਕੇ ਇਵਾਂ ਦੋਵੇਂ ਸੂਰਮੇ ਜਿਹੜੇ ਆ ਇਸ ਤਰ੍ਹਾਂ ਘੁੰਮਦੇ ਪਏ ਆ ਜਿਵੇਂ ਇੱਕ ਹਨੇਰੀ ਆ ਜਾਂਦੀ ਆ ਨਾ, ਮੁਗਲਾਂ ਦੇ ਅੰਦਰ ਇੱਕਦਮ ਚੀਕ ਚਹਾੜਾ ਫੈਲ ਗਿਆ। ਮਦਨ ਸਿੰਘ ਨੇ ਪਿੱਠ ਜੋੜੀ ਹੈ ਕਾਠਾ ਸਿੰਘ ਦੇ ਨਾਲ, ਆਪਣੇ ਹੱਥਾਂ ਦੇ ਵਿੱਚ ਕਿਰਪਾਨਾਂ ਫੜੀਆਂ ਆ, ਨਾਲੇ ਘੁੰਮੀ ਜਾਂਦੇ ਆ, ਪੈਂਚੜੇ ਕੱਢੀ ਜਾਂਦੇ ਆ, ਨਾਲੇ ਮੁਗਲਾਂ ਨੂੰ ਝਟਕਾਉਂਦੇ ਆ। ਹਾਊ ਆਰ ਟੂ ਗੋਇੰਗ ਟੂ ਫਾਈਟ ਅਗੇਂਸਟ ਦ ਮਿਲੀਅਨ? ਦੇ ਪੁੱਟ ਬੈਕ ਟੂ ਬੈਕ ਬਿਕਾਜ਼ ਯੂ ਕਾਂਟ ਡਿਫੈਂਡ ਯੋਰ ਬੈਕ। ਦੇ ਪੁੱਟ ਦੈਟ ਬੈਕ ਟੂ ਬੈਕ ਐਂਡ ਦੇ ਜੰਪ ਇਨ ਟੂ ਦ ਬੈਟਲ ਫੀਲਡ। 1 million ਇਜ਼ ਸਰਾਊਂਡਿੰਗ ਦਮ, ਬਟ ਮਦਨ ਸਿੰਘ ਐਂਡ ਕਾਠਾ ਸਿੰਘ, ਇਮੈਜਿਨ ਹਾਊ ਗ੍ਰੇਟ ਯੋਰ ਹਿਸਟਰੀ ਇਜ਼। ਦਿਸ ਇਜ਼ ਦ ਹਿਸਟਰੀ ਵੀ ਹੈਵ ਲੋਸਟ। ਹਾਊ ਗ੍ਰੇਟ ਇਜ਼ ਆਵਰ ਹਿਸਟਰੀ? Two things are fighting against 1 million. Madan Singh and Kartha Singh, they jump out back to back. They have their swords in their hand. Imagine 1 million. It's hard enough to fight against 5 people. Imagine fighting against 1 million. Fighting against 1 million, Madan Singh and Kartha Singh are back to back. They have their swords. Ek duje da nare singh khyal rakhde ha, nare mughlan nu te pahadiyan nu chitkai jande ha.
1: Dikhaye Bekrpal ko visal jang ka leo,
0: Maharaj nu dikhal dikhal ke jange maidan de andar joojde ha jive ek bachcha imtihan vichon pass hoke apne pita di khushi lenda ha. ਇਵੇਂ ਦੋ ਸੂਰਮੇ ਜਿਹੜੇ ਆ ਮੁਗਲਾਂ ਦੇ 70 ਵਿਛਾ ਵਿਛਾ ਕੇ ਤਲਗੀਆਂ ਵਾਲੇ ਵੱਲ ਦੇਖਦੇ ਆ ਤੇ ਹੱਸਦੇ ਆ। ਦੇ ਲੁੱਕ ਮਹਾਰਾਜ ਐਂਡ ਦੇ ਆਰ ਲਾਫਿੰਗ ਬਿਕਾਜ਼ ਜਸਟ ਲਾਈਕ ਵੈਨ ਯੂ ਪਾਸ ਯੂਰ ਐਗਜ਼ਾਮ ਯੂ ਕਮ ਰਨਿੰਗ ਟੂ ਯੋਰ ਡੈਡ ਐਂਡ ਯੂ ਸੇ, ਡੈਡ ਲੁੱਕ ਮਾਈ ਟੈਸਟ ਮਾਰਕਸ, ਆਈ ਪਾਸ। ਦ ਸੇਮ ਵੇ ਮਦਨ ਸਿੰਘ ਐਂਡ ਕਾਠਾ ਸਿੰਘ ਆਰ ਖਰਿੰਗ ਦ ਮੁਗਲਸ ਇਨ ਦ ਬੈਟਲ ਫੀਲਡ। ਗੁਰੂ ਗੋਬਿੰਦ ਸਿੰਘ ਮਹਾਰਾਜ ਸਮਾਇਆ ਵੈਨ ਹੀ ਸੀਜ਼ ਦਮ, ਇਹ ਦੋ ਸਿੰਘ ਜਿਹੜੇ ਖੁਸ਼ੀ ਦੇ ਜਕਾਰੇ ਛੱਡਦੇ ਨੇ।
1: ਬਚਾਏ ਵਾਰ ਢਾਲ ਮਹਿ ਰੀਨ ਮਾਰ ਡਾਲਿਓ,
0: ਗੁਰੂ ਕੇ ਪਿਆਰਿਓ ਢਾਲਾਂ ਦੇ ਨਾਲ ਇਹ ਜਿਹੜੇ ਵਾਰ ਆ ਰੋਕਦੇ ਆ ਤੇ ਆਪਣੀ ਸ੍ਰੀ ਸਾਹਿਬਾਂ ਦੇ ਨਾਲ ਮੁਗਲਾਂ ਨੂੰ ਮਾਰੀ ਜਾਂਦੇ ਹਨ। ਮਹਾਰਾਜ ਜੀ ਨੇ ਇੰਨਾ ਬਲ ਦਿੱਤਾ ਹੈ, ਇਹ ਧਾ ਧਾ ਕੇ ਮੁਗਲਾਂ ਨੂੰ ਪਿੱਛੇ ਧਕੇਲਦੇ ਜਾ ਰਹੇ ਆ। ਗੁਰੂ ਗੋਬਿੰਦ ਸਿੰਘ ਗਿਵਸ ਦਮ ਸੋ ਮਚ ਪਾਵਰ, ਦੇ ਕੀਪ ਗੋਇੰਗ ਫਰਦਰ ਐਂਡ ਫਰਦਰ ਇਨ ਟੂ ਦ ਮੁਗਲਸ। 10 ਲੱਖ ਨੂੰ ਵੀ ਧਕੇਲ ਕੇ ਦੋ ਖਾਲਸੇ ਲਿਜਾ ਰਹੇ ਹਨ। ਇਹਨਾਂ ਦੀਆਂ ਕਿਰਪਾਨਾਂ ਵੀ ਨੀ ਦਿਸਦੀਆਂ, ਕਿਰਪਾਨਾਂ ਲੋਹ ਨਾ ਭਿੱਜੀਆਂ ਆ, ਇਵੇਂ ਲੱਗਦਾ ਆ ਜਿਵੇਂ ਸਿੰਘਾਂ ਦੇ ਹੱਥਾਂ ਵਿੱਚ ਫੁਹਾਰੇ ਚੱਲਦੇ ਪਏ ਆ ਖੂਨ ਦੇ। ਇਟ ਡਜ਼ਨਟ ਲੁੱਕ ਲਾਈਕ ਦੇ ਹੈਵ ਸੋਰਡਸ, ਦੇਅਰ ਸੋਰਡਸ ਆਰ ਸੋ ਕਵਰਡ ਇਨ ਬਲੱਡ, ਇਟ ਲੁੱਕਸ ਲਾਈਕ ਫਾਊਂਟੇਨਸ ਆਫ ਬਲੱਡ ਆਰ ਕਮਿੰਗ ਆਊਟ ਆਫ ਦ ਹੈਂਡਸ ਆਫ ਦ ਸਿੰਘਸ। ਮੁਗਲ ਦੇਖ ਕੇ ਕਿ ਸਿੰਘਾਂ ਦੇ ਹੱਥਾਂ ਵਿੱਚੋਂ ਖੂਨ ਦੇ ਫੁਹਾਰੇ ਜਿਹੜੇ ਵਹਿ ਤੁਰੇ ਆ, ਮੁਗਲ ਵੀ ਡਰ ਉੱਠੇ ਆ, ਕੰਬਦੇ ਨੇ ਮੁਗਲ। ਜਿਵੇਂ ਮਤ ਆਸੀ ਜਿਹੜਾ ਨਾ ਉਹ ਕਿਸੇ ਤੋਂ ਨੀ ਡਰਦਾ, ਪਰ ਜਦੋਂ ਸ਼ੇਰ ਭਬਕਾਰਾ ਮਾਰਦਾ ਆ ਮਤ ਆਸੀ ਨੂੰ ਵੀ ਭਾਜੜਾ ਪੈ ਜਾਂਦੀਆਂ ਆ। ਇਵੇਂ 10 ਲੱਖ ਦੀਆਂ ਫੌਜਾਂ ਕਿਸੇ ਤੋਂ ਡਰਦੀਆਂ ਨੀ ਸੀ, ਪਰ ਜਦੋਂ ਮਦਨ ਸਿੰਘ ਤੇ ਕਾਠਾ ਸਿੰਘ ਨੇ ਤੇਗਾ ਕੱਢੀਆਂ ਇਹ 10 ਲੱਖ ਦੀਆਂ ਫੌਜਾਂ ਵੀ ਕੰਬਣ ਲੱਗ ਪਈਆਂ। ਈਵਨ ਦ ਮੁਗਲ ਵੈਨ ਦੇ ਸੀ ਦੀ ਟੂ ਸਿੰਘ ਫਾਇਰਿੰਗ ਸੋ ਫਰੋਸ਼ੀਅਸਲੀ ਈਵਨ ਦ 1 ਮਿਲੀਅਨ ਸਟਾਪ ਵਰਿੰਗ ਅਬਾਊਟ ਦੇਅਰ ਲਾਈਫ। ਹਾਂਜੀ,
1: ਕਰੰਤ ਅੰਗ ਸ਼ਤਰੂ ਕੇ ਕਰੰਤ ਧਾਈ ਨੀਰ ਕੋ,
0: ਗੁਰੂ ਕੇ ਪਿਆਰਿਓ ਜਿਹੜਾ ਵੀ ਨੇੜੇ ਆਉਂਦਾ ਆ ਉਹਦੇ ਅੰਗ ਵੱਢੀ ਤੇ ਟੁੱਕੀ ਜਾ ਰਹੇ ਨੇ ਖਾਲਸਾ।
1: ਲੋਕ ਦੁਸ਼ਟ ਪੁਸ਼ਟ ਜੇ ਅਨਿਸ਼ਟ ਜਾਣ ਆਪਣੇ,
0: ਜਿੰਨੇ ਵੱਡੇ ਵੱਡੇ ਇਹ ਖੱਬੀ ਖਾਨ ਸੀ ਨਾ, ਇਹਨਾਂ ਨੇ ਆਖਿਆ ਸਾਡੀ ਮੌਤ ਨੱਚਦੀ ਪਈ ਆ ਜੰਗੇ ਮੈਦਾਨ ਅੰਦਰ। ਇੱਕਦਮ ਹਜ਼ਾਰਾਂ ਜਿਹੜੇ ਆ ਗੁਰੂ ਕੇ ਪਿਆਰੇ ਬੰਦੂਕਾਂ ਛੱਡੀਆਂ, ਸਾਰਿਆਂ ਨੂੰ ਇੱਕਦਮ ਆਖਿਆ ਕਿਸੇ ਹੋਰ ਵੱਲ ਆਪਣੀ ਬੰਦੂਕ ਨਾ ਕਰੋ, ਇਹਨਾਂ ਦੋਵਾਂ ਸਿੰਘਾਂ ਵੱਲ ਬੰਦੂਕਾਂ ਸਿੱਧੀਆਂ ਕਰ ਲਓ। ਥਾਊਜ਼ੰਡਸ ਆਫ ਮੁਗਲ aim their guns towards the Singhs. ਦੋ ਸਿੰਘ ਨੇ, 10 ਲੱਖ ਮੁਗਲ ਨੇ, ਪਿਆਰਿਓ ਇੱਕਦਮ ਹਜ਼ਾਰਾਂ ਜਿਹੜੀਆਂ ਬੰਦੂਕਾਂ ਸਿੰਘਾਂ ਵੱਲ ਸਿੱਧੀਆਂ ਕਰ ਦਿੱਤੀਆਂ। ਥਾਊਜ਼ੰਡਸ ਆਫ ਗਨਸ ਏਮਿੰਗ ਟੂਵਰਡਸ ਮਦਨ ਸਿੰਘ ਐਂਡ ਕਾਠਾ ਸਿੰਘ। ਇੱਕ ਵਾਰੀ ਹਜ਼ਾਰਾਂ ਗੋਲੀਆਂ ਦਾ ਫਾਇਰ ਹੋਇਆ ਹੈ।
1: 25-30 ਅੰਗ ਅੰਗ ਫੋੜ ਦਿੰਦੇ ਹੋ,
0: ਉਸ ਵੇਲੇ ਸਿੰਘਾਂ ਦੇ ਇੱਕ ਇੱਕ ਅੰਗ ਵਿੱਚ 25-25, 30-30, 40-40 ਗੋਲੀਆਂ ਆ ਕੇ ਲੱਗਦੀਆਂ ਆ। ਸਿੰਘਾਂ ਦੇ ਅੰਗ ਜਿਹੜੇ ਆ ਜੰਗੇ ਮੈਦਾਨ ਦੇ ਵਿੱਚ ਟੁੱਟਦੇ ਪਏ ਆ। ਦ ਸਿੰਘ ਥਾਊਜ਼ੰਡਸ ਆਫ ਬੁਲੇਟ ਕਮ ਐਂਡ ਹਿਟ ਦਮ ਐਂਡ ਦੇਅਰ ਬੋਡੀ ਪਾਰਟਸ ਆਰ ਫਾਲਿੰਗ ਇਨਟੂ ਬਿਟਸ। ਪਿਆਰਿਓ ਫਿਰ ਵੀ ਚਕਾਰੇ ਛੱਡਦੇ ਭਵਕਾਰੇ ਮਾਰਦਾ ਹੈ ਖਾਲਸਾ।
1: ਗੁਰੂ ਗੁਰੂ ਪਨੰਤ ਦੇਵ ਲੋਕ ਜਾਣਕੀਨੇ ਹੋ,
0: ਗੁਰੂ ਕੇ ਪਿਆਰਿਓ ਜਦੋਂ ਗੋਲੀਆਂ ਆ ਕੇ ਲੱਗਦੀਆਂ ਨਾ, ਦੁਨੀਆਂ ਦੇ ਲੋਕ ਕਹਿੰਦੇ ਆ ਹਾਏ ਹਾਏ, ਖਾਲਸਾ ਉਸ ਵੇਲੇ ਗੋਲੀਆਂ ਲੱਗੀਆਂ ਤੇ ਵੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕਹਿ ਰਿਹਾ ਆ। ਈਵਨ ਵੈਨ ਥਾਊਜ਼ੰਡਸ ਆਫ ਬੁਲੇਟਸ ਕਮ ਐਂਡ ਫੇਸ ਦਮ ਵੈਨ ਦੇ ਆਰ ਡਾਇੰਗ, ਦੇ ਡੋਨਟ ਕ੍ਰਾਈ ਆਊਟ ਸਿੰਘ ਹਾਏ ਨਹੀਂ ਕਹਿੰਦੇ, ਸਿੰਘ ਹੇ ਵਾਹਿਗੁਰੂ ਕਹਿੰਦੇ ਆ। Even when they are dying in the battlefield, when thousands of bullets are piercing their bodies, they say Waheguru, Waheguru. Madan Singh te Kaatha Singh dove guru ke soor mein ghodiyan de jathedar dove meet te mel, ਇਹ ਦੋ ਸਿੰਘ ਜਿਹੜੇ ਸ਼ਹਾਦਤ ਪ੍ਰਾਪਤ ਕਰਕੇ ਸੱਚਖੰਡ ਨੂੰ ਚਲੇ ਜਾਂਦੇ ਆ। ਬੋਥ ਆਫ ਦੀ ਸਿੰਘਸ ਦੇਅਰ ਸੋਲਸ ਆਰ ਰਾਈਜ਼ਿੰਗ ਅਪ ਟੂ ਸੱਚਖੰਡ।
1: ਗੁਰਮੁਖਾਰ ਬਿੰਦ ਤੇ ਸਰਾਹੇ ਜੰਗ ਤਾਹੇ ਕੋ,
0: ਮਹਾਰਾਜ ਜੀ ਨੇ ਉਸ ਵੇਲੇ ਆਪਣੀ ਰਚਨਾ ਤੋਂ ਇਹ ਆਖਿਆ ਕਿ ਮਦਨ ਸਿੰਘ ਤੇ ਕਾਠਾ ਸਿੰਘ ਨੇ ਬੜਾ ਘਮਸਾਨ ਦਾ ਯੁੱਧ ਲੜਿਆ ਆ। ਗੁਰੂ ਗੋਬਿੰਦ ਸਿੰਘ ਹਿਮਸੈਲਫ, ਇਮੈਜਿਨ ਯੋਰ ਗੁਰੂ, ਹੀ ਲੁਕਸ ਐਟ ਦੋਜ਼ ਟੂ ਸਿੰਘਸ ਐਂਡ ਹੀ ਸੇਜ਼ ਦੀਜ਼ ਟੂ ਸਿੰਘਸ ਆਰ ਅਮੇਜ਼ਿੰਗ। ਇਹਨਾਂ ਦੋ ਸਿੰਘਾਂ ਵਾਂਗੂ ਕੋਈ ਹੋਰ ਹੈ ਨਹੀਂ ਜੰਗੇ ਮੈਦਾਨ ਅੰਦਰ।
1: ਇਸੀ ਪ੍ਰਕਾਰ ਔਰ ਸਿੰਘ ਦੌਰ ਜੰਗ ਜਾਹੇ ਕੋ,
0: ਤੇ ਮਹਾਰਾਜ ਨੇ ਆਖਿਆ ਸਿੰਘੋ ਇਸੇ ਤਰ੍ਹਾਂ ਜਥੇ ਬਣਾ ਬਣਾ ਕੇ ਇਸ ਕਿਲੇ ਤੋਂ ਬਾਹਰ, ਇਸ ਗੜੀ ਤੋਂ ਬਾਹਰ ਹੋ ਕੇ ਜੰਗ ਕਰਨਾ ਹੈ। ਮਹਾਰਾਜ ਲੁਕਸ ਐਟ ਦ ਸਿੰਘਸ ਐਂਡ ਸੇਜ਼ ਲੁਕ ਐਟ ਦੋਜ਼ ਟੂ ਜਸਟ ਲਾਈਕ ਦੋਜ਼ ਟੂ ਹੈਵ ਗਿਵਨ ਦੇਅਰ ਲਾਈਫ ਫਾਇਰਿੰਗ ਆਊਟ ਸਾਈਡ ਚਮਕੌਰ ਦੀ ਗੜੀ। ਇਨ ਦ ਸੇਮ ਵੇ ਮੋਰ ਸਿੰਘਸ, ਆਲ ਆਫ ਅਸ ਆਰ ਗੋਇੰਗ ਟੂ ਗੋ ਆਊਟ ਸਾਈਡ, ਮੇਕ ਜਥੇ ਆਫ 5, ਮੇਕ ਗਰੁੱਪਸ ਆਫ 5 ਐਂਡ ਫਾਈਟ ਅਗੇਂਸਟ ਦ 1 ਮਿਲੀਅਨ। ਹਾਂਜੀ,
1: ਖਜਾਨ ਸਿੰਘ, ਦਾਨ ਸਿੰਘ, ਧਿਆਨ ਸਿੰਘ ਤੀਨ ਹੂੰ।
0: ਉਸ ਵੇਲੇ ਬਾਬਾ ਖਜਾਨ ਸਿੰਘ ਤਿਆਰ ਹੋਏ, ਬਾਬਾ ਦਾਨ ਸਿੰਘ ਜੀ ਤਿਆਰ ਹੋਏ, ਬਾਬਾ ਧਿਆਨ ਸਿੰਘ ਨੇ ਵੀ ਆਪਣੀ ਕਿਰਪਾਨ ਜਿਹੜੀ ਆ ਮਿਆਨ ਚੋਂ ਕੱਢ ਲਈ। 3 ਸਿੰਘਸ ਗੈਟ ਰੈਡੀ, ਦੋ ਸਿੰਘਾਂ ਨੂੰ ਸ਼ੀਰ ਦੇ ਕੇ ਸਿੰਘ ਜਿਹੜੇ ਆ ਡਰਦੇ ਨਹੀਂ, ਸਗੋਂ ਆਪਣੀਆਂ ਕਿਰਪਾਨਾਂ ਮਿਆਨ ਚੋਂ ਕੱਢ ਕੇ ਕਹਿੰਦੇ ਮਹਾਰਾਜ ਸਾਨੂੰ ਵੀ ਜੰਗ ਵਿੱਚ ਜਾਣ ਦੀ ਆਗਿਆ ਦਿਓ। ਬਾਬਾ ਖਜਾਨ ਸਿੰਘ, ਬਾਬਾ ਦਾਨ ਸਿੰਘ, ਬਾਬਾ ਧਿਆਨ ਸਿੰਘ, ਇਹਨਾਂ ਨੇ ਵੀ ਕਿਰਪਾਨਾਂ ਕੱਢ ਲਈਆਂ ਆ। ਸੀਇੰਗ ਦ ਟੂ ਸਿੰਘਸ ਫਾਲ ਇਨ ਦ ਬੈਟਲਫੀਲਡ, ਬਾਬਾ ਦਾਨ ਸਿੰਘ, ਬਾਬਾ ਖਜਾਨ ਸਿੰਘ ਐਂਡ ਬਾਬਾ ਧਿਆਨ ਸਿੰਘ, ਦੇ ਗੈਟ ਰੈਡੀ ਟੂ ਗੋ ਇਨ ਟੂ ਦ ਬੈਟਲਫੀਲਡ। ਕਹਿੰਦੇ ਮਹਾਰਾਜ ਇੱਕ ਵਾਰੀ ਹੁਕਮ ਦੇ ਦਿਓ, ਅਸੀਂ ਗੜੀ ਤੋਂ ਬਾਹਰ ਨਿਕਲ ਕੇ ਮੁਗਲਾਂ ਨੂੰ ਮਾਰ ਮਾਰ ਕੇ ਰੱਖ ਜਾਂਗੇ। ਦੇ ਮਹਾਰਾਜ ਗਿਵ ਅਸ ਦ ਕਮਾਂਡ, ਵੀ ਵਿਲ ਗੋ ਆਊਟਸਾਈਡ ਐਂਡ ਵੀ ਵਿਲ ਕੱਟ ਦ ਐਨਮੀ ਇਨ ਟੂ ਪੀਸਿਸ। ਹਾਂਜੀ,
1: ਬਿਆਨ ਛੋੜ ਪੌੜ ਕੇ ਦੌਰ ਦੌਰ ਬਾਹਰੇ।
0: ਉਸ ਵੇਲੇ ਪਿਆਰਿਓ ਗੜੀ ਦੇ ਦਰਵਾਜ਼ੇ ਬਾਰੇ ਸਿੰਘਾਂ ਨੇ ਆਖਿਆ ਕਿ ਖੋਲ ਦਿਓ ਗੜੀ ਦਾ ਦਰਵਾਜ਼ਾ। ਪੈਂਚੜੇ ਕੱਢਦੇ ਹੋਏ ਗੁਰੂ ਕੇ ਸੂਰਮੇ ਜਕਾਰੇ ਮਾਰਦੇ, ਲਲਕਾਰੇ ਮਾਰਦੇ, ਪਬਕਾਰੇ ਮਾਰਦੇ, ਗੜੀ ਦੇ ਦਰਵਾਜ਼ੇ ਵਿੱਚੋਂ ਬਾਹਰ ਨਿਕਲ ਜਾਂਦੇ ਆ। ਬਾਬਾ ਧਿਆਨ ਸਿੰਘ, ਬਾਬਾ ਦਾਨ ਸਿੰਘ, ਬਾਬਾ ਖਜਾਨ ਸਿੰਘ ਸੇ ਓਪਨ ਦ ਡੋਰਸ ਆਫ ਦ ਗੜੀ ਆਫ ਚਮਕੌਰ ਸਾਹਿਬ, ਦੇ ਰਨ ਆਊਟ ਇਨ ਟੂ ਦ ਬੈਟਲ ਫੀਲਡ। ਇਹਨਾਂ ਤਿੰਨ ਸਿੰਘਾਂ ਨੇ ਆਪਣੇ ਹੱਥ ਵਿੱਚ ਬਰਛੇ ਫੜਿਆ ਤੇ ਸਾਰੇ ਪਾਸੇ ਇਹ ਬਰਛੇ ਘੁਮਾਈ ਜਾਂਦੇ ਆ। ਜਿਨ੍ਹਾਂ ਦੇ ਬਰਛਾ ਲੱਗ ਜਾਂਦਾ ਹੈ ਉਹ ਮੁੜ ਕੇ ਜਿਹੜੇ ਆ ਉੱਠਦੇ ਨਹੀਂ। ਦੀਸ ਥਿੰਗਸ ਹੈਵ ਸਪੀਅਰਸ ਇਨ ਦੇਅਰ ਹੈਂਡਸ, ਵੈਨ ਦੇ ਹਿਟ ਸਮਵਨ ਵਿਦ ਅ ਸਪੀਅਰ ਦੈਟ ਪਰਸਨ ਫਾਲਸ ਡਾਊਨ ਟੂ ਦ ਗਰਾਊਂਡ ਐਂਡ ਡਾਈਜ਼। ਹਾਂਜੀ,
1: ਬਰੋਏ ਗੇਰ ਗੇਰ ਕੈ ਬਦੇਰ ਓਜ ਧਾਰ ਕੈ,
0: ਉਹਨਾਂ ਨੂੰ ਮੁਗਲਾਂ ਨੂੰ ਪਰੋ ਪਰੋ ਕੇ ਗੇੜੀਆਂ ਦੇ ਕੇ, ਪੈਂਚੜੇ ਕੱਢ ਕੱਢ ਕੇ ਮੁਗਲਾਂ ਨੂੰ ਪਰੋ ਪਰੋ ਕੇ ਮਾਰੀ ਜਾ ਰਹੇ ਨੇ। ਖਾਲਸਾ
1: ਨਿੰਦ ਸ਼ੇਰ ਭੀਮ ਹਵੈ ਸਮੂਹ ਪਾਰ ਮਾਰ ਕੇ,
0: ਕਹਿੰਦੇ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਇੱਕ ਸ਼ੇਰ ਭਿਆਨਕ ਰੂਪ ਧਾਰ ਕੇ ਜੰਗੇ ਮੈਦਾਨ ਦੇ ਵਿੱਚ ਖਾਈ ਜਾ ਰਿਹਾ ਮੁਗਲਾਂ ਨੂੰ। ਇਹਨਾਂ ਤਿੰਨ ਸਿੰਘਾਂ ਵੱਲ ਵੇਖ ਕੇ, ਵਨ ਯੂ ਲੁੱਕ ਐਟ ਦੀ ਥ੍ਰੀ ਸਿੰਘਸ ਫਾਇਟਿੰਗ ਅਗੇਂਸਟ 1 million, ਦੇ ਲੁੱਕ ਲਾਈਕ ਲਾਇਨਸ, ਫੇਅਰਸ ਮੈਨ ਈਟਿੰਗ ਲਾਇਨਸ ਹੂ ਆਰ ਬਾਈਟਿੰਗ ਥਰੂ ਦ ਮੁਗਲ ਫੌਜਾਂ। ਇਸ ਤਰ੍ਹਾਂ ਸਿੰਘਾਂ ਦੇ ਚਿਹਰੇ ਜਿਹੜਾ ਬੜੇ ਭਿਆਨਕ ਲੱਗਦੇ ਨੇ।
1: ਹਰ ਆਏ ਸਾਹਮੋਹੇ ਅਧੀਰ ਹਰ ਭਾਜਦੇ,
0: ਜਿਨ੍ਹਾਂ ਦੇ ਵੱਲ ਵੇਖਦੇ ਆ ਗੁਰੂ ਕੇ ਪਿਆਰੇ, ਉਹ ਵੱਡੇ ਵੱਡੇ ਖੱਬੀ ਖਾਨ ਵੀ ਜਿਹੜੇ ਆ ਉਹ ਜੰਗੇ ਮੈਦਾਨ ਦੇ ਵਿੱਚ ਦੌੜੀ ਜਾ ਰਹੇ ਨੇ।
1: ਗੋਪ ਤੁੰਡ ਨੈਣ ਤਾਲ ਡਾਲ ਸ਼ਤਰੂ ਗਾਜ ਤੇ,
0: ਗੁਰੂ ਕੇ ਪਿਆਰੇ ਇਹਨਾਂ ਦਾ ਜਿਹੜਾ ਚਿਹਰਾ ਆ ਬੜਾ ਭਿਆਨਕ ਹੈ, ਅੱਖਾਂ ਲਾਲ ਨੇ। ਜਿਨ੍ਹਾਂ ਨੂੰ ਚਿੜਕਾਉਂਦੇ ਆ ਉਹਨਾਂ ਨੂੰ ਚਿੜਕਾ ਕੇ, ਇੱਕ ਇੱਕ ਨੂੰ ਚਿੜਕਾ ਕੇ ਸਤਿ ਸ੍ਰੀ ਅਕਾਲ ਦਾ ਜਕਾਰਾ ਲਾਉਂਦੇ ਆ। ਦ ਸਿੰਘਸ ਆਈਜ਼ ਆਰ ਰੈਡ, ਦੇ ਫੇਸ ਇਜ਼ ਅ ਫੀਅਰ। ਖਾਲਸਾ ਜੀ, ਜੰਗੇ ਮੈਦਾਨ ਦੀਆਂ ਗੱਲਾਂ ਸੁਣ ਕੇ ਅੱਜ ਅਸੀਂ ਕੰਬਣ ਲੱਗ ਪਏ ਹਾਂ। ਕਦੇ ਅਸੀਂ ਉਹ ਸੀ ਜਿਨ੍ਹਾਂ ਵੱਲ ਤੱਕ ਕੇ ਤੇ ਮੁਗਲ ਵੀ ਕੰਬਦੇ ਸੀ, ਅੱਜ ਅਸੀਂ ਖੁਦ ਕੰਬੀ ਜਾ ਰਹੇ ਹਾਂ। ਕਿਹੋ ਜਿਹੀ ਸਾਡੀ ਹਾਲਤ ਹੈ? ਕਦੇ ਉਹ ਵੇਲਾ ਸੀ ਜਦੋਂ 40 ਸਿੰਘਾਂ ਨੇ 10 ਲੱਖ ਨੂੰ ਕੰਬਾ ਕੇ ਰੱਖ ਦਿੱਤਾ, ਅੱਜ ਪਿਆਰਿਓ ਜੀ ਕੋਈ ਯੁੱਧ ਦੀ ਕਥਾ ਕਰਦਾ ਸੀ, ਆਪ ਕੰਬਣ ਲੱਗ ਪੈਂਦੇ। ਕਿਹੋ ਜਿਹੀ ਸਾਡੀ ਹਾਲਤ ਬਣ ਗਈ ਆ? ਵੰਸ ਵੀ ਵਰ ਵਾਰੀਅਰਸ, ਪੀਪਲ ਯੂਸ ਟੂ ਟ੍ਰੈਂਬਲ ਵਨ ਵੀ ਫੋਰ ਇਨ ਦ ਬੈਟਲ ਫੀਲਡ, ਟੂਡੇ ਵੀ ਟ੍ਰੈਂਬਲ ਆਵਰਸੈਲਵਸ, ਵਾਟ ਹੈਜ਼ ਹੈਪਨਡ ਟੂ ਅਸ। ਗੁਰੂ ਕੇ ਪਿਆਰਿਓ, ਸਿੰਘਾਂ ਵੱਲ ਜਦੋਂ ਕੋਈ ਦੇਖਦਾ ਹੈ, ਵਨ ਯੂ ਲੁੱਕ ਦੀਸ ਥਿੰਗਸ, ਦ ਆਈਜ਼ ਆਰ ਰੈਡ, ਦ ਫੇਸਿਸ ਆਰ ਗਲੋਇੰਗ ਰੈਡ, ਵੈਨਐਵਰ ਦੇ ਕਟ ਆਫ ਸਮਵਨਸ ਹੈਡ, ਦੇ ਸ਼ਾਊਟ ਆਊਟ ਲਾਇਡਲੀ, ਸਤਿ ਸ੍ਰੀ ਅਕਾਲ, ਗੁਰਬਰ ਅਕਾਲ ਦੇ ਜਕਾਰੇ ਛੱਡਦੇ, ਸੱਤਰ ਵਿਛਾਉਂਦਾ ਜਾਂਦਾ ਹੈ ਗੁਰੂ ਕਾ ਖਾਲਸਾ।
1: ਦੇਖ ਲੈ ਕਿਰਪਾਨ ਆਨ ਹਾਨ ਹੇਟ ਬਾਹ ਤੇ,
0: ਕਿਰਪਾਨਾਂ ਲੈ ਕੇ ਮੁਗਲ ਜਿਹੜੇ ਆ ਉਹ ਕੋਸ਼ਿਸ਼ ਕਰਦੇ ਆ ਕਿ ਸਿੰਘਾਂ ਨੂੰ ਝਟਕਾ ਦਈਏ, ਪਰ ਸਿੰਘਾਂ ਦਾ ਹਾਲ ਕਵੀ ਜੀ ਪਾਸੋਂ ਸਰਵਣ ਕਰੋ।
1: ਛਾਲ ਪੈਰ ਛਾਲ ਕੇ ਬਚਾਏ ਅੰਗ ਤਾਹ ਕੇ,
0: ਇੱਕਦਮ ਛਲਾਂਗ ਮਾਰ ਕੇ ਪੈਂਚੜੇ ਮਾਰਦੇ ਆ। ਮੁਗਲਾਂ ਦੀਆਂ ਤਲਵਾਰਾਂ ਇਹਨਾਂ ਨੂੰ ਕੱਟ ਨਹੀਂ ਸਕਦੀਆਂ। ਦ ਮੁਗਲ ਟ੍ਰਾਈਡ ਟੂ ਓਪਨ ਦ ਸਿੰਘਸ, ਬਟ ਦ ਸਿੰਘਸ ਆਰ ਸੋ ਫਾਸਟ ਇਨ ਦ ਬੈਟਲ ਫੀਲਡ, ਦੇ ਟੇਕ ਵਨ ਪਾਉਂਸ ਐਂਡ ਦੇ ਮੂਵ ਅਵੇ। ਸਿੰਘਾਂ ਦੇ ਉੱਤੇ ਕੋਈ ਵਾਰ ਨਹੀਂ ਕਰ ਸਕਦਾ ਹੈ।
1: ਗੁਰੂ ਪ੍ਰਤਾਪ ਪਾਏਗੇ ਕਲਾਪ ਖਾਪ ਸ਼ਤਰੂ,
0: ਗੁਰੂ ਸਾਹਿਬ ਜੀ ਦੇ ਪ੍ਰਤਾਪ ਦੇ ਨਾਲ ਇਹਨਾਂ ਨੇ ਲੱਖਾਂ ਮੁਗਲਾਂ ਨੂੰ ਮਾਰ ਕੇ ਰੱਖ ਦਿੱਤਾ। ਵਿਦ ਦ ਪਾਵਰ ਆਫ ਗੁਰੂ ਗੋਬਿੰਦ ਸਿੰਘ, ਦੀਸ ਥ੍ਰੀ ਸਿੰਘਸ ਆਰ ਫਾਇਟਿੰਗ ਅਗੇਂਸਟ 1 million।
1: ਫਿਰ ਹੈ ਬਿਸਾਲ ਸੈਨ ਜੰਗ ਠਾਣ ਤੇ ਬਚਿੱਤਰ ਕੋ,
0: ਗੁਰੂ ਕੇ ਪਿਆਰੋ ਬਹੁਤ ਸਾਰੀ ਮੁਗਲਾਂ ਦੀ ਸੈਨਾ ਇਹਨਾਂ ਦੇ ਨਾਲ ਜੰਗ ਮੈਦਾਨ ਵਿੱਚ ਜੂਝ ਰਹੀ ਹੈ। ਇਹ ਦੁਨੀਆਂ ਦਾ ਸਭ ਤੋਂ ਪਚਿੱਤਰ, ਸਭ ਤੋਂ ਅਨੋਖਾ ਜੰਗ ਹੈ। ਦਿਸ ਇਜ਼ ਦ ਗ੍ਰੇਟੈਸਟ ਬੈਟਲ ਆਫ ਆਲ ਟਾਈਮ, 40 ਔਨ ਵਨ ਸਾਈਡ, 1 million ਔਨ ਦੀ ਅਦਰ। ਇਹਦੇ ਵਰਗਾ ਨਾ ਕੋਈ ਜੰਗ ਹੋਇਆ, ਨਾ ਕੋਈ ਹੋ ਰਿਹਾ ਹੈ, ਨਾ ਕਦੇ ਕੋਈ ਹੋਵੇਗਾ। ਦੇਰ ਹੈਜ਼ ਨੈਵਰ ਬੀਨ ਅ ਬੈਟਲ ਲਾਈਕ ਦਿਸ, ਦੇਰ ਇਜ਼ ਨੋ ਬੈਟਲ ਲਾਈਕ ਦਿਸ, ਦੇਰ ਵਿਲ ਨੈਵਰ ਬੀ ਅ ਬੈਟਲ ਐਸ ਗ੍ਰੇਟ ਐਸ ਅ ਬੈਟਲ ਫੋਟ ਬਾਈ ਯੋਰ ਫਾਦਰ। ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ।
1: ਕਿਤੇ ਇੱਕ ਮਾਸ ਭੁੱਖੇ ਦੇ ਧਾਰਿਓ ਮਹਾਨ ਹੀ,
0: ਕਹਿੰਦੇ ਕਈ ਮਹੀਨੇ ਦੀ ਭੁੱਖਾਂ ਦੇ ਮਾਰੇ ਹੋਏ ਸਿੰਘ ਫਿਰ ਵੀ ਚੰਗੇ ਮੈਦਾਨ ਦੇ ਅੰਦਰ ਜੂਝਦੇ ਆ।
1: ਇਹ ਉਹਨਾਂ ਅੰਸ ਗਾਤ ਮਹਿਨ ਮਾਸ ਸ਼੍ਰੋਣਵਾਨ,
0: ਕਹਿੰਦੇ ਇਹਨਾਂ ਦੇ ਰਗਾਂ ਦੇ ਵਿੱਚ ਇੱਕ ਵੀ ਅੰਸ ਖੂੰਦਾ ਨਹੀਂ ਰਹਿ ਗਿਆ, ਪਿੰਜਰੇ ਜਿਹੜੇ ਰਹਿ ਗਿਆ, ਸਿੰਘਾਂ ਦਾ ਮਾਸ ਵੀ ਕੋਈ ਨਹੀਂ ਸਰੀਰ ਦੇ ਉੱਤੇ। ਦ ਸਿੰਘਸ ਲੁੱਕ ਲਾਈਕ ਸਕੈਲੇਟਨਸ, ਇਮੇਜਿਨ ਦੇ ਹੈਵ ਨ ਈਟਨ ਫਾਰ 6 months, 3 ਹੂ ਆਰ ਫਾਇਟਿੰਗ ਅਗੇਂਸਟ 1 million ਹੈਵ ਨ ਈਟਨ ਐਨੀਥਿੰਗ ਫਾਰ 6 months, ਦੇ ਲੁੱਕ ਲਾਈਕ ਸਕੈਲੇਟਨਸ ਇਨ ਦ ਬੈਟਲ ਫੀਲਡ। ਪਿਆਰਿਓ, ਇਹ ਜਿਹੜਾ ਸ਼ਕਤੀ ਹੈ ਇਹ ਅੰਨ ਦੀ ਸ਼ਕਤੀ ਨਹੀਂ, ਇਹ ਅੰਮ੍ਰਿਤ ਦੀ ਸ਼ਕਤੀ ਹੈ। ਦਿਸ ਇਜ਼ ਨੋਟ ਦ ਪਾਵਰ ਆਫ ਫੂਡ, ਦਿਸ ਇਜ਼ ਦ ਪਾਵਰ ਆਫ ਗੁਰੂ ਗੋਬਿੰਦ ਸਿੰਘ ਅੰਮ੍ਰਿਤ। ਈਵਨ 3 ਸਿੰਘਸ ਆਰ ਫਾਇਰਿੰਗ ਅਗੇਂਸਟ 1 million। ਪਿਆਰਿਓ, ਇੱਕ ਪਾਸੇ ਦੁੰਬੇ ਖਾਣ ਵਾਲੇ ਪਠਾਨ ਨੇ, ਇੱਕ ਪਾਸੇ 6 ਮਹੀਨੇ ਦੀਆਂ ਭੁੱਖਾਂ ਕੱਟਣ ਵਾਲੇ ਬਾਬਾ ਧਿਆਨ ਸਿੰਘ, ਬਾਬਾ ਦਾਨ ਸਿੰਘ ਤੇ ਬਾਬਾ ਖਜਾਨ ਸਿੰਘ ਜੀ ਹਨ।
1: ਨਿੰਦ ਓਜ ਕੇਹਰੀ ਕਰੰਤ ਜੇ ਫਿਰੰਤ ਹੈ,
0: ਇਹ ਜੰਗ ਮੈਦਾਨ ਦੇ ਅੰਦਰ ਇਹੋ ਜਿਹੇ ਪੈਂਚੜੇ ਕੱਢਦੇ ਆ ਜਿਵੇਂ ਸ਼ੇਰ ਜਿਹੜਾ ਮਾਸ ਖਾਣ ਵਾਲਾ ਉਹ ਭਪਕਾਰੇ ਮਾਰਦਾ ਹੈ ਜੰਗਲ ਅੰਦਰ।
1: ਕਿਰਪਾ ਨਿਧਾਨ ਕੀ ਜੁਜੰਤ ਹੀ ਤਰੰਤ ਹੈ,
0: ਇਹ ਕਿਰਪਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ, ਜੂਝਦੇ ਜਾ ਰਹੇ ਆ ਜਿਨ੍ਹਾਂ ਨੂੰ ਵੀ ਵੇਖਦੇ ਆ ਉਹਨਾਂ ਉੱਤੇ ਟੁੱਟ ਕੇ ਪੈ ਜਾਂਦਾ ਹੈ ਖਾਲਸਾ।
1: ਤੁਪੰਗ ਸੰਗ ਅੰਗ ਅੰਗ ਪੂਰ ਤੇ,
0: ਉਸ ਵੇਲੇ ਪਿਆਰਿਓ ਹਜ਼ਾਰਾਂ ਬੰਦੂਕਾਂ ਇਹਨਾਂ ਸਿੰਘਾਂ ਵੱਲ ਫੇਰ ਕੀਤੀਆਂ ਮੁਗਲਾਂ ਨੇ ਤੇ ਸਿੰਘਾਂ ਦੇ ਅੰਗ ਭੰਨ ਕੇ ਰੱਖ ਦਿੱਤੇ ਆ। ਦੇ ਏਮ ਥਾਊਸੰਡਸ ਆਫ ਗਨਸ ਵਾਸ ਦੀ ਥ੍ਰੀ ਥਿੰਗਸ, ਨੋ ਵਨ ਗਨ, ਨੋ ਟੂ, ਨੋ ਥ੍ਰੀ, ਨੋ ਫੋਰ, ਨੋ ਹੰਡਰਡ, ਥਾਊਸੰਡਸ ਆਫ ਗਨਸ ਦੇ ਏਮ ਟੂਵਰਡਸ ਦਾ ਖਾਲਸਾ। ਵੈਨ ਦਾ ਬੁਲੇਟ ਕਮ ਦੇ ਰਿਪ ਓਪਨ ਦ ਚੈਸਟ ਆਫ ਦ ਸਿੰਘ, ਪਿਆਰਿਓ ਸਿੰਘਾਂ ਦੀਆਂ ਛਾਤੀਆਂ ਨੂੰ ਵਿੰਨ ਕੇ ਰੱਖ ਦਿੱਤਾ ਹੈ ਮੁਗਲਾਂ ਦੀਆਂ ਗੋਲੀਆਂ ਨੇ।
1: ਕਿਰਪਾਨ ਬਾਹ ਤੇ ਨਰੰਜ ਤੁੰਡ ਮੋਰ ਤੇ,
0: ਗੁਰੂ ਕੇ ਪਿਆਰਿਓ ਪਰ ਫਿਰ ਵੀ ਗੋਲੀਆਂ ਲੱਗੀਆਂ ਨੇ ਸੀਨੇ ਅੰਦਰ, ਪਰ ਗੁਰੂ ਦੇ ਖਾਲਸੇ ਵਿੱਚੋਂ ਤੇਗ ਨਹੀਂ ਛੁੱਟੀ। ਅਸੀਂ ਪੜ੍ਹਦੇ ਹਾਂ ਨਾ ਸ਼ਾਮ ਸਿੰਘ ਅਟਾਰੀ ਬਾਰੇ, ਕਹਿੰਦੇ ਜਦੋਂ ਸ਼ਾਮ ਸਿੰਘ ਜੀ ਸ਼ਹੀਦ ਹੋ ਗਏ ਨਾ, ਇਹਨਾਂ ਅੰਗਰੇਜ਼ਾਂ ਨੇ, ਗੋਰਿਆਂ ਨੇ, ਬਿੱਲਿਆਂ ਨੇ ਕੋਸ਼ਿਸ਼ ਕੀਤੀ ਕਿ ਸ਼ਾਮ ਸਿੰਘ ਦੇ ਹੱਥੋਂ ਕਿਰਪਾਨ ਨਿਕਲ ਜਾਏ, ਪਰ ਪਿਆਰਿਓ ਆਖਿਰਕਾਰ ਉਹਨਾਂ ਦੀ ਚਿਖਾ ਦੇ ਉੱਤੇ ਵੀ ਜਿਹੜੀ ਆ ਕਿਰਪਾਨ ਉਹਨਾਂ ਦੇ ਹੱਥ ਵਿੱਚ ਸੀ, ਕਿਰਪਾਨ ਨਹੀਂ ਨਿਕਲੀ ਸ਼ਾਮ ਸਿੰਘ ਅਟਾਰੀ ਦੇ ਹੱਥ ਵਿੱਚੋਂ। ਵੀ ਵਰ ਸੱਚ ਵਾਰੀਅਰਸ, ਦੇਰ ਵਾਸ ਅ ਸਿੰਘ ਹੂ ਫੋਰ ਅਗੇਂਸਟ ਦ ਬ੍ਰਿਟਿਸ਼ ਵੈਨ ਦੇ ਕੇਮ ਟੂ ਇੰਡੀਆ, ਹਿਜ਼ ਨੇਮ ਵਾਸ ਸ਼ਾਮ ਸਿੰਘ ਅਟਾਰੀ ਵਾਲਾ। When he was fighting at the battlefield, his hand was so tight around his sword, even when he died, the British couldn't take the sword out of his hand. He was cremated with the sword in his hand. Pyareo, singhaan diyan chhatiyan nu goliyan ne vinn ke rakh ditta hai, khoon jehda aa singhaan de chehreyan vichon, singhaan de kapdeyan vichon, singhaan de angaan vichon veh veh ke ja reha aa, par singhaan diyan hathaan vichon kirpaanaan nahi jadiyan chuttiyan. ਬਾਬਾ ਧਿਆਨ ਸਿੰਘ, ਬਾਬਾ ਖਜਾਨ ਸਿੰਘ, ਬਾਬਾ ਦਾਨ ਸਿੰਘ, ਈਵਨ ਦੈਨ ਦ ਸੋਰਸ ਡਿਡਨਟ ਫਾਲ ਆਊਟ ਆਫ ਦ ਹੈਂਡਸ, ਈਵਨ ਵੈਨ ਦੇ ਫੈਲ ਇਨਟੂ ਦ ਬੈਟਲਫੀਲਡ। ਪਿਆਰਿਓ ਮੈਂ ਬੇਨਤੀ ਕਰਾਂ, ਜਦੋਂ ਇਹਨਾਂ ਪੰਜਾਂ ਸਿੰਘਾਂ ਦੀ ਸ਼ਹੀਦੀ ਹੋਈ ਨਾ, ਬਾਬਾ ਧਿਆਨ ਸਿੰਘ, ਬਾਬਾ ਦਾਨ ਸਿੰਘ, ਬਾਬਾ ਖਜਾਨ ਸਿੰਘ, ਬਾਬਾ ਮਦਨ ਸਿੰਘ, ਬਾਬਾ ਕਾਠਾ ਸਿੰਘ, ਉਸ ਵੇਲੇ ਰਤਨ ਸਿੰਘ ਭੰਗੂ ਲਿਖਦੇ ਆ, ਸ੍ਰੀ ਸਤਿਗੁਰ ਸਿੰਘ ਲੱਗੇ ਪਿਆਰੇ, ਮਹਾਰਾਜ ਨੂੰ ਬਹੁਤ ਜ਼ਿਆਦਾ ਪਿਆਰ ਆਇਆ ਸਿੰਘਾਂ ਤੇ, ਕਲਗੀਆਂ ਵਾਲੇ ਪਾਤਸ਼ਾਹ ਦੇ ਨੇਤਰਾਂ ਦੇ ਵਿੱਚੋਂ ਹੰਝੂ ਛਲ ਕੇ। ਮਹਾਰਾਜ ਜੀ ਜਿਨ੍ਹਾਂ ਦੇ ਨੇਤਰਾਂ ਵਿੱਚੋਂ ਬਾਬਾ ਅਜੀਤ ਸਿੰਘ ਜੀ ਦੀ ਲਾਸ਼ ਦੇ ਕੇ ਨਹੀਂ ਹੰਝੂ ਆਏ, ਪੰਜਾਂ ਸਿੰਘਾਂ ਦੀ ਸ਼ਹਾਦਤ ਦੇ ਕੇ ਨੇਤਰਾਂ ਵਿੱਚ ਹੰਝੂ ਭਰ ਆਏ। ਸ੍ਰੀ ਸਤਿਗੁਰ ਸਿੰਘ ਲੱਗੇ ਪਿਆਰੇ, ਹੋਏ ਪ੍ਰਸੰਨ, ਗੁਰਬਚਨ ਉਚਾਰੇ, ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਨੇਤਰਾਂ ਵਿੱਚੋਂ ਨੀਰ ਤ੍ਰਿਵਿਕ ਤ੍ਰਿਵਿਕ ਤੁਰਿਆ। ਮਹਾਰਾਜ ਨੇ ਉਸ ਵੇਲੇ ਬਚਨ ਕੀਤੇ, ਧੰਨ ਖਾਲਸਾ, ਧੰਨ ਪੰਚ ਪਚੰਗੀ, ਧੰਨ ਹੈ ਅਕਾਲ ਪੁਰਖ ਤੇਰਾ ਖਾਲਸਾ, ਧੰਨ ਹੈ ਬਾਬਾ ਆਲਮ ਸਿੰਘ, ਧੰਨ ਹੈ ਬਾਬਾ ਕਾਠਾ ਸਿੰਘ, ਧੰਨ ਹੈ ਬਾਬਾ ਧਿਆਨ ਸਿੰਘ, ਧੰਨ ਹੈ ਬਾਬਾ ਦਾਨ ਸਿੰਘ, ਧੰਨ ਹੈ ਬਾਬਾ ਖਜਾਨ ਸਿੰਘ। ਕਹਿੰਦੇ ਬੀਜ ਜਾਣ ਰੱਖਿਓ ਸਿੱਖੀ ਚੰਗੀ, ਇਹਨਾਂ ਨੇ ਖਾਲਸੇ ਪੰਥ ਦਾ ਬੀਜ ਰੱਖ ਲਿਆ ਹੈ, ਸਿੱਖੀ ਨੂੰ ਪਿਆਰ ਕੀਤਾ ਤੇ ਆਪਣੇ ਪ੍ਰਾਣ ਜਿਹੜੇ ਨਿਸ਼ਾਵਰ ਕਰ ਦਿੱਤੇ ਆ। ਮਹਾਰਾਜ ਜੀ ਲੁਕਸ ਐਟ ਦੋਸ ਫਾਈਵ ਥਿੰਗਸ ਐਂਡ ਈਵਨ ਵੈਨ ਹੀ ਵਾਕਡ ਓਵਰ ਦ ਬੋਡੀ ਆਫ ਹਿਸ ਓਨ ਸਾਹਿਬਜ਼ਾਦਾ, ਧਿਆਨ ਨਾਲ ਸੁਣਿਓ ਗੱਲਾਂ ਤੋਂ ਸੰਕੋਚ ਕਰਨਾ, ਸ਼ਹੀਦਾਂ ਦੀਆਂ ਗਾਥਾਂ ਹੋ ਰਹੀਆਂ। ਐਟ ਵਨ ਐਟ ਦੈਟ ਮੋਮੈਂਟ ਗੁਰੂ ਗੋਬਿੰਦ ਸਿੰਘ, ਹੀ ਡਿਡਨਟ ਈਵਨ ਹੈਵ ਟੀਅਰਸ ਇਨ ਹਿਸ ਆਈਜ਼ ਵੈਨ ਹੀ ਵਾਕਡ ਓਵਰ ਦ ਡੈਡ ਬੋਡੀ ਆਫ ਹਿਸ 18 ਈਅਰ ਓਲਡ ਸਨ, ਬਟ ਵੈਨ ਹੀ ਸੋ ਦੋਸ ਫਾਈਵ ਥਿੰਗਸ fall down in the battlefield, Maharaj's eyes filled with tears. Maharaj said, these five things are the seed of the Khalsa. Pyareo, Sarvalo Granth de Bachaniya, 40 nar e beej Khalsa, Mukte ne e singh bali. Pyareo, jinnah nu asi 40 singh kehnde na, 40 mukte, Maharaj kehnde e Khalsa panch da beej hai. ਕਈ ਵਾਰੀ ਅਸੀਂ ਕਹਿ ਦਿੰਦੇ ਹਾਂ ਜੀ ਖਾਲਸਾ ਹੈ ਨਹੀਂ, ਪਿਆਰਿਓ ਖਾਲਸਾ ਸਦਾ ਵਾਸਤੇ ਹੈ, ਸਦਾ ਵਾਸਤੇ ਰਹੇਗਾ। ਪਿਆਰਿਓ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਖਿਆ, ਇਹ 40 ਮੁਕਤੇ ਜਿਹੜੇ ਆ ਇਹਨਾਂ ਨੇ ਵਾਰ ਵਾਰ ਦੁਨੀਆਂ ਤੇ ਆਉਣਾ ਹੈ, ਜਦੋਂ ਤੱਕ ਦੁਨੀਆਂ ਰਹੇਗੀ ਇਹ 40 ਸਿੰਘ ਜਿਹੜੇ ਆ ਬੀਜ ਨਾਸ ਨਹੀਂ ਹੋਣਾ ਖਾਲਸੇ ਦਾ। ਮੰਨੋ ਭਾਵੇਂ ਨਾ ਮੰਨੀਏ ਪਿਆਰਿਓ, ਇਹ ਕਲਗੀਆਂ ਵਾਲੇ ਦੇ ਬਚਨਿਆਂ, ਮਹਾਰਾਜ ਕਹਿੰਦੇ ਇਹ 40 ਜਿਹੜੇ ਆ ਇਹ ਸਿੱਖੀ ਦਾ ਬੀਜ ਹੈ, ਕਦੇ ਵੀ ਬੀਜ ਨਾਸ ਨਹੀਂ ਹੁੰਦਾ ਮਹਾਰਾਜੀ ਸੈਜ ਆਲ ਟਾਈਮਸ ਦੀਜ਼ ਆਰ ਦ ਵਰਡਸ ਆਫ ਗੁਰੂ ਗੋਬਿੰਦ ਸਿੰਘ 40 ਨਰ ਇਹ ਬੀਜ ਖਾਲਸਾ 40 ਸਿੰਘਸ ਆਰ ਦ ਸੀਡ ਆਫ ਦ ਖਾਲਸਾ ਦੇ ਵਿਲ ਨੈਵਰ ਬੀ ਵਾਈਪਡ ਆਊਟ ਸਾਨੂੰ ਵੱਡੀ ਚੱਲਣ ਜਾਲਮ ਸਾਨੂੰ ਸਾਡੇ ਸੀਨਿਆਂ ਵਿੱਚ ਗੋਲੀਆਂ ਮਾਰੀਆਂ ਸਾਡੇ ਤਖਤਾਂ ਵਿੱਚ ਗੋਲੇ ਮਾਰੇ ਪਰ ਫਿਰ ਵੀ ਖਾਲਸਾ ਕਦੇ ਮੁੱਕ ਨਹੀਂ ਸਕਦਾ ਕਦੇ ਅੱਕ ਨਹੀਂ ਸਕਦਾ ਕਦੇ ਥੱਕ ਨਹੀਂ ਸਕਦਾ ਕਿਉਂਕਿ ਖਾਲਸੇ ਦੇ ਇਹ 40 ਸਿੰਘ ਬੀਜ ਨੇ ਜਦੋਂ 40 ਸਿੰਘਸ ਹੂ ਆਰ ਦ ਸੀਡ ਆਫ ਦ ਖਾਲਸਾ ਪਿਆਰਿਓ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੰਗੇ ਮੈਦਾਨ ਦੇ ਅੰਦਰ ਸਿੰਘਾਂ ਨੂੰ ਦੇਖ ਦੇਖ ਕੇ ਤੇ ਖੁਸ਼ ਹੋ ਰਹੇ ਨੇ ਪਿਆਰਿਓ ਮਿੰਟ ਆਪਣੇ ਕੋਲ ਦੋ ਕੁ ਬਾਕੀ ਨੇ ਮੈਂ ਬੇਨਤੀ ਕਰਾਂ ਆਪਾਂ ਅਗਲਾ ਜਿਹੜਾ ਪ੍ਰਸੰਗ ਆ ਉਹ ਸ਼ੁਰੂ ਕਰਨ ਲੱਗੇ ਹਾਂ ਉਹ ਕੱਲ੍ਹ ਦੇ ਦੀਵਾਨ ਦੇ ਵਿੱਚ ਉਹਦੀ ਸਮਾਪਤੀ ਕਰਾਂਗੇ ਆਓ ਪਿਆਰਿਓ ਇਹਨਾਂ ਪੰਜਾਂ ਸਿੰਘਾਂ ਨੂੰ ਸ਼ਹੀਦ ਦੇ ਕੇ ਹੀ ਡਿਡਨਟ ਕ੍ਰਾਈ ਫੋਰ ਹਿਸ ਓਨ ਸੰਸ ਹੀ ਕ੍ਰਾਈਡ ਫੋਰ ਯੂ ਥਿੰਕ ਅਬਾਊਟ ਇਟ ਹੀ ਡਿਡਨਟ ਹੈਵ ਟੀਅਰਸ ਇਨ ਹਿਸ ਆਈਜ਼ ਵੈਨ ਹੀ ਵਾਕਡ ਓਵਰ ਦ ਡੈਡ ਬਾਡੀ ਆਫ ਹਿਸ ਓਨ ਸੰ ਬਟ ਵੈਨ ਹੀ ਸੋ ਦੋਸ ਫਾਈਵ ਸਿੰਘਸ ਇਨ ਦ ਬੈਟਲਫੀਲਡ ਹਿਸ ਆਈਜ਼ ਫਿਲਡ ਅਪ ਵਿਦ ਟੀਅਰਸ ਹੀ ਸੈਡ ਆਈ ਲਵ ਦ ਖਾਲਸਾ ਮੋਰ ਦੈਨ ਮਾਈ ਓਨ ਸੰ ਖਾਲਸਾ ਮੇਰੋ ਪਿੰਡ ਪ੍ਰਾਣ ਖਾਲਸਾ ਮੇਰੀ ਜਾਨ ਕੀ ਜਾਨ ਮਹਾਰਾਜ ਸੈਡ ਆਈ ਲਵ ਦ ਖਾਲਸਾ ਮੋਰ ਦੈਨ ਮਾਈ ਨੈਕਸਟ ਬ੍ਰੈਥ ਗੁਰੂ ਕੇ ਪਿਆਰਿਓ ਇਸ ਸਾਰੇ ਜੰਗ ਦਾ ਹਾਲ ਦੇਖ ਕੇ ਪੰਜਾਂ ਪਿਆਰਿਆਂ ਵਿੱਚੋਂ ਇੱਕ ਪਿਆਰਾ ਹਾਜ਼ਰ ਹੁੰਦਾ ਹੈ ਕਿਵੇਂ ਹਾਜ਼ਰ ਹੁੰਦਾ ਹੈ ਕੇਵਲ ਇੱਕ ਦੋਹਰਾ ਪੜ੍ਹ ਕੇ ਸਮਾਪਤੀ ਕਰਾਂਗੇ ਜੀ
1: ਪੰਜ ਸਿੰਘ ਗੜ ਵਹਿਦ ਹੋਇਆ
0: ਜਦੋਂ ਇਹ ਪੰਜ ਸਿੰਘ ਬਾਹਰ ਸ਼ਹੀਦ ਹੋ ਗਏ ਨੇ
1: ਮਰੇ ਮਾਰ ਅਰ ਬ੍ਰਿੰਦ
0: ਕਈਆਂ ਨੂੰ ਮਾਰ ਕੇ ਸ਼ਹਾਦਤ ਦਾ ਜਾਮ ਪ੍ਰਾਪਤ ਕਰ ਗਏ ਵੈਨ ਦੀਸ ਫਾਈਵ ਸਿੰਘ ਗੇਵ ਦੇਅਰ ਲਾਈਫ ਫਾਈਟਿੰਗ ਅਗੇਂਸਟ 1 million ਐਂਡ ਦੇ ਐਕਸੈਪਟਿਡ ਸ਼ਹੀਦੀ ਦੇ ਵੈਂਟ ਟੂ ਸੱਚਖੰਡ
1: ਸਪਰਨ ਚੌਂਪ ਬਲੰਦ ਭੀ
0: ਪਿਆਰਿਓ ਸਾਰਿਆਂ ਦੇ ਦਿਲ ਦੇ ਵਿੱਚ ਖੁਸ਼ੀ ਦੀ ਲਹਿਰ ਫੈਲੀ ਦੋ ਸਿੰਘਾਂ ਨੂੰ ਸ਼ਹੀਦ ਵੇਖ ਕੇ ਕੋਈ ਨਿਡਾਲ ਨਹੀਂ ਹੋਇਆ ਸਗੋਂ ਖਾਲਸਾ ਹੋਰ ਚਾਰ ਪ੍ਰਚਾਰ ਹੋ ਗਿਆ ਗੁਰੂ ਕੇ ਪਿਆਰੇ ਤਿੰਨਾਂ ਦੇਖ ਮਨ ਚਾਓ ਉੱਠਣ ਦਾ ਹੋ ਕਦ ਪਾਈ ਗੁਰਦਾਸਾ ਜਿਨੀ ਮੈਂਡਾ ਲਾਲ ਨਹੀਂ ਜਾਇਆ ਹੋ ਤਿਸ ਆ ਗਏ ਮਨ ਡੇਹੀਆਂ ਗੁਰੂ ਕੇ ਪਿਆਰਿਓ ਇਹਨਾਂ ਸਿੰਘਾਂ ਨੂੰ ਸ਼ਹੀਦ ਦੇ ਕੇ ਨਾ ਵੈਨ ਦੇ ਸੀ ਡੈਡ ਬੋਡੀਜ਼ ਆਫ ਦੋਸ ਫਾਈਵ ਸਿੰਘ ਲਾਇੰਗ ਇਨ ਦ ਬੈਟਲਫੀਲਡ ਦ ਸਿੰਘਸ ਵਰ ਇਨਸਾਈਡ ਦੇ ਡੋਂਟ ਗੈਟ ਸਕੇਅਰਡ ਦੇ ਗੈਟ ਈਵਨ ਮੋਰ ਫੁੱਲ ਆਫ ਫੀਅਰਨੈਸ When are we going to go into the battlefield? ਅਸੀਂ ਕਦੋਂ ਮੁਗਲਾਂ ਨੂੰ ਚਿਟਕਾਵਾਂਗੇ ਪਿਆਰਿਓ ਇਹੋ ਜਿਹੀ ਇੱਕ ਲਹਿਰ ਪੈਂਦੀ ਹੈ ਖਾਲਸੇ ਦੇ ਅੰਦਰ
1: ਹਮ ਇਮ ਕਰੇ ਨਿਕੰਦ
0: ਕਹਿੰਦੇ ਅਸੀਂ ਵੀ ਇਸ ਤਰ੍ਹਾਂ ਕਰਨਾ ਹੈ ਮਹਾਰਾਜ ਸਾਨੂੰ ਵੀ ਹੁਕਮ ਦਿਓ ਇੱਕ ਦੂਜੇ ਨੂੰ ਪਿੱਛੇ ਧਕੇਲ ਧਕੇਲ ਕੇ ਖਾਲਸਾ ਸਾਹਮਣੇ ਹੋ ਰਿਹਾ ਆ ਮਹਾਰਾਜ ਮੈਂ ਜਾਣਾ ਆ ਮਹਾਰਾਜ ਮੈਂ ਜਾਣਾ ਆ ਮਹਾਰਾਜ ਮੈਂ ਜਾਣਾ ਆ ਕਲਗੀਧਰ ਪਾਤਸ਼ਾਹ ਨੇ ਕੱਲ੍ਹ ਦੇ ਦੀਵਾਨ ਦੇ ਵਿੱਚ ਇੱਕ ਸਿੰਘ ਨੂੰ ਬਾਹਰ ਭੇਜਣਾ ਹੈ ਇਕੱਲੇ ਨੂੰ One Singh is going to fight against a million in tomorrow's divan. One Singh. Oh, ek Singh ne dushmana de aahu laune aa. Main binti karan pyareo, eh jehda sada itihas hai na, je kithe main ajj savere vi binti kiti si sahibzadeyan bare, pyareo, is itihas nu keval baharliyan screenaan te kaagzaan te likhan di lod nahi. Sahibzadeyan de itihas nu apne hirde te likh lo. Write the names of the sahibzade. Write the names of these shaheeds on your heart. Because those names, they will keep you close. Even when you die, pyareo, Guru Gobind Singh Ji de ye shaheed singh jehde aa, inna diyan jehdiyan yaadaan saade naal rehngiyan. Khair itniyan ke bentiyan parwan karo. Aun wale ek hafte de vich, kyun 21 tareek nu chale jana hai, 20 tareek tak eh pura jehda jange maidan hai, kiven Baba Ajit Singh Ji joojde aa, kiven Baba Jujhar Singh joojde aa, ਕਿਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਪਣੇ ਪੁੱਤਰਾਂ ਦੇ ਲਾਸ਼ਾਂ ਦੇ ਲਾਹੀ ਰੰਗ ਕੇ ਤੇ ਪਿਆਰਿਓ ਅਗਾਂਹ ਮਾਛੀ ਵਾੜੇ ਨੂੰ ਜਾਂਦੇ ਆ ਵਿਦ ਇਨ ਏ ਹਾਊ ਗੁਰੂ ਗੋਬਿੰਦ ਸਿੰਘ ਮਹਾਰਾਜ ਲੀਵ ਚਮਕੌਰ ਸਾਹਿਬ ਹਾਊ ਹੀ ਵੋਕਡ ਓਵਰ ਦ ਬੋਡੀਜ਼ ਆਫ ਹਿਸ 18 ਐਂਡ 16 ਈਅਰ ਓਲਡ ਸੰਸ ਪਿਆਰਿਓ ਜਿਨ੍ਹਾਂ ਨੇ ਸਾਡੇ ਵਾਸਤੇ ਜਾਨਾਂ ਵਾਰੀਆਂ ਨਾ ਘੱਟੋ ਘੱਟ ਇੱਕ ਹਫ਼ਤੇ ਵਾਸਤੇ ਅਸੀਂ 50 ਮਿੰਟ ਨਹੀਂ ਵਾਰ ਸਕਦੇ ਜਾਨਾਂ ਜਿਨ੍ਹਾਂ ਨੇ ਵਾਰੀਆਂ ਸਾਡੇ ਬੱਚਿਆਂ ਦੇ ਕੰਨਾਂ ਵਿੱਚ ਇਹ ਗੱਲਾਂ ਪੈ ਜਾਣਗੀਆਂ ਅੱਜ ਅਸੀਂ ਕਹਿੰਦੇ ਹਾਂ ਬੱਚੇ ਆਖੇ ਨਹੀਂ ਲੱਗਦੇ ਇਹਨਾਂ ਬੱਚਿਆਂ ਨੂੰ ਆਪਾਂ ਜਿਹੜੀਆਂ ਦੁਨੀਆਂ ਦੀਆਂ ਕੱਚੀਆਂ ਕਹਾਣੀਆਂ ਸੁਣਾ ਸੁਣਾ ਕੇ ਕੱਚੇ ਬਣਾ ਦਿੱਤਾ ਹੈ ਜੇ ਕਿਤੇ ਸਾਹਿਬਜ਼ਾਦਿਆਂ ਦੀ ਸਾਖੀ ਇਹਨਾਂ ਦੇ ਕੰਨਾਂ 'ਚ ਪੈ ਜਾਏ ਸੱਚੀ ਗੱਲ ਹੈ ਇਹ ਤੁਹਾਡੇ ਵੀ ਆਖਿਆ ਲੱਗਿਆ ਕਰਨਗੇ ਅਤੇ ਖਾਲਸੇ ਪੰਥ ਦੇ ਲੇਖੇ ਵੀ ਲੱਗ ਸਕਦੇ ਆ ਇੱਥੇ ਸਮੇਂ ਦੀ ਸਮਾਪਤੀ ਹੈ ਦੋ ਇਹ ਜਿਹੜੇ ਦੋਹਰੇ ਦੀਆਂ ਅਖੀਰੀਆਂ ਪੰਕਤੀਆਂ ਪੜ੍ਹ ਕੇ ਇਹ ਸਮਾਪਤੀ ਕਰਨੀ ਹੈ ਭੁੱਲਣਾ ਚੁੱਕਾ ਜੀ ਖਿਮਾ ਬਖਸ਼ੋ ਬਖਸ਼ੋ ਅਸੀਸ ਆਪਾਂ ਸਰਵਣ ਕਰੀਏ ਅਖੀਰੀਆਂ ਤੋਂ ਪੰਕਤੀਆਂ
1: ਪੰਜ ਸਿੰਘ ਗੜ ਵਹਿਰ।

0: नानक गुरु गोबिंद सिंह जी सदा करत कल्याण, नानक गुरु गोबिंद सिंह जी सदा करत कल्याण। वाहेगुरु जी का खालसा।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਕਿਰਬੋਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ।
1: ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.
4: Hey, duniya de vidwan loko, jara dasmesh pita Guru Gobind Singh ji, kalgiyan wale, bajjan wale, tajjan wale, sohne naina wale pritam de jeevan te chaat mariye, ਤਾਂ ਵੱਡੇ ਵੱਡੇ ਸ਼ੇਰ ਦਿਲ ਕਹਾਉਣ ਵਾਲੇ ਵੀ ਝੁਕ ਜਾਂਦੇ ਨੇ। ਮੇਰੇ ਪਾਤਸ਼ਾਹ ਨੇ ਪਿਤਾ ਵਾਰਿਆ ਪੁੱਤ ਵਾਰਿਆ, ਪਰ ਸ਼ਹਿਨਸ਼ਾਹ ਹਾਲੇ ਵੀ ਰੱਬ ਦੀ ਰਜ਼ਾ ਵਿੱਚ ਅਡੋਲ ਨੇ। ਇਹਨੇ ਸ਼ਹਿਨਸ਼ਾਹ ਦੇ ਸ਼ਾਹ ਗੋਬਿੰਦ ਵਾਂਗੂ ਮੈਂ ਪਿਤਾ ਪੁੱਤ ਕੋਈ ਵਾਰਦਾ ਵੇਖਿਆ ਨਾ, ਪਰਿਵਾਰ ਲੁਟਾ ਕੇ ਹੋਵੇ ਹੱਸਦਾ ਜੋ, ਦਿਲ ਹੋਰ ਸਰਦਾਰ ਦਾ ਵੇਖਿਆ ਨਾ, ਲੱਖਾਂ ਬਾਗ ਆਪ ਮੈਂ ਤੱਕ ਰੱਖੇ ਪਰ ਕੋਈ ਫੁੱਲ ਖਿਲਾਰਦਾ ਵੇਖਿਆ ਨਾ, ਕਿੱਤਾ ਮੋੜ ਦੇ ਜਗ ਤੇ ਲੱਖ ਵੇਖੇ ਕਰਜ ਇੰਜ ਉਤਾਰਦਾ ਵੇਖਿਆ ਨਾ, ਖੈਰੀ ਕੋਕਰੀ ਜਿਗਰਾ ਗੋਬਿੰਦ ਸਿੰਘ ਦਾ ਜੋ, ਵੀ ਕਿਸੇ ਹੋਰ ਦਿਲਦਾਰ ਦਾ ਵੇਖਿਆ ਨਾ। ਸਤਿਗੁਰ ਜੀ ਨੇ ਸਾਡੀ ਸਰਦਾਰੀ ਨੂੰ ਕਾਇਮ ਰੱਖਣ ਦੇ ਲਈ ਆਪਣਾ ਸਾਰਾ ਸਰਬੰਸ ਵਰ ਦਿੱਤਾ, ਸੋ ਇਸ ਮਹਾਦਾਨੀ ਦੀ ਦਾਸਤਾਨ ਨੂੰ ਬੀਬੀ ਸੰਦੀਪ ਕੌਰ ਖਾਲਸਾ ਤੇ ਪਾਸਲੇ ਵਾਲੀਆਂ ਬੀਬੀਆਂ ਦਾ ਢਾਡੀ ਜਥਾ ਹੈ ਇਉਂ ਬਿਆਨ ਕਰਦਾ ਵੀ।